0: ਓਨ ਦੇਣ ਦੀਆਂ
1: ਟਰੂ ਦੈਟ ਇਜ਼ ਸੋ ਰਾਈਟ ਹੈ ਨਾ
0: ਸੋ ਇਹ ਇਹ ਸਾਡੀ ਅੱਜ ਦੀ ਸੱਚਾਈ ਆ ਆਪਾਂ ਖੁਸ਼ੀ ਬਾਰੇ ਗੱਲਾਂ ਕਰਕੇ ਖੁਸ਼ ਹੋ ਰਹੇ ਹਾਂ ਜਦਕਿ ਤੁਹਾਡੇ ਆਸ ਪਾਸ ਹੋਊਗੀ ਅਤੇ ਤੁਸੀਂ ਉਹਨੂੰ ਨਹੀਂ ਮਾਣ ਨਹੀਂ ਸਕਦੇ
1: ਜਾਂ ਫਿਰ ਆਪਾਂ ਐਟਲੀਸਟ ਇਹ ਕਹਿ ਲਈਏ ਕਿ ਹੈ ਨਾ

0: ਕੁਛ ਤੇ ਜਿਹੜਾ ਉਹ ਚੰਗਾ ਜਿਹੜਾ ਤੁਹਾਨੂੰ ਸਾਰੀ ਉਮਰ ਸਕੂਨ ਦਿੰਦਾ ਨਾ ਉਹ ਮਾਸਾ ਕੀ ਹੁੰਦਾ ਇੰਨਾ ਕੀ ਹੁੰਦਾ ਕੁਛ ਇੱਕ ਪਲ ਕੁਛ ਇੱਕ ਜ਼ਿੰਦਗੀ ਦੇ ਦਿਨ ਜਾਂ ਜਿਹੜੀਆਂ ਤੁਸੀਂ ਵਿੱਚੋਂ ਵਿੱਚੋਂ ਚੁਣੇ ਚੁਣੇ ਜੇ ਕਿਉਂਕਿ ਇੱਕ ਸਟੇਜ ਤੋਂ ਬਾਅਦ ਫਿਰ ਉਹ ਭਾਵੇਂ ਉੱਦਾਂ ਹੀ ਸਟੇ ਕੀਤੇ ਹੋਣ ਪਰ ਉਹਨਾਂ 'ਚ ਵੀ ਤੁਹਾਨੂੰ ਫਿੱਕਾਪਨ ਲੱਗਣ ਲੱਗ ਪੈਂਦਾ ਉਸ ਉਹਨਾਂ ਪਲਾਂ ਦੇ ਵਿੱਚ ਵੀ ਤੁਸੀਂ ਫਿੱਕਾਪਨ ਮੁੜ ਕੇ ਲੱਭ ਹੀ ਲੈਂਦੇ ਹੋ ਤੁਹਾਨੂੰ ਲੱਗਦਾ ਨਹੀਂ ਹੁਣ ਹੋਰ ਜ਼ਿਆਦਾ ਚਟਪਟਾ ਕੁਛ ਹੋਣਾ ਚਾਹੀਦਾ ਉੱਥੇ ਨਹੀਂ ਗੱਲ ਰੋਕਦੀ ਸਮਾਂ ਲੰਘਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਉਹ ਸਭ ਤੋਂ ਬੈਸਟ ਹੀ ਉਹ ਜਿਹੜਾ ਛੋਟਾ ਜਿਹਾ ਪਾਰਟ ਹੁੰਦਾ ਵਾ ਉਹਨੂੰ ਜਦੋਂ ਆਪਾਂ ਸੁਣਦੇ ਹਾਂ ਜਦੋਂ ਆਪਾਂ ਕਹਿੰਦੇ ਹਾਂ
1: ਹਾਂ
0: ਮਾਣਦੇ ਹਾਂ ਹਾਂ ਉਹ ਫਿਰ ਤੁਹਾਨੂੰ ਵਧੀਆ ਲੱਗਦਾ ਕਹਿਣ ਦੀ ਗੱਲ ਇਹ ਮੁੱਕਦੀ ਗੱਲ ਇਹ ਅੱਗੇ ਵਧਣ ਤੋਂ ਪਹਿਲਾਂ ਕਿ ਜੋ ਵੀ ਆਪਾਂ ਕਰਦੇ ਹਾਂ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਵਾ ਆਪਣੇ ਆਪ ਹੋ ਜਾਂਦਾ ਵਾ ਜਾਂ ਤੁਸੀਂ ਕਰਦੇ ਹੋ ਤੁਹਾਡੇ ਕੀਤਿਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਬੱਬੀ ਹੁੰਦੀਆਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਆਪ ਕਰਦੇ ਹਾਂ ਚਾਹੇ ਉਹ ਚੰਗੀਆਂ ਚਾਹੇ ਮਾੜੀਆਂ ਅਤੇ ਕੁਛ ਇੱਦਾਂ ਦਾ ਬੰਦਾ ਕਰ ਲਏ ਕੁਛ ਇੱਦਾਂ ਦਾ ਬੰਦਾ ਲਿਖ ਲੈ ਕੇ ਕੱਲ੍ਹ ਨੂੰ ਤੁਹਾਨੂੰ ਉਹਦੇ 'ਤੇ ਮਾਣ ਮਹਿਸੂਸ ਹੋਵੇ ਸੋ ਸੋਰਟ ਆਫ ਜਿੱਦਾਂ ਮੈਂ ਕਿਸੇ ਦਾ ਸਵੇਰੇ ਪੜ੍ਹ ਰਿਹਾ ਹਾਂ ਉਹ ਉਹਨੇ ਲਿਖਿਆ ਸੀ ਵੀ ਜਿੱਦਾਂ ਆਪਾਂ ਜ਼ਿੰਦਗੀ ਇੱਕ ਇੱਕ ਕਿਤਾਬ ਆ ਅਤੇ ਅਸੀਂ ਆਪੇ ਹੀ ਲਿਖਦੇ ਹਾਂ ਅਤੇ ਮੈਨੂੰ ਇਹ ਮੈਨੂੰ ਮਨ 'ਚ ਆਇਆ ਵੀ ਜੇ ਆਪਾਂ ਆਪੇ ਹੀ ਲਿਖਦੇ ਹਾਂ ਹੈਗੀ ਗੱਲ ਸਹੀ ਹੁੰਦਾ ਹੈ ਨਾ ਆਪਾਂ ਹਰ ਰੋਜ਼ ਇੱਕ ਇੱਕ ਪੰਨਾ ਮੰਨ ਲਓ ਲਿਖਦੇ ਹਾਂ ਇੱਕ ਇੱਕ ਪੰਨਾ ਅੱਗੇ ਚੱਲਦੇ ਹਾਂ ਅਤੇ ਕੋਈ ਇੰਟਰਸਟਿੰਗ ਕਿਤਾਬ ਹੋਵੇ ਮੰਨ ਲਓ ਵਾਕਈ ਆਪਾਂ ਲਿਖ ਰਹੇ ਹਾਂ ਨਾ ਅਤੇ ਕੱਲ੍ਹ ਨੂੰ ਕੋਈ ਇੰਟਰਸਟਿੰਗ ਕਿਤਾਬ ਹੋਵੇ ਅਤੇ ਸਾਰੇ ਪੜ੍ਹਨਗੇ ਉਹਨੂੰ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਆ ਫਲਾਣੇ ਬੰਦੇ ਦੀ ਯਾਰ ਇਹਦੀ ਜੀਵਨੀ ਹੈ ਨਾ ਫਲਾਣੇ ਬੰਦੇ ਦੀ ਜਦੋਂ ਚੱਲ ਜਾਂਦਾ ਦੁਨੀਆਂ ਤੋਂ ਅਤੇ ਉਹਦੀਆਂ ਆਪਾਂ ਗੱਲਾਂ ਕਰਦੇ ਹਾਂ ਪਰ ਉਹ ਵੀ ਗੱਲਾਂ ਤੇ ਕੁਛ ਕੰਛੀ ਹੈ ਨਾ ਉਹਨਾਂ ਦੀ ਜ਼ਿੰਦਗੀ
1: ਬਿਲਕੁਲ ਬਿਲਕੁਲ
0: ਇਸੇ ਤਰ੍ਹਾਂ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਇੱਕ ਕਿਤਾਬ ਆ ਕੱਲ੍ਹ ਨੂੰ ਸਾਰਿਆਂ ਦੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਛਪਣੀਆਂ ਨਹੀਂ ਛਪਣੀਆਂ ਪਰ ਤੁਹਾਡੇ ਪਰਿਵਾਰ ਦੇ ਕੋਲ ਉਹ ਕਿਤਾਬ ਜ਼ਰੂਰ ਰਹਿਣੀ ਹੈ ਤੁਹਾਡੇ ਜਾਣ ਪਛਾਣ ਵਾਲਿਆਂ ਕੋਲ ਜ਼ਰੂਰ ਰਹਿਣੀ ਹੈ ਚਾਹੁਣ ਵਾਲਿਆਂ ਕੋਲ ਜ਼ਰੂਰ ਰਹਿਣੀ ਹੈ ਜੇ ਰਹਿੰਦੀ ਨਾਮ ਹੀ ਰਹੇ ਅਤੇ ਇਹ ਉਹ ਕਿਤਾਬ ਆ ਜਿਹਨੂੰ ਆਪਾਂ ਆਪ ਹੀ ਪਿੱਛੇ ਪੜ੍ਹਦੇ ਰਹਿੰਦੇ ਹਾਂ ਆਪ ਹੀ ਲਿਖੀ ਜਾਂਦੇ ਆ ਰਿਵਾਈਜ਼ ਵੀ ਤੇ ਕਰਦਾ ਹੀ ਆ ਨਾ ਲੇਖਕ
1: ਬਿਲਕੁਲ ਨਵੇਂ ਐਡੀਸ਼ਨ ਦੇ ਅੰਦਰ ਫਿਰ ਚੀਜ਼ਾਂ ਵੀ ਚੇਂਜ ਕਰਦਾ ਹਲਕੀ ਜੀਆਂ
0: ਹਾਂ
1: ਸਹੀ ਕਿ ਨਹੀਂ
0: ਤੇ ਆਪਾਂ ਇਹ ਫਿਰ ਕੋਸ਼ਿਸ਼ ਆਪਾਂ ਇਹਦਾ ਮਤਲਬ ਕਿ ਕਰ ਸਕਦੇ ਹਾਂ ਕਿ ਸਾਡਾ ਹਰ ਇੱਕ ਪੰਨਾ ਇੰਟਰਸਟਿੰਗ ਹੋਵੇ ਉਹ ਇੰਟਰਸਟਿੰਗ ਇਹ ਨਹੀਂ ਵੀ ਉਹਦੇ 'ਚ ਖੁਸ਼ੀਆਂ ਹੀ ਹੋਣ ਤੁਸੀਂ ਸੋਚੋ ਵੀ ਇੱਕ ਕਿਤਾਬ ਮੰਨ ਲਓ ਜੇ ਹਰ ਇੱਕ ਇਨਸਾਨ ਤੁਸੀਂ ਸਾਰੇ ਆਪੋ ਆਪਣੀ ਲਿਖ ਰਹੇ ਹੋ ਅਤੇ ਉਸ ਕਿਤਾਬ ਦੇ ਉੱਤੇ ਜਿਹੜੇ ਪੰਨੇ ਦੇ ਉੱਤੇ ਸੰਘਰਸ਼ ਹੋਊਗਾ ਤੁਹਾਡਾ ਕਿੱਡਾ ਇੰਟਰਸਟਿੰਗ ਹੋਊਗਾ
1: ਹਾਂ ਕਹਾਣੀ ਤਾਂ ਅਨਫੋਲਡ ਹੋਣੀ ਚਾਹੀਦੀ ਹੈ ਨਾ ਉਹ ਕਹਾਣੀ ਕਿ ਮੈਂ ਪਹਿਲਾ ਪੰਨਾ ਪੜ੍ਹਿਆ ਤਾਂ ਮੈਨੂੰ ਪਤਾ 15 ਵਿੱਚ ਕੀ ਹੋਣਾ ਕਹਾਣੀ ਤਾਂ ਅਨਫੋਲਡ ਹੋਣੀ ਚਾਹੀਦੀ ਹੈ ਲਾਈਫ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਬਈ ਹੌਲੀ ਹੌਲੀ ਹਰ ਤਰ੍ਹਾਂ ਦਾ ਗ੍ਰਾਫ ਵੇਖਣ ਨੂੰ ਮਿਲੇ ਹਰ ਤਰ੍ਹਾਂ ਚੈਲੰਜ ਤੁਹਾਨੂੰ ਵੇਖਣ ਨੂੰ ਮਿਲੇ ਜਿੱਥੇ ਖੁਸ਼ੀ ਖੁਸ਼ੀ ਆ ਜ਼ਿਆਦਾ ਖੁਸ਼ੀ ਉਹ ਚੁਟਕਲਿਆਂ ਦੀ ਕਿਤਾਬ ਜੇ ਹੋਵੇ 150 ਚੁਟਕਲੇ ਹੋਣ ਉਹਦੇ ਅੰਦਰ ਤੇ ਤੁਹਾਨੂੰ ਪਸੰਦ ਪਹਿਲੇ 15 ਹੀ ਆਉਂਦੇ ਆ ਉਸ ਤੋਂ ਬਾਅਦ ਹਨਾ ਬਾਅਦ ਚਲੋ ਖਤਮ
0: ਤੇ ਜੇ ਅਸਲ ਕਿਤਾਬ ਦੀ ਗੱਲ ਕਰੀਏ ਤੇ ਉਹਦੇ ਵਿੱਚ ਤੁਸੀਂ ਸੋਚੋ ਵੀ ਪਿੱਛੇ ਕੀ ਲਿਖ ਲਿਆ ਆਪਾਂ ਉਹ ਜਿਹੜਾ ਲਿਖਿਆ ਵਾ ਉਹਦੇ ਵਿੱਚ ਆਪਾਂ ਲਿਖਣਾ ਤਾਂ ਇਹੋ ਹੀ ਚਾਹਵਾਂਗੇ ਜੋ ਆਪਾਂ ਗਾਣਿਆਂ 'ਚ ਸੁਣਦੇ ਹਾਂ ਹੈ ਨਾ ਆਪਾਂ ਮਹਿਸੂਸ ਕਰਾਂਗੇ ਆਪਾਂ ਜਿੱਥੇ ਜੰਮੇ ਹਾਂ ਉੱਥੋਂ ਬਾਰੇ ਆਪਾਂ ਗੱਲਾਂ ਲਿਖਾਂਗੇ ਬਚਪਨ 'ਚ ਆਪਾਂ ਕੀ ਚੰਗਾ ਕਰਦੇ ਹੁਣ ਤੁਹਾਨੂੰ ਉਹ ਯਾਦ ਆਉਣੀਆਂ ਜਿਹੜੀਆਂ ਬਹੁਤ ਜ਼ਿਆਦਾ ਸੰਘਰਸ਼ ਵਾਲੀਆਂ ਮੁਸੀਬਤ ਵਾਲੀਆਂ ਜਾਂ ਫਿਰ ਬਹੁਤ ਖੁਸ਼ੀ ਵਾਲੀਆਂ ਉਹ ਸਾਰੇ ਪਲ ਤੁਸੀਂ ਲਿਖੋਗੇ ਅਤੇ ਜੇ ਤੁਹਾਨੂੰ ਲੱਗੇ ਵੀ ਕੋਈ ਇਸ ਸਾਰੇ ਸਫ਼ਰ ਦੇ ਦਰਮਿਆਨ ਹਾਲੇ ਤੱਕ ਕੋਈ ਇੰਟਰਸਟ ਨਹੀਂ ਬਣ ਰਿਹਾ ਇਸ ਕਿਤਾਬ ਦੇ ਵਿੱਚ ਜੇ ਕਿਸੇ ਨੂੰ ਆਪਾਂ ਪੜ੍ਹਾਵਾਂਗੇ ਤਾਂ ਯਾਰ ਮਜ਼ਾ ਜਿਹਾ ਨਹੀਂ ਆਉਣਾ ਅਤੇ ਝੂਠ ਲਿਖਣ ਦੀ ਨਹੀਂ ਲੋੜ ਕੋਈ
1: ਅੱਜ ਨਵਾਂ ਦਿਨ ਅੱਜ ਤੋਂ ਸ਼ੁਰੂ ਕਰੋ
0: ਹਾਂ ਹੁਣ ਤੁਸੀਂ ਔਨਵਰਡਸ ਉਹਦੇ 'ਤੇ ਕੁਛ ਐਸਾ ਲਿਖੋ ਵੀ ਤੁਹਾਨੂੰ ਆਪ ਨੂੰ ਮਜ਼ਾ ਕਿਸੇ ਨੇ ਨਹੀਂ ਪੜ੍ਹਨੀ ਤੁਹਾਨੂੰ ਆਪ ਨੂੰ ਮਜ਼ਾ ਆਵੇ ਦਿਨ 'ਚ ਪਿੱਛੇ ਤੁਸੀਂ ਝਾਤੀ ਮਾਰੋ ਵੀ ਯਾਰ ਵਾਕਈ ਅੱਜ ਮੈਂ ਆਹ ਲਿਖਿਆ ਯਾਨੀ ਕਿ ਅੱਜ ਮੈਂ ਆਹ ਕੀਤਾ ਹੈ ਨਾ ਅੱਜ ਮੈਂ ਆਹ ਚੀਜ਼ ਦੇ ਉੱਤੇ ਬਹਿ ਕੇ ਸਾਰਾ ਦਿਨ ਮੈਂ ਕੋਸਿਆ ਨਹੀਂ ਮੈਂ
1: ਕਹਿੰਦੇ ਆ ਨਾ ਇਹਦੇ ਉੱਪਰ ਸਾਇੰਟੀਫਿਕਲੀ ਇਟ ਇਜ਼ ਪ੍ਰੂਵਨ ਆਲਸੋ ਕਿ ਜਦੋਂ ਹੈ ਨਾ ਸਭ ਪਰ ਆਤੀ ਹੈ ਸਭ ਕੀ ਵਾਰਿਸ ਹੈ ਨਾ ਮੌਤ ਮੁਨਸਿਫ ਹੈ ਕਮੋ ਬੇਸ਼ਨੀ ਸਾਰਿਆਂ 'ਤੇ ਆਉਣੀ ਹੈ ਅਤੇ ਜਦੋਂ ਵਕਤ ਆਉਂਦਾ ਨਾ ਬੰਦੇ ਦਾ ਅਤੇ ਉਹ ਇੱਕਦਮ ਜਾਣ ਲੱਗੇ ਉਹਨੂੰ ਆਪਣੀ ਲਾਈਫ ਦੇ 7 ਤੋਂ 8 ਮਿੰਟ ਫਲੈਸ਼ਬੈਕ ਆਉਂਦੇ ਆ
0: ਅੱਛਾ
1: ਇਹ ਤੇ ਉਹ ਆਉਂਦੇ ਵੀ ਇਸ ਤਰ੍ਹਾਂ ਨਹੀਂ ਹੈ ਜਿਸ ਫਿਲਮਾਂ 'ਚ ਦਿਖਾ ਦਿੰਦੇ ਨਾ ਕਿ ਸੀਨ ਨਹੀਂ ਤਸਵੀਰਾਂ ਆਉਂਦੀਆਂ ਤੁਹਾਨੂੰ ਸਿਰਫ
0: ਤੋ ਪਿਕਚਰ ਮੈਮਰੀ
1: ਹਾਂ ਅਤੇ ਉਹ ਤੁਹਾਡੇ ਹੁੰਦੇ ਮੇਜਰ ਮੂਵਮੈਂਟਸ ਸੋ ਫਿਰ ਭਾਵੇਂ ਤੁਸੀਂ ਇੱਦਾਂ ਸੋਚ ਲਓ ਕਿ ਬਈ ਜਦੋਂ ਵਕਤ ਆਉਣਾ ਅਤੇ ਉਹ ਤਸਵੀਰਾਂ ਜੇ ਤੁਹਾਨੂੰ ਲੱਗਦਾ ਹੁਣ ਤੱਕ ਘੱਟ ਇਕੱਠੀਆਂ ਹੋਈਆਂ ਵਧੀਆ ਤਾਂ ਉਹਨਾਂ ਨੂੰ ਅੱਜ ਨਵਾਂ ਦਿਨ ਨਵਾਂ ਸਵੇਰਾ ਅਤੇ ਅੱਜ ਤੋਂ ਸ਼ੁਰੂ ਕਰੋਗੇ
0: ਚੀਜ਼ਾਂ ਉਹ ਹੀ ਰਹਿਣੀਆਂ ਵੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸੀਬਤ ਉਹ ਰਹਿਣੀ ਆ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਉਹ ਹੀ ਰਹਿਣੀਆਂ ਜੀ ਉਹ ਹੀ ਰਹਿਣੇ ਆ ਆਲੇ ਦੁਆਲੇ ਵਾਲੇ ਲੋਕ ਉਹ ਹੀ ਰਹਿਣੇ ਆ ਪਰ ਉਹਦੇ ਵਿੱਚ ਤੁਸੀਂ ਆਪਣਾ ਢੰਗ ਤਰੀਕਾ ਆਪਣਾ ਨਜ਼ਰੀਆ ਤੁਸੀਂ ਬਦਲ ਸਕਦੇ ਹੋ ਵੀ ਤੁਸੀਂ ਉਹਨਾਂ ਸਾਰਿਆਂ ਦੇ ਦਰਮਿਆਨ ਅੱਜ ਕਿੱਦਾਂ ਵਿਚਰੇ
1: ਫੈਕਟ ਬਿਲਕੁਲ ਸਹੀ ਗੱਲ ਆ, ਆਪਣੇ ਹੱਥ ਅਸੀਂ ਮਤਲਬ ਸਾਡੀ ਪਰਸਨੈਲਿਟੀ ਹੈ ਸਾਡੇ ਹੱਥ, ਹੈ ਨਾ, ਗ੍ਰਜਸ ਜਿਹੜੇ ਨੇ, ਜਿਹੜੀ ਸ਼ਿਕਾਇਤਾਂ ਨੇ ਲੋਕਾਂ ਤੋਂ, ਉਹ ਉਹੀ ਰਹਿਣੀਆਂ, ਉਹ ਨਹੀਂ ਬਦਲਣੀ।

0: ਤੁਹਾਡੇ ਲਈ ਉਹ ਬੰਦਾ ਨਹੀਂ ਬਦਲਣਾ। ਹਾਂ, ਬੰਦੇ ਨੂੰ ਲੈ ਕੇ ਆਪਣਾ ਨਜ਼ਰੀਆ ਤੁਸੀਂ ਬਦਲ ਸਕਦੇ ਹੋ, ਹੈ ਨਾ? ਬਿਲਕੁਲ ਸਹੀ ਗੱਲ
1: ਕੀਤੀ। ਕੱਲ੍ਹ ਜੇ ਕੱਲ੍ਹ ਦੂਸਰਾ ਲਿਖ ਲਿਆ ਨਾ ਤੁਸੀਂ ਕਿਸੇ ਬੰਦੇ ਬਾਰੇ, ਤੁਸੀਂ ਲਿਖ ਲਿਆ ਵੀ ਇਹ ਬਹੁਤ ਨਿਕੰਮਾ ਬੰਦਾ ਵਾ, ਇਹਨੇ ਮੈਨੂੰ ਬਹੁਤ ਦੁੱਖ ਦਿੱਤੇ ਨੇ, ਦਿਸ ਦੈਟ, ਇਹਦੇ ਕਰਕੇ ਮੇਰੀ ਜ਼ਿੰਦਗੀ ਜਹਾਨਮ ਆ, ਅਤੇ ਉਹ ਲਿਖਿਆ ਗਿਆ ਪੰਨਾ। ਹੁਣ ਅੱਜ ਉਹ ਰਿਪੀਟ ਨਾ ਕਰਿਓ। ਵੱਡੀ ਗੱਲ ਇਹ ਵੀ ਆ ਵੀ ਜਦੋਂ ਆਪਾਂ ਕਿਤਾਬ ਲਿਖਾਂਗੇ ਤਾਂ ਕਿਤਾਬ 'ਚ ਜੇ ਰੈਪੂਟੇਸ਼ਨ ਹੋਈ ਤਾਂ ਉਹ ਵੀ ਨਹੀਂ ਕਿਸੇ ਨੂੰ ਪਸੰਦ ਹੋਣੀ,
0: ਉਹ ਵੀ ਨਹੀਂ ਪਸੰਦ ਆਉਂਦੇ, ਹੈ ਨਾ? ਸੇਮ ਚੈਪਟਰ ਵਾਰ ਵਾਰ। ਹਾਂ,
1: ਤੁਸੀਂ ਕੱਲ੍ਹ ਜੇ ਕਿਸੇ ਦੀ ਤਾਰੀਫ਼ ਕੀਤੀ ਸੀ, ਅੱਜ ਜੇ ਫਿਰ ਤਾਰੀਫ਼ ਲਿਖੋਗੇ ਉਹ ਚਾਪਲੂਸੀ ਹੋ ਜਾਣੀ ਆ।
0: ਹਾਂ, ਉਹ ਉਸ ਤੋਂ ਤਾਂ ਬਈ ਗੁਰੇਜ਼ ਕਰੋ, ਉਹ ਬਹੁਤ ਉਹ ਡਾਊਨ ਕੰਮ ਆ। ਚਾਪਲੂਸੀ ਤਾਂ ਕਰਨੀ ਨਹੀਂ ਨਾ ਕਿਸੇ ਦੀ, ਇਹ ਵਾਲਾ ਤਾਂ ਚੈਪਟਰ ਪਾੜ ਹੀ ਦੋ।
1: ਸੋ ਇਹ ਮੈਨੂੰ ਬੜੀ ਵਧੀਆ ਚੀਜ਼ ਲੱਗੀ ਵੀ ਜ਼ਿੰਦਗੀ, ਮੈਂ ਅੱਗੇ ਵੀ ਸ਼ਾਇਦ ਆਪਾਂ ਬੜੀ ਵਾਰੀ ਸੁਣਿਆ ਹੋਊਗਾ, ਪਰ ਕਈ ਵਾਰੀ ਹੁੰਦਾ ਤੁਸੀਂ ਉਹਨੂੰ ਅਲੱਗ ਤਰੀਕੇ ਦੇ ਨਾਲ ਸੋਚਦੇ ਹੋ ਉਸ ਚੀਜ਼ ਨੂੰ, ਅੱਗੇ ਦੀ ਅੱਗੇ ਫਿਰ ਉਹ ਲੜੀ ਚੱਲੀ ਜਾਂਦੀ ਆ, ਅਤੇ ਇਸੇ ਲੜੀ ਨੂੰ ਤੁਸੀਂ ਐਂਡਲੈਸ ਆਪਣੇ ਉੱਤੇ ਤੁਸੀਂ ਵਿਚਾਰ ਕਰਕੇ ਵੇਖੋ, ਸੋਚ ਕੇ ਵੇਖੋ, ਅਤੇ ਕੁਛ ਸੋਹਣਾ ਸੋਹਣਾ ਚੰਗਾ ਚੰਗਾ ਤੁਸੀਂ ਲਿਖੋ, ਅਤੇ ਸ਼ਾਮੀ ਜਦੋਂ ਪੜ੍ਹੋਗੇ ਤਾਂ ਫਿਰ ਤੁਹਾਨੂੰ ਮਾਣ ਮਹਿਸੂਸ ਹੋਵੇ ਵੀ ਅੱਜ ਮੈਂ ਕੁਛ ਚੰਗਾ ਕੀਤਾ ਹੈ, ਅੱਜ ਮੈਂ ਆਪਣੀ ਨੌਕਰੀ ਦੇ ਉੱਤੇ, ਅੱਜ ਮੈਂ ਆਪਣੇ ਕਾਰੋਬਾਰ ਦੇ ਉੱਤੇ ਜੋ ਮੇਰੀਆਂ ਲੱਗੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾਉਂਦਿਆਂ ਕੁਛ ਮੈਂ ਚੰਗਾ ਕੁਛ ਵਧੀਆ ਕਰਕੇ
0: ਆਇਆ। ਜਾਂ ਪੂਰਾ ਦਿਨ ਵਿਹਲੇ ਬੈਠੇ ਤਾਂ ਕਿਆ ਵਿਹਲਾ ਬੈਠਿਆ ਯਾਰ ਅੱਜ,
1: ਕਿਆ ਕਮਾਲ ਦਾ
0: ਚਿੱਲ ਕੀਤਾ ਯਾਰ ਅੱਜ, ਓਹੋ ਹੋ
1: ਕਿਆ ਕਮਾਲ ਦਾ ਵਿਹਲਾ ਬਹਿ ਕੇ, ਅਤੇ ਮੈਂ ਵਿਹਲੇ ਬਹਿ ਕੇ ਕਿ ਸੋਹਣੀਆਂ ਚੀਜ਼ਾਂ ਸੋਚੀਆਂ।
0: ਸਹੀ ਗੱਲ, ਵਿਹਲਾ ਵੈਸੇ ਬੰਦਾ ਕਦੇ ਨਹੀਂ ਹੁੰਦਾ ਨਾ, ਕੁਛ ਨਾ ਕੁਛ ਤਾਂ ਆਪਾਂ ਕਰ ਹੀ ਰਹੇ ਹਾਂ। ਵੀ ਆਰ ਸੋਸ਼ਲ ਬੀਇੰਗਸ, ਵੀ ਆਰ ਆਲਵੇਜ਼ ਡੂਇੰਗ ਸਮਥਿੰਗ, ਵਨ ਥਿੰਗ ਔਰ ਦੀ ਅਦਰ। ਸੋ ਇਹ ਚੀਜ਼ ਤਾਂ ਕਦੇ ਵੀ ਨਹੀਂ ਸੋਚਣੀ ਚਾਹੀਦੀ, ਹੈ ਨਾ? ਕਾਫੀ ਲੋਕਾਂ ਦੇ ਅੰਦਰ ਇਹ ਆ ਜਾਂਦਾ ਨਾ ਹੌਲੀ ਹੌਲੀ ਕੰਪਲੈਕਸ ਕਿ ਮੈਂ ਬਹੁਤ ਪ੍ਰੋਡਕਟਿਵ ਕੰਮ ਨਹੀਂ ਕਰ ਰਿਹਾ, ਕਿ ਸ਼ਾਇਦ ਜੋ ਲੋਕ ਹੱਥੀਂ ਕੰਮ ਕਰਦੇ ਪਏ ਜਾਂ 12-12 ਘੰਟੇ ਕੰਮ ਕਰ ਰਹੇ ਆ ਉਹ ਸ਼ਾਇਦ ਜ਼ਿਆਦਾ, ਹੈ ਨਾ, ਜ਼ਿੰਦਗੀ ਨਾਲ ਜੂਝ ਰਹੇ, ਲੜ ਰਹੇ ਆ। ਆਈ ਐਮ ਲੈਸ, ਸੈਲਫ ਇਮੇਜ ਨਹੀਂ ਡਾਊਨ ਕਰਨੀ ਚਾਹੀਦੀ, ਹੈ ਨਾ? ਇਹ ਸ਼ਾਇਦ ਫਰੀ ਬੈਠਣ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਜੇ ਲੱਗੀ ਹੋਈ ਹੈ ਤਾਂ ਉਹਦਾ ਵੀ ਤੁਸੀਂ ਕੀ ਬੈਸਟ ਕਰ ਸਕਦੇ ਹੋ, ਹੈ ਨਾ? ਹੌਬੀ ਤਾਂ ਹਰ ਕਿਸੇ ਅੰਦਰ ਆ, ਕ੍ਰੀਏਟਿਵ ਬੀਇੰਗਸ ਆਪਾਂ।
1: ਜਦੋਂ ਆਪਾਂ ਕ੍ਰਿਸ਼ਨ ਜੀ ਬਹੁਤ ਜ਼ਿਆਦਾ ਕੰਮ ਕਰਦੇ ਹਾਂ ਨਾ, ਜੋ ਕਿ ਆਪਾਂ ਜਿਹੜੀ ਹੁਣ ਆਪਾਂ ਸਿਚੁਏਸ਼ਨ 'ਚ ਹਾਂ ਸਾਰੇ ਲਗਭਗ, ਅਸੀਂ ਇੱਕ ਤਰ੍ਹਾਂ ਦੇ ਨਾਲ ਹੁਣ ਸ਼ਹਿਰ ਦੇ ਵਿੱਚ ਹਾਂ, ਅਸੀਂ ਸ਼ਹਿਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਅਤੇ ਉਸ ਚੀਜ਼ ਦਾ ਅਹਿਸਾਸ ਸਾਨੂੰ ਭਲੀਭਾਂਤ ਹੋਣਾ ਚਾਹੀਦਾ। ਅਤੇ ਉਹਦੇ ਵਿੱਚ ਜਦੋਂ ਆਪਾਂ ਬਹੁਤ ਜ਼ਿਆਦਾ ਆਪਾਂ ਇਸੇ ਖੇਡ 'ਚ ਹੀ ਹੁੰਦੇ ਹਾਂ ਵੀ ਆਪਾਂ ਪੈਸਾ ਕਮਾਉਣਾ, ਪਹਿਲਾਂ ਸ਼ੁਰੂਆਤੀ ਸਮੇਂ 'ਚ ਨਾ ਇੱਦਾਂ ਦੀ ਤੁਹਾਡੇ 'ਚ ਸੋਚ ਨਹੀਂ ਹੁੰਦੀ, ਉਦੋਂ ਤੁਸੀਂ ਪੈਸਾ ਉਦੋਂ ਵੀ ਕਮਾਉਂਦੇ ਹੋ, ਵੱਧ ਕਮਾਉਂਦੇ ਹੋ, ਪਰ ਉਦੋਂ ਸੋਚ ਹੋਰ ਹੁੰਦੀ ਆ। ਪਰ ਜਦੋਂ ਤੁਸੀਂ ਹੌਲੀ ਹੌਲੀ ਲੰਮਾ ਸਮਾਂ ਇੱਕੋ ਹੀ ਗੇੜ ਦੇ ਵਿੱਚ ਫਸੇ ਰਹਿੰਦੇ ਹੋ ਪੈਸਾ ਕਮਾਉਣ ਦੇ ਲਈ, ਹੈ ਨਾ, ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਫਿਰ ਕੰਮ 'ਤੇ ਜਾਣਾ, ਪੈਸਾ ਕਮਾਉਣਾ, ਵਾਪਸ ਆਉਣਾ, ਵਿੱਚ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਆਪ ਦੇ ਲਈ ਵਿਹਲ ਅਤੇ ਬਾਕੀ ਚੀਜ਼ਾਂ ਹੌਲੀ ਹੌਲੀ ਮਾਈਨਸ ਹੁੰਦੀਆਂ ਜਾਂਦੀਆਂ। ਅਤੇ ਇੱਕ ਸਮਾਂ ਕਹਿੰਦੇ ਤੁਸੀਂ ਇੰਨਾ ਕੁ ਜ਼ਿਆਦਾ ਤੁਸੀਂ ਕੰਮ ਪੈਸਾ ਕੰਮ ਪੈਸਾ ਕੰਮ ਪੈਸਾ ਕਰ ਲੈਂਦੇ ਹੋ ਕਿ ਉਸ ਤੋਂ ਬਾਅਦ ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਤੁਸੀਂ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹੋ, ਜੇ ਤੁਸੀਂ ਪੈਸਾ ਨਹੀਂ ਕਮਾ ਰਹੇ ਤੁਸੀਂ ਆਪਣੇ ਆਪ ਨੂੰ ਉਜੜੇ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਡੀ ਉਹ ਪੈਟਰਨ ਸੈੱਟ ਹੋ ਗਿਆ। ਹੁਣ
0: ਤੁਸੀਂ ਵੈਲਿਊ ਪੈਸੇ ਨਾਲ ਸੈੱਟ ਕਰ ਲਈ ਨਾ ਆਪਣੀ ਲਾਈਫ ਦੀ, ਗੱਲ ਇਹ ਆ ਹੁਣ, ਕਿਉਂਕਿ ਈਜ਼ੀ ਆ, ਨੰਬਰ ਬਹੁਤ ਈਜ਼ੀ ਆ, ਸ਼ਾਇਦ ਤਾਂ ਹੀ ਬਾਰਟਰ ਸਿਸਟਮ ਖਤਮ ਹੋਇਆ ਨਾ, ਪੈਸਾ ਆਇਆ ਹੀ ਇਸ ਕਰਕੇ ਕਿ ਆ ਈਜ਼ੀ ਆ, ਹੈ ਨਾ? ਬੰਦੇ ਨੂੰ ਵੈਲਿਊ ਕਰਨਾ ਵੀ ਈਜ਼ੀ ਆ, ਕਿਸੇ ਚੀਜ਼ ਨੂੰ ਵੀ ਵੈਲਿਊ ਕਰਨਾ ਈਜ਼ੀ ਆ,
1: ਤੁਹਾਡੇ ਕੰਮ ਦੀ ਵੈਲਿਊ ਪੈਣ ਲੱਗ ਪਈ ਨਾ ਤੁਹਾਨੂੰ, ਇਹ ਇੱਕ ਵੈਲਿਊ ਮਿਲ। ਅੱਛਾ, ਇਹਦਾ ਨੁਕਸਾਨ ਕੀ ਹੋਇਆ ਕਿ ਜਦੋਂ ਕੰਮ ਦੀ ਤੁਹਾਡੇ ਵੈਲਿਊ ਪੈਣ ਲੱਗ ਪਏ, ਤੁਹਾਨੂੰ ਪਤਾ ਲੱਗ ਜਾਏ ਵੀ ਮੈਂ ਇੱਕ ਘੰਟਾ ਕੰਮ ਕਰਨਾ ਅਤੇ ਮੈਨੂੰ ਇੰਨੇ ਪੈਸੇ ਮੈਨੂੰ ਮਿਲਣੇ ਆ, ਹੈ ਨਾ, 100-100 ਤੁਹਾਨੂੰ 10 ਮਿਲਣੇ ਆ, 20 ਮਿਲਣੇ ਆ, 40 ਮਿਲਣੇ, ਤੁਸੀਂ ਆਪਣੇ ਆਪ ਦੀ ਇੱਕ ਵੈਲਿਊ ਸੈੱਟ ਕਰ ਲਈ, ਕਿੰਨੇ ਕੀਤੀ ਅਸੀਂ ਕੀਤੀ, ਜਾਂ ਮੰਡੀ ਨੇ ਤੁਹਾਨੂੰ ਇੱਕ ਹਲਕਾ ਜਿਹਾ, ਤੁਹਾਨੂੰ ਇੱਕ ਛਿਲਕਾ ਰਾਜਾ ਦਿੱਤਾ, ਅਤੇ ਅਸੀਂ ਆਪਣੇ ਆਪ ਦੀ ਇੱਕ ਵੈਲਿਊ ਸੈੱਟ ਕਰ ਲਈ। ਪਰ ਸਮੱਸਿਆ ਕੀ ਹੁੰਦੀ ਆ ਜਦੋਂ ਇਹਦੇ ਵਿੱਚ, ਉਦੋਂ ਸਮੱਸਿਆ ਬਣਦੀ ਆ ਜਦੋਂ ਆਪਾਂ ਲੰਮਾ ਸਮਾਂ ਇਸ ਪੈਟਰਨ 'ਚ ਰਹਿੰਦੇ ਹਾਂ, ਕੰਮ ਵਾਲੇ 'ਚ ਆਪਣੀ ਵੈਲਿਊ ਪਾ ਕੇ ਆਪਾਂ ਉਸ ਤਰੀਕੇ ਦੇ ਨਾਲ ਘੁੰਮਦੇ ਹਾਂ, ਅਤੇ ਫਿਰ ਜਦੋਂ ਆਪਾਂ ਕਿਸੇ ਦੀ ਮਦਦ ਕਰਨੀ ਹੁੰਦੀ ਆ ਅਤੇ ਉਦੋਂ ਵੀ ਆਪਾਂ ਆਪਣੇ ਘੰਟੇ ਕੈਲਕੂਲੇਟ ਕਰ ਲੈਂਦੇ ਹਾਂ। ਆਪਾਂ ਮੰਨ ਲਓ ਕਿਸੇ ਨੂੰ ਕੋਈ ਦੁੱਖ ਦਰਦ ਆ ਕਿ ਹਸਪਤਾਲ ਕਿਸੇ ਦਾ ਪਤਾ ਲੈਣ ਗਏ ਹੋ, ਹੈ ਨਾ, ਅਤੇ ਤੁਸੀਂ ਉੱਥੇ ਵੀ ਕੈਲਕੂਲੇਟ ਕਰ ਲੈਣਾ ਵੀ ਯਾਰ ਇੱਥੇ ਮੈਂ 2 ਘੰਟੇ ਲਾਤੇ ਯਾਰ, ਇੱਥੇ ਮੰਨ ਲਓ ਇਹਦਾ ਮਤਲਬ ਵੀ ਮੇਰੀ $50 ਦੀ ਵੈਲਿਊ, ਮੇਰਾ 100 ਗਿਆ, ਦਿਮਾਗ ਆਪਣੇ ਆਪ ਹੀ ਕੈਲਕੂਲੇਟ ਕਰਨਾ ਸ਼ੁਰੂ ਕਰ ਦਿੰਦਾ। ਮੰਨ ਲਓ ਤੁਸੀਂ ਛੁੱਟੀਆਂ ਗਏ ਹੋ, ਤੁਸੀਂ ਇੰਜੋਏ ਕਰਨ, ਤੁਸੀਂ ਪਰਿਵਾਰ ਦੇ ਨਾਲ ਇੰਜੋਏ ਕਰਨ ਗਏ ਹੋ 4 ਦਿਨ, ਅਤੇ ਤੁਸੀਂ ਉੱਥੇ ਵੀ ਉਹ ਚੀਜ਼ ਝੱਟ ਕੈਲਕੂਲੇਟ ਕਰ ਲੈਣੀ ਆ,
0: ਹੋ ਕੇ ਵੀ ਉੱਥੇ ਨਹੀਂ ਹੋ,
1: 4 ਦਿਨਾਂ ਦਾ ਇੰਨਾ ਨੁਕਸਾਨ ਹੈ, ਇਹਨੂੰ ਇਸੇ ਨੂੰ ਕਹਿੰਦੇ ਉੱਥੇ ਵੀ ਹੋ ਕੇ ਉੱਥੇ
0: ਨਹੀਂ
1: ਫਿਰ ਵੀ ਨਹੀਂ ਤੁਸੀਂ ਨਾ ਆਉਣਾ, ਇਹ ਨੁਕਸਾਨ ਹੁੰਦਾ ਵਾ। ਜਦੋਂ ਇੱਕ ਹੱਦ ਤੱਕ ਤਾਂ ਫਾਇਦਾ ਹੁੰਦਾ ਇਸ ਚੀਜ਼ ਦਾ, ਪਰ ਉਸ ਤੋਂ ਬਾਅਦ ਫਿਰ ਇਹ ਨੁਕਸਾਨ ਹੁੰਦਾ ਅਤੇ ਤੁਹਾਨੂੰ ਜੇ ਲੱਗ ਰਿਹਾ ਹੋਵੇ ਕਿ ਤੁਸੀਂ ਇਸ ਚੀਜ਼ ਦਾ ਪਾਰਟ ਨਹੀਂ ਹੋ ਅਤੇ ਤੁਸੀਂ ਸੋਚ ਕੇ ਵੇਖਿਓ ਕਿ ਤੁਸੀਂ ਮਹਿਸੂਸ ਕਰੋਗੇ ਵੀ ਤੁਸੀਂ ਹੈਗੇ ਹੋ ਤੁਹਾਨੂੰ ਫਈ ਫੀਲ ਹੁੰਦੀ ਹੈ ਇਹ ਗੱਲ ਯਾਰ ਮੈਂ ਆਪਣਾ ਆਪਾਂ ਅਕਸਰ ਹੀ ਇੱਕ ਦੂਸਰੇ ਨੂੰ ਕਹਿੰਦੇ ਹਾਂ ਜਾਂ ਅਸੀਂ ਰੇਡੀਓ ਤੋਂ ਕਿੰਨੀ ਰਿਹਾ ਛੋਟੇ ਸਮਾਂ ਸਮੇਂ ਦੀ ਵੈਲਿਊ ਆ ਪੈਸੇ ਦੀ ਨਹੀਂ ਸੋ ਬੇਸਿਕਲੀ ਆਪਾਂ ਦੋਵਾਂ ਨੂੰ ਜੋੜ ਲਿਆ ਵਾ ਹੁਣ ਇਕੱਠਿਆਂ ਜੋੜ ਲਿਆ
0: ਸਨੋਨਿਮ ਹੋ ਗਏ
1: ਤੁਸੀਂ ਮੰਨ ਲਓ ਜਦੋਂ ਹੁਣ ਤੁਹਾਡੇ 'ਚ ਇਸ ਸਨੈਰੀਓ 'ਚ ਹੋ ਸਕਦਾ ਜੇ ਆਪਾਂ ਇੱਦਾਂ ਹੀ ਅੱਗੇ ਚੱਲਦੇ ਰਹੇ ਇੱਕ ਦਿਨ ਆਵੇ ਆਪਾਂ ਸੇਵਾ ਕਰੀਏ ਗੁਰਦੁਆਰੇ ਮੰਦਰ ਜਾ ਕੇ ਅਤੇ ਅਸੀਂ ਕੈਲਕੂਲੇਟ ਕਰਦੇ ਹੋਈਏ ਵੀ ਬਾਬਾ ਆਪਾਂ ਇੱਕ ਦਿਨ ਕੰਮ ਕਰਤਾ ਵਾ ਇੱਕ ਦਿਨ ਮੇਰੀ ਜਿਹੜੀ ਤਨਖਾਹ ਆ ਮੈਂ 400-500 ਦੀ ਮੈਂ ਦਿਹਾੜੀ ਪਾਉਂਦਾ ਇਹਦਾ ਮਤਲਬ ਵੀ ਮੈਂ 500 ਤੇਰੇ ਲੇਖੇ ਲਾ ਤਾ ਇੱਕ ਸਮਾਂ ਆਊਗਾ ਜਾਂ ਕਈਆਂ 'ਤੇ ਹੋਊਗਾ ਉਹ ਇੱਦਾਂ ਵੀ ਕੈਲਕੂਲੇਟ
0: ਸ਼ਾਇਦ ਹੁਣ ਵੀ ਹੋਏਗਾ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਬੁਖਾਰ ਦੀ ਡਿਗਰੀ ਬੁਖਾਰ ਸਭ ਨੂੰ ਆ ਡਿਗਰੀ ਕਿਸੇ ਨੂੰ 99 ਆ ਸ਼ਾਇਦ ਕਿਸੇ ਦਾ 104 ਹੈ ਕਿਸੇ ਦਾ 108 ਵੀ ਪਾਰ ਹੋਇਆ ਹੈ ਨਾ ਪਰ ਇਹ ਹੈ ਹਰ ਕਿਸੇ ਨੂੰ ਹੈ ਨਾ ਤੁਸੀਂ ਵੀ ਨਹੀਂ ਇਸ ਤੋਂ ਅਛੂਤੇ ਮੈਂ ਵੀ ਨਹੀਂ ਅਛੂਤਾ ਹਰ ਕੋਈ ਹੈ ਪਰ ਹਾਂ ਜੇ ਆਪਾਂ ਇਸ ਗੱਲ ਨੂੰ ਅਵੇਅਰਨੈਸ ਹੈ ਸਾਡੇ ਅੰਦਰ ਸ਼ਾਇਦ ਉਸ ਲੈਵਲ 'ਤੇ ਤੰਗ ਨਹੀਂ ਕਰਦੀ ਹੋਏਗੀ ਅਤੇ ਜਿਹਨੂੰ ਪਤਾ ਹੀ ਨਹੀਂ ਹੈ ਕਿ ਯਾਰ ਇਹ ਫਸਿਆ ਪਿਆ ਮੈਂ ਉਹਦੀ ਥੋੜ੍ਹੀ ਡਿਗਰੀ ਹਾਈ ਹੋਏਗੀ ਪਰ ਹਾਂ ਬਿਮਾਰੀ ਸਭ ਨੂੰ ਜੀ ਬਲੀ ਇਹ ਚੀਜ਼ ਜ਼ੁਕਾਮ ਸਭ ਨੂੰ ਆ
1: ਬਿਲਕੁਲ ਅਤੇ ਇਹੋ ਚੀਜ਼ ਜੇ ਸਾਡੇ ਮੰਨ ਲਓ ਅਸੀਂ ਕਿਸੇ ਦੇ ਪੰਨੇ 'ਤੇ ਲਿਖੀ ਪੜ੍ਹਾਂਗੇ ਅਤੇ ਤੁਹਾਨੂੰ ਕਿੱਦਾਂ ਦੀ ਲੱਗੂਗੀ ਅਤੇ ਹੁਣ ਤੁਹਾਡੇ ਪੰਨੇ ਦੇ ਉੱਤੇ ਲਿਖੀ ਆ ਜਾਂ ਤੁਸੀਂ ਲਿਖ ਰਹੇ ਹੋ ਅਤੇ ਤੁਸੀਂ ਇਮੈਜਿਨ ਕਰ ਲਓ ਵੀ ਤੁਹਾਡੇ ਆਪਣੇ ਪੰਨੇ 'ਤੇ ਤੁਹਾਨੂੰ ਕੀ ਆਪਾਂ ਨੂੰ ਚੇਂਜ ਕਰਨ ਦੀ ਲੋੜ ਹੈ ਅਤੇ ਕਰਨਾ ਹੀ ਆਪੋ ਆਪਣਾ ਅਤੇ ਪਰ ਸ਼ੇਅਰ ਅਸੀਂ ਇੱਕ ਆਪਣਾ ਆਪਣੇ ਐਕਸਪੀਰੀਅੰਸ ਆਪਣੇ ਆਪਣੇ ਜੋ ਤੁਹਾਨੂੰ ਲੱਗਦਾ ਆਸ ਪਾਸ 'ਚੋਂ ਉਹ ਆਪਾਂ ਇੱਕ ਦੂਸਰੇ ਨਾਲ ਜ਼ਰੂਰ ਕਰ ਸਕਦੇ ਗੱਲਾਂ ਉਹੀ ਹੁੰਦੀਆਂ ਨੇ ਉਹਨਾਂ ਦੇ ਨਜ਼ਰੀਏ ਅਲੱਗ ਅਲੱਗ ਹੁੰਦੇ ਨੇ ਅਤੇ ਜਦੋਂ ਆਪਾਂ ਨੂੰ ਇੱਦਾਂ ਲੱਗਣ ਲੱਗ ਪਵੇ ਤਾਂ ਫਿਰ ਹੌਲੀ ਹੌਲੀ ਕੀ ਹੁੰਦਾ ਬੰਦਾ ਫਿਰ ਉਹ ਕਹਿੰਦੇ ਹਾਰ ਵੀ ਮੰਨ ਜਾਂਦਾ ਕਈ ਵਾਰੀ ਵੀ ਮੈਂ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਨਾਲ ਕੀ ਹੋ ਰਿਹਾ ਪਰ ਬੜੇ ਬੰਦੇ ਤੁਹਾਨੂੰ ਇੱਦਾਂ ਦੇ ਜ਼ਿੰਦਗੀ 'ਚ ਮਿਲਣਗੇ ਜਿਹੜੇ ਅੰਦਰੋਂ ਅੰਦਰ ਹੀ ਇਸ ਚੀਜ਼ ਨੂੰ ਲੈ ਕੇ ਹਾਰ ਮੰਨ ਚੁੱਕੇ ਹੁੰਦੇ ਵੀ ਹੁਣ ਮੈਂ ਸਾਰਾ ਕੁਛ ਇੱਦਾਂ ਹੀ ਕਰਦਾ ਆਇਆ ਵਾਂ ਅਤੇ ਮੈਨੂੰ ਆਉਂਦਾ ਹੀ ਇਹੋ ਕੁਛ ਆ ਅਤੇ ਹੁਣ ਮੈਂ ਕੁਛ ਵੱਖਰਾ ਤਾਂ ਮੈਂ ਕਰ ਨਹੀਂ ਸਕਦਾ ਇਸ ਕਰਕੇ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਜੇ ਮੈਂ ਹੁਣ ਤੱਕ ਗਲਤ ਹੀ ਕੀਤਾ ਵਾ ਮੰਨ ਲਓ ਇੰਨਾ ਪੈਸਾ ਕਮਾਇਆ ਵਾ ਕਿਸੇ ਕੰਮ ਨਹੀਂ ਆਇਆ ਇੰਨਾ ਸਮਾਂ ਮੈਂ ਬਤੀਤ ਕੀਤਾ ਜਿਹਨਾਂ ਲੋਕਾਂ ਦੇ ਨਾਲ ਉਹ ਲੋਕ ਮੈਨੂੰ ਛੱਡ ਗਏ ਅਤੇ ਹੁਣ ਮੈਨੂੰ ਤਾਂ ਆਉਂਦਾ ਵੀ ਇਹੋ ਕੁਛ ਹੀ ਆ ਅਤੇ ਫਿਰ ਉੱਥੇ ਉਹ ਆਪਣਾ ਚੰਗਾ ਭਲਾ ਕੌਨਫੀਡੈਂਸ ਉੱਥੇ ਫਿਰ ਉਹ ਗਵਾ ਬਹਿੰਦੇ ਅਤੇ ਉੱਥੇ ਫਿਰ ਅੱਗੋਂ ਹੋਰ ਮੁਸੀਬਤਾਂ ਸ਼ੁਰੂ ਹੋ ਜਾਂਦੀਆਂ ਪਰ ਕੌਨਫੀਡੈਂਸ ਗਵਾਉਣ ਦੀ ਥਾਂ ਦੇ ਉੱਤੇ ਜੇ ਉੱਥੋਂ ਉਹੀ ਚੀਜ਼ਾਂ ਜਿਹੜੀਆਂ ਨੇ ਅੱਜ ਨਵੇਂ ਸਿਰੇ ਤੋਂ ਲਿਖਣੀਆਂ ਸ਼ੁਰੂ ਕਰੀਏ
0: ਪੁਆਇੰਟ ਆਫ ਵਿਊ ਚੇਂਜ ਕਰੀਏ ਆਪਾਂ ਕਿ ਯਾਰ ਇਹ ਹੁਣ ਮੇਰੀ ਕਿਤਾਬ ਦਾ ਡਿਪ ਪੁਆਇੰਟ ਆ ਗਿਆ ਹੈ ਨਾ ਉਹ ਹੀਰੋ ਦਾ ਹੁਣ ਇੰਟਰਵਲ ਵਾਲਾ ਗੇੜ ਆ ਗਿਆ ਹੁਣ ਇਹ ਡਿਪ ਪੁਆਇੰਟ ਆ ਹੁਣ ਇਸ ਤੋਂ ਸਕਰੀਨ ਪਲੇ ਉੱਪਰ ਕਿੱਦਾਂ ਜਾਣਾ ਤੁਹਾਡੇ ਹੱਥ ਆ ਲਿਖੋ
1: ਕੋਈ ਤਾਂ ਕਹੂਗਾ ਨਾ ਵੀ ਯਾਰ ਪਿਛਲਾ ਹਾਫ ਜਿਹੜਾ ਵਧੀਆ ਹੈ ਇਹਦਾ ਕਹਾਣੀ ਦਾ ਕਲਾਈਮੈਕਸ ਵਧੀਆ ਹੈ ਕਿਤਾਬ ਵਧੀਆ ਹੈ ਸੋ ਆਪਾਂ ਫਿਰ ਆਪਣਾ ਕੌਨਫੀਡੈਂਸ ਉੱਥੇ ਲੈ ਕੇ ਆਈਏ ਅਤੇ ਕੌਨਫੀਡੈਂਸ ਇੱਦਾਂ ਹੀ ਆ ਜਦੋਂ ਆਪਾਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਇੱਕ ਦੂਸਰੇ ਦੀਆਂ ਕਹਾਣੀਆਂ ਸੁਣਦੇ ਇੱਕ ਦੂਸਰੇ ਦੇ ਤਜਰਬੇ ਸੁਣਦੇ ਹਾਂ ਆਪਾਂ ਅਤੇ ਝੂਠੀ ਵਾਹ ਵਾਹ ਝੂਠੀ ਬੱਲੇ ਬੱਲੇ ਆਪਣੇ ਆਪ ਨੂੰ ਛਲਾਵੇ ਜਿੱਦਾਂ ਆਪਾਂ ਗਾਣਿਆਂ ਤੋਂ ਸ਼ੁਰੂ ਕੀਤਾ ਹੈ ਅਤੇ ਆਪਾਂ ਵਿੱਚ ਵਿੱਚ ਅਨੈਲਿਸਿਸ ਕਰਿਆ ਕਰੀਏ ਜ਼ਰੂਰ ਵੀ ਇਹ ਸਭ ਇੱਕ ਸਟੇਜ 'ਤੇ ਝੂਠ ਵੀ ਆ
0: ਬਿਲਕੁਲ ਸਹੀ
1: ਅਤੇ ਜੇ ਤੁਹਾਨੂੰ ਇਹ ਲੱਗੇ ਝੂਠ ਹੈ ਤਾਂ ਫਿਰ ਇਹ ਵੀ ਜ਼ਰੂਰ ਨਾਲ ਸੋਚੀਏ ਵੀ ਇਹਦਾ ਮਤਲਬ ਝੂਠ ਸਾਨੂੰ ਮਜ਼ਾ ਦੇਣ ਲੱਗ ਪਿਆ
0: ਬਿਲਕੁਲ
1: ਆਪਾਂ ਇੰਨੀਆਂ ਕੁ ਫਿਲਮਾਂ ਵੇਖ ਲਈਆਂ ਵੀ ਆਪਾਂ ਹੁਣ ਝੂਠ ਨੂੰ ਸੱਚਾ ਸੱਚਾ
0: ਹਾਂ
1: ਜਦਕਿ ਸਾਨੂੰ ਪਤਾ ਵੀ ਆ ਅਤੇ ਉਹੀ ਹੁਣ ਜਿਹੜਾ ਹੋਰ ਰੂਪ ਅਖਤਿਆਰ ਕਰ ਗਏ AI ਦੇ ਰੂਪ ਦੇ ਵਿੱਚ ਉੱਥੇ ਸਾਨੂੰ ਹੋਰ ਚੀਜ਼ਾਂ ਹੈ ਜਿਹੜੀਆਂ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਸੋ ਕੁੱਲ ਮਿਲਾ ਕੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਇਹ ਅੱਜ ਸਾਡਾ ਸਿਲੇਬਸ ਨਹੀਂ ਪਰ ਫਿਰ ਵੀ ਜਿਹੜੇ ਪਾਸੇ ਨੂੰ ਗੱਲ ਜਾਂਦੀ ਆ ਉਹ ਕਈ ਵਾਰੀ
0: ਰੁਕਾ ਨਹੀਂ ਜਾਂਦਾ
1: ਰੱਬੀ ਜਾਂਦੀ ਆ ਅਤੇ ਅੱਜ ਦੀ ਗੱਲਬਾਤ ਆਪਾਂ ਕੌਨਫੀਡੈਂਸ 'ਤੇ ਲਿਆਵਾਂਗੇ ਘੋੜ ਮੋੜ ਕੇ ਸੋ ਅਗਲੇ ਹਿੱਸੇ ਦੇ ਵਿੱਚ ਤੁਸੀਂ ਕਰ ਸਕਦੇ ਕੋਲ ਮਾਫ਼ੀ ਚਾਹੁੰਦੇ ਜੀ ਹੁਣ ਤੁਹਾਡੀ ਕੋਲ ਫਿਲਹਾਲ ਆਪਾਂ ਨਹੀਂ ਲੈ ਪਾਵਾਂਗੇ ਕਿਉਂਕਿ ਇਹ ਸਾਡਾ ਸਿਆਣੀ ਸਿਆਣੀਆਂ ਗੱਲਾਂ ਦਾ ਇੱਕ ਸੈਗਮੈਂਟ ਜਿਹਦੇ ਵਿੱਚ ਤੁਸੀਂ ਅਗਲੇ ਹਿੱਸੇ ਦੇ ਵਿੱਚ ਸਾਂਝ ਜ਼ਰੂਰ ਪਾ ਸਕਦੇ ਹੋ ਅਤੇ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕੀ ਲਿਖ ਰਹੇ ਹੋ ਆਪਣੇ ਪੰਨੇ ਦੇ ਉੱਤੇ ਪਰ ਫਿਲਹਾਲ ਅੱਜ ਆਪਾਂ ਇਸ ਗੱਲਬਾਤ ਤੋਂ ਇੱਥੇ ਵਿਸ਼ਰਾਮ ਦੇ ਕੇ ਕੁਛ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਕੁਛ ਆਸ ਪਾਸ ਸਾਡੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹਿੱਸਾ ਹੁੰਦੀਆਂ ਵੀ ਕੀ ਹੋ ਕੀ ਰਿਹਾ ਵਾ
0: ਕੀ ਹੋ ਰਿਹਾ
1: ਚੱਲ ਕੀ ਰਿਹਾ
0: ਕੀ ਚੱਲ ਰਿਹਾ ਦੱਸੋ ਬਈ ਕੀ ਚੱਲ
1: ਦੁਨੀਆਂ 'ਚ ਕੀ ਚੱਲ ਰਿਹਾ ਇੱਕ ਤਾਂ ਫੀਫਾ ਚੱਲ ਰਿਹਾ ਜੀ
0: ਫੀਫਾ
1: ਜਿੰਨਾ ਕੁ ਮੈਨੂੰ ਪਤਾ
0: ਫੀਫਾ ਚੱਲ ਰਿਹਾ ਜਪਾਨ ਦਾ ਹਾਰਟ ਬ੍ਰੇਕ ਹੋ ਗਿਆ
1: ਹਾਂਜੀ ਪੰਜਾਬ ਦੀ ਪੋਲਟਿਕਸ ਦੇ ਵਿੱਚ AI ਚੱਲ ਰਹੀ ਹੈ
0: ਹਾਂਜੀ ਪੰਜਾਬ ਦੀ ਪੋਲਿਟਿਕਸ ਏ ਆਈ ਨਹੀਂ ਚੱਲ ਰਹੀ ਸੋਰੀ ਹੁਣ ਉਹ ਮਿਸ਼ਨ ਇੰਪੋਸੀਬਲ ਦਾ ਜਿਹੜੇ ਉਹ ਖਤਮ ਹੋ ਗਈ ਨਾ ਸੀਰੀਜ਼ ਪੂਰੀ 8 ਫਿਲਮਾਂ ਹੋ ਗਈਆਂ ਹੁਣ ਨੌਵਾਂ ਨਾ ਪੰਜਾਬ ਦੇ ਪੋਲੀਟੀਸ਼ੀਅਨਾਂ ਨੇ ਬਣਾਉਣਾ ਮਾਸਕ ਬਣ ਕੇ ਏ ਆਈ ਆ ਗਿਆ ਕਮਰੇ ਨਹੀਂ ਪਤਾ ਲੱਗ ਰਹੇ ਬਹੁਤ ਮਤਲਬ ਹਾਈ ਲੈਵਲ ਸੀ ਆਈ ਡੀ ਦਾ ਐਪੀਸੋਡ ਨਹੀਂ ਹੈ ਹੁਣ ਇਹ ਹਾਲੀਵੁੱਡ ਪੱਧਰ ਤੇ ਪਹੁੰਚ ਚੁੱਕਾ ਜੀ
1: ਕਮਾਲ ਹੀ ਕਰੀ ਜਾਂਦੇ ਕਮਾਲ ਹੀ ਹੈ
0: ਦੂਸਰੇ ਪਾਸੇ ਇੱਕ ਹੋਰ ਦੇਖੋ ਕੋਨਫੀਡੈਂਸ ਕਿੱਦਾਂ ਆਉਂਦਾ ਤੁਸੀਂ ਇਹ ਵੇਖੋ ਨਾ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕੁਝ ਦਿਨ ਪਹਿਲਾਂ ਮਾਲਡੀਵਸ ਗਏ ਸੀਗੇ ਮਾਲਡੀਵਸ ਦੇ ਅੰਦਰ ਇੱਕ ਬਹੁਤ ਹੀ ਹਾਈ ਕੁਆਲਿਟੀ ਕੰਟਰੀ ਹੈ ਸੀਸ਼ਲਸ ਨਾਮ ਦੀ ਠੀਕ ਹੈ ਜੀ ਉੱਥੇ ਗਏ ਵੈਸੇ ਲੋਕਾਂ ਨੂੰ ਹਲਕਾ ਜਿਹਾ ਯਾਦ ਹੋਣਾ ਕਿ ਮਾਲਡੀਵਸ ਨਾਲ ਹਲਕਾ ਜਿਹਾ ਬੀਫ ਹੋਇਆ ਸੀਗਾ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਮਾਲਡੀਵਸ ਦੇ ਪ੍ਰਧਾਨ ਮੰਤਰੀ ਨੇ ਕੁਛ ਅਬਾ ਤਬਾ ਬੋਲ ਦਿੱਤਾ ਹਨਾ ਤੇ ਫਿਰ ਸਾਰੇ ਗਏ ਲਕਸ਼ਦੀਪ ਤੇ ਹੁਣ ਪ੍ਰਧਾਨ ਮੰਤਰੀ ਜੀ ਮਾਲਡੀਵਸ ਦੇ ਵੀ ਸਭ ਤੋਂ ਪ੍ਰਾਈਮ ਏਰੀਆ ਸੀਸ਼ਲਸ 'ਚ ਗਏ ਉੱਥੇ ਉਹਨਾਂ ਨੂੰ ਉੱਥੇ ਦਾ ਸਭ ਤੋਂ ਜ਼ਿਆਦਾ ਹਾਈਐਸਟ ਸਿਵਿਲੀਅਨ ਆਰਡਰ ਮਤਲਬ ਇੰਡੀਆ ਦਾ ਭਾਰਤ ਰਤਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੂੰ ਉਹ ਮਿਲਿਆ ਜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ
1: ਅੱਛਾ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਹਾਂ ਓਕੇ ਉਹਦਾ ਕੀ ਮਤਲਬ
0: ਮਤਲਬ ਪਤਾ ਨਹੀਂ ਪਰ ਪ੍ਰੋਬਲਮ ਇਹ ਹੈ ਕਿ ਉਹ ਹਾਈਐਸਟ ਸਿਵਿਲੀਅਨ ਆਨਰ ਜਿਹੜਾ ਬਣਿਆ ਨਾ ਭਾਜੀ ਉਹ ਸਿਰਫ 3 ਦਿਨ ਪਹਿਲਾਂ ਹੀ ਬਣਿਆ ਸੀਗਾ ਉਹਨਾਂ ਦੇ ਆਉਣ ਤੋਂ
1: ਅੱਛਾ ਇਸ ਤੋਂ ਪਹਿਲਾਂ ਨਹੀਂ ਕਦੇ ਦਿੱਤਾ
0: ਹਾਂ ਨਹੀਂ ਤੇ ਉਹ ਸ਼ਾਇਦ ਉਹ ਜਿਸ ਤਰ੍ਹਾਂ ਜਲੇਬੀਆਂ ਦੀ ਸ਼ੇਪ ਹਮੇਸ਼ਾ ਭਾਵੇਂ ਉਹ ਗੋਲਮੋਲ ਹੁੰਦੀ ਹੈ ਪਰ ਫਿਰ ਵੀ ਸਹੀ ਨਹੀਂ ਬਣਦੀਆਂ ਉਹ ਸਪੈਲਿੰਗ ਵੀ ਸਹੀ ਨਹੀਂ ਹੋਏ ਉਹ ਜਿੰਨੇ ਬਣਾਇਆ ਅਵਾਰਡ ਉਹ ਤੋਂ ਰਿਪਬਲਿਕ ਦੇ ਸਪੈਲਿੰਗ ਵੀ ਗਲਤ ਲਿਖ ਹੋ ਗਏ ਤੇ ਸੁੱਖ ਨਾਲ ਜਿਹੜੀ ਕੰਟਰੀ ਦੇ ਸਪੈਲਿੰਗ ਸੀਗੇ ਉਹ ਵੀ ਗਲਤ ਲਿਖ ਹੋ ਗਏ
1: ਉਹਨਾਂ ਦੀ ਆਪਣੀ ਕੰਟਰੀ ਦੇ
0: ਉਹ ਵੀ ਹੋ ਗਏ ਕੌਨਫੀਡੈਂਸ ਚਾਹੀਦਾ ਦੇਖੋ
1: ਹਾਂ ਵਾਹ
0: ਕੌਨਫੀਡੈਂਸ ਹੋਣਾ ਚਾਹੀਦਾ
1: ਮਤਲਬ ਕਾਲੀ ਕਾਲੀ ਚ ਕਰਤਾ ਬਾਕੀ ਵੀ ਦੇਸ਼ਾਂ ਦੇ ਵਿੱਚ ਜਿਹੜੇ ਬਿਊਰੋਕਰੈਟਸ ਨੇ ਕੰਮ ਕਾਰ ਕਰਨ ਵਾਲੇ ਨੇ ਸਾਰੇ ਕੁਝ ਇਹੋ ਸਾਰੇ ਇਹੋ ਕੁਛ ਹੀ ਚੱਲ ਰਿਹਾ ਪੰਜਾਬ ਚ ਵੀ ਰੌਲਾ ਪਿਆ ਸੀ ਨਾ ਪਿੱਛੇ ਜਿਹੜੇ ਉਹਨਾਂ ਨੇ ਬੈਨਰ ਬੁਨਰ ਲਾਏ ਪਿੱਛੇ ਸੋ ਕੋਈ ਪੰਜਾਬੀ ਦਾ ਹੀ ਕੋਈ ਪ੍ਰੋਗਰਾਮ ਸੀ ਤੇ ਉਹਦੇ ਉੱਤੇ ਪੰਜਾਬੀ ਗਲਤ ਲਿਖੀ
0: ਓਹੋ
1: ਏਦਾਂ ਦਾ ਕੁਛ ਚੱਲਿਆ ਸੀ ਪਿਛਲੇ ਦਿਨ ਪਰ ਹੋਰ ਮੁੱਦੇ ਏਡੇ ਵੱਡੇ ਸੀ ਵੀ ਉਹ
0: ਹਾਏ
1: ਉਹ ਕੋਈ ਏਡਾ ਥੋੜੀ ਆ ਫਿਰ ਕਿਉਂ ਹੈ ਜੇ ਗਲਤ ਲਿਖਿਆ ਗਿਆ
0: ਇੱਕ ਹੋਰ ਬਹੁਤ ਵਧੀਆ ਅਪਡੇਟ ਆਉਂਦੀ ਹੈ ਐਂਟਰਪ੍ਰੀਨੋਰੀਅਲ ਵਰਲਡ ਤੋਂ ਆਉਂਦੀ ਪਈ ਹੈ ਹਨਾ ਕਿ ਇਹ ਵੀ ਕੌਨਫੀਡੈਂਸ ਤੋਂ ਜੁੜੀ ਹੋਈ ਗੱਲ ਆ ਤੁਹਾਨੂੰ ਫਿਰ ਪ੍ਰੋਪਰਲੀ ਸਮਝਾਉਂਦੇ ਹਾਂ ਹਨਾ ਕੁਨਾਲ ਸ਼ਾਹ ਕੁਨਾਲ ਸ਼ਾਹ ਬੰਬੇ ਦੇ ਇੱਕ ਕਾਲਜ ਦਾ ਫਿਲੋਸਫੀ ਦਾ ਗ੍ਰੈਜੂਏਟ ਆ
1: ਕੁਨਾਲ ਸ਼ਾਹ
0: ਹਾਂ ਉਹਨੇ ਨਾ ਇੰਜੀਨੀਅਰਿੰਗ ਕੀਤੀ ਹੈ ਜੀ ਨਾ ਉਹਨੇ MBA ਚ ਐਨਰੋਲ ਹੋਇਆ ਪੈਸੇ ਵਗੈਰਾ ਨਹੀਂ ਸੀਗੇ MBA ਵੀ ਨਹੀਂ ਕੀਤੀ ਨੋਰਮਲ ਐਰਿਸਟੋਟਲ ਸੁਕਰਾਤ ਪਲੈਟੋ ਪੜ੍ਹਨ ਵਾਲਾ ਆਦਮੀ ਉਹਦੇ ਮਾਇੰਡ ਚ ਇੱਕ ਆਇਆ ਕਿ ਮੈਂ ਕੰਪਨੀ ਬਣਾਊਂਗਾ ਉਹਨੇ ਕੰਪਨੀ ਬਣਾਈ ਉਹ ਚੱਲੀ ਨਹੀਂ ਪਰ ਉਸ ਕੰਪਨੀ ਦਾ ਹੀ ਇੱਕ ਨਾ ਬੈਟਰ ਮਾਡਲ ਕਰਕੇ ਲੈ ਆਇਆ ਨਾਮ ਰੱਖਿਆ ਉਹਨੇ ਕੰਪਨੀ ਦਾ ਫ੍ਰੀ ਚਾਰਜ
1: ਅੱਛਾ
0: ਫ੍ਰੀ ਚਾਰਜ ਚੱਲ ਪਈ ਇੰਨੀ ਵਧੀਆ ਚੱਲੀ ਉਹ ਕੰਪਨੀ 2012-13 ਦੀ ਗੱਲ ਹੈ ਕਿ ਤੁਸੀਂ ਰੀਚਾਰਜ ਕਰਾਉਂਦੇ ਹੋ ਬੋਰਿੰਗ ਜਾਂ ਰੀਚਾਰਜ ਕਿਉਂ ਕਰਾਉਂਦੇ ਹੋ ਅੰਕਲ ਜੀ ਕੋਲ ਜਾ ਕੇ ਕਿ ਅੰਕਲ 30 ਰੁਪਏ ਦਾ ਰੀਚਾਰਜ ਕਰ ਦਿਉ ਸਾਡੀ ਕੰਪਨੀ ਤੋਂ ਕਰਾਓ ਅਸੀਂ ਰਿਵਾਰਡ ਦੇਵਾਂਗੇ ਪੁਆਇੰਟ ਦੇਵਾਂਗੇ ਕਾਫੀ ਮਸ਼ਹੂਰ ਹੋ ਗਈ ਜੀ ਤੇ ਉਹ 2015 ਚ ਸਨੈਪਡੀਲ ਕੰਪਨੀ ਜਿਹੜੀ ਸੀਗੀ ਉਹਨਾਂ ਨੇ ਉਹ ਕੰਪਨੀ ਖਰੀਦ ਲਈ ਕੁਨਾਲ ਸ਼ਾਹ ਜੀ ਨੂੰ ਕੁਛ ਥੋੜੇ ਬਹੁਤ ਹੀ ਮਿਲੇ ਕੁਛ 2800 ਕਰੋੜ ਰੁਪਇਆ ਮਿਲੇ ਉਹਨਾਂ ਨੂੰ
1: ਉਹ 2800 ਕਰੋੜ
0: ਹਾਂਜੀ ਹਾਂਜੀ ਬਸ ਇੰਨੇ ਕੀ ਮਿਲੇ ਤੇ 2-3 ਸਾਲ ਉਹਨਾਂ ਨੇ ਚੱਲ ਕੀਤਾ ਲਾਈਫ ਦੇ ਅੰਦਰ ਫਿਰ ਉਹਨਾਂ ਨੇ ਟ੍ਰੈਂਡ ਵੇਖਿਆ ਕ੍ਰੈਡਿਟ ਕਾਰਡ ਦਾ ਇੰਡੀਆ ਦੇ ਅੰਦਰ ਉਹਨਾਂ ਨੇ ਫ੍ਰੀ ਚਾਰਜ ਦਾ ਇੱਕ ਬੈਟਰ ਵਰਜਨ ਬਣਾਇਆ ਨਾਮ ਰੱਖਿਆ ਕ੍ਰੈਡ
1: ਅੱਛਾ
0: ਕਾਫੀ ਮਸ਼ਹੂਰ ਹੈ IPL ਦੇ ਅੰਦਰ ਤੁਸੀਂ ਜਿੰਨੀਆਂ ਵੀ ਉਹ ਮਸ਼ਹੂਰ ਐਡਸ ਦੇਖੀਆਂ ਹੋਣਗੀਆਂ ਰਾਹੁਲ ਦ੍ਰਵਿੜ ਗੁੱਸੇ 'ਚ ਗੱਲ ਕਰਦਾ ਪਿਆ ਜਾਂ ਫਿਰ ਉਹ ਰਵੀ ਸ਼ਾਸਤਰੀ ਬੀਅਰ ਪੀਂਦਾ ਪਿਆ ਉਹ ਸਾਰੀ ਮਜ਼ੇਦਾਰ ਜਿਹੀਆਂ ਐਡਸ ਉਸ ਕ੍ਰੈਡ ਦੀਆਂ ਸੀਗੀਆਂ ਉਹ ਕ੍ਰੈਡ ਬਣਾਇਆ 1% ਆਦਮੀ ਲਈ ਟੋਪ 1% ਆਫ ਇੰਡੀਆ ਸਿਰਫ ਉਹੀ ਲੈ ਕੇ ਆਉਣਾ ਕਿ ਤੁਸੀਂ ਕ੍ਰੈਡਿਟ ਕਾਰਡ ਸਾਡੇ 'ਤੇ ਥਰੂ ਪੇ ਕਰੋ ਮਰਸੀਡੀਜ਼ ਮੇਬੈਕ ਤੱਕ ਮਿਲੂਗੀ ਇਸ ਲੈਵਲ ਤੱਕ ਦਾ ਮਤਲਬ ਰਿਵਾਰਡਸ ਐਂਡ ਪੁਆਇੰਟਸ
1: ਜਿੱਦਾਂ ਮਤਲਬ ਕਾਰਡ ਪੇਮੈਂਟਸ ਨੇ
0: ਹਾਂ ਕਾਰਡ ਪੇਮੈਂਟਸ ਹਾਂ ਸਾਡੇ ਥਰੂ ਕਰੋ ਹੁਣ ਠੀਕ ਠਾਕ ਹੀ ਚੱਲ ਰਿਹਾ ਸੀਗਾ ਕੰਮ ਇੰਨਾ ਵੀ ਖਾਸ ਕੰਮ ਚੱਲ ਨਹੀਂ ਰਿਹਾ ਸੀਗਾ ਇਸ ਕਰਕੇ ਮਾਰਕ ਜ਼ਕਰਬਰਗ ਜੀ ਆਏ ਆਪਣੇ ਮੈਟਾ ਵਾਲੇ ਤੇ ਉਹਨਾਂ ਨੇ ਕੁਛ $900 ਮਿਲੀਅਨ ਦੇ ਦਿੱਤਾ ਕੁਨਾਲ ਸ਼ਾਹ ਨੂੰ
1: ਉਸੇ ਚੀਜ਼ ਦਾ
0: ਹਾਂ ਨਾਲੇ ਪਰ ਪੂਰੀ ਕੰਪਨੀ ਨਹੀਂ ਖਰੀਦੀ ਸਿਰਫ 20% ਹੀ ਖਰੀਦੀ ਜੀ ਤੇ ਫਿਰ ਕੁਨਾਲ ਸ਼ਾਹ ਨੂੰ ਹੁਣ ਵਟਸਐਪ ਹੈ ਨਾ ਵਟਸਐਪ ਉਹਦਾ CEO ਬਣਾ ਦਿੱਤਾ ਸੋ ਇੰਡੀਅਨ ਬੋਰਨ ਐਂਡ ਇੰਡੀਅਨ ਸਿਟੀਜ਼ਨ ਇਜ਼ ਨਾਓ CEO ਆਫ ਵਟਸਐਪ ਪਤਾ ਕਿਉਂ ਕਿਉਂਕਿ ਉਹਨੇ ਅੱਖਾਂ 'ਚ ਅੱਖਾਂ ਪਾ ਕੇ ਜਿਹੜਾ ਜਨਮਦਾਤਾ ਜਿਹੜਾ ਖੁਦ ਕੋਡਰ ਹੈ ਮੈਟਾ ਦਾ ਉਹਨੂੰ ਕਿਹਾ ਕਿ ਤੁਹਾਨੂੰ ਮਾਰਕੀਟਿੰਗ ਨਹੀਂ ਕਰਨੀ ਆਉਂਦੀ
1: ਅੱਛਾ
0: ਹਾਂ ਕਹਿੰਦਾ ਮੈਂ ਮੈਨੂੰ ਦਿਓ ਵਟਸਐਪ, ਮੈਂ ਦੱਸਦਾ ਕਿ ਵਟਸਐਪ ਦੇ ਅੰਦਰ ਮਾਰਕੀਟਿੰਗ ਕਿਸ ਤਰ੍ਹਾਂ ਕਰਨੀ ਹੈ, ਐਡਸ ਕਿਸ ਤਰ੍ਹਾਂ ਕਰਨਾ, ਵਟਸਐਪ ਨੂੰ ਯੂਜ਼ ਕਿਸ ਲੈਵਲ 'ਤੇ ਕਰਨਾ ਕਿ ਤੁਸੀਂ ਭੁੱਲ ਜਾਓਗੇ ਕਿ ਤੁਸੀਂ ਇੰਸਟਾਗ੍ਰਾਮ 'ਤੇ ਕਿੰਨੇ ਕਮਾਉਂਦੇ ਪਏ, ਫੇਸਬੁੱਕ 'ਤੇ ਕਿੰਨੇ ਕਮਾਉਂਦੇ ਪਏ ਐਡਸ ਕਰਾ ਕੇ।
1: ਅੱਛਾ
0: ਹਾਂ, ਅਤੇ ਹੁਣ ਕੱਲ੍ਹ ਪਹਿਲੀ ਨਵੀਂ ਅਪਡੇਟ ਆਈ ਹੈ ਕਿ ਹੁਣ ਤੁਹਾਡਾ ਜਿਹੜਾ ਵਟਸਐਪ ਹੈ ਹੁਣ ਹੁਣ ਹੀ ਅਪਡੇਟਸ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਆਪਣੇ ਯੂਜ਼ਰ ਨੇਮ ਉਹਦੇ ਲਈ ਲੈ ਲਓ, ਕਿਉਂਕਿ ਫਿਰ ਬਾਅਦ 'ਚੋਂ ਯੂਜ਼ਰ ਨੇਮ ਉਹੀ ਨਾ ਨਾਮ ਫਿਰ ਟੇਡਾ ਮੇਡਾ ਕਰਨਾ ਪੈਂਦਾ ਜਿਸ ਤਰ੍ਹਾਂ ਈਮੇਲ 'ਚ ਹੁੰਦਾ, ਕਿ ਹੁਣ ਯੂਜ਼ਰ ਨੇਮ ਲੈ ਲਓ ਕਿ ਕੱਲ੍ਹ ਤੋਂ ਤੁਸੀਂ, ਮਤਲਬ ਕੱਲ੍ਹ ਇੰਨਾ ਮੀਨਿੰਗ ਕਿ ਨੈਕਸਟ ਅਪਡੇਟ ਜਦੋਂ ਵੀ ਟਾਈਮ ਆਏਗਾ ਤੁਸੀਂ ਵਟਸਐਪ ਨੰਬਰ ਦਿੱਤੇ ਬਗੈਰ ਵੀ ਵਟਸਐਪ ਯੂਜ਼ ਕਰ ਸਕਦੇ ਹੋ, ਇੱਕ ਦੂਸਰੇ ਨਾਲ ਬਸ ਆਪਣਾ ਯੂਜ਼ਰ ਨੇਮ ਸ਼ੇਅਰ ਕਰ ਲਓ।
1: ਓਕੇ,
0: ਅਤੇ ਜੇ ਕਿਸੇ ਨੂੰ ਤੁਹਾਡਾ ਯੂਜ਼ਰ ਨੇਮ ਇਸ ਤਰ੍ਹਾਂ ਪਤਾ ਲੱਗ ਗਿਆ ਅਤੇ ਫਿਰ ਤੁਹਾਨੂੰ ਮੈਸੇਜ ਆਏਗਾ, ਕੋਡ ਆਏਗਾ ਜਿਸ ਤਰ੍ਹਾਂ ਬਲੂਟੁੱਥ ਦੇ ਅੰਦਰ ਨਹੀਂ ਆਉਂਦਾ ਪੇਰਿੰਗ ਡਿਵਾਈਸ, ਉਹ ਕੋਡ ਉਹ ਬੰਦੇ ਨੂੰ ਤੁਸੀਂ ਦਿਓਗੇ ਤਾਂ ਹੀ ਉਹ ਗੱਲ ਕਰ ਸਕਦਾ ਤੁਹਾਡੇ ਨਾਲ, ਨਹੀਂ ਤਾਂ ਇਸ ਤਰ੍ਹਾਂ ਵੀ ਨਹੀਂ ਕਿ ਧੱਕੇ ਨਾਲ ਮੈਨੂੰ ਪਤਾ ਲੱਗੇ ਜੀ ਰਣਜੋਤ ਸਿੰਘ 123 ਹੈ ਤੁਹਾਡਾ, ਮੈਂ ਤੁਹਾਨੂੰ ਮੈਸੇਜ ਕਰਕੇ ਤੰਗ ਕਰਦਾ ਰਹਾਂ, ਉਹ ਵੀ ਨਹੀਂ, ਮਤਲਬ ਅਥੈਂਟੀਫਿਕੇਸ਼ਨ ਵੀ ਹੋਏਗੀ। ਸੋ ਆਉਂਦੇ ਸਾਰ ਹੀ, ਹਫ਼ਤਾ ਵੀ ਨਹੀਂ ਹੋਇਆ ਅਤੇ ਮੇਜਰ ਚੇਂਜਸ ਵਟਸਐਪ 'ਚ ਆਉਣੇ ਸ਼ੁਰੂ ਹੋ ਗਿਆ, ਐਂਡ ਇਟ ਇਜ਼ ਸੈਡ ਕਿ ਜਿੰਨਾ ਕੁ ਇਨਵੈਸਟਮੈਂਟ ਮਾਰਕੀਟਿੰਗ ਕਰਵਾਉਣ ਦਾ ਲੋਕਾਂ ਨੂੰ ਲੈ ਕੇ ਆਉਣ ਦਾ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਸੀਗਾ, ਉਨਾ ਹੀ ਡਬਲ ਕਰਕੇ ਵਟਸਐਪ ਦੇ ਉੱਪਰ ਅਗਲੇ 2-3 ਸਾਲ ਦੇ ਉੱਪਰ ਚੱਲੇਗਾ। ਸੋ ਜੋ ਇਫ ਯੂ ਆਰ ਅ ਸਮਾਲ ਬਿਜ਼ਨਸ ਓਨਰ, ਵਟਸਐਪ ਦੇ ਅੰਦਰ ਚੈਨਲ ਵਗੈਰਾ ਤਾਂ ਆ ਹੀ ਚੁੱਕਾ, ਛੋਟੀ ਮੋਟੀ ਐਡ ਚੱਲਦੀਆਂ, ਬੀਇੰਗ ਐਨ ਐਕਸਪਰਟ ਇਨ ਦਿਸ ਫੀਲਡ, ਜਿੰਨਾ ਕੁ ਮਾੜਾ ਮੋਟਾ ਮੈਨੂੰ ਆਉਂਦਾ, ਇੰਨਾ ਫਾਇਦੇਮੰਦ ਨਹੀਂ ਹੈ ਅੱਜ ਕੱਲ੍ਹ, ਪਰ ਆਉਣ ਵਾਲੇ ਟਾਈਮ 'ਚ ਦੇਖੋ ਕੀ ਬਣਦਾ ਕੀ ਨਹੀਂ ਬਣਦਾ।
1: ਸੋ ਬਿਜ਼ਨਸ ਦੇ ਲਈ ਲੋਕਾਂ ਨੇ ਬਣਾ ਤੇ ਲਏ ਪਿੱਛੇ ਜੇ ਬੜੇ ਅਕਾਊਂਟ,
0: ਪਰ ਉਹ ਵਟਸਐਪ 'ਤੇ ਕੁਛ ਸੀਗਾ ਨਹੀਂ, ਪਰ
1: ਉਹ ਸਿਰਫ ਇਰੀਟੇਸ਼ਨ ਹੀ ਆ ਵੀ ਅੱਗੋਂ ਤੁਹਾਨੂੰ ਮੈਸੇਜ ਆ ਜਾਂਦਾ ਵਾ ਵੀ ਓਕੇ।
0: ਸੋ ਬੰਦਾ ਜੀ ਇੱਕ ਵਾਰੀ 2,800 ਕਰੋੜ ਕਮਾ ਗਿਆ, ਇੱਕ ਵਾਰੀ ਹੈ ਨਾ 900 ਮਿਲੀਅਨ ਕਮਾ ਗਿਆ, ਐਂਡ ਓਬਵੀਅਸਲੀ ਬਿਜ਼ਨਸ ਚੱਜਦੇ ਹੋਣੇ ਆ, ਜਿਹੜਾ ਬੰਦਾ ਪੈਸੇ ਹੈ ਨਾ ਖਰਚ ਰਿਹਾ ਉਹ ਵੀ ਬੇਵਕੂਫ ਨਹੀਂ ਹੋਏਗਾ। ਪਰ ਪੜ੍ਹਾਈ ਕੀ ਹੈ ਜੀ, ਬੇਸਿਕ BA ਫਿਲੋਸਫੀ ਦੀ, ਮਤਲਬ ਜੇ ਪੜ੍ਹੋ ਵੀ ਤਾਂ ਇੱਦਾਂ ਦਾ ਪੜ੍ਹੋ ਕਿ ਕਿਤੇ ਵੀ ਯੂਜ਼ ਹੋ ਸਕਦਾ ਹੈ ਨਾ, ਇਹ ਹੈ ਜੀ ਗੱਲਬਾਤ। ਸੋ ਸੈਲਫ ਇਮੇਜ, ਸੈਲਫ ਵੈਲਿਊ, ਸੈਲਫ ਵਰਥ ਰੱਖਣਾ ਅਤੇ ਕੌਨਫੀਡੈਂਸ ਰੱਖਣਾ ਕਿ ਬਈ ਜੋ ਮੈਨੂੰ ਪਤਾ ਉਹ ਅਟਲ ਆ, ਉਹ ਬੈਸਟ ਆ,
1: ਪਰ
0: ਤੁਹਾਨੂੰ ਬੈਟਰ ਲੈ ਕੇ ਜਾ ਸਕਦਾ।
1: ਇੱਕ ਚੀਜ਼ ਜ਼ਰੂਰ ਵੇਖਣੀ ਪਊਗੀ ਇਹਦੇ 'ਚੋਂ ਕਿ ਜਿੱਦਾਂ ਮੰਨ ਲਓ ਹੁਣ ਉਹਦੀ ਤਾਂ ਮਿਹਨਤ ਆ, ਚਲੋ ਸਾਰਾ ਕੁਛ ਠੀਕ ਆ ਸਮਝ ਦੇ ਵਿੱਚ ਆਉਂਦਾ, ਪਰ ਜਿਹੜਾ ਆਪਣਾ ਜ਼ੁਕਰਬਰਗ ਆ, ਵੱਡੀ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਜੇ ਵਾਕਈ ਇੱਦਾਂ ਦੀ ਇੱਦਾਂ ਹੋਇਆ ਤਾਂ ਫਿਰ ਉਹਨੇ ਪਹਿਲਾਂ ਐਕਸੈਪਟ ਕੀਤਾ ਹੋਊਗਾ ਵੀ ਹਾਂ ਨਹੀਂ ਵਾਕਈ ਨਹੀਂ ਗੱਲ ਬਣ ਰਹੀ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀਆਂ ਚੀਜ਼ਾਂ ਸੈੱਟ ਨਹੀਂ ਬਹਿ ਰਹੀਆਂ, ਇਹਦੇ 'ਚ ਕੋਈ ਸ਼ੱਕ ਨਹੀਂ
0: ਹੈ। ਇਹ ਵੀ ਬਹੁਤ ਬਿਗ ਡੀਲ ਹੈ ਨਾ,
1: ਜੇ ਬਚਾ ਗਿਆ ਤਾਂ ਮੈਨੂੰ ਲੱਗਦਾ ਵੀ ਇੰਸਟਾਗ੍ਰਾਮ ਹੀ ਉਹਨਾਂ ਨੂੰ ਬਚਾਉਣ ਡਿਆ ਵਾ, ਬਾਕੀ ਫੇਸਬੁੱਕ ਵੀ ਡਾਊਨਫਾਲ 'ਤੇ ਆ ਅਤੇ ਵਟਸਐਪ ਵੀ ਸੈਚੂਰੇਸ਼ਨ ਪੁਆਇੰਟ ਦੇ ਉੱਤੇ ਹੀ ਆਪਾਂ ਕਹਾਂਗੇ ਅਤੇ ਹਾਂ ਠੀਕ ਆ, ਉਹ ਤੋਂ ਗਾਂਹ 'ਤੇ ਨਹੀਂ ਗਏ, ਅਤੇ ਜਿਹੜਾ ਉਹ ਬਾਕੀ ਉਹਨਾਂ ਨੇ ਨਵਾਂ ਕੋਈ ਝੁੰਗਲ ਮਾਟਾ ਜਿਹਾ ਸ਼ੁਰੂ ਕੀਤੇ ਸੀ ਹੋਰ, ਉਹ ਤਾਂ ਮੈਨੂੰ ਲੱਗਦਾ ਠੰਡੇ ਬਸਤੇ ਪੈ ਗਏ ਪਏ।
0: ਤੁਸੀਂ ਇਹ ਵੀ ਨੋਟਿਸ ਕਰੋ ਇਹਦੇ ਅੰਦਰ, ਗੱਲ ਇਹ ਵੀ ਨੋਟ ਕਰੋ ਕਿ ਅੱਜ ਤੋਂ 3-4 ਸਾਲ ਪਹਿਲਾਂ ਜਦੋਂ ਆਪਾਂ ਇਹਦੇ ਉੱਪਰ ਪਹਿਲੇ ਵੀ ਗੱਲ ਕੀਤੀ ਹੈ ਜ਼ਕਰਬਰਗ ਦਾ ਜਦੋਂ ਜਨਮਦਿਨ ਸੀ, ਕਿ ਜਦੋਂ ਰੀਲਸ ਆਈਆਂ, ਰੀਲਸ ਆਉਣ ਤੋਂ ਥੋੜ੍ਹੇ ਟਾਈਮ ਪਹਿਲਾਂ ਹੀ ਟਿਕਟੋਕ ਬੈਨ ਹੋਇਆ, ਅਤੇ ਉਹੀ ਦਿਨਾਂ ਦੇ ਅੰਦਰ ਰਿਲਾਇੰਸ ਨੇ ਵੀ 6-7% ਸਟੇਕ ਖਰੀਦਿਆ ਫੇਸਬੁੱਕ ਦੇ ਅੰਦਰ, ਅਤੇ ਰਿਲਾਇੰਸ ਦੀ ਕੋਸ਼ਿਸ਼ ਸੀਗੀ ਕਿ ਉਹ ਆਪਣਾ ਜੀਓ ਮਨੀ ਅਤੇ ਵਟਸਐਪ ਪੇ ਇੰਟੀਗ੍ਰੇਟ ਕਰ ਦੇਣ, ਕਿਉਂਕਿ ਵਟਸਐਪ ਕੋਲ ਡੇਟਾਬੇਸ ਜਿੰਨਾ ਉਹਨਾਂ ਕਿਸੇ ਕੋਲ ਨਹੀਂ ਹੈ, ਪਰ ਉਹ ਵੀ ਮਤਲਬ ਕੁਛ ਕਰ ਨਹੀਂ ਪਾਏ ਕਿ ਉਹਨਾਂ ਦੇ ਵੀ ਤਗੜੇ ਕਿੰਨੇ ਟੈਕਨੀਕਲ ਲੋਕ ਹੋਣਗੇ, IIM ਹਾਰਵਰਡ ਦੇ ਪੜ੍ਹੇ ਹੋਏ ਲੋਕ ਹੋਣਗੇ, ਅਤੇ ਉਹਨੇ ਫਿਰ ਉਹ ਵੀ ਗੱਲ ਠੰਡੇ ਬਸਤੇ ਪਾਤੀ ਹੋਣੀ ਹੈ, ਅਤੇ ਹੁਣ ਕੁਨਾਲ ਸ਼ਾਹ ਕੋਲ ਗਏ ਕਿ ਬਈ ਤੂੰ 2 ਤਗੜੇ ਬ੍ਰਾਂਡ ਬਣਾਏ ਆਪਣੇ ਟਾਈਮ 'ਤੇ 0 ਤੋਂ, ਅਤੇ ਹੁਣ ਬਈ ਤੂੰ ਇਹਨੂੰ ਕਿਸ ਤਰ੍ਹਾਂ ਕਰ ਸਕਦਾ।
1: ਸੋ ਇਹ ਵੱਡੀ ਗੱਲ ਹੈ ਜਿਹੜੀ ਮੈਂ ਉੱਥੋਂ ਕੰਪਲੀਟ ਕਰਾਂ, ਅਤੇ ਬੰਦੇ ਦਾ ਇਹ ਮੰਨ ਲੈਣਾ ਵੀ ਜੇ ਨਹੀਂ ਸਾਡੇ ਕੋਲ ਗੱਲ ਬਣ ਰਹੀ ਤਾਂ ਅੱਗੇ ਲਾ ਦੇਣਾ ਕਿਸੇ ਨੂੰ, ਨਹੀਂ ਤਾਂ ਬਹੁਤੀ ਵਾਰੀ ਬੰਦਾ ਇਸੇ ਈਗੋ 'ਚ ਹੀ ਰਹਿ ਜਾਂਦਾ ਵਾ ਵੀ ਤੈਨੂੰ ਬਹੁਤਾ ਪਤਾ, ਤੂੰ ਸਾਨੂੰ ਪਤਾ, ਅਸੀਂ ਦੁਨੀਆਂ ਦੇ ਵਿੱਚ ਤੇਰੇ ਤੋਂ ਵੱਧ ਜਾਣਦੇ ਹਾਂ, ਪਰ ਜਦੋਂ ਲੋੜ ਆ, ਜਦੋਂ ਤੁਹਾਨੂੰ ਪਤਾ ਵਾ ਵੀ ਤੁਹਾਡੇ ਤੋਂ ਕੋਈ ਵੱਧ ਕਾਬਲੀਅਤ ਵਾਲਾ, ਅਤੇ ਫਿਰ ਉੱਥੇ ਕਿਸੇ ਦੇ ਨਾਲ ਲੱਗ ਕੇ ਵੱਡੇ ਹੋਣ 'ਚ ਕੋਈ ਸ਼ੱਕ ਨਹੀਂ। ਅੱਛਾ, ਇਹ ਹੋ ਗਿਆ ਇੱਕ, ਤਾਂ ਇਹ ਹੋ ਗਿਆ ਆਪਣਾ ਕੁਨਾਲ, ਅਤੇ ਦੂਸਰਾ ਇੱਕ ਵੱਡਾ ਨਾਂ ਜਿਹੜਾ ਚਰਚਾ ਦੇ ਵਿੱਚ ਰਿਹਾ ਵਾ ਪਿਛਲੇ ਦਿਨਾਂ ਦੇ ਵਿੱਚ, ਜਿਹੜੀ ਆਪਣਾ ਕੋਹਲੀ ਦੇ ਨਾਲ ਜਿਹਨੇ ਬੂਟ ਸ਼ੁਰੂ ਕੀਤੇ, ਗਾਂਗੁਲੀ ਕੀ ਨਾਂ ਉਹਦਾ?
0: ਹਾਂ ਹਾਂ, ਨਾਮ ਮੇਰੇ ਵੀ ਧਿਆਨ 'ਚ ਨਹੀਂ ਆਉਂਦਾ
1: ਹੈਗਾ, ਤਾਂ ਗਾਂਗੁਲੀ ਆ ਉਹ।
0: ਹਾਂ, ਉਹ ਕੋਹਲੀ ਨੇ ਵੀ ਬਹੁਤ ਵੱਡਾ ਸਟੈਪ ਲਿੱਤਾ ਕਿ ਪੂਮਾ, ਕਿਉਂਕਿ ਪੂਮਾ ਦੇ ਨਾਲ ਲਾਈਫ ਟਾਈਮ ਡੀਲ ਸੀ, ਜਿਸ ਤਰ੍ਹਾਂ ਮਾਈਕਲ ਜੋਰਡਨ ਨੂੰ ਮਿਲੀ ਸੀਗੀ, ਕੋਹਲੀ ਵਾਸ ਦਾ ਫਸਟ, ਅਤੇ ਮੇਰੇ ਖਿਆਲ ਨਾਲ ਇਸ ਡੀਲ ਦੇ ਬਾਅਦ ਸ਼ਾਇਦ ਲਾਸਟ ਹੀ ਕ੍ਰਿਕਟਰ ਰਹਿ ਜਾਏਗਾ ਜੋ ਸੇਮ ਡੀਲ ਮਿਲੀ ਸੀਗੀ। ਕਿਹਾ ਜਾਂਦਾ ਸੀ ਉਸ ਟਾਈਮ 'ਤੇ ਕਿ 108 ਕਰੋੜ ਹਰ ਸਾਲ ਮਿਲਣਾ ਹੀ ਮਿਲਣਾ ਕੋਹਲੀ ਨੂੰ, ਬਾਕੀ ਜੋ ਰੋਇਲਟੀ ਵਗੈਰਾ, ਪਰ ਪੂਮਾ ਉਸ ਲੈਵਲ 'ਤੇ ਸੇਲਸ ਨਹੀਂ ਦਿਖਾ ਪਾਇਆ, ਫਿਰ ਜੋ ਕੋਹਲੀ ਚਾਹੁੰਦਾ ਸੀ ਉਸ ਤਰ੍ਹਾਂ ਕਰ ਨਹੀਂ ਪਾਇਆ। ਰੈੱਡ ਵਾਲਾ ਸ਼ੂ ਬਹੁਤ ਵਿਕਦਾ ਪਿਆ, ਉਹਦਾ ਪ੍ਰਾਈਜ਼ ਵੀ ਕੋਹਲੀ ਨੇ ਜੋ ਰੱਖਿਆ ਐਗਜੈਕਟਲੀ ਉਨਾ ਹੀ ਹੈ ਜਿੰਨੇ ਉਹਨੇ ਟੈਸਟ ਰਨ ਬਣਾਇਆ, 9200 ਕੁਛ।
1: ਅੱਛਾ
0: ਹਾਂ ਤੋ ਉਹ ਪਿੰਡੀਆਂ ਦੇ 1200 ਵਿਕਦਾ ਵੀ ਕਾਫੀ ਪਿਆ ਤੇ ਪਿੱਛੇ ਜੇ ਇਹਨਾਂ ਨੇ ਸ਼ੋਅ ਵੀ ਕਰਾਇਆ ਸੀਗਾ ਕਰਨ ਔਜਲਾ ਦਾ ਦਿੱਲੀ ਦੇ ਅੰਦਰ ਤੇ ਉਹ ਇਸੀ ਬੇਸ ਤੇ ਸੀਗਾ ਕਿ ਤੁਸੀਂ ਇੱਕ ਨਾਲ ਇੱਕ ਹੋਰ ਜੇ ਸ਼ੂ ਖਰੀਦੋਗੇ ਐਕਸਟਰਾ ਸ਼ੂ ਖਰੀਦੋਗੇ ਤੇ ਤੁਹਾਡੇ ਕੋਲ ਇੱਕ ਕਿਊ ਆਰ ਕੋਡ ਆਏਗਾ ਐਂਡ ਦੈਟ ਇਜ਼ ਯੋਰ ਐਂਟਰੀ ਟੂ ਦ ਕਰਨ ਔਜਲਾ ਸ਼ੋਅ ਸੋ ਇਹ ਪ੍ਰਮੋਸ਼ਨ ਇਸ ਤਰੀਕੇ ਨਾਲ ਇਹਨਾਂ ਨੇ ਪ੍ਰਮੋਸ਼ਨ ਵੀ ਕੀਤੀ ਲਾਂਚ ਕੀਤਾ
1: ਮੈਨੂੰ ਲੱਗਾ ਸ਼ਾਇਦ ਇੱਕ ਛਿੱਤਰ ਦੇ ਦਿੰਦੇ ਸੀ ਤੇ ਦੂਜਾ
0: ਮੈਂ ਵੇਟ ਕਰ ਰਿਹਾ ਮੈਂ ਕੁਛ ਆਇਆ ਨਹੀਂ ਹਜੇ ਤੱਕ
1: ਇਹ ਵੀ ਸੋਹਣੀ ਇੱਕ ਜੁੱਤੀਆਂ ਵਾਲੀ ਫਿਲਮ ਵੀ ਹੈਗੀ ਨਾ ਇੱਕ ਜਦੋਂ ਇੱਕ ਜੁੱਤੀਆਂ ਨੇ ਮੰਗਾ ਲਈ ਸੀ ਤੇ ਦੂਸਰਾ ਨੇ ਉਹ ਆਪਣੇ ਉਹਦੇ ਪੰਕਜ ਕਪੂਰ ਦੇ ਮੁੰਡੇ ਦੀ
0: ਮੈਲਬਨ ਦਾ ਲੋਕਲ ਹੀਰੋ ਉਹਦੀ ਫੋਟੋ ਲਾ ਲਾ ਕੇ ਲਿਖੀ ਜਾਂਦੇ ਪਏ ਕਿ ਥੈਂਕ ਯੂ ਸਕਾਟ ਬੋਲੈਂਡ ਕਿ ਆਪਕੇ ਵਜ੍ਹਾ ਸੇ ਇਹ ਸ਼ੂ ਜੋ ਹੈ 11,000 ਕਾ ਨਹੀਂ 12,000 ਕਾ ਨਹੀਂ ਕਿਉਂ ਮਾੜੀ ਪਰਫਾਰਮੈਂਸ ਹੋਈ ਤਾਂ ਕਰਕੇ ਰਿਟਾਇਰਮੈਂਟ ਲੈਣੀ ਪਈ ਕੋਹਲੀ ਨੂੰ ਹਰ ਵਾਰੀ ਸਕਾਟ ਤੇ ਆਊਟ ਕੀਤਾ ਲੋਕ ਦੇਖ ਲਓ ਕੱਢ ਕਿੱਦਾਂ ਲੈਂਦੇ ਆ ਉਹਦੇ ਉਹਦੀ ਆਈਡੀ 'ਤੇ ਜਾ ਕੇ ਥੈਂਕ ਯੂ ਲਿਖਦੇ ਆ ਥੈਂਕ ਯੂ
1: ਸਸਤੇ ਰਹਿ ਗਏ
0: ਹਾਂ ਤੁਹਾਡੇ ਚੱਕਰ ਮੈਂ 14-15,000 ਕਿਉਂ ਜਾਂਦੇ
1: ਕੰਪਨੀ ਮੂਵੀ ਕੰਪਨੀ ਮੂਵੀ ਵੇਖਿਆ ਆ ਗਈ
0: ਕੰਪਨੀ ਕੰਪਨੀ ਕਿਹੜੀ ਮੂਵੀ ਸੀ
1: ਮਜ਼ੇਦਾਰ
0: ਫਿਲਮ ਸੀ ਪਰਮੀਤ ਸੇਠੀ ਕਹਿੰਦਾ ਕਿ ਉਹਨੇ ਸਿਰਫ 3 ਦਿਨ ਦੇ ਅੰਦਰ ਇਹਦੀ ਲਿਖੀ ਸੀਗੀ ਸਕ੍ਰਿਪਟ ਹਾਂ ਪਰਮੀਤ ਸੇਠੀ ਅਰਚਨਾ ਪੂਰਨ ਸਿੰਘ ਦੇ ਜਿਹੜੇ ਹਸਬੈਂਡ ਉਹਨਾਂ ਨੇ ਸਕ੍ਰਿਪਟ ਲਿਖੀ ਨਾ ਸਕ੍ਰਿਪਟ ਲਿਖੀ ਤੇ ਡਾਇਰੈਕਟਰ ਮੇਰੇ ਖਿਆਲ ਉਸ ਵਕਤ ਫਿਲਮ ਹੀ ਨਹੀਂ ਡਾਇਰੈਕਟ ਕੀਤੀ
1: ਅੱਛਾ
0: ਹਾਂ ਕਹਿੰਦੇ 4 ਰਾਤਾਂ ਲਾਈਆਂ ਮੈਂ ਆਦਿਤਿਆ ਕਪੂਰ ਨੂੰ ਆਦਿਤਿਆ ਚੋਪੜਾ ਨੂੰ ਕਾਲ ਕੀਤੀ ਆ ਕਿ ਆਈ ਹੈਵ ਅ ਸਕ੍ਰਿਪਟ ਰੈਡੀ ਯੂ ਸ਼ੁੱਡ ਲਿਸਨ ਟੂ ਇਟ ਚੋਪੜਾ ਸਾਹਿਬ ਨੇ ਸੁਣੀ ਪਸੰਦ ਆਈ ਵੀਰਦਾਸ ਮਿਆਂਗ ਚੈਂਗ ਸ਼ਾਹਿਦ ਕਪੂਰ ਅਤੇ ਅਨੁਸ਼ਕਾ ਸ਼ਰਮਾ ਚਾਰ ਲੋਕ ਸੀਗੇ ਫਿਲਮ ਬਹੁਤ ਹੀ ਹਿੱਟ ਨਹੀਂ ਹੋਈ ਪਰ ਲੂਜ਼ ਵੀ ਨਹੀਂ ਕੀਤਾ ਉਹਨੇ ਕੁਛ ਕਿ ਧਰਦੀ ਦਰਜੀ ਸਕਸੈਸ ਸ਼ਾਹਿਦ ਦੀ ਲਾਈਫ ਦੀ ਸਟੋਰੀ ਇਹੀ ਰਹੀ ਹੈ ਜਾਂ ਡਿਜ਼ਾਸਟਰ ਜਾਂ ਫਿਰ ਠੀਕ ਠਾਕ ਹੈ ਨਾ ਇੱਕ ਦੋ ਹੀ ਫਿਲਮਾਂ ਤਗੜੀਆਂ ਹਿੱਟ ਗਈਆਂ
1: ਜੀ
0: ਇਹ ਹੈ ਜੀ ਸੀਨ
1: ਸੋ ਇਹ ਆ ਸੀਨ ਅਤੇ ਹੁਣ ਸੀਨ ਆ ਗਿਆ ਸਾਡੇ ਬ੍ਰੇਕ ਦਾ ਅਤੇ ਬ੍ਰੇਕ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ USA ਅਤੇ ਬੋਸਨੀਆ ਐਂਡ ਹਰਜ਼ੇਗੋਵੀਨਾ ਦਾ ਮੈਚ ਚੱਲ ਰਿਹਾ 0-0
0: ਤੇ ਰਹਿਣ ਵੀ ਦਿੰਦੇ ਭਾਵੇਂ ਆਉਣ ਨੂੰ ਤਾਂ ਵੀ ਠੀਕ ਸੀ
1: ਗੋਲ ਕਰਤਾ ਇਧਰੋਂ ਆਪਾਂ ਔਨ ਕੀਤਾ ਉਧਰੋਂ ਉਹਨੇ ਗੋਲ ਮਾਰਤਾ ਮੈਂ ਦੱਸਦਾ
0: ਵਾਂਟਰੀ ਦੀ ਬੜੀ ਪ੍ਰੋਬਲਮ
1: ਹਲੇ ਚੈੱਕ ਤੇ ਕਰ ਲੈਣ ਵੇ ਕਿਤੇ ਆਫ ਸਾਈਡ ਨਾ
0: ਆਫ
1: ਸਾਈਡਾਂ ਬਹੁਤ ਹੋ ਰਹੀਆਂ ਨੇ ਅੱਜ ਕੱਲ ਸੋ ਇਸ ਟਾਈਮ ਚੈੱਕ ਕੀਤਾ ਜਾ ਰਿਹਾ ਵੀ ਇਹ ਵਾਕਈ ਗੋਲ ਸੀ ਜਾਂ ਇਹ
0: ਮੋਹ ਸੀ
1: ਹਾਂ ਤੇ ਚੈੱਕ ਕੀਤਾ ਜਾ ਰਿਹਾ ਓਕੇ ਨਹੀਂ ਗੋਲ ਮੈਨੂੰ ਲੱਗਦਾ ਵਾ ਵੀ ਸ਼ਾਇਦ ਆਫ ਸਾਈਡ ਲੱਗਣ ਡਿਆ ਵਾ ਮੈਨੂੰ ਉਹ ਲਾਈਨ ਜੀ ਮਾਰ ਕੇ ਵਿੰਦੇ ਹੁੰਦੇ ਆ
0: ਫਿਰ ਨਹੀਂ ਹੋਣਾ ਹੱਲਾ ਗੁੱਲਾ
1: ਹਾਂਜੀ
0: ਨਹੀਂ ਹੋਣਾ ਹੱਲਾ ਗੁੱਲਾ
1: ਲੱਗ ਜਾਂਦਾ ਪਤਾ ਜੇ ਕੀਤਾ ਵਾ ਤੇ ਫਿਰ USA ਨੇ ਕੀਤਾ ਵਾ
0: ਚਲੋ
1: ਪਰ ਮੈਨੂੰ ਲੱਗਦਾ ਵਾ ਵੀ ਆਫ ਲਾਈਨ ਚਲੇ ਗਿਆ ਸੀ ਉਹ ਅੱਗੇ
0: ਆਫ ਸਾਈਡ
1: ਆਫ ਸਾਈਡ ਸੋਰੀ ਆਫ ਸਾਈਡ ਚਲੇ ਗਿਆ ਸੀ ਉਹ ਤੇ ਲੈਟ ਸੀ ਨਹੀਂ ਹੋਇਆ ਪਹੁੰਚ ਗਏ ਆ ਤੇ ਇਹ ਖੇਡ ਦੇ ਲਈ ਪ੍ਰੇਮ ਦੇ ਕਰਕੇ ਆ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਤੇ ਆ ਕੇ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਇੱਥੋਂ ਤੋਰਦੇ ਹਾਂ ਅੱਗੇ ਨਿੱਕੀ ਜੀ ਬ੍ਰੇਕ ਰੇਡੀਓ ਹਾਂਜੀ 1674 AM
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਸੱਚੀ ਕਿਤੇ ਰੱਬ ਲੈਂਦਾ ਹੋਵੇ ਨਾ ਜਾਨ, ਇੱਦਾਂ ਕਿਹਾ ਤੇ ਕੋਈ ਲਿਖੇ ਨਾ ਕੋਈ ਗਾਵੇ ਨਾ, ਪਰ ਵੇਖੋ ਫਿਰ ਵੀ ਗਾਣਿਆਂ 'ਚ ਕਿੰਨੀ ਪਾਵਰ ਆ, ਪੋਈਮ ਲਿਰਿਕਸ ਵਿੱਚ ਕਿੰਨੀ ਪਾਵਰ ਆ, ਵੀ ਅਗਲਾ ਫਿਰ ਵੀ ਇਸ ਚੀਜ਼ ਦੇ ਉੱਤੇ ਯਕੀਨ ਕਰਦਾ ਵੀ ਜੇ ਤੂੰ ਕਹਿ ਦਿੱਤਾ ਇਹਦਾ ਮਤਲਬ ਵੀ ਤੇਰੇ ਮਨ ਦੇ ਵਿੱਚ ਹੈਗੀ ਆ ਗੱਲ, ਕਿਤੇ ਨਾ ਕਿਤੇ
1: ਕੁਛ ਨਾ ਕੁਛ ਕਰਕੇ ਦਿਖਾਊਂਗਾ।
0: ਹਾਂ, ਮਤਲਬ ਇਹ ਨਹੀਂ ਵੀ ਕਹਿ ਦਿੱਤਾ ਕਿਸੇ ਨੇ ਤੇ ਉਹਨੇ ਉੱਦਾਂ ਕਰਕੇ ਹੀ ਵਿਖਾਉਣਾ ਵਾ, ਜੇ ਮਰਨ ਨੂੰ ਕਹਿਣ ਡਿਆ ਤੇ ਉਹਨੇ ਮਰ ਕੇ ਹੀ ਵਿਖਾਉਣਾ, ਮਤਲਬ ਤੁਹਾਡੇ ਤੇ ਯਕੀਨ ਆ, ਤੇਰੇ ਤੇ ਜੋ ਵੀ ਤੂੰ ਕਹਿ ਰਿਹਾ ਠੀਕ ਆ, ਇੱਦਾਂ ਹੀ ਹੋਊਗਾ। ਸੋ ਇਹ ਗਾਣਾ ਕੁਲਵਿੰਦਰ ਬਿੱਲੇ ਦਾ ਸੋਹਣਿਆ ਸੱਜਣਾ, ਤੇ ਆਪਾਂ ਤੁਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਕਹਿੰਦੇ ਨਾ, ਗਾਣੇ ਡੀ ਕੋਡਿੰਗ ਦੇ ਉੱਤੇ ਵੀ ਆਪਾਂ ਕਰਾਂਗੇ,
1: ਹਿੰਦੀ ਆਡੀਅੰਸ ਵਾਸਤੇ ਕਿ ਆਹ ਸਿੰਗਰ ਨੇ ਆ ਕੇ ਬੋਲਿਓ, ਕਿ ਇਹਨਾਂ ਨੂੰ ਲੋਕੀ ਫਿਰ ਵੀ ਆਊਟ ਆਫ ਪੰਜਾਬ ਸੁਣਦੇ ਆ ਨਾ, ਦਲਜੀਤ ਨੂੰ ਸੁਣਦੇ ਆ, ਹੁਣ ਥੋੜਾ ਜਿਹਾ ਅਰਜਨ ਦਾ ਵੀ ਹਲਕਾ ਜਿਹਾ ਬਾਰਡਰ ਪਾਰ ਹੋਣਾ ਸ਼ੁਰੂ ਹੋ ਗਿਆ, ਪਰ ਉਹਦੀ ਫਿਰ ਵੀ ਲਿਖਤ ਇੰਨੀ ਕੁ ਠੇਠ ਹੈ ਕਿ ਜੇ ਕੋਈ ਸੁਣਦਾ ਪਿਆ ਤਾਂ ਛੇਤੀ ਨਹੀਂ ਸਮਝ ਆਉਂਦਾ ਜਿਹਨੂੰ ਬਿਲਕੁਲ ਪੰਜਾਬੀ ਦਾ, ਹੈ ਨਾ।
0: ਉਹ ਫਿਰ ਉਹ ਸ਼ਬਦ ਦੱਸਦੇ ਰਹਿੰਦੇ ਨੇ ਵੀ ਆਹ ਸ਼ਬਦ ਦਾ ਮਤਲਬ ਇਹ ਨੇ, ਆਹ ਵਾਲੀ ਗੱਲ ਹੈ, ਇਸ ਕਰਕੇ ਕਈ। ਚਲੋ ਖੈਰ, ਵਾਪਸ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਅੱਜ 2 ਤਰੀਕ ਹੈ, ਜੁਲਾਈ ਦਾ ਮਹੀਨਾ ਵਾ, ਅਤੇ ਗੱਲਾਂ ਬਾਤਾਂ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ ਜਿੱਥੇ ਕਿ ਤੁਸੀਂ ਵੀ ਹਿੱਸੇਦਾਰੀ ਪਾ ਸਕਦੇ ਹੋ, ਅਤੇ ਅੱਜ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਕੌਨਫੀਡੈਂਸ ਦੇ ਉੱਤੇ ਹੀ ਕਰਾਂਗੇ। ਤੁਹਾਡੇ ਲਈ ਸਾਡਾ ਐਂਗਲ ਇਹ ਰਹੇਗਾ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਕੌਨਫੀਡੈਂਸ ਦਿੰਦੀਆਂ ਨੇ। ਕੋਈ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਲਿਖੇ ਪੰਨੇ ਤੋਂ ਤੁਸੀਂ ਇਹ ਚੀਜ਼ ਪੜ੍ਹੀ ਹੋਵੇ ਜਾਂ ਤੁਸੀਂ ਮਹਿਸੂਸ ਕਰ ਰਹੇ ਹੋ, ਜਾਂ ਫਿਰ ਸੋਚ ਕੇ ਦੱਸੋ ਕਿਹੜੀ ਐਸੀ ਚੀਜ਼ ਸੀ ਜਿਹਨੇ ਤੁਹਾਨੂੰ ਜ਼ਿੰਦਗੀ 'ਚ ਕੌਨਫੀਡੈਂਸ ਦਿੱਤਾ, ਜਿਹਨੂੰ ਕੈਰੀ ਕਰਕੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ।
1: ਜਾਂ ਫਿਰ ਕੁਛ ਇਸ ਤਰ੍ਹਾਂ ਦਾ, ਇਹਦਾ ਰਿਵਰਸ ਇਹ ਵੀ ਹੋ ਸਕਦਾ ਕਿ ਇੱਧਰ ਹੀ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਨੂੰ ਸ਼ਾਏ ਫੀਲ ਕਰਾਉਂਦੀਆਂ, ਕਿ ਤੁਹਾਨੂੰ ਫਿਰ ਬਾਅਦ 'ਚੋਂ ਬੜਾ ਮਲਾਲ ਹੁੰਦਾ ਆ ਕਿ ਕੋਈ ਗੱਲ ਤਾਂ ਸੀ ਨਹੀਂ, ਮੈਂ ਉੱਥੇ ਕਹਿ ਹੀ ਦਿੰਦਾ, ਹਨਾ। ਚਾਰ ਬੰਦੇ ਮਹਿਫਲ 'ਚ ਬੈਠੇ ਆ, ਬੰਦਾ ਕਹਿੰਦਾ ਯਾਰ ਮੈਂ ਵੀ ਆਪਣਾ ਪੁਆਇੰਟ ਰੱਖਣਾ ਚਾਹੁੰਦਾ, ਪਰ ਬੰਦਾ ਐਵੇਂ ਥੋੜ੍ਹਾ ਝਿਜਕਦਾ, ਅਤੇ ਇੱਦਾਂ ਦੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਰੋਕਦੀ ਹੈ। ਸੋ ਦੋਨਾਂ ਵਿੱਚੋਂ ਕੁਛ ਵੀ ਦੱਸੋ, ਇਫ ਯੂ ਆਰ ਅ ਵੈਰੀ ਕੌਨਫੀਡੈਂਟ ਪਰਸਨ, ਤੁਹਾਨੂੰ ਦੱਸੋ ਕਿ ਇੱਦਾਂ ਦਾ ਕਿਹੜਾ ਲਾਈਫ ਟ੍ਰਿਗਰਿੰਗ ਮੂਵਮੈਂਟ ਸੀ ਜਿਹਨੂੰ ਤੁਸੀਂ ਹਮੇਸ਼ਾ ਬੈਕ ਜਾਂਦੇ ਹੋ, ਫਿਰ ਕੋਈ ਟੂਲ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਯੂਜ਼ ਕਰਦੇ ਹੋ ਆਪਣੇ, ਹੈ ਨਾ, ਰੋਜ਼ ਪ੍ਰੈਕਟਿਸ ਲਈ ਕਿ ਤੁਹਾਡਾ ਕੌਨਫੀਡੈਂਸ ਇਜ਼ ਗੁੱਡ, ਸੈਲਫ ਵਰਥ ਇਜ਼ ਹਾਈ, ਅਤੇ ਜੇ ਤੁਸੀਂ ਸ਼ਾਏ ਹੋ ਤਾਂ ਕਿਉਂ ਸ਼ਾਏ ਹੋ।
0: ਕਿਉਂਕਿ ਕੌਨਫੀਡੈਂਸ ਬਾਰੇ ਨਾ ਇੱਕ ਚੀਜ਼ ਕਹਿੰਦੇ ਆ, ਪਤਾ ਨਹੀਂ ਸਹੀ ਜਾਂ ਗਲਤ, ਇਹ ਕਹਿੰਦੇ ਆ ਵੀ ਕੌਨਫੀਡੈਂਸ ਇਹੋ ਜਿਹੀ ਚੀਜ਼ ਆ, ਤੁਸੀਂ ਮਾਂ ਦੀ ਕੁੱਖ 'ਚੋਂ ਲੈ ਕੇ ਨਹੀਂ ਪੈਦਾ ਹੁੰਦੇ, ਪਰ ਹਾਲਾਂਕਿ ਇਹਨੂੰ ਕੰਟਰੋਡਿਕਟ ਕਰ ਸਕਦੇ ਨੇ ਅਤੇ ਕਰਦੇ ਨੇ ਕਈ ਲੋਕ।
1: ਬਿਲਕੁਲ,
0: ਕੌਨਫੀਡੈਂਸ ਕਹਿੰਦੇ ਕਿ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਜਦੋਂ ਤੁਹਾਡੀ ਸ਼ਖਸੀਅਤ ਦਾ ਟਾਕਰਾ ਬੋਲੀ ਦੇ ਨਾਲ ਹੁੰਦਾ ਵਾ, ਉਹ ਚਾਹੇ ਬੋਡੀ ਲੈਂਗੁਏਜ ਹੋਵੇ, ਚਾਹੇ ਤੁਹਾਡੀ ਲੈਂਗੁਏਜ ਹੋਵੇ, ਹੈ ਨਾ, ਬੋਲਚਾਲ ਵਾਲੀ ਭਾਸ਼ਾ ਹੋਵੇ। ਸੋ ਉਹ ਜਦੋਂ ਤੁਸੀਂ ਉਹ ਸਿੱਖਦੇ ਹੋ ਅਤੇ ਸਮਾਜ ਦੇ ਵਿੱਚ ਵਿਚਰਦੇ ਹੋ, ਤੁਸੀਂ ਪਾਲਣ ਪੋਸ਼ਣ ਤੋਂ ਲੈ ਕੇ ਫਿਰ ਤੁਸੀਂ ਕਿੱਦਾਂ ਦੀ ਸਕੂਲਿੰਗ ਹੈ ਤੁਹਾਡੀ, ਕਿੱਦਾਂ ਦੇ ਤੁਸੀਂ ਕਾਲਜ ਗਏ ਹੋ, ਕਿੱਦਾਂ ਦੇ ਲੋਕਾਂ ਦੇ ਵਿੱਚ ਵਿਚ ਰਹੇ ਹੋ, ਉਹ ਚੀਜ਼ ਤੁਹਾਡੇ 'ਚ ਕੌਨਫੀਡੈਂਸ ਤੈਅ ਕਰਦੀ ਹੈ।
1: ਦੈਟ ਇਜ਼ ਸੋ ਰਾਈਟ।
0: ਸੋ ਇਹ ਚੀਜ਼ ਤੁਸੀਂ ਜਨਮ ਲੈਣ ਤੋਂ ਬਾਅਦ ਕਿੱਦਾਂ ਅਤੇ ਕਿਹੜੀ ਸਟੇਜ ਦੇ ਉੱਤੇ ਤੁਸੀਂ ਗੇਨ ਕੀਤੀ, ਕਈ ਵਾਰੀ ਤੁਹਾਨੂੰ ਇਹ ਲੱਗਦਾ ਹੋਊਗਾ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਤੁਹਾਨੂੰ ਕੌਨਫੀਡੈਂਸ ਮਿਲਿਆ, ਕਿਉਂਕਿ ਇਸੇ ਕਰਕੇ ਕਿਹਾ ਜਾਂਦਾ ਨਾ ਵੀ ਬੱਚੇ ਨੂੰ ਗੱਲ ਗੱਲ ਦੇ ਉੱਤੇ ਟੋਕੋ ਨਾ, ਜੇ ਕੁਛ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਰੋਕੋ ਨਾ, ਝਿੜਕੋ ਨਾ, ਕਿਉਂਕਿ ਪਰਿਵਾਰ ਦੇ ਵਿੱਚੋਂ ਹੀ ਬੱਚਾ ਕੌਨਫੀਡੈਂਸ ਲੈ ਕੇ ਜਾਂ ਫਿਰ ਲੈਕ
1: ਹੁੰਦਾ। ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਕਿ ਜੇ ਸਮਝੋ ਤੁਸੀਂ ਵੇਖਦੇ ਹੋ ਕਿ ਬੰਦਾ ਇੰਟਰਿੰਸਿਕਲੀ ਹੀ, ਹੈ ਨਾ, ਕਹਿੰਦੇ ਮੁੱਢੋਂ ਹੀ ਕੌਨਫੀਡੈਂਟ ਆ, ਤਾਂ ਉਹਨੂੰ ਵੀ ਇੱਕ ਤਰੀਕੇ ਨਾਲ ਕਲਟੀਵੇਟ ਕਰਨਾ ਪੈਂਦਾ, ਨਹੀਂ ਤਾਂ ਉਹ ਜ਼ਿਆਦਾ ਸ਼ੇਪ ਐਰੋਗੈਂਸ ਦਾ ਲੈ ਜਾਂਦਾ ਆਫਟਰ ਸਮ ਪੁਆਇੰਟ। ਬਹੁਤ ਮੇਨ ਜੇ ਆਪਾਂ ਪਰਸਨੈਲਿਟੀਜ਼ ਕਹੀਏ, ਸਰ ਵਿਰਾਟ ਕੋਹਲੀ ਦੇ ਕੌਨਫੀਡੈਂਸ ਨੂੰ ਐਰੋਗੈਂਸ 'ਚ ਜ਼ਿਆਦਾ ਗਿਣਿਆ ਜਾਂਦਾ
0: ਅੱਜ ਕੱਲ੍ਹ,
1: ਹੈ ਨਾ। ਸ਼ਾਹਰੁਖ ਖਾਨ, ਕਿਉਂਕਿ ਸ਼ਾਹਰੁਖ ਖਾਨ ਹਮੇਸ਼ਾ ਇਹ ਕਿਹਾ ਕਿ ਮੈਂ ਆਈ ਐਮ ਲਾਸਟ ਆਫ ਸੁਪਰ ਸਟਾਰਸ, ਮੈਂ ਕਿੰਗ ਆਫ ਬਾਲੀਵੁੱਡ, ਹੈ ਨਾ। ਹੋ ਸਕਦਾ ਉਹ ਇਹਨਾਂ ਲੋਕਾਂ ਦਾ ਕੋਪਿੰਗ ਮਕੈਨਿਜ਼ਮ ਹੋਵੇ, ਹਾਈ ਪ੍ਰੈਸ਼ਰ ਜੋਬ ਹੈ, ਹਰ ਵਕਤ ਤੁਹਾਡੇ 'ਤੇ ਨਜ਼ਰਾਂ, ਬੰਦਾ ਆਪਣੇ ਆਪ ਨੂੰ ਨਹੀਂ ਬੋਲੂਗਾ ਕਿ ਮੈਂ ਸਭ ਤੋਂ ਉੱਪਰ ਹਾਂ, ਤਾਂ ਲੋਕ ਤਾਂ ਖਾ ਜਾਣਗੇ, ਪਰ ਉਹ ਦਿਸਣ 'ਚ ਕਈ ਵਾਰੀ ਲੋਕਾਂ ਨੂੰ ਐਰੋਗੈਂਟ ਲੱਗਦਾ। ਸੇਮ ਗੋਜ਼ ਵਿਦ, ਹੈ ਨਾ, ਹਰ ਵੱਖਰੇ ਕਿੱਤੇ ਦੇ ਅੰਦਰ, ਟੋਮ ਬਰੇਡੀ ਤੋਂ ਲੈ ਕੇ ਮਾਈਕਲ ਜੋਰਡਨ ਤੋਂ ਲੈ ਕੇ, ਹੈ ਨਾ, ਹਰ ਬੰਦਾ ਇਹ ਇੱਕ ਨਾ ਬੜੀ ਥਿਨ ਲਾਈਨ ਦੇ ਉੱਪਰ ਖੇਡ ਰਿਹਾ ਹੁੰਦਾ ਕਿ ਮੈਂ ਐਰੋਗੈਂਟ ਦਿਸ ਰਿਹਾ ਲੋਕਾਂ ਨੂੰ ਕਿ ਕੌਨਫੀਡੈਂਟ ਦਿਸ ਰਿਹਾ।
0: ਇੱਕ ਸਟੇਜ ਸ਼ਾਇਦ ਨਾ ਇੱਦਾਂ ਦੀ ਵੀ ਆ ਜਾਂਦੀ, ਪਤਾ ਨਹੀਂ ਹੁਣ ਇਹ ਲੋਕ ਕਿੱਦਾਂ ਕਰਦੇ ਹੋਣਗੇ ਜਾਂ ਕੀ ਇਹਨਾਂ ਨਾਲ ਹੁੰਦਾ ਹੋਊਗਾ, ਪਰ ਇੱਕ ਸਟੇਜ ਆਈ ਥਿੰਕ ਇੱਦਾਂ ਦੀ ਵੀ ਆ ਜਾਂਦੀ ਆ ਕਿ ਨਾ ਇੰਨੇ ਵੱਡੇ ਹੋ ਜਾਂਦੇ ਨੇ ਵੀ ਫਿਰ ਉਹ ਸ਼ਾਇਦ ਕੋਈ ਵੀ ਤੁਹਾਨੂੰ ਇਹ ਦੱਸ ਹੀ ਨਹੀਂ ਪਾਉਂਦਾ ਹੋਊਗਾ ਵੀ ਤੂੰ ਆਹ ਜੋ ਕਰ ਰਿਹਾ ਹੈ ਇਹ ਐਰੋਗੈਂਸ ਹੈ।
1: ਹਾਂ ਕਹਿੰਦੇ ਆ ਨਾ ਇਹ ਪੂਰੀ ਟਰਮੀਨੋਲੋਜੀ ਆ ਇਹਨਾਂ ਦੇ ਲੋਕਾਂ ਦੇ ਆਸੇ ਪਾਸੇ ਲੋਕਾਂ ਨੂੰ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਹਿੰਦੇ ਆ ਕਿ ਯੈਸ ਮੈਨ ਚਾਪਲੂਸ ਹੈ ਨਾ ਕਿ ਸਰ ਜੋ ਵਾਹ ਵਾਹ ਵਾਹ ਕੋਹਲੀ ਸਾਹਿਬ ਨੇ ਜੋ ਕਿਹਾ ਸਹੀ ਹੈ ਨਾ ਤਾਂ ਹੀ ਆਪਾਂ ਕਈ ਵਾਰੀ ਹੈਰਾਨ ਨਹੀਂ ਹੁੰਦੇ ਸੈਲੀਬ੍ਰਿਟੀਜ਼ ਨੂੰ ਵੇਖ ਕੇ ਯਾਰ ਇਹਨੇ ਇੱਧਰ ਹੀ ਗੱਲ ਕਿਉਂ ਕਹਿ ਦਿੱਤੀ ਜਾਂ ਫਿਰ ਇੱਧਰ ਦੇ ਕੱਪੜੇ ਕਿਉਂ ਪਾਉਂਦਾ ਪਿਆ ਕਿਉਂਕਿ ਉਹ ਸੱਚਾਈ ਤੋਂ ਜਾਂ ਗਰਾਊਂਡ ਲੈਵਲ ਤੋਂ ਬੰਦਾ ਇੰਨਾ ਅਛੂਤਾ ਹੋ ਜਾਂਦਾ ਇੱਕ ਪੁਆਇੰਟ ਤੋਂ ਬਾਅਦ ਕਿ ਉਹਨੂੰ ਜੋ ਆਸੇ ਪਾਸੇ ਵਾਲੇ ਨਾ ਨਹੀਂ ਕਹਿ ਪਾ ਰਹੇ ਮੂੰਹ 'ਤੇ ਕਿ ਯਾਰ ਤੂੰ ਇਹ ਗਲਤ ਕਰ ਰਿਹਾ ਉਹ ਫਿਰ ਪਬਲਿਕ ਆਈ ਦੇ ਅੰਦਰ ਬੰਦਾ ਗਲਤ ਲੱਗਦਾ
0: ਕਿਉਂਕਿ ਅੱਜ ਕੱਲ੍ਹ ਰਿਵਾਜ਼ ਹੈ ਨਾ ਜਿਹੜਾ ਤੁਹਾਨੂੰ ਕੁਛ ਇੱਦਾਂ ਦਾ ਕਹਿ ਰਿਹਾ ਵਾ ਤੁਹਾਨੂੰ ਟੋਕਾ ਟੋਕੀ ਕਰ ਰਿਹਾ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੇ ਲਾਗੇ ਨਾ ਰਹੇ ਕਿਉਂਕਿ ਉਹਦਾ ਫਿਰ ਉਹਦਾ ਰੀਜ਼ਨ ਦੂਸਰਾ ਇਹ ਹੁੰਦਾ ਵਾ ਵੀ ਇਹ ਯਾਰ ਸਾਨੂੰ ਨੈਗਟਿਵਿਟੀ ਦਿੰਦੇ ਆ ਅਸਲ ਦੇ ਵਿੱਚ ਸਾਨੂੰ ਨਾ ਇਹ ਬਹੁਤ ਸਾਰੀਆਂ ਕੰਸੈਪਟ ਕਲੀਅਰ ਨੇਗੇ ਇਸ ਚੀਜ਼ ਨੂੰ ਨੈਗਟਿਵਿਟੀ ਕਹਿ ਦੇਣਾ ਵੀ ਕੋਈ ਤੁਹਾਨੂੰ ਟੋਕ ਰਿਹਾ ਵਾ ਕੋਈ ਤੁਹਾਨੂੰ ਦੱਸ ਰਿਹਾ ਵਾ ਸੋ ਡਿਪੈਂਡ ਕਰਦਾ ਤੁਸੀਂ ਉਹਨੂੰ ਕਿਹੜਾ ਸ਼ਬਦ ਦੇਣਾ ਵਾ ਸਾਨੂੰ ਪਛਾਣ ਵੀ ਨਹੀਂ ਆ ਬਹੁਤੇ
1: ਸਾਰੀ ਗੱਲ ਵੋਕੈਬਲਰੀ ਦੀ ਆ ਹਾਊਸ ਵਾਈਫ ਹੈ ਨਾ ਹਾਊਸ ਵਾਈਫ ਚੱਲਦਾ ਰਿਹਾ ਇੱਕ ਅੱਧੀ ਕੋਈ ਨਾ ਕੋਈ ਉਹ ਹੈ ਨਾ ਕਿਹੜੀ ਔਰਤ ਹੋਣੀ ਹੈ ਜਾਂ ਫਿਰ ਪਤਾ ਨਹੀਂ ਸ਼ਾਇਦ ਮਰਦ ਹੋਣਾ ਜਾਂ ਫਿਰ ਕੋਈ ਸੁਸਾਇਟੀ ਹੋਣੀ ਹੈ ਜਿਹਨੇ ਬਹੁਤ ਕੋਨਫੀਡੈਂਸ ਭਰਤਾ ਕਹਿ ਕੇ ਕਿ ਹਾਊਸ ਵਾਈਫ ਨਹੀਂ ਹੋਮ ਮੇਕਰ ਹੁੰਦਾ ਹੈ ਨਾ ਪੂਰਾ ਜਦੋਂ ਤੁਸੀਂ ਉਹਨੂੰ ਵੋਕੈਬੁਲਰੀਲੀ ਚੇਂਜ ਕਰ ਦਿੰਦੇ ਉਹ ਚੀਜ਼ ਨੂੰ ਇੱਕ ਸੈਲਫ ਵਰਥ ਜਾਗ ਜਾਂਦੀ ਆ ਹੈ ਨਾ ਕਿ ਮੈਂ ਤਾਂ ਘਰ ਸੰਭਾਲਣਾ ਘਰ ਬਣਾਉਣ ਵਾਲਾ ਮੇਰਾ ਕੰਮ ਹੈ ਹਾਊਸ ਵਾਈਫ ਆ ਜਾਂਦਾ ਨਾ ਉਹੀ ਵਾਲਾ ਜੋ ਪੱਕੇ ਵਟਸਐਪ ਵਾਲੇ ਚੁਟਕਲੇ ਬਣੇ ਹੋਏ ਆ ਆਪੋ ਉਹਦੇ 'ਚ ਪਰ ਜਦੋਂ ਉਹੀ ਗ੍ਰਹਿਣੀ ਹਾਊ ਹੋਮ ਮੇਕਰ ਬਣ ਜਾਂਦੀ ਹੈ ਅਤੇ ਉਹ ਪਰਸਪੈਕਟਿਵ ਚੇਂਜ ਹੈ ਆਪਣੇ ਆਪ ਨੂੰ ਲੈ ਕੇ ਵੀ ਬੰਦੇ ਦੇ ਅੰਦਰ ਇੱਕ ਮੇਰੇ ਹਿਸਾਬ ਨਾਲ ਹੈ ਨਾ ਬੈਟਰ ਕੋਨਫੀਡੈਂਸ ਆਉਂਦਾ ਜਿਸ ਤਰ੍ਹਾਂ ਤੁਸੀਂ ਕਿਹਾ ਟੋਕਣਾ ਸਮਝੋ ਕੋਈ ਇਹਨੂੰ ਇਹੀ ਕਹੇ ਕਿ ਇਹ ਤਾਂ ਕੰਸਟਰਕਟਿਵ ਕ੍ਰਿਟੀਸਿਜ਼ਮ ਹੈ ਹੁਣ ਜੇ ਤੁਸੀਂ ਮੈਨੂੰ ਨਹੀਂ ਦੱਸੋਗੇ ਕ੍ਰਿਸ਼ਨਾ ਤੂੰ ਇੱਥੇ ਲੈਕ ਕਰ ਰਿਹਾ ਇੱਥੇ ਲੈਕ ਕਰ ਰਿਹਾ ਬੈਟਰ ਕਿੱਦਾਂ ਹੋਊਗਾ ਐਜ ਸਿੰਪਲ ਐਜ ਦੈਟ ਕਈ ਥੋੜ੍ਹਾ ਦਿਲ 'ਤੇ ਲਗਾ ਲੈਂਦੇ ਆ ਕਿ ਉਹ ਤਾਂ ਹੈ ਕਿ ਜਿਸ ਚੀਜ਼ ਦੀ ਘਾਟ ਹੁੰਦੀ ਹੈ ਸਾਡੇ ਅੰਦਰ ਸਾਨੂੰ ਪਤਾ ਪਰ ਅਸੀਂ ਉਹੀ ਨਾ ਉਹ ਵਸੀਮ ਬਰੇਲਵੀ ਸਾਹਿਬ ਨੇ ਕਿਹਾ ਕਿ ਆਂਖ ਮੂੰਦ ਲੈਣੇ ਸੇ ਖਤਰਾ ਨਾ ਜਾਏਗਾ ਉਹ ਦੇਖਣਾ ਪੜੇਗਾ ਜੋ ਦੇਖਾ ਨਾ ਜਾਏਗਾ ਕਿ ਉਹ ਚੀਜ਼ ਵੇਖਣੀ ਪੈਣੀ ਜੋ ਤੁਹਾਡੇ ਅੰਦਰ ਜੇ ਘਾਟ ਹੈ ਤੁਹਾਨੂੰ ਕਿਸੇ ਨਾ ਕਿਸੇ ਨੇ ਦੱਸ ਦੇਣੀ ਹੈ ਬੈਟਰ ਕਰ ਸਕੋ ਤਾਂ ਬੈਟਰ
0: ਬਿਲਕੁਲ ਸੋ ਕਈ ਵਾਰ ਹੁਣ ਅੱਜ ਕੱਲ੍ਹ ਨਾ ਮਾਡਰਨ ਜਿਹੜਾ ਫਿਨੋਮਨਾ ਉਹਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਉਹ ਯੂਰਪੀਅਨ ਕਲਚਰ ਦੇ ਢੰਗ ਦੇ ਨਾਲ ਜਾਂ ਉੱਥੋਂ ਦੀਆਂ ਕਿਤਾਬਾਂ ਦੇ ਢੰਗ ਦੇ ਨਾਲ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਪਰ ਜੇ ਆਪਾਂ ਆਪਣੇ ਪੱਧਰ 'ਤੇ ਆਪਾਂ ਜੇ ਬੇਸ 'ਤੇ ਆ ਕੇ ਗੱਲ ਕਰੀਏ ਤਾਂ ਹਰ ਇੱਕ ਸਮਾਜ ਦੇ ਵਿੱਚ ਉਹ ਚੀਜ਼ਾਂ ਅਲੱਗ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਪਹਿਲਾਂ ਹੀ ਦੱਸੀਆਂ ਪੜ੍ਹਾਈਆਂ ਜਾਂਦੀਆਂ ਤੁਹਾਡਾ ਧਰਮ ਵੀ ਤੁਹਾਨੂੰ ਕਾਫੀ ਹੱਦ ਤੱਕ ਇਹ ਚੀਜ਼ ਪੜ੍ਹਾ ਦਿੰਦਾ
1: ਸਹੀ ਗੱਲ
0: ਹੁਣ ਜੇ ਆਪਾਂ ਕੋਨਫੀਡੈਂਸ ਤੱਕ ਰਹਿ ਕੇ ਗੱਲ ਕਰੀਏ ਤਾਂ ਮੈਂ ਸੋਚਦਾ ਹਾਂ ਕਿ ਜਿਹੜਾ ਹੁਣ ਧਰਮ ਸਾਨੂੰ ਕਿੱਦਾਂ ਕੋਨਫੀਡੈਂਸ ਦਿੰਦਾ ਕਿ ਆਪਾਂ ਚਲੋ ਉਸ ਅਧਿਆਤਮ 'ਚ ਨਹੀਂ ਜਾਵਾਂਗੇ ਬਹੁਤੀ ਡੰਗਾਈ 'ਚ ਨਹੀਂ ਜਾਵਾਂਗੇ ਪਰ ਹਰ ਇੱਕ ਧਰਮ ਸਾਨੂੰ ਇਹ ਕਹਿੰਦਾ ਵੀ ਸੱਚ ਬੋਲਣਾ ਚਾਹੀਦਾ ਸੱਚ ਸਾਨੂੰ ਕੋਨਫੀਡੈਂਸ ਦਿੰਦਾ ਜਦੋਂ ਬੰਦੇ ਨੂੰ ਪਤਾ ਨਾ ਵੀ ਮੈਂ ਸੱਚਾ ਹਾਂ ਉਹ ਆਪਣੇ ਆਪ ਉਹਦਾ ਸੀਨਾ ਚੌੜਾ ਹੋ ਜਾਂਦਾ ਮੈਂ ਸੱਚਾ ਯਾਰ ਮੈਨੂੰ ਕਦੀ ਉਹ ਹੈ ਨਾ ਇਮਾਨਦਾਰੀ ਕੋਈ ਵੀ ਧਰਮ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਬੇਈਮਾਨੀਆਂ ਕਰੋ ਹੈ ਨਾ ਹਰ ਇੱਕ ਪਰਿਵਾਰ ਦੇ ਵਿੱਚੋਂ ਤੁਹਾਨੂੰ ਹਰ ਇੱਕ ਧਰਮ ਦੇ ਵਿੱਚੋਂ ਤੁਹਾਨੂੰ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਂਦਾ ਨਹੀਂ ਪੜ੍ਹਾਇਆ ਜਾਂਦਾ ਤਾਂ ਗਲਤ ਗੱਲ ਹੈ ਇਮਾਨਦਾਰ ਜਦੋਂ ਜਿਹੜਾ ਬੰਦਾ ਉਹਦਾ ਵੇਖੋਗੇ ਤੁਸੀਂ ਕੋਨਫੀਡੈਂਸ ਹੀ ਹੋ ਰਿਹਾ ਨੌਲੇਜ ਹੈ ਨਾ ਤੁਹਾਡੇ 'ਚ ਠਹਿਰਾ ਸਹਿਜ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਕੋਨਫੀਡੈਂਸ ਆਪਣੇ ਆਪ ਹੀ ਤੁਹਾਡੇ 'ਚ ਭਰਦੀਆਂ ਕਿਰਤੀ ਹੋਣਾ ਬੰਦੇ ਦਾ
1: ਹਾਂ ਇਹ ਬਹੁਤ ਮੇਜਰ
0: ਤੁਹਾਡਾ ਸਕਿੱਲਫੁੱਲ ਹੋਣਾ ਕਿਰਤੀ ਹੋਣਾ ਆਪਣੇ ਕੰਮ ਦੇ ਵਿੱਚ ਨਿਪੁੰਨ ਹੋਣਾ ਉਹ ਤੁਹਾਡੇ 'ਚ ਕਿੰਨਾ ਕੋਨਫੀਡੈਂਸ ਭਰਦਾ ਹੁਣ ਇੱਕ ਜੱਟ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਇੱਕ ਮਜ਼ਦੂਰ ਮਿਹਨਤ ਕਰ ਰਿਹਾ ਵਾ ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਦੇ 'ਚ ਕੋਨਫੀਡੈਂਸ ਨਹੀਂ
1: ਉਹਦੇ ਆਪਣੇ ਕੰਮ ਨੂੰ ਲੈ ਕੇ ਤਾਂ ਬਹੁਤ
0: ਆਪਣੇ ਕੰਮ ਨੂੰ ਲੈ ਕੇ ਜੋ ਉਹਦੇ 'ਚ ਕੋਨਫੀਡੈਂਸ ਹੈ ਉਹ ਤੁਹਾਡੇ 'ਚ ਨਹੀਂ ਆ ਹਾਂ ਜੇ ਉੱਥੇ ਉਹ ਕੋਈ ਮੰਨ ਲਓ ਕਰ ਰਿਹਾ ਆਪਣੇ ਕੰਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਛੱਡ ਰਿਹਾ ਵਾ ਕੋਈ ਕਮੀ ਪੇਸ਼ੀ ਫਿਰ ਉਹ ਜ਼ਰੂਰ ਲੁਕਦਾ ਫਿਰੂਗਾ ਤੁਹਾਡੇ ਕੋਲ ਪਰ ਜੇ ਉਹ ਪੂਰਾ ਠੋਕ ਕੇ ਮਿਹਨਤ ਕਰ ਰਿਹਾ ਅਤੇ ਜਿਹੜਾ ਬੰਦਾ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੁੰਦਾ ਨਾ ਕੋਈ ਠੱਗ ਤੋਂ ਠੱਗ ਬੰਦਾ ਵੀ ਉਹਦੇ ਪੈਸੇ ਮਾਰਨ ਲੱਗਿਆਂ ਚਾਰ ਵਾਰੀ ਸੋਚਦਾ ਵਾ ਵੀ ਉਹਦੇ ਪਿੱਛੇ ਚਾਹੇ ਇਹੋ ਹੀ ਕਹਾਣੀ ਹੋਵੇ ਵੀ ਯਾਰ ਇਹ ਜੇ ਕੱਲ੍ਹ ਕੰਮ 'ਤੇ ਨਾ ਆਇਆ ਤਾਂ ਇਹੋ ਜਿਹਾ ਬੰਦਾ ਨਹੀਂ ਲੱਭਣਾ ਭਾਵੇਂ ਇਹੋ ਹੀ ਚੀਜ਼ ਹੋਵੇ
1: ਵੀ ਹੋ ਸਕਦਾ
0: ਹੈ ਨਾ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕੋਨਫੀਡੈਂਸ ਦਿੰਦੀਆਂ ਨੇ ਬਾਕੀ ਜਿਹੜੀਆਂ ਕਿਤਾਬੀ ਨੇ ਉਹ ਵੀ ਆਪਾਂ ਖੋਲਦੇ ਹਾਂ ਜਿਹੜੀਆਂ ਅੱਜ ਕੱਲ੍ਹ ਸਾਡੇ ਹਾਵੇ ਰਹਿੰਦੀਆਂ ਪਰ ਬੇਸਿਕ ਜੋ ਧਰਮਾਂ ਦੇ ਸਿਧਾਂਤ ਹਨ ਸਾਰੇ ਹੀ ਤੁਹਾਨੂੰ ਕੋਨਫੀਡੈਂਸ ਦਿੰਦੇ
1: ਪ੍ਰੈਕਟੀਕਲੀ ਉਹੀ ਫਾਇਦਾ ਕਰਦੇ ਨੇ ਕਿ ਲਾਈਫ ਕੰਪਲੀਕੇਟਿਡ ਨਹੀਂ ਹੁਣ ਸਮਝੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਰਤਣਾ ਚਾਹੁੰਦਾ ਜੋ ਮੇਰੀ ਫੀਲਿੰਗ ਹੈ ਮੈਂ ਉੱਦਾਂ ਹੀ ਰੱਖਾਂਗਾ ਮੈਂ ਜਦੋਂ ਤੁਹਾਡੇ ਆਸੇ ਪਾਸੇ ਹੋਵਾਂਗਾ ਮੈਂ ਕੋਂਪਲੀਕੇਟ ਨਹੀਂ ਕਰਾਂਗਾ ਮੈਨੂੰ ਤੁਸੀਂ ਪਸੰਦ ਹੋ ਨਹੀਂ ਹੋ ਨਹੀਂ ਹੋ ਹੈ ਨਾ ਮੈਂ ਜਿੰਨਾ ਕੁ ਬੰਦਾ ਸਹਿਜ ਰਹਿੰਦਾ ਸੱਚ ਬੋਲ ਲੈਂਦਾ ਇਮਾਨਦਾਰ ਰਹਿੰਦਾ ਉਹਨੂੰ ਲੁਕਾਉਣ ਦੀ ਲੋੜ ਨਹੀਂ, ਕੰਪਲੀਕੇਟ ਕਰਨ ਦੀ ਲੋੜ ਨਹੀਂ ਨਾ, ਕਿਉਂਕਿ ਝੂਠ ਦੇ ਤਾਂ ਕਹਿੰਦੇ ਨਾ ਕਿ ਪੈਰ ਨਹੀਂ ਹੁੰਦੇ, ਪੰਗਾ ਪੈਂਦਾ ਹੀ ਪੈਂਦਾ ਫਿਰ ਜੇ ਧਿਆਨ ਰੱਖਿਆ ਕਰੋ,
0: ਪੈਣਾ ਹੀ ਪੈਣਾ. ਅਤੇ ਇੱਧਰ USA ਨੇ ਇੱਕ ਗੋਲ ਕਰਤਾ,
1: ਸ਼ੁਕਰ
0: ਅਮਰੀਕਾ ਨੇ ਇੱਕ ਗੋਲ ਕਰਤਾ ਜੀ.
1: ਪਲੇਅਰ ਦਾ ਨਾਂ ਵੀ ਦੱਸ ਦਿਓ ਯਾਰ, ਇੱਦਾਂ ਨਾ ਕਰੋ.
0: ਕਿਹੜੇ ਦਾ?
1: ਜਿਹਨੇ ਗੋਲ ਕੀਤਾ, ਖਾਣ ਵਾਲੇ ਦਾ ਤਾਂ ਕਿਆ ਹੀ ਕਹਿਣਾ.
0: ਨਹੀਂ ਯਾਰ, ਪਲੇਅਰ ਦਾ ਲਈ ਉਹ ਲੈ ਉਹਦੀ ਟੀ ਸ਼ਰਟ ਹੀ ਖਿੱਚ ਕੇ ਲਾ ਦੇਣ ਲੱਗਾ ਸੀ.
1: ਹਾਂ, ਮੈਂ ਜਲਸ ਫੀਲ ਕਰ ਰਿਹਾ, ਮੈਨੂੰ ਵੀ ਸਕਰੀਨ, ਮੈਨੂੰ ਵੀ ਦੋ ਸਾਈਡ.
0: ਨਹੀਂ, ਆਪਾਂ ਮੈਚ ਵੇਖਣ ਥੋੜ੍ਹੀ ਆਏ ਸੀ, ਪ੍ਰੋਗਰਾਮ ਕਰਨ ਆਏ ਹਾਂ. ਅਤੇ ਆਓ ਆਪਾਂ, ਸ਼੍ਰੇਆ ਸਾਡੇ ਨਾਲ ਬੜੇ ਚਿਰ ਦੀ ਆਈ ਆ, ਅਤੇ ਆਪਾਂ ਪਹਿਲਾਂ ਸ਼੍ਰੇਆ ਦੇ ਨਾਲ ਵੀਰੇ ਨਾਲ ਗੱਲ ਕਰ ਲਈਏ, ਉੱਠ ਪਿਆ ਅਤੇ ਫਿਰ ਵੱਡਿਆਂ ਦੀ ਵਾਰੀ. ਅਤੇ ਤੁਸੀਂ ਹੋਲਡ 'ਤੇ ਬਣੇ ਰਹੋ ਜੀ, ਆਪਾਂ ਹੁਣ ਤੁਹਾਡੇ ਨਾਲ ਗੱਲ ਕਰਦੇ, ਸਾਡੀਆਂ ਆਪਾਂ ਗੱਲਾਂ ਨੂੰ ਆਪਾਂ ਵਿਸ਼ਰਾਮ ਲਾਉਂਦੇ. ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ. ਤੁਸੀਂ ਗੱਲ ਕਰਦੇ ਰੋਜ, ਲੇਟ ਉੱਠੇ ਹੋ ਅੱਜ? ਅੱਜ ਲੇਟ ਉੱਠੇ ਹੋ?
1: ਫਿਰ
0: ਤੇ ਫਨ ਹੋਇਆ.
2: ਹਾਂਜੀ,
0: ਤੇ ਕੀ ਸੁਣਾਓਗੇ ਫਿਰ ਅੱਜ ਸਾਨੂੰ?
2: ਬੋਲੀ
0: ਬੋਲੀ ਓਕੇ,
1: ਲਿਆਓ ਜੀ
0: ਬੋਲੀ ਚੂੜੀਆਂ. ਬੋਲੀ
2: ਹੂ ਕਰਕੇ ਕਦੀ ਖਾ ਕਰਕੇ, ਕਿਹਦੇ ਦੇਦੇ ਨੂੰ ਚਾਲ ਲੰਮੀ ਬਾਹ ਕਰਕੇ,
0: ਕਿਹੜਾ ਦੇਦੇ ਨੇ ਮੁਟਿਆਰੇ ਲੰਮੀ ਬਾਹ
2: ਕਰਕੇ,
0: ਬਲਬਲੇ ਬਲਬਲੇ ਚਾ ਚਾ ਚਾ ਚਾ ਚਾ ਵਾ ਨਿਗੇੜਾ ਨਿਗੇੜਾ ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ.
0: ਹਾਂਜੀ ਹਾਂਜੀ, ਅਸੀਸ ਨਾਲ ਵੀ ਗੱਲ ਕਰੋ, ਅਸੀਸ ਦਾ ਵੀ ਗੇੜਾ ਦਵਾਈਏ ਆਪਾਂ.
2: ਦੁੱਧ
0: ਪੀਤਾ ਕਾਹਦੇ ਨਾਲ? ਦੋਸਤ ਨਾਲ. ਕਿਹੜੇ ਦੋਸਤ ਨਾਲ?
1: ਦੋਸਤ ਆਇਆ ਹੋਇਆ ਘਰੇ,
0: ਦੋਸਤ ਲਈ ਡੇਟ ਹੈ. ਕਿਹੜਾ ਦੋਸਤ? ਹੈ, ਅੱਛਾ ਟੋਸਟ.
1: ਅੱਛਾ, ਦੋਸਤ ਦਾ ਨਾਮ ਟੋਸਟ, ਬੜਾ ਅਜੀਬ ਨਾਮ ਹੈ.
0: ਤੁਹਾਡਾ ਦੋਸਤ ਬੜਾ, ਤੁਹਾਡਾ ਦੋਸਤ ਬੜਾ ਕ੍ਰਿਸਪੀ ਆ ਨਾ,
1: ਬੈਟਰੀ ਵੀ ਹੈ, ਬੈਟਰੀ ਵੀ
0: ਹੈ. ਟੋਸਟ ਟੋਸਟ ਟੋਸਟ ਟੋਸਟ ਤੇ ਟੋਸਟ. ਹਾਂਜੀ, ਚਾਹ ਚ ਪੀ ਕੇ ਆਏ. ਹਾਂਜੀ ਹਾਂਜੀ, ਹਾਂਜੀ, ਪਿੰਨੀ ਪਿੰਨੀ ਪਿੰਨੀ ਖਾਧੀ ਚਾਹ ਨਾ?
1: ਪਿੰਨੀ
0: ਗਜਰੇਲੇ ਦੀ ਕਹਾਣੀ ਦੱਸਦਾ ਤੈਨੂੰ. ਹਾਂਜੀ, ਅੱਛਾ ਅੱਛਾ, ਜੇ ਗਜਰੇਲਾ ਨਾ ਲੱਭਾ ਤੇ ਕੇਲਾ ਖਾ ਲਿਓ.
2: ਹਾਂਜੀ
0: ਯੈਸ, ਕੀ ਸੁਣਾਓਗੇ?
2: ਸੁੱਤੀ
1: ਸੀ
0: ਇੱਕ ਵਾਰੀ ਟੁੱਟਦੀ ਤੇ ਫਿਕਸ ਨੀ ਹੁੰਦੀ, ਇਹ ਵਾਲੀ ਬੁਝਾਰਤ ਆ? ਅੱਛਾ, ਇੱਕ ਵਾਰੀ ਟੁੱਟਦੀ ਤੇ ਫਿਕਸ ਨੀ ਹੁੰਦੀ. ਕਿਹੜੀ ਚੀਜ਼ ਆ, ਕਿਹੜੀ ਚੀਜ਼ ਆ, ਕਿਹੜੀ ਚੀਜ਼ ਆ, ਕਿਹੜੀ ਚੀਜ਼ ਆ, ਇੱਕ ਵਾਰੀ ਟੁੱਟਦੀ ਤੇ ਫਿਕਸ ਨਹੀਂ ਹੁੰਦੀ? ਕੱਟੀ?
2: ਨਹੀਂ
0: ਨਹੀਂ.
1: ਓਕੇ, ਸ਼ੀਸ਼ਾ ਅਤੇ ਦੂਜਾ ਦਿਲ.
0: ਦਿਲ ਹੈ, ਦਿਲ ਪ੍ਰੋਮਿਸ.
2: ਹਾਂਜੀ.
0: ਓਏ
1: ਵਾਹ ਵਾਹ, ਕੀ ਬਾਤ ਹੈ, ਅੱਜ ਤਾਂ ਯਾਰ ਜੀ ਐਸ ਹੋਈ ਆਪਣੀ.
0: ਇੱਕ ਹੋਰ ਬਜਾਲਤ. ਹਾਂਜੀ
1: ਚਲੋ ਲਿਆਓ ਜੀ, ਕੋਈ ਗੱਲ ਨਹੀਂ.
2: ਚਰਾਕ ਦੇ ਦਾਦੀ ਆਸ਼ਰ ਕੀਆ?
1: ਹਾਏ
0: ਹੈ ਕੌਣ ਜਾਂਦੀ ਰਿਕਸ਼ੇ ਤੇ
2: ਕਿਹੜੀ ਚੀਜ਼ ਚਾਚ ਰੱਖ ਦੇ ਜਾਂਦੀ
1: ਟਰੈਕ ਤੇ ਜਾਂਦੀ ਆ
0: ਅੱਛਾ ਟਰੈਕ ਤੇ ਜਾਂਦੀ ਆ
1: ਗੱਡੀ
0: ਕਿਹੜੀ ਚੀਜ਼ ਟਰੈਕ ਤੇ ਜਾਂਦੀ ਆ ਟ੍ਰੇਨ
1: ਰੇਲ ਗੱਡੀ
2: ਹਾਂਜੀ
0: ਯੇ ਸ਼ੁਕ ਸ਼ੁਕ ਰੇਲ ਗੱਡੀ ਸ਼ੁਕ ਸ਼ੁਕ ਯੇ
1: ਬਿਊਟੀਫੁਲ ਬ੍ਰਾ ਬਿਊਟੀਫੁਲ
0: ਵੀ ਆਰ ਵਿਨਰਸ ਥੈਂਕ ਯੂ ਓ ਇੱਕ ਹੋਰ ਆਨਸਰ ਆ ਹਾਂਜੀ
2: ਇੱਕ ਹੋਰ ਟੈਬ ਟ੍ਰੇਨ ਟਰੈਕ ਤੇ ਜਾਂਦੀ
0: ਇੱਕ ਹੋਰ ਟ੍ਰੇਨ ਟਰੈ ਅੱਛਾ ਵੀ ਲਾਈਨ ਯੇ ਸ਼ਿਕ ਬੂਮ ਸ਼ਿਕ ਬੂਮ
1: ਟ੍ਰੈਮ ਫ੍ਰੀ ਇਨ ਦ ਸਿਟੀ ਗਾਇਸ
0: ਹਾਂ ਟ੍ਰਾਮ ਵੀ ਜਾਂਦੀ ਆ ਯੈਸ ਸ਼ਿਕਸ਼ਿਕ ਬੂਮ ਸ਼ਿਕਸ਼ਿਕ ਬੂਮ
1: ਉਹਦੀ ਥੋੜੀ ਬੱਲੇ
2: ਬੱਲੇ
1: ਬੱਲੇ
0: ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਥੈਂਕ ਯੂ ਆਹ ਤਾਂ ਹੈ ਨਾ ਕੋਨਫੀਡੈਂਸ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਹ ਵੀ ਇੱਕ ਤਰੀਕਾ ਹੈ ਵੇਖੋ ਬੱਚੇ ਜੇ ਤੁਸੀਂ ਤੁਹਾਡੇ ਬੱਚੇ ਗੱਲ ਕਰ ਲੈਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਪ੍ਰੇਰਿਤ ਕਰਿਆ ਕਰੋ ਕਿਉਂਕਿ ਇਹਦੇ ਨਾਲ ਬਹੁਤ ਕੋਨਫੀਡੈਂਸ ਹੁੰਦਾ ਸਾਨੂੰ ਕਿੱਥੇ ਕੋਨਫੀਡੈਂਸ ਹੁੰਦਾ ਹੈ ਵੀ ਨਿੱਕੇ ਹੁੰਦੇ ਆਪਾਂ ਕਿਤੇ ਜਾ ਕੇ ਅਤੇ ਕਿਸੇ ਸਟੇਜ ਦੇ ਉੱਤੇ ਕਿਸੇ ਦੇ ਸਾਹਮਣੇ ਜਾਂ ਕਿਸੇ ਰੇਡੀਓ ਦੇ ਉੱਤੇ ਆਪਾਂ ਗੱਲ ਕਰ ਲਈਏ ਕਿੰਨੇ ਕੋਨਫੀਡੈਂਟ ਨੇ ਬੱਚੇ
1: ਤੁਹਾਡਾ ਤੁਹਾਡਾ ਸਭ ਤੋਂ ਪਹਿਲਾਂ ਕੋਈ ਤੁਹਾਡੀ ਯਾਦ ਹੋਵੇ ਜਿਹਨੇ ਤੁਹਾਡੇ ਅੰਦਰ ਬੜਾ ਕੋਨਫੀਡੈਂਸ ਇੰਸਟਿਲ ਕੀਤਾ ਹੋਵੇ ਇੱਦਾਂ ਦਾ ਕੋਈ ਮੂਮੈਂਟ ਜਿਹੜਾ ਸਭ ਤੋਂ ਸਟਾਰਟਿੰਗ 'ਚ ਕੁਛ ਯਾਦ ਆਉਂਦਾ ਹੋਵੇ
0: ਨਹੀਂ ਇੱਦਾਂ ਇਹ ਸੱਚ
1: ਕੁਛ ਹੈ ਨਹੀਂ
0: ਖਾਸ ਸ਼ੁਰੂਆਤ ਬਹੁਤ ਔਖਾ ਆਈ ਥਿੰਕ ਸ਼ੁਰੂਆਤ ਬਹੁਤ ਔਖੀ ਹੈ ਇਹ ਚੀਜ਼ ਯਾਦ ਕਰਨੀ ਕਿਉਂਕਿ ਇਹ ਓਵਰਨਾਈਟ ਤੇ ਨਹੀਂ ਹੁੰਦੀਆਂ ਇਹ ਚੀਜ਼ਾਂ ਜਾਂ ਆਪਾਂ ਕਹਿ ਲਈਏ ਕੋਈ ਇੱਕ ਇੰਸੀਡੈਂਟ ਉਸ ਚੀਜ਼ ਨੂੰ ਬੂਸਟ ਕਰਕੇ
1: ਜਾਂ ਟ੍ਰਿਗਰ ਕਰ ਦੇਵੇ
0: ਹਾਂ ਅੱਗੇ ਲੈ ਜੂਗਾ ਜਾਂ ਫਿਰ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਹਰ ਇੱਕ ਜ਼ਿੰਦਗੀ ਦੀ ਸਟੇਜ ਦੇ ਉੱਤੇ ਤੁਹਾਨੂੰ ਇੱਕ ਨਵੇਂ ਕੋਨਫੀਡੈਂਸ ਦੀ ਲੋੜ ਹੁੰਦੀ ਹੈ ਹੈ ਨਾ ਹੁਣ ਇਹ ਨਹੀਂ ਕਿ ਜੋ ਤੁਸੀਂ ਘਰੋਂ ਕੋਨਫੀਡੈਂਸ ਜੋ ਤੁਹਾਨੂੰ ਆਪਣੇ ਪਿੰਡ 'ਚ ਕੋਨਫੀਡੈਂਸ ਹੈ ਉਹ ਸਕੂਲ ਵੀ ਜਾ ਕੇ ਹੋਊਗਾ ਜੋ ਸਕੂਲ ਆ ਕਈ ਵਾਰੀ ਤੁਹਾਡਾ ਕਾਲਜ ਜਾ ਕੇ ਮਾਰਿਆ ਜਾਂਦਾ ਕਈ ਵਾਰੀ ਕਲਾਸ ਚੇਂਜ ਹੋਣ ਦੇ ਨਾਲ ਤੁਹਾਡਾ ਕੋਨਫੀਡੈਂਸ ਮਾਰਿਆ ਜਾਂਦਾ
1: ਹਾਂ ਤੁਹਾਡੇ ਤਰ੍ਹਾਂ ਦੇ ਲੋਕ ਨਹੀਂ ਤੁਹਾਡੀ ਸੰਗਤ ਨਹੀਂ ਤੁਹਾਨੂੰ
0: ਤੁਹਾਨੂੰ ਹਰ ਥਾਂ ਦੇ ਉੱਤੇ ਉਹ ਇੱਕ ਨਵੀਂ ਕਮਾਈ ਕਰਨੀ ਪੈਂਦੀ ਆ ਨਵਾਂ ਕੋਨਫੀਡੈਂਸ ਜਿਤਾਉਣਾ ਪੈਂਦਾ ਮੈਨੂੰ ਲੱਗਦਾ ਆਪਾਂ ਜਿਹੜਾ ਇੱਕ ਤੁਹਾਡਾ ਕੁਛ ਇੱਕ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਲਾਈਫ ਚੇਂਜਿੰਗ ਜਿੱਦਾਂ ਇੱਕ ਨਵੇਂ ਜ਼ੋਨਰ ਦੇ ਵਿੱਚ ਤੁਹਾਨੂੰ ਉਹ ਚੀਜ਼ ਮਿਲਦੀ ਆ ਅਤੇ ਉਹ ਆਪਾਂ ਕਹਿ ਸਕਦੇ ਜਦੋਂ ਆਪਾਂ ਕਾਲਜ ਆਪਾਂ ਜਾਂਦੇ ਹਾਂ ਆਪਾਂ ਸਟੇਜ 'ਤੇ ਚੜ੍ਹਦੇ ਹਾਂ ਜਦੋਂ ਸਟੇਜ ਪਰਫੋਰਮ ਕਰਦੇ ਹਾਂ ਅਤੇ ਉਹ ਚੀਜ਼ ਨੂੰ ਜਦੋਂ ਤੁਸੀਂ ਓਵਰਕਮ ਕਰ ਲੈਂਦੇ ਹੋ ਤੁਸੀਂ ਪਹਿਲਾਂ ਬਹੁਤ ਡਰ ਹੁੰਦਾ ਵੀ ਪਤਾ ਨਹੀਂ ਸਟੇਜ 'ਤੇ ਚੜ੍ਹਾਂਗੇ ਕੀ ਹੋਊਗਾ
1: ਸਟੇਜ ਦਾ ਸਭ ਤੋਂ ਵੱਡਾ ਹੀ ਡਰ ਹੁੰਦਾ
0: ਹੁਣ ਤਾਂ ਮੈਨੂੰ ਲੱਗਦਾ ਉਨਾ ਨਹੀਂ ਆ ਆਮ ਲੋਕਾਂ ਨੂੰ ਜਾਂ ਬੱਚਿਆਂ ਨੂੰ ਅਤੇ ਸਾਡੇ ਟਾਈਮ 'ਤੇ ਹਊਆ ਹੁੰਦਾ ਇਹ ਵੀ ਆਮ ਲੋਕ ਇਸ ਚੀਜ਼ ਨੂੰ ਉਸ ਬੜੇ ਵਧੀਆ ਤਰੀਕੇ ਨਾਲ ਐਪਰੀਸ਼ੀਏਟ ਕਰਦੇ ਵੀ ਅੱਛਾ ਯਾਰ ਸਟੇਜ 'ਤੇ ਹੈ ਨਾ ਤੁਸੀਂ ਚੜ੍ਹੇ ਤੁਸੀਂ ਪਰਫੋਰਮ ਕੀਤਾ ਸੋ ਉਹ ਆਈ ਥਿੰਕ ਉਹ ਚੀਜ਼ ਤੁਹਾਨੂੰ ਬਹੁਤ ਕੋਨਫੀਡੈਂਸ ਦਿੰਦੀ ਉਹ ਮੈਂ ਕਹਿ ਸਕਦਾ ਵੀ ਉੱਥੋਂ ਇੱਕ ਨਵੀਂ ਫਿਰ ਤੁਹਾਡੀ ਜਰਨੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਜਿਹੜੇ ਥੱਲੇ ਬੈਠੇ ਹੁੰਦੇ ਆ ਵੇਖ ਰਹੇ ਹੁੰਦੇ ਆ ਉਹਨਾਂ ਦੇ ਵਿੱਚ ਤੁਸੀਂ ਗੱਲ ਹੋਰ ਢੰਗ ਦੇ ਨਾਲ ਸਟੈਬਲਿਸ਼ ਹੋ ਜਾਂਦੇ ਹੋ ਤੁਸੀਂ ਕਹਿਣ ਉਹ ਤੁਹਾਡੀ ਗੱਲ ਧਿਆਨ ਦੇ ਨਾਲ ਤਵੱਜੋ ਨਾਲ ਸੁਣਦੇ ਵੀ ਨਹੀਂ ਯਾਰ ਇਹ ਉਹ ਹੀ ਜਿਹੜਾ
1: ਭੀੜ ਤੋਂ ਵੱਖਰੇ
0: ਹੋ ਹਾਂ ਪਰ ਅੱਜ ਕੱਲ੍ਹ ਇਸ ਚੀਜ਼ ਦਾ ਬਹੁਤ ਫਾਇਦਾ ਵਾ ਵੀ ਹਰ ਕੋਈ ਅੱਜ ਕੱਲ੍ਹ ਕੋਨਫੀਡੈਂਟ ਐਟਲੀਸਟ ਉਹ ਬੋਲ ਲੈਂਦਾ ਵਾ ਉਹ ਸਟੇਜ 'ਤੇ ਚੱਲ ਜਾਂਦਾ ਵਾ ਅਤੇ ਉਹ ਆਪਾਂ ਸਾਡਾ 000 ਤੁਸੀਂ ਆਉਂਦੇ ਰਹੋ ਜੀ ਪਹਾੜ ਲੱਗਦਾ ਵਾ ਤੇ ਹੁਣ ਐ ਲੱਗਦਾ ਜਿੱਦਾਂ ਕੋਈ ਚੱਕਰ ਹੀ ਨੀ ਕਿਉਂ ਮੰਨਾ ਜੀ
3: ਬਿਲਕੁਲ ਜੀ ਬਿਲਕੁਲ ਜੀ 10 ਸਾਲ ਹੋ ਗਏ ਜੀ ਮੈਨੂੰ
0: ਜੀ
3: ਤੇ ਰੇਡੀਓ ਸੁਣਦੇ ਨੂੰ
1: ਜੀ
0: ਤੇ ਇੱਕ ਕਰੀ ਦੀ ਗੱਲ ਹੁੰਦੀ ਬਸ
3: ਹਾਂ ਥੋੜੀ ਹੌਲੀ ਹੌਲੀ ਕੋਨਫੀਡੈਂਸ ਵੱਧ ਰਿਹਾ ਜੀ
0: ਜੀ
3: ਤੋਂ ਰੇਡੀਓ ਸੁਣਦੇ ਨੂੰ ਅਰਾਊਂਡ 10 ਸਾਲ ਹੋ ਗਏ ਤੇ ਹਾਂਜੀ ਰੇਡੀਓ ਨੂੰ ਵੀ ਸੁਣਦੇ ਨੂੰ ਅਰਾਊਂਡ 5 ਤੋਂ 6 ਸਾਲ ਹੋ ਗਏ ਜੀ
0: ਬਿਲਕੁਲ ਜੀ ਬਿਲਕੁਲ ਪਹਿਲਾਂ ਪ੍ਰਪੋਜ਼ ਕਰਨਾ ਔਖਾ ਹੁੰਦਾ ਬਾਅਦ ਤੇ ਗਾਲਾਂ ਗੁਲਾਂ ਲੈਣ ਦਾ ਚੱਕਰ ਖੋਲ ਜਾਂਦਾ ਹਾਲ ਚ
1: ਆ ਗਿਆ ਪਰ ਜਾਣਾ
3: ਬਹੁਤ ਵੱਡੀ ਗੱਲ ਆ ਕਿ ਤੁਹਾਨੂੰ ਬਹੁਤ ਲੋਕ ਸੁਣਦੇ ਹੁੰਦੇ ਆ ਕੋਨਫੀਡੈਂਸ ਬਹੁਤ ਵੱਡੀ ਚੀਜ਼ ਹੈ ਜੀ ਤੁਸੀਂ ਬਿਲਕੁਲ ਆਪਦੇ ਸ਼ਬਦਾਂ ਦਾ ਕੰਟਰੋਲ ਕਰਕੇ ਬੋਲਣਾ ਕੋਈ ਗੱਲ ਗਲਤ ਨਾ ਹੋ ਜਾਏ ਬਿਲਕੁਲ ਲਾਈਵ ਹੀ ਆ
0: ਜੀ ਇਹ ਬੜੀ ਤਗੜੀ ਪ੍ਰੈਕਟਿਸ ਹੈ ਮੰਨਾਂ ਜੀ, ਮੈਂ ਖੁਦ ਬੜੀ ਵਾਰੀ ਮੈਂ ਅੱਗੇ ਗੱਲ ਕੀਤੀ ਹੈ ਕਿ ਤੁਸੀਂ ਆਪਣੀ ਭਾਸ਼ਾ ਸੁਧਾਰਨੀ ਆ ਨਾ ਤਾਂ ਪਬਲਿਕ ਪਲੇਟਫਾਰਮ ਬੜੇ ਵਧੀਆ ਚੀਜ਼ ਨੇ। ਅੱਜ ਕੱਲ੍ਹ ਤਾਂ ਚਲੋ ਇਹ ਵੀ ਮਰਿਆਦਾ ਨਹੀਂ ਮੰਨੀ ਜਾਂਦੀ, ਬਥੇਰਾ ਆਪਾਂ ਵੇਹਨੇ ਆ ਨਾਪ ਸ਼ਨਾਬ ਲੋਕ ਬੋਲੀ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਮਾਈਕ ਦੇ ਉੱਤੇ ਵੀ, ਪਰ ਇਹ ਬੜੀ ਵਧੀਆ ਪ੍ਰੈਕਟਿਸ ਆ। ਤੁਸੀਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਮਾੜੀਆਂ ਗੱਲਾਂ ਗਾਲਾਂ ਕਿੱਦਾਂ ਰਿਮੂਵ ਹੋ ਜਾਂਦੀਆਂ ਨੇ, ਜਿੱਦਾਂ ਤੁਸੀਂ ਨਾ ਮਤਲਬ ਮਸ਼ੀਨ 'ਚ ਪਾ ਕੇ
1: ਬਿਲਕੁਲ
0: ਧੋ ਲੈਂਦੇ ਹੋ ਕੱਪੜਾ। ਸੋ ਇਹ ਬੜੀ ਸੋਹਣੀ ਪ੍ਰੈਕਟਿਸ ਹੈ।
1: ਪਬਲਿਕ ਸੈਟਅਪ 'ਚ ਜੋ ਵੀ ਕਰ ਲਓ ਉਹ ਤੁਹਾਨੂੰ ਨਿਖਾਰ ਰਿਹਾ,
3: ਤੁਹਾਨੂੰ ਰਿਫਾਈਨ ਕਰੂਗੀ ਜੀ, ਤੇ ਕਿਤੇ ਵੀ ਤੁਸੀਂ ਬੋਲਦੇ ਤੁਹਾਨੂੰ ਰਿਫਾਈਨ ਕਰੂਗੀ, ਹੈ ਨਾ ਜੀ, ਕਿਉਂਕਿ ਤੁਹਾਡਾ ਫਿਰ ਬ੍ਰੇਨ ਵੀ ਉਸ ਤਰ੍ਹਾਂ ਵਰਕ ਕਰੂਗਾ ਵੀ ਬੈਡ ਚੀਜ਼ਾਂ ਨੂੰ ਥਰੋ ਕਰੀਏ ਤੇ ਰਿਫਾਈਨ ਕਰਕੇ ਤੁਸੀਂ ਆਪਦੇ ਵਧੀਆ ਸ਼ਬਦ ਤੁਹਾਡੇ ਵਧੀਆ ਤੁਹਾਡੇ ਥਾਟ ਤੁਸੀਂ ਦੱਸੋ ਜੀ।
0: ਜੀ ਇਹ ਇਹੋ ਹੀ ਸ਼ਾਇਦ ਨਾ ਇੱਕ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇਹੋ ਹੀ ਇੱਕ ਪਰਦਾ ਸੀ ਜਿਹੜਾ ਅੱਜ ਕੱਲ੍ਹ ਚੁੱਕਿਆ ਗਿਆ ਵਾ। ਇਹ ਕਿੱਡੀ ਵਧੀਆ ਪ੍ਰੈਕਟਿਸ ਹੀ ਆਪਣੇ ਆਪ ਨੂੰ ਸੁਧਾਰਨ ਦੀ, ਸਹੀ ਕਰਨ ਦੀ, ਨਿਖਾਰਨ ਦੀ, ਕੌਨਫੀਡੈਂਸ ਦੀ। ਪਰ ਅੱਜ ਕੱਲ੍ਹ ਇਹ ਚੁੱਕਿਆ ਗਿਆ ਵਾ, ਅੱਜ ਕੱਲ੍ਹ ਉਹਦੇ ਵਿੱਚੋਂ ਪਰਦਾ ਚੁੱਕ ਕੇ ਕਿਹਾ ਗਿਆ ਵੀ ਜੋ ਵੀ ਆਉਂਦਾ ਬੋਲੋ ਯਾਰ, ਉਹ ਕੌਨਫੀਡੈਂਸ ਨਹੀਂ ਆ। ਉਹ ਤਾਂ ਆ ਵੀ ਫਿਰ ਇੱਕ ਸਟੇਜ ਦੇ ਉੱਤੇ ਉਹ ਬਕੜਵਾਈ ਆ, ਕੱਲ੍ਹ ਨੂੰ ਜਦੋਂ ਘੁੰਮ ਕੇ ਤੁਸੀਂ ਉਹ ਵਾਲੇ ਪੰਨੇ ਪੜੋਗੇ, ਤੁਹਾਡੇ ਮੰਨ ਲਓ ਤੁਹਾਡੇ ਪੁੱਤ ਪੋਤਰੇ ਜਦੋਂ ਪੜ੍ਹ ਰਹੇ ਹੋਣਗੇ ਵੀ ਜਾਂ ਵੇਖ ਰਹੇ ਹੋਣਗੇ, ਅੱਜ ਕੱਲ੍ਹ ਤਾਂ ਵੇਖਣ ਦਾ ਜ਼ਮਾਨਾ ਵਾ ਵੀ ਆਹ ਕੀ ਯਾਰ ਇਹ ਕਰਦੇ ਰਹੇ ਆ।
1: ਇਹ ਵੀ ਹੈ ਨਾ, ਉਹ ਆਈਸੋਲੇਸ਼ਨ ਦੇ ਅੰਦਰ ਹੁੰਦਾ ਸਭ ਕੁਛ, ਤੁਸੀਂ ਆਪਣੇ ਆਪ ਨਾਲ ਹੀ ਹੋ। ਇੱਦਾਂ ਦੇ ਕਈ ਵਾਰੀ ਲੋਕ ਜਦੋਂ ਇੱਕ ਪਬਲਿਕ ਸਪੀਕਿੰਗ ਪਲੇਟਫਾਰਮ 'ਤੇ ਹੋਵੋ ਤਾਂ ਤੁਹਾਨੂੰ ਪਤਾ ਤਾਂ ਹਰ ਕਿਸੇ ਨੂੰ ਮੈਂ ਕੀ ਕਰਕੇ ਆਇਆ ਇੱਥੇ ਤੱਕ, ਹੈ ਨਾ, ਫਿਰ ਤੁਸੀਂ ਉੱਥੇ ਮਾਰ ਖਾ ਜਾਂਦੇ ਹੋ।
0: ਖਾਂਦੇ ਖਾਂਦੇ ਹਾਂਜੀ ਮੰਨਾ ਜੀ, ਕੀ ਸੁਣਾਓਗੇ ਫਿਰ?
3: ਜੇ ਆਪਾਂ ਚੰਗਾ ਬੀਜਾਂਗੇ, ਸੋਰੀ ਚੰਗਾ ਬੀਜਾਂਗੇ ਤੇ ਚੰਗਾ ਹੀ ਪਾਵਾਂਗੇ ਜੀ।
0: ਬਿਲਕੁਲ ਜੀ ਬਿਲਕੁਲ।
3: ਬਾਕੀ ਜੀ ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ ਜਿਹੜੇ ਦੂਰੇ ਦੇ ਨੇੜੇ ਬੈਠੇ ਆ ਜੀ, ਮੈਲਬਨ ਦੀਆਂ ਠੰਡੀਆਂ ਠੰਡੀ ਸਤਿ ਸ੍ਰੀ ਅਕਾਲ ਜੀ,
0: ਆਪਣਾ ਰੇਡੀਓ ਦਾ ਤੇ ਚਲੋ ਮੈਂ ਦੱਸ ਹੀ ਦਿੱਤਾ, ਹੋਰ ਉਸ ਤੋਂ ਇਲਾਵਾ ਕੋਈ ਪਿੱਛੇ ਕੋਈ ਯਾਦ ਹੈ ਕਿਹੜੀ ਚੀਜ਼ ਜਿਹੜੀ ਤੁਹਾਨੂੰ ਕੰਫੀਡੈਂਸ ਤੁਹਾਨੂੰ ਦਿੱਤਾ ਹੋਵੇ ਕਿਸੇ ਇੱਕ ਸਟੇਜ?
3: ਮੈਂ ਉਸ ਤੋਂ ਇਸ ਗੱਲ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਮੇਰੇ ਅੱਜ ਥਾਟ ਆਇਆ ਜੀ ਦਿਮਾਗ 'ਚ
0: ਜੀ,
3: ਆਪਣਾ ਅਮਰੂਦ ਤੇ ਭਿੰਡੀ ਦੀ ਆਪਾਂ ਸ਼ਾਦੀ ਕਰਨ ਦੇ ਵੇਲੇ ਉਹ ਆਪਣਾ ਹਫ਼ਤਾ ਚੱਲ ਰਿਹਾ ਜੀ।
0: ਜੀ ਜੀ ਬਿਲਕੁਲ ਬਿਲਕੁਲ, ਇਹ ਹਲੇ ਚੱਲੂਗਾ ਵੇਖੋ ਇਹ।
3: ਨਹੀਂ ਮੈਂ ਫਿਰ ਹੁਣ ਕੋਈ ਵੱਡੀ ਚੀਜ਼ ਬਾਰੇ ਸੋਚਿਆ, ਮੈਂ ਸੋਚ ਰਿਹਾ ਵੀ ਕਿਉਂ ਨਾ ਤੁਸੀਂ ਸਾਰੇ ਇਮੇਜਿਨ ਕਰੋ ਵੀ ਆਪਾਂ ਇੱਕ ਪ੍ਰੋਪਰ ਇਹਦਾ ਪ੍ਰੋਪਰ ਵਿਆਹ ਦੀ ਤਰ੍ਹਾਂ ਇਹਨੂੰ ਆਪਾਂ ਇਹਦਾ ਜਾਮਾ ਪਹਿਨਾਇਆ ਜਾਵੇ।
0: ਨਹੀਂ ਜ਼ਰੂਰ ਜ਼ਰੂਰ ਜੀ,
3: ਆਪਾਂ ਜੋ ਇਹਦੀ ਹਾਂ ਜੋ ਇਹਦੀ ਮਾਇਆ ਇਕੱਠੀ ਹੋਊਗੀ ਉਹ ਆਪਾਂ ਜੋ ਬੱਚਿਆਂ ਦੀ ਨੂੰ ਹੀ ਸੋਸਾਇਟੀ ਨੂੰ ਆਪਾਂ ਉਹ ਚੀਜ਼ ਨੂੰ ਉੱਧਰ ਉਹ ਮਾਇਆ ਸਾਰੀ ਉੱਧਰ ਫੰਡਡ ਕੀਤੀ ਜਾਵੇ ਜੀ।
0: ਅੱਛਾ ਤੌਲੀਏ ਵੀ ਰੱਖੇ ਜਾਣਗੇ ਭਿੰਡੀ ਅੱਗੇ, ਤੌਲੀਆ ਗਿਆ ਅਮਰੂਦ ਭਿੰਡੀ ਅੱਗੇ, ਵੀ ਵਧੀਆ ਵਾ,
1: ਗੁੱਡ ਹੋ ਗਿਆ,
0: ਚਲੋ ਠੀਕ ਆ,
3: ਬਹੁਤ ਵਧੀਆ ਮੈਨੂੰ ਕਨਸੈਪਟ ਲੱਗਦਾ ਜੀ। ਫਿਰ ਸਾਰਾ ਜਿਹੜਾ ਡਰੈਸ ਕੋਡ ਹੋਊਗਾ ਉਹ ਸਾਰਾ ਤੁਹਾਡਾ ਸਬਜ਼ੀਆਂ ਦਾ ਤੇ ਫਲਾਂ ਦਾ, ਹਨਾ, ਪੱਗਾਂ ਤੇ, ਦਿਸ ਐਂਡ ਦੈਟ, ਇਮੇਜਿਨੇਸ਼ਨ ਕਰੋ ਥੋੜੀ ਜਿਹੀ ਖੁੱਲ ਕੇ, ਸਾਰੇ ਲਿਸਨਰ ਵੀ ਕਰਨ ਪਲੀਜ਼
0: ਜੀ। ਵਾਹ ਨਹੀਂ ਗੁੱਡ ਹੈ ਜੀ,
3: ਬਿਗ ਪ੍ਰੋਗਰਾਮ ਹੋ ਸਕਦਾ ਜੀ।
0: ਨਹੀਂ ਠੀਕ ਹੈ ਜੀ, ਕੋਈ ਨਹੀਂ, ਜ਼ਰੂਰ ਹੋ ਜਾਊਗਾ। ਜਿੱਥੇ ਤੁਸੀਂ ਮਾਇਆ ਦੀ ਗੱਲ ਕੀਤੀ ਹੈ, ਜੇਕਰ ਮਾਇਆ ਨਾਲ ਜੁੜਦੀ ਹੈ ਤਾਂ ਫਿਰ ਗੱਲ ਕੁਛ ਬਣ ਸਕਦੀ ਹੈ ਭਗਤੋ,
3: ਮੈਂ ਗਾਰੰਟੀ ਦੇਣਾ ਜੀ। ਸਾਰੇ ਲਿਸਨਰ ਨੂੰ ਤੁਸੀਂ ਇਹ ਪ੍ਰਪੋਜ਼ਲ ਪਾਓ ਤੇ ਵੋਟਿੰਗ ਕਰੋ, ਜੇ ਅਗਰ ਇਨਫ ਪੀਪਲ ਆਪਣੇ ਨਾਲ ਜੁੜਦੇ ਤੇ ਵਾਈ ਨਾਟ
0: ਜੀ। ਨਹੀਂ ਮੈਂ
3: ਉਹਦੇ ਨਾਲ ਹਾਂਜੀ ਰੇਡੀਓ ਨੂੰ ਵੀ ਬੂਸਟ ਅਪ ਹੋਊਗਾ ਜੀ।
0: ਨਹੀਂ ਇਹ ਤੁਸੀਂ

0: ਆਵਾਂਗੇ ਸਾਰਿਆਂ ਵਾਸਤੇ।
1: ਇਹ ਚੀਜ਼ਾਂ ਇਹੀ ਹੋ ਗਈ ਕਿਉਂਕਿ ਆਪਣੇ ਥਾਟ ਮੈਂ ਕਿਉਂਕਿ ਜੋ ਤੁਹਾਨੂੰ ਸੁਣਦਾ ਹੁੰਦਾ ਤੇ ਮੇਰੇ ਤੁਹਾਡੇ ਜਿਹੜੇ ਥਾਟਸ ਹੁੰਦੇ ਆ ਗੱਲਾਂ ਹੁੰਦੀਆਂ ਮੈਨੂੰ ਲੱਗਦਾ ਵੀ ਮੇਰੀਆਂ ਗੱਲਾਂ ਤੁਸੀਂ ਬੋਲਦੇ ਪਏ ਹੋ ਕਿਉਂਕਿ ਮੈਚ ਕਰਦੇ ਆਪਣੇ ਥਾਟਸ।
2: ਨਹੀਂ ਉਹ ਫਿਰ ਤੁਸੀਂ ਉਹ ਚੀਜ਼ ਉਹ ਵੇਖੋ ਕੁਛ ਇੱਕ ਚੀਜ਼ਾਂ ਨਾ ਉਹ ਕਹਿੰਦੇ ਵੀ ਕੋਮਨ ਹੀ ਹੁੰਦੀਆਂ ਨੇ ਬੰਦਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਆਹ ਫਾਇਦਾ ਹੁੰਦਾ ਹੁਣ ਕੋਨਫੀਡੈਂਸ ਦਾ ਹੁਣ ਤੁਸੀਂ ਬੋਲਣਾ ਸ਼ੁਰੂ ਕੀਤੇ ਹੋ ਤੇ ਤੁਹਾਡੇ ਚੋਂ ਨਿਕਲ ਆਈ
1: ਜੀ
2: ਨਹੀਂ ਤਾਂ ਅੰਦਰੇ ਰਹਿ ਜਾਣੇ
1: ਦੇ ਥਰੂ ਹੀ ਮੇਰੇ ਹਾਂ ਥਾਟ ਤਾਂ ਹੀ ਹੋਣਗੇ ਕਿਉਂਕਿ ਪਹਿਲਾਂ ਤਾਂ ਤੁਹਾਡੇ ਤੇ ਪ੍ਰੈਸ਼ਰ ਹੁੰਦਾ ਯਾਰ ਮੈਂ ਬੋਲਾਂ ਕਿਵੇਂ
2: ਜੀ
1: ਹੁਣ ਤੀਜੀ ਚੌਥੀ ਪੰਜਵੀਂ ਕਾਲ ਆ ਫਿਰ ਮੈਂ ਹੌਲੀ ਹੌਲੀ ਰੈਗੂਲਰ ਹੋਊਂਗਾ ਫਿਰ ਤੁਸੀਂ ਇੱਕ ਆਪਦੀ ਮੇਨ ਰੇਸ ਤਾਂ ਹੀ ਆਓਗੇ ਹਨਾ ਜੀ
2: ਜੇ
1: ਤੁਸੀਂ ਸਾਰੇ ਪਾਸੇ ਤੁਸੀਂ ਆਪਦਾ ਘਬਰਾਹਟ ਨਿਕਲ ਗਈ ਤੁਹਾਡਾ ਬੋਲਣਾ ਕਲੀਅਰ ਹੋ ਜਾਊਗਾ
2: ਜੀ
0: ਬਿਲਕੁਲ ਠੀਕ ਜੀ
2: ਬਿਲਕੁਲ ਬਹੁਤ ਵਧੀਆ ਵੀ
1: ਸੋ
2: ਥੈਂਕ ਯੂ
1: ਤੇ ਅਸੀਂ ਮੈਂ ਮੇਰੇ ਵੱਲੋਂ ਤੁਸੀਂ ਥੋੜੇ ਜਿਹਾ ਥੋੜਾ ਤੇ ਬਾਲੇ ਚੋਂ ਬਾਲਾ ਤੇ ਮੈਂ ਤਾਂ ਜੀ ਹਾਂਜੀ ਮੈਂ ਤਾਂ ਰੈਡੀ ਹਾਂ ਜੀ
2: ਨਹੀਂ ਬਸ ਠੀਕ ਹੈ ਠੀਕ ਹੈ ਜੀ ਠੀਕ ਹੈ ਹੋ ਜਾਓ ਬਸ
1: ਤੇ ਤੁਸੀਂ ਵੋਟਿੰਗ ਕਰੋ ਤੇ ਅਗਰ ਆਪਣੇ ਸਾਰੇ ਇਨਫ ਲਿਸਨਰ ਆ ਗਏ ਦੂਰੋਂ ਨੇੜਿਓਂ ਤੇ ਜੀ ਬਹੁਤ ਵਧੀਆ ਕਨਸੈਪਟ ਹੋਊਗਾ ਜੋ ਮੈਂ ਇਮੇਜੀਨੇਸ਼ਨ ਕਰ ਰਿਹਾ
2: ਨਹੀਂ ਕੋਈ ਨੀ ਲੱਭਦੇ ਆ ਜੀ
1: ਡਿਫਰੈਂਟ ਕਨਸੈਪਟ
2: ਵੇਖੋ ਅੱਜ ਕੱਲ ਤੇ ਉਹ ਦੂਸਰਾ ਚੱਲ ਪਿਆ ਨਾ
0: ਫੇਕ ਸ਼ਾਦੀ
2: ਫੇਕ ਵਿਆਹ ਚੱਲ ਪਿਆ ਤੇ ਅਸੀਂ ਤੇ ਫੇਰ ਮਰੂਦ ਵਿਆਹ
0: ਅਸੀਂ ਤਾਂ ਸਹੀ
1: ਬਿਲਕੁਲ ਜੀ ਇਮੇਜੀਨੇਸ਼ਨ ਇੱਕ ਅਮਰੂਦ ਦਾ ਬੈਨਰ ਹੋਊਗਾ ਵੱਡਾ ਫੜਿਆ ਹੋਊਗਾ ਕਿ ਇੱਕ ਪਾਸੇ ਢਿੱਡੀ ਹੋਊਗੀ ਤੇ ਥੋੜਾ ਜਿਹਾ ਇਮੇਜੀਨੇਸ਼ਨ ਕਰ ਲਓ ਵੀ ਹਨਾ ਬੈਠੇ ਹੋਣਗੇ
2: ਸਹੀ ਸਹੀ ਗੱਲ ਹੈ
0: ਸਹੀ ਹੋ ਗਿਆ ਜੀ
2: ਨਹੀਂ ਚਲੋ ਗੋਡਿਆਂ ਜੀ
1: ਕਰੋ ਜੀ
2: ਮਹਾਰਾਜ ਮਹਾਰਾਜ ਸੁੱਖ ਰੱਖੇ ਚਲੋ ਦੋਵਾਂ ਨੂੰ
1: ਗੋਡੇ
2: ਜੀ ਬਹੁਤ ਸੋਹਣਾ ਆਈਡੀਆ ਕੋਈ ਨੀ ਆਪਾਂ ਤੋਰਦੇ ਆਗੇ ਤੇ ਕੋਈ ਨੀ ਰਲ ਮਿਲ ਕੇ ਹੋਜੂਗਾ ਵੇਖੋ ਜਿਹੜੇ ਜਿਨ੍ਹਾਂ ਦਾ ਕੋਈ ਨੀ ਉਹਨਾਂ ਦਾ ਆਪ ਖੁਦਾ
0: ਇਹਨੇ
2: ਵਿਚਾਰੇ ਨੇ ਕਦੀ ਸੋਚਿਆ ਹੋਣਾ ਮੇਰਾ ਵਿਆਹ ਹੋਊਗਾ
0: ਸਹੀ ਗੱਲ ਹੈ ਦੇਖੋ ਇਹ ਸਾਡੇ
2: ਹੱਥੀ ਕਪਲਾ ਭਿੰਡੀ ਕਦੀ ਸੋਚਦੀ ਹੋਊਗੀ ਮੈਂ ਵੀ ਵਿਆਹ
0: ਜਾਣਾ ਇਹ ਸੇਵਾ ਦੇਖੋ ਸਾਡੇ ਲੜ ਲੱਗੀ ਹੈ ਸਾਨੂੰ ਇਹ ਸੇਵਾ ਨਿਭਾਣੀ ਪੈਣੀ
1: ਅਗਰ ਤੁਸੀਂ ਮੈਂ ਸੁਣਦਾ ਹੁੰਦਾ ਅਗਰ ਤੁਸੀਂ ਇਕੱਲੇ ਤੁਰਦੇ ਹੋ ਨਾ ਅਲੱਗ ਤੇ ਹੌਲੀ ਹੌਲੀ ਕਾਫਲਾ ਬਣੂਗਾ ਹੀ ਬਣੂਗਾ ਜੀ
2: ਨਹੀਂ ਏਦਾਂ ਹੀ ਜੇ ਵੇਖੋ ਅਸੀਂ ਤੇ ਵੇਖੋ ਕਿ ਇੱਕ ਸਟੇਜ ਤੇ ਕਦੇ ਸਬਜ਼ੀ ਵਾਲਿਆਂ ਨੇ ਸੋਚਿਆ ਹੋਣਾ ਵੀ ਅਸੀਂ ਕਦੇ ਦੋ ਮਸਾਲਿਆਂ ਚ ਭਿੰਡੀ ਤੋੜ ਦਾਂਗੇ ਵੇਖੋ ਅੱਜ ਏਡੇ ਵੱਡੇ
0: ਇੰਨਾ ਵੱਡਾ ਦਿਨ ਆ ਗਿਆ
2: ਹਾਂ
0: ਪਤਾ ਲੱਗਦਾ ਕਿਤੇ ਕਦੋਂ ਭਿੰਡੀਆਂ ਵੱਡੀਆਂ ਹੋ
2: ਜਾਂਦੀਆਂ
1: ਮਸਾਲਾ ਬਹੁਤ ਹੈ ਜੀ ਜੋ ਆਹ ਹੀ ਹਾਸਾ ਬਾਈ ਜੀ ਦੇਖੋ ਆਹ ਹਾਸਾ ਜਦੋਂ ਅਸੀਂ ਤੜਕੇ 8 ਵਜੇ ਹਾਂਜੀ ਰੇਡੀਓ ਸੁਣਦੇ ਆ ਇਹ ਤੁਹਾਡੇ ਇੰਟਰਨਲੀ ਆਉਂਦਾ ਇੱਕ ਬਾ ਕਮਾਲ ਆ ਜੀ ਤੁਹਾਡੀ ਸਾਡੇ ਤੁਹਾਡਾ ਸਾਰੇ ਖੁੱਲ ਜਾਂਦਾ ਜੀ
2: ਜੀ
1: ਤੁਹਾਨੂੰ ਬਹੁਤ ਵਧੀਆ ਸ਼ਕਤੀ ਦਿੰਦਾ ਜੀ ਹੁਣ ਸੁਬਾ ਸੁਬਾ ਜਦੋਂ 8 ਵਜੇ ਤੁਹਾਡੇ ਛੋਟੇ ਛੋਟੇ ਪੰਚ ਹੁੰਦੇ ਬੱਚਿਆਂ ਨਾਲ ਤੇ ਕਿਆ ਬਾਤ ਆ ਜੀ ਜਦੋਂ ਤੁਸੀਂ ਪੰਚ ਮਾਰਦੇ ਹੋ ਕਿਆ ਬਾਤ ਆ ਜੀ ਰੂਹ ਖਿੜ ਜਾਂਦੀ ਹੈ ਜੀ ਤੋਂ ਅੰਦਰੋਂ ਹਾਸਾ ਆਉਂਦਾ ਜੀ ਕਿਲੋ ਕਿਲੋ ਖੂਨ ਵੱਜ ਜਾਂਦਾ
0: ਮੇਰੇ ਤੇ ਨੱਕ ਦੀ ਹੱਡੀ ਕ੍ਰੈਕ ਹੋ ਗਈ ਬਹੁਤ ਤਕੜੇ ਪੰਚ ਮਾਰਦੇ
2: ਸਮੱਸਿਆ ਇਹ ਹੋਇਆ ਜੀ ਅੱਜ ਕੱਲ ਮੰਨਾ ਜੀ ਕੌਣ ਹੱਸਦਾ ਨਾ ਪ੍ਰੋਬਲਮ ਇਹ ਹੋ ਗਈ ਆ ਠੀਕ ਆ ਕਈ ਵਾਰੀ
1: ਬਾਈ ਜੀ ਖਾਸ ਬੰਦੇ ਆ
2: ਜੀ ਨਹੀਂ ਥੈਂਕ ਯੂ ਤੁਹਾਡਾ ਮਿਹਰਬਾਨੀ ਨਾਲ ਮਿਲ ਕੇ ਆਇਆ ਨਾ ਤੁਸੀਂ ਸਾਰੇ
1: ਬਾਕੀ ਜੀ ਕੰਫੀਡੈਂਸ ਹਾਂਜੀ
2: ਹਾਂਜੀ ਹੱਸਦਾ ਹੀ ਬੰਦਾ ਤਾਂ ਆ ਜੇ ਕੋਈ ਅੱਗੋਂ ਨਾਲ ਤੁਹਾਡੇ ਹੱਸਦਾ ਹੈ ਨਾ ਨਹੀਂ ਤੇ
1: ਬਿਲਕੁਲ ਜੀ
2: ਹਾਂਜੀ ਤੇ ਕੰਫੀਡੈਂਸ ਕਿਹੜਾ ਦੱਸਣ ਲੱਗੇ ਤੁਸੀਂ
1: ਕੰਫੀਡੈਂਸ ਤਾਂ ਬਾਈ ਜੀ ਇਹੀ ਹੈ ਵੀ ਇੱਕ ਤਾਂ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਅਗਰ ਜ਼ਿੰਮੇਵਾਰੀ ਕਿਸੇ ਇਨਸਾਨ ਤੇ ਨਹੀਂ ਪਾਓਗੇ ਨਾ ਉਹਨਾਂ ਚਿਰ ਬੰਦਾ ਕੰਫੀਡੈਂਸ ਨਹੀਂ ਹੋ ਸਕਦਾ ਜੀ ਕਿਉਂਕਿ ਕਿਸੇ ਵੀ ਲਈ ਤੁਸੀਂ ਅੱਗੇ ਅੱਗੇ ਕੰਮ ਕਰਦੇ ਰਹੋਗੇ ਤੇ ਉਹ ਬੰਦੇ ਨੂੰ ਪਤਾ ਹੀ ਨੀ ਲੱਗਾ ਕਿਉਂਕਿ ਉਹਨੂੰ ਸਭ ਕੁਛ ਰੈਡੀ ਡੈਡੀ ਮਿਲਦਾ
2: ਜੀ
1: ਜਦੋਂ ਮੈਂ ਅਸੀਂ ਹਾਂ ਮੈਂ ਇੱਕ ਦੂਸਰੀ ਗੱਲ ਆ ਵੀ ਸਟੂਡੈਂਟ ਲਾਈਫ ਨੇ ਬਹੁਤ ਸਿਖਾਇਆ ਜੀ ਇਹ ਤਾਂ ਬਿਗ ਥਿੰਗ ਆ ਜੀ ਮੈਨੂੰ ਕੋਈ ਇਸ਼ੂ ਨੀ ਹੈਗਾ ਕਿਉਂਕਿ ਮੈਂ ਸਹੀ ਗੱਲ ਕਰ ਰਿਹਾ ਕੁਝ ਝੂਠ ਫੇਮ ਨੀ ਹੈਗਾ ਜੀ
2: ਬਿਲਕੁਲ ਬਿਲਕੁਲ ਇਹ ਤੇ ਗੱਲਾਂ ਬਿਲਕੁਲ ਵਾਜਬ ਧਾਦੀਆਂ ਥੈਂਕ ਯੂ ਮੰਨਾ ਜੀ ਮਿਹਰਬਾਨੀ ਤੁਹਾਡੀ ਤੇ 500 ਤੁਸੀਂ ਆਉਣੇ ਰਹੋ ਜੀ 500
0: ਟ੍ਰਿਪਲ 0 ਫਿਰ 500
2: ਹਾਂਜੀ ਟ੍ਰਿਪਲ 0 ਫਿਰ 500
3: ਸ਼ਗਨਾਂ ਦੀ ਗੱਲ ਹੋ ਰਹੀ ਹੈ ਨਾ ਫਿਰ,
2: ਹਾਂਜੀ
3: ਸ਼ਗਨਾਂ ਦੀ ਗੱਲ ਹੁੰਦੀ ਪਈ ਨਾ,
2: ਹਾਂ

0: ਹਾਂ ਹੁਲਾ ਲੋ ਪਰ 000 ਤੇ ਸ਼ਗਨ ਨਹੀਂ ਹੋ ਸਕਦਾ
1: ਆਈਡੀਆ ਦੇ ਕੇ ਗਏ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਹੈਲੋ
0: ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ ਤੁਹਾਡੀ
2: ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ
2: ਐਕਚੁਅਲੀ ਮੈਂ ਤੁਹਾਡੀ ਨਾ ਰੈਗੂਲਰ ਲਿਸਨਰ ਹਾਂ ਮੈਂ ਕਾਫੀ ਟਾਈਮ ਤੋਂ ਫੋਨ ਕਰ ਰਹੀ ਹਾਂ
0: ਜੀ ਥੈਂਕ ਯੂ
2: ਜੋਬ ਕੁਛ ਇਸ ਤਰ੍ਹਾਂ ਦੀ ਸੀ ਕਿ ਮੈਂ ਸੁਣ ਸਕਦੀ ਸੀ ਕਾਲ ਨਹੀਂ ਕਰ ਸਕਦੀ ਸੀ
0: ਓਕੇ ਓਕੇ ਓਕੇ ਤੇ ਹੁਣ ਜੋਬ ਚੇਂਜ ਕਰ ਲਈ ਤੁਸੀਂ
2: ਨਹੀਂ ਨਹੀਂ ਜੋਬ ਤਾਂ ਤਕਰੀਬਨ ਸੇਮ ਉਹੀ ਹੈ ਬਟ ਹੁਣ ਸਕੂਲ ਹੌਲੀਡੇ ਚੱਲ ਰਹੀ ਹੈ ਮੈਂ ਸਕੂਲ ਚ ਜੋਬ ਕਰਦੀ ਆ ਸਕੂਲ
0: ਲਾਇਬ੍ਰੇਰੀ ਓਕੇ ਓਕੇ ਓਕੇ ਓਕੇ ਠੀਕ ਠੀਕ ਠੀਕ ਠੀਕ ਹਾਂ ਇਹ ਵੀ ਫਿਰ ਛੁੱਟੀਆਂ
2: ਦਾ ਮੈਂ ਹਰ ਰੋਜ਼ ਤੁਹਾਡਾ ਹਾਂਜੀ ਹਾਂਜੀ ਹਰ ਰੋਜ਼ ਤੁਹਾਡਾ ਪ੍ਰੋਗਰਾਮ 10 ਤੋਂ 12 ਮੈਂ ਹਰ ਰੋਜ਼ ਸੁਣਦੀ ਆ ਮੈਂ ਕਦੇ ਕਦੇ ਮੈਸੇਜ ਵੀ ਕਰਦੀ ਹੁੰਦੀ ਆ
0: ਜੀ ਥੈਂਕ ਯੂ ਤੁਹਾਡਾ ਥੈਂਕ ਯੂ ਕਾਲ ਕਰਨ ਲਈ
2: ਤੇ ਅੱਜ ਦੇ ਵਿਸ਼ੇ ਤੇ ਵੀਰ ਜੀ ਮੈਂ ਇਹ ਗੱਲ ਕਰਨਾ ਚਾਹੁੰਦੀ ਸੀ ਕਿ ਜਿਹੜਾ ਕੌਨਫੀਡੈਂਸ ਹੈ ਅਸਲ ਦੇ ਵਿੱਚ ਤੁਹਾਨੂੰ ਨਾ ਬਚਪਨ ਤੋਂ ਤੁਹਾਡੇ ਅਸਲ 'ਚ ਮਾਂ ਬਾਪ ਹੀ ਭਰ ਸਕਦੇ ਆ ਤੁਹਾਡੇ ਵਿੱਚ
0: ਜੀ
2: ਤੇ ਮੈਨੂੰ ਲੱਗਦਾ ਕਿ ਮੇਰੇ ਡੈਡੀ ਦੀ ਕੁਛ ਏਦਾਂ ਦੀ ਨੇਚਰ ਸੀ ਕਿ ਉਹ ਜ਼ਿਆਦਾ ਮਤਲਬ ਉਹਨਾਂ ਨੇ ਕਹਿੰਦੇ ਰਹਿਣਾ ਕਿ ਕੁੜੀਆਂ ਸਾਰਾ ਕੁਛ ਹੀ ਕਰ ਸਕਦੀਆਂ ਤੇ ਇੱਕ ਤਰ੍ਹਾਂ ਦਾ ਜਿਵੇਂ ਆਤਮ ਵਿਸ਼ਵਾਸ ਜਿਹਾ ਭਰਦੇ ਰਹਿਣਾ ਤੇ ਮੈਨੂੰ ਕਦੇ ਕਿਸੇ ਨਾਲ ਗੱਲ ਕਰਨ ਦੇ ਵਿੱਚ ਜਾਂ ਮਤਲਬ ਕੋਈ ਵੀ ਪਬਲਿਕ ਪਲੇਸ ਤੇ ਬੋਲਣ ਤੇ ਜਾਂ ਏਦਾਂ ਦਾ ਕਦੇ ਝਿਜਕ ਮਹਿਸੂਸ ਨਹੀਂ ਕੀਤੀ ਸੀ ਇਹ ਜਸਟ ਬਿਕੋਜ਼ ਮੇਰੇ ਪੇਰੈਂਟਸ
0: ਕਰਕੇ
2: ਹਾਂਜੀ ਹਾਂਜੀ ਤੇ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਜਿਹੜੀ ਭਾਸ਼ਾ ਹੈਗੀ ਜੇ ਤੁਸੀਂ ਜਿਵੇਂ ਤੁਸੀਂ ਇੱਥੇ ਰਹਿੰਦੇ ਹੋ ਇੰਗਲਿਸ਼ ਬੋਲਦੇ ਹੋ ਤਾਂ ਸਮ ਟਾਈਮ ਭਾਸ਼ਾ ਦੇ ਕਾਰਨ ਤੁਹਾਡੇ ਵਿੱਚ ਕਈ ਵਾਰੀ ਕੌਨਫੀਡੈਂਸ ਲੂਜ਼ ਹੋ ਜਾਂਦਾ ਕਿ ਤੁਸੀਂ ਸ਼ਾਇਦ ਆਪਦੇ ਆਪ ਨੂੰ ਉਸ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ ਸਕਦੇ ਜਿਹੜੇ ਤਰੀਕੇ ਨਾਲ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਕਰ ਸਕਦੇ ਹੋ
1: ਜੀ ਹਾਂ ਇਹ ਕਾਫੀ ਵੱਡਾ ਤੁਸੀਂ ਆਬਸਟੈਕਲ
0: ਸਹੀ ਗੱਲ
1: ਸਹੀ ਗੱਲ
0: ਸਾਡੇ ਲਈ ਇਹ ਸਮੱਸਿਆ ਹੈਗੀ ਹੈ ਕਿ ਇੱਥੇ
2: ਹਾਂਜੀ ਹਾਂਜੀ ਤੇ ਇਹ ਮੈਂ ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਮੈਂ ਇੱਥੇ ਆਈ ਤੇ ਮੈਨੂੰ ਇੱਕ ਨਾ ਕੈਫੇ 'ਚ ਕੰਮ ਮਿਲਿਆ ਤੇ ਉੱਥੇ ਆਪਣੀ ਕੋਈ ਪੰਜਾਬਣ ਕੁੜੀ ਸੀ ਤੇ ਕਿਉਂਕਿ ਸ਼ੁਰੂ ਦੇ ਵਿੱਚ ਤੁਹਾਨੂੰ ਇੰਗਲਿਸ਼ ਤਾਂ ਆਉਂਦੀ ਹੁੰਦੀ ਹੈ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਕਿਵੇਂ ਬੋਲਣਾ ਕਿਵੇਂ ਗੱਲ ਕਰਨੀ ਹੈ ਤੇ ਉਹਨੇ ਮੈਨੂੰ ਸ਼ੁਰੂ ਦੇ ਵਿੱਚ ਬੜਾ ਮਤਲਬ ਕੌਨਫੀਡੈਂਸ ਭਰਨਾ ਤੇ ਜਿਵੇਂ ਰੋਲ ਪਲੇ ਨਹੀਂ ਕਰਦੇ ਹੁੰਦੇ ਕਿਸੇ ਕਸਟਮਰ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਮਤਲਬ ਏਦਾਂ ਕਰਨਾ ਕਿ ਏਦਾਂ ਤੂੰ ਹੈਲੋ ਹਾਈ ਕਰਨੀ ਹੈ ਏਦਾਂ ਤੂੰ ਆਰਡਰ ਲੈਣਾ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਪਲੇਸ ਤੇ ਕੋਈ ਵਰਕ ਪਲੇਸ ਹੈ ਕਿਸੇ ਵੀ ਜਗ੍ਹਾ ਤੇ ਤੁਸੀਂ ਜਦੋਂ ਕੰਮ ਕਰਦੇ ਹੋ ਤਾਂ ਜਿਹੜੇ ਆਲੇ ਦੁਆਲੇ ਜਿਹੜੇ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਲੋਕ ਨੇ ਚੰਗੇ ਹੈ ਮਾੜੇ ਹੈ ਉਹੀ ਤੁਹਾਡਾ ਕੌਨਫੀਡੈਂਸ ਅਪ ਕਰ ਸਕਦੇ ਆ ਉਹੀ ਤੁਹਾਡਾ ਕੌਨਫੀਡੈਂਸ ਡਾਊਨ ਕਰ ਸਕਦੇ ਆ
0: ਬਿਲਕੁਲ
1: ਬਿਲਕੁਲ ਠੀਕ ਗੱਲ
0: ਕਈ ਵਾਰੀ ਚੰਗਾ ਭਲਾ ਬੰਦਾ ਕੌਨਫੀਡੈਂਟ ਹੁੰਦਾ ਹੌਲੀ ਹੌਲੀ ਲੋਕ ਉਹਦੇ ਇਰਦ ਗਿਰਦ ਵਾਲੇ ਉਹਦਾ ਕੌਨਫੀਡੈਂਸ ਸਾਰੇ ਗਵਾ ਦਿੰਦੇ
1: ਹਾਂ ਕਈਆਂ ਨੂੰ ਹਨਾ
2: ਸਹੀ ਗੱਲ
0: ਇਨਸਿਕਿਉਰ ਮੈਂ ਵੇਖਿਆ ਬੰਦੇ ਬਹੁਤ ਹੀ ਐਵੇਂ ਖੇਡ ਲੈਂਦੇ ਬਹੁਤ ਹੀ ਨਮਾਣੇ ਜੇ ਹੁੰਦੇ ਆ ਬਹੁਤ ਸ਼ਾਈ ਜੇ ਉਹਨਾਂ ਨੂੰ ਤੁਸੀਂ ਸਾਲ ਕੁ ਬਾਅਦ ਮਿਲੋ ਤੇ ਤੁਹਾਨੂੰ ਬੋਲਣ ਨਹੀਂ ਦਿੰਦੇ
2: ਹਾਂਜੀ ਹਾਂਜੀ ਤੇ ਮੈਂ ਅਸਲ ਦੇ ਵਿੱਚ ਹੁਣ ਇਸ ਟਾਈਮ ਇੱਕ ਸਕੂਲ ਲਾਇਬ੍ਰੇਰੀ 'ਚ ਕੰਮ ਕਰਦੀ ਹਾਂ ਮੈਨੂੰ 7-8 ਸਾਲ ਹੋ ਗਏ ਕੰਮ ਕਰਦੀ ਨੂੰ ਤਾਂ ਮੈਨੂੰ ਸ਼ੁਰੂ ਦੇ ਵਿੱਚ ਏਦਾਂ ਲੱਗਦਾ ਸੀ ਕਿ ਮੇਰੇ ਮਨ 'ਚ ਸੀ ਮਤਲਬ ਥੋਟ ਕਿ ਮੇ ਬੀ ਲਾਇਬ੍ਰੇਰੀ ਦੀ ਮੈਂ ਜਿਵੇਂ ਪੜ੍ਹਾਈ ਵੀ ਕਰ ਲੈਂਦੀ ਹਾਂ ਤਾਂ ਬੜਾ ਹਾਰਡ ਹੋ ਜੂ ਮੈਨੂੰ ਜੋਬ ਨਹੀਂ ਮਿਲਣੀ ਮਤਲਬ ਮੈਨੂੰ ਸ਼ੁਰੂ 'ਚ ਕੌਨਫੀਡੈਂਸ ਨਹੀਂ ਇਸ ਗੱਲ ਦਾ ਤੇ ਆ ਕਾਫੀ ਹੱਦ ਤੱਕ ਇਹ ਸੱਚ ਵੀ ਸੀ ਕਿਉਂਕਿ ਲਾਇਬ੍ਰੇਰੀ ਦੀ ਇੰਨੀਆਂ ਜ਼ਿਆਦਾ ਜੋਬਸ ਨਹੀਂ ਹੈਗੀਆਂ ਤਾਂ ਮੈਂ ਅਸਲ ਦੇ ਵਿੱਚ ਕੋਰਸ ਕਰ ਲਿਆ ਤੇ ਸ਼ੁਰੂ ਦੇ ਵਿੱਚ ਥੋੜੀ ਜਿਹੀ ਜੋਬ ਲੱਭਣ 'ਚ ਪ੍ਰੋਬਲਮ ਵੀ ਆਈ ਪਰ ਜੋਬ ਮਿਲ ਗਈ ਪਰ ਉਸ ਥਾਂ 'ਤੇ ਜਿੱਥੇ ਮੈਂ ਕੰਮ ਸ਼ੁਰੂ ਕੀਤਾ ਹੁਣ ਮੈਂ ਸੇਮ ਪਲੇਸ 'ਤੇ ਹਾਂ ਬਟ ਸ਼ੁਰੂ ਦੇ ਵਿੱਚ ਜਿਹੜੇ ਆਲੇ ਦੁਆਲੇ ਜੋ ਵੀ ਕੰਮ ਕਰਨ ਵਾਲੇ ਸੀ ਤਾਂ ਉਹਨਾਂ ਤੋਂ ਥੋੜ੍ਹਾ ਜਿਹਾ ਨਾ ਮੈਨੂੰ ਇੱਦਾਂ ਮਹਿਸੂਸ ਕਰਾਉਣਾ ਕਿ ਜਿਵੇਂ ਕਿ ਮੈਂ ਜਾਂ ਮੇਰੀ ਇੰਗਲਿਸ਼ ਇੰਨੀ ਵਧੀਆ ਨਹੀਂ ਕਿ ਮੈਂ ਮਤਲਬ ਆਈ ਥਿੰਕ ਮੈਂ ਇੱਥੇ ਕੰਮ ਕਰਨ ਦੇ ਯੋਗ ਨਹੀਂ ਕੁਛ ਇੱਦਾਂ ਦਾ
1: ਇਨਫੀਰੀਅਰ ਫੀਲ ਕਰਾਉਣਾ
2: ਹਾਂਜੀ ਹਾਂਜੀ ਕਿਉਂਕਿ ਆਈ ਥਿੰਕ ਮੈਨੂੰ ਇੰਨੇ ਜ਼ਿਆਦਾ ਕੋਈ ਲਾਇਬ੍ਰੇਰੀ ਦੇ ਵਿੱਚ ਜੋਬ ਕਰਨ ਵਾਲੇ ਆਪਣੇ ਪੰਜਾਬੀ ਭਾਈਚਾਰੇ 'ਚੋਂ ਹੈ ਵੀ ਨਹੀਂ ਸੀ ਕੋਈ ਤੇ ਤਾਂ ਮੈਨੂੰ ਬੜੀ ਸ਼ੁਰੂ ਸ਼ੁਰੂ 'ਚ ਬੜੀ ਪਰੇਸ਼ਾਨੀ ਜੀ ਹੋਈ ਪਰ ਪਿਛਲੇ 4-5 ਸਾਲਾਂ ਤੋਂ ਹੌਲੀ ਹੌਲੀ ਜਿਵੇਂ ਸਕੂਲ ਦਾ ਸਿਸਟਮ ਚੇਂਜ ਹੋਇਆ ਜਾਂ ਜਿਵੇਂ ਕਹਿ ਲਓ ਕਿ ਲਾਇਬ੍ਰੇਰੀ ਮੈਨੇਜਰ ਚੇਂਜ ਹੋਈ ਤਾਂ ਉਹ ਜੋ ਲੇਡੀ ਆਈ ਉਹਦੀ ਉਮਰ ਅਰਾਊਂਡ 60 ਹੈ ਤੇ ਉਹਨੇ ਬੜਾ ਕੌਨਫੀਡੈਂਸ ਭਰਿਆ ਮੇਰੇ ਵਿੱਚ ਸਮ ਟਾਈਮ ਮੈਨੂੰ ਲੱਗਦਾ ਕਿ ਮੈਂ ਵੀ ਸ਼ਾਇਦ ਕੁਛ ਇੰਗਲਿਸ਼ ਦੇ ਸ਼ਬਦ ਕੁਛ ਇੱਦਾਂ ਦੇ ਤਰੀਕੇ ਨਾਲ ਬੋਲ ਜਾਂਦੀ ਸ਼ਾਇਦ ਉਹਨੂੰ ਸਮਝ ਨਹੀਂ ਆਉਂਦੇ ਪਰ ਉਹਨੇ ਕਦੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਇੰਗਲਿਸ਼ ਤੇਰੀ ਸੈਕਿੰਡ ਲੈਂਗੁਏਜ ਹੈ ਤੇ ਜਾਂ ਮੈਨੂੰ ਇਹ ਤੇਰੀ ਕਹੀ ਗੱਲ ਸਮਝ ਨਹੀਂ ਆ ਰਹੀ ਤਾਂ ਉਹਦੇ ਕੌਨਫੀਡੈਂਸ ਭਰੇ ਕਰਕੇ ਮੈਨੂੰ ਹੁਣ ਇੱਦਾਂ ਲੱਗਦਾ ਕਿ ਮੈਂ ਸ਼ਾਇਦ ਮੈਂ ਆਪਣਾ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰ ਰਹੀ ਹਾਂ ਤੇ ਆਪਦੀ ਜੋਬ ਨੂੰ ਹੋਰ ਵਧੀਆ ਇੰਜੋਏ ਕਰ ਰਹੀ ਹਾਂ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਵਰਕ ਪਲੇਸ ਤੇ ਕਿਸੇ ਵੀ ਜਗ੍ਹਾ ਤੇ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਜਿਹੜੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਲੋਕ ਨੇ ਉਹੀ ਤੁਹਾਡੇ ਕੌਨਫੀਡੈਂਸ ਨੂੰ ਅਪ ਲੈ ਕੇ ਜਾਂਦੇ ਆ ਤਾਂ ਜ਼ਰੂਰੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨੇੜੇ ਤੇੜੇ ਕੋਈ ਵੀ ਇਨਸਾਨ ਲੱਗਦਾ ਕਿ ਕਰ ਸਕਦਾ ਜਾਂ ਕੁਛ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਡਿਫਰੈਂਟ ਫੀਲਡ ਚੂਜ਼ ਕਰਨਾ ਚਾਹੁੰਦਾ, ਤਾਂ ਜੇ ਕੋਈ ਆਲੇ ਦੁਆਲੇ ਵਾਲਾ ਪਰਸਨ ਉਹਨੂੰ ਗੁੱਡ ਕੌਨਫੀਡੈਂਸ ਦੇਊਗਾ ਕਿ ਨਹੀਂ ਤੂੰ ਇਹ ਕਰ ਸਕਦਾ, ਤਾਂ ਇਹ ਚੀਜ਼ ਬਹੁਤ ਮੈਟਰ ਕਰਦੀ ਹੈ।
0: ਜੀ
1: ਜੀ,
0: ਨਹੀਂ ਸਹੀ ਗੱਲ ਹੈ ਤੁਹਾਡੀ, ਅਤੇ ਉਹੀ ਹੈ ਜੋ ਆਪਾਂ ਆਪਣੇ ਤਜਰਬੇ ਤੋਂ ਜੋ ਆਪਾਂ ਆਪਣੀ ਜ਼ਿੰਦਗੀ ਤੋਂ ਦੱਸ ਸਕਦੇ ਹਾਂ ਉਹ ਚੀਜ਼ ਜ਼ਿਆਦਾ ਮੈਟਰ ਕਰਦੀ।
2: ਹਾਂਜੀ, ਥੈਂਕ ਯੂ ਸੋ ਮਚ ਵੀਰ ਜੀ, ਮੈਨੂੰ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਗੱਲ ਕੀਤੀ ਹੈ, ਪਰ ਮੈਨੂੰ ਬੜਾ ਸੀ ਕਿ ਮੈਂ ਤੁਹਾਨੂੰ ਕਾਲ ਕਰ ਸਕਾਂ, ਸਕੂਲ ਹੌਲੀਡੇ ਹੋਣ ਕਰਕੇ ਮੈਨੂੰ ਥੋੜ੍ਹਾ।
0: ਨਹੀਂ ਥੈਂਕ ਯੂ ਤੁਹਾਡਾ, ਥੈਂਕ ਯੂ, ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ ਹੈ। ਬਾਕੀਆਂ ਦੇ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਜਦੋਂ ਨਹੀਂ ਰੈਗੂਲਰ ਕਰ ਸਕਦੇ ਤਾਂ ਛੁੱਟੀਆਂ ਦੇ ਵਿੱਚ ਕਰ ਲਿਆ ਕਰੋ, ਤੁਸੀਂ ਇੱਕ ਸਾਂਝ ਬਣੀ ਰਹਿੰਦੀ ਆ, ਅਤੇ ਥੈਂਕ ਯੂ ਤੁਹਾਡਾ,
1: ਥੈਂਕ
0: ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ, ਥੈਂਕ ਯੂ, ਥੈਂਕ ਯੂ ਜੀ। ਅਤੇ ਬਹੁਤ ਮਿਹਰਬਾਨੀ ਜੀ, ਗੱਲਾਂ ਬਾਤਾਂ ਸਾਡੀਆਂ ਕੌਨਫੀਡੈਂਸ 'ਚ ਚੱਲ ਰਹੀਆਂ ਨੇ, ਅਤੇ ਇਸੇ ਦੇ ਦਰਮਿਆਨ ਸਾਡਾ ਬ੍ਰੇਕ ਦਾ ਸਮਾਂ ਹੋ ਗਿਆ।
1: ਮੈਸੇਜਸ ਲੈ ਲਈਏ ਫਿਰ ਬ੍ਰੇਕ 'ਤੇ ਚੱਲਦੇ?
0: ਹਾਂਜੀ, ਮੈਸੇਜ ਲੈ ਲਈਏ, ਨਹੀਂ ਫਿਰ ਲੇਟ ਹੋ ਜਾਣਾ।
1: ਅੱਛਾ,
0: ਕਿਉਂਕਿ ਆਲਰੇਡੀ ਆਪਾਂ ਲੇਟ ਹਾਂ, ਅਤੇ ਮਾਫੀ ਜਿਹੜੇ ਹੋਲਡ ਦੇ ਉੱਤੇ ਨੇ, ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ, ਕਿਉਂਕਿ ਇਸ ਮੌਕੇ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
4: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
10: ਸੋਨਾ ਚਾਹੀਦਾ?
11: ਭਰੋਸਾ ਚਾਹੀਦਾ?
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 Main Street, Point Cook. Call 0493-536-042.
11: Wow, तेरी सब्जी दी खुशबू अते टेस्ट विच कुछ ता कमाल है. मैनू भी दस दे सीक्रेट.
12: अमृत ए कमाल है गोल्ड लीफ डेरी दे प्योर न्यूजीलैंड टी दा. न्यूजीलैंड विच फ्री रेंज ग्रास फेड गावां दे दूध तो तैयार. ना ता इस विच ऑयल, ना ही कोई कलर, हार्मोन्स या एंटीबायोटिक्स. बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है.
13: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो. विजिट goldleafdairy.com.
14: ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत घर. हाउस एंड लैंड एक्सपर्ट्स ओपिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक. अज ही पहुंचो ओपिट होम्स डिस्प्ले सेंटर्स या कॉल करो हरपन चौहान नू 04332802 4 double 3 2 8 0 2 5 2 3.

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: ਰੱਬ ਕਰੇ
1: ਵਾਹ
0: ਹਮੇਸ਼ਾ ਤੁਸੀਂ ਫਰਿੱਜ ਵਿੱਚ ਖੁਸ਼ੀ ਖੁਸ਼ੀ ਵਸੋ, ਖੁਸ਼ੀ ਖੁਸ਼ੀ ਜੀਵਨ ਬਤੀਤ ਕਰੋ, ਹਮੇਸ਼ਾ ਠੰਡੀਆਂ ਹਵਾਵਾਂ ਆਉਣ ਭਿੰਡੀ ਦੇ ਪਰਿਵਾਰ ਨੂੰ। ਬਹੁਤ ਬਹੁਤ ਵਧਾਈਆਂ।
1: ਮੈਂ ਸੋਚਿਆ ਨਹੀਂ ਸਕਦੀ ਕਿ ਮੈਂ ਜਦੋਂ ਸ਼ੋਅ ਕਰਨ ਆਊਂਗਾ ਤੇ ਇਹ ਸੈਂਟੈਂਸ ਬੋਲਾਂ ਕਿ ਭਾਜੀ ਕਿਆ ਗਾਣਾ ਕੰਪੋਜ਼ ਕੀਤਾ ਭਿੰਡੀ ਤੇ ਅਮਰੂਦ ਦੇ ਵਿਆਹ ਦਾ ਸਾਡੇ ਇਨ ਹਾਊਸ ਜਤਿੰਦਰ ਸ਼ਾਹ ਜੀ, ਵੈਰੀ ਗੁੱਡ ਵੈਰੀ ਡਨ
0: ਇਨ ਹਾਊਸ।
1: ਬੱਲੇ ਤੁਹਾਡਾ ਨਾ ਇਹ AI ਵਾਲਾ ਸਬਸਕ੍ਰਿਪਸ਼ਨ ਗੋਲ ਕਰ ਦੇਣਾ ਚਾਹੀਦਾ। ਗ੍ਰੇਟ ਸੌਂਗ, ਅਮੇਜ਼ਿੰਗ, ਵੈਰੀ ਮਚ। ਮੈਂ ਕਹਿ ਤਾ ਵੈਸੇ ਆਪਣਾ ਜਤਿੰਦਰ ਸ਼ਾਹ ਵਾਈਬ ਬੱਲੀ ਬੱਲੀ ਸੱਗੂ ਵਾਲੀ ਸੀਗੀ।
0: ਮੈਂ ਤੇ ਇਸ ਇੰਤਜ਼ਾਰ ਦੇ ਵਿੱਚ ਹਾਂ ਵੀ ਕੋਈ ਜ਼ੁਕਰਬਰਗ ਵਰਗਾ ਮੇਰੇ ਕੋਲ ਵੀ ਆਵੇ, ਮੈਂ ਵੀ ਅੱਖਾਂ ਚ ਅੱਖਾਂ ਪਾ ਕੇ ਕਹਾਂ ਤੇਰੇ ਕੋਲ ਨੀ ਹੁਣ ਗੱਲਬਾਤ ਨੀ।
1: ਤੂੰ ਮਾੜਾ ਸੈਡ ਆ,
0: ਸਾਨੂੰ ਦੇ ਮੌਕਾ,
1: ਸਾਨੂੰ ਮੌਕਾ ਦੋ ਬਈ।
0: ਪ੍ਰੋਗਰਾਮ ਆ ਹਾਂਜੀ ਮੈਲਬਨ ਤੇ ਅੱਜ ਵੀਰਵਾਰ ਦਾ ਦਿਨ ਹੈ, ਅੱਜ 2 ਤਰੀਕ ਆ ਜੁਲਾਈ ਦਾ ਮਹੀਨਾ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਕ੍ਰਿਸ਼ਨਾ ਭਾਰਦਵਾਜ ਨੇ ਤੇ ਗੱਲਾਂ ਬਾਤਾਂ ਸੱਜ ਕੌਨਫੀਡੈਂਸ ਚੱਲ ਰਹੇ ਨਾ ਵੀ ਕੌਨਫੀਡੈਂਸ ਹੀ ਆ ਨਾ, ਮਤਲਬ ਤੁਸੀਂ ਭਾਵੇਂ ਸਬਜ਼ੀਆਂ ਦਾ ਵਿਆਹ ਕਰਾ ਦਿਓ
1: ਕੌਨਫੀਡੈਂਸ,
0: ਇਹ ਤਾਂ ਓਵਰ ਕੌਨਫੀਡੈਂਸ ਹੈ ਐਕਚੁਅਲੀ।
1: ਨਹੀਂ ਪਰ ਦੇਖੋ
0: ਬੰਦਿਆਂ ਦੇ ਹੋ ਨਹੀਂ ਰਹੇ,
1: ਸਹੀ ਗੱਲ ਹੈ, ਬੰਦਿਆਂ ਦੇ ਨਹੀਂ ਹੋ ਰਹੇ ਹੈ ਨਾ। ਦੇਖੋ ਜਿਸ ਤਰ੍ਹਾਂ ਜਿਹਦੀ ਕਿਸਮਤ ਲਿਖੀ ਹੈ ਹਨਾ,
0: ਹਾਂ ਜਿਹਦੀ
1: ਲਿਖਾ ਕੇ ਆਇਆ।
0: ਹਾਂ ਵੇਖੋ ਬਹਿ ਮੈਂ ਨਾ ਭਰ ਕੇ ਵੇਖਣ ਡਿਆ ਹਾਂ ਤੇ ਉਹ ਥੋੜ੍ਹਾ ਜਿਹਾ ਕਹਿੰਦੇ ਗੁਣਾਂ ਦੀ ਥੋੜ੍ਹੀ ਜਿਹੀ ਸਮੱਸਿਆ ਵਾ। ਉਹ ਕਹਿੰਦੇ ਆ ਵੀ ਜਿੱਦਾਂ ਅਮਰੂਦ ਆ ਤੇ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਪੱਕਣ ਦੇ ਲਈ।
1: ਅੱਛਾ,
0: ਤੇ ਉੱਧਰ ਉਹ ਭਿੰਡੀ ਵਾਲੇ ਕਹਿੰਦੇ ਵੀ ਇਹ ਪੱਕ ਨਾ ਜਾਵੇ।
1: ਹਾਂ ਯਾਰ, ਇਹ ਜੋੜੀ ਕੈਸੇ ਸਲਾਮਤ ਰਹੀ,
0: ਇਹ ਦੋਵਾਂ ਦਾ ਉਲਟਿਆ,
1: ਇਹ ਤਾਂ ਇਸ਼ੂ ਆ। ਪਰ ਭਾਈ ਕਹਿੰਦਾ ਨਾ ਓਪੋਜ਼ਿਟ ਅਟਰੈਕਟ, ਇਹ ਵੀ ਤਾਂ ਵੇਖੋ।
0: ਹਾਂ ਇਹ ਚੀਜ਼ ਹੈ, ਇਸੇ ਕਰਕੇ ਤੇ ਅਸੀਂ ਚਲੋ ਕੋਈ ਗੱਲ ਨਹੀਂ ਕੀਤੀ, ਚਲੋ ਠੀਕ ਹੈ, ਆਪਣੀ ਆਪਣੀ ਪਸੰਦ ਹੈ। ਧੰਨਵਾਦ, ਮਿਹਰਬਾਨੀ ਤੇ ਆਓ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ। ਕੁਛ ਇੱਕ ਮੈਸੇਜ ਫਿਰ ਆਪਾਂ ਆਪਣੇ ਕਾਲਰ ਵੀ ਲੈਂਦੇ ਹਾਂ। ਸੁਖਵਿੰਦਰ ਭੈਣ ਜੀ ਬਹੁਤ ਧੰਨਵਾਦ, ਤੁਹਾਡਾ ਗੁਰਜੀਤ ਜੀ ਧੰਨਵਾਦ, ਅਨੀਤਾ ਜੀ ਕਹਿੰਦੇ ਵੀਰ ਜੀ ਬਹੁਤ ਵਧੀਆ ਟੋਪਿਕ ਹੁੰਦੇ ਨੇ ਹਮੇਸ਼ਾ, ਤੇ ਪਲੀਜ਼ ਵੀਰ ਜੀ ਕਿਡਜ਼ ਦੇ ਸਲੀਪ ਓਵਰ ਤੇ ਵੀ ਕਦੇ ਗੱਲ ਕਰਿਓ ਕਿ ਸਲੀਪ ਓਵਰ ਕਰਵਾਉਣਾ ਚਾਹੀਦਾ ਕਿਡਜ਼ ਨੂੰ। ਜ਼ਰੂਰ ਆਪਾਂ ਕਰ ਲਾਂਗੇ ਜੀ, ਪਰ ਮੇਰੇ ਥੋੜ੍ਹੇ ਜਿਹੇ ਵਿਚਾਰ ਵੱਖਰੇ ਨੇ ਤੇ ਬਹੁਤਿਆਂ ਨੂੰ ਹੋ ਸਕਦਾ ਵੀ ਨਾ ਠੀਕ ਲੱਗਣ, ਪਰ ਵਿਚਾਰ ਆਪੋ ਆਪਣੇ
1: ਜੀ।
0: ਆਪਾਂ ਇਹ ਕਵਾਂਗੇ ਵੀ ਇਹਦੇ 'ਚ ਕੋਈ ਜ਼ਰੂਰੀ ਨਹੀਂ ਆ ਵੀ ਜੋ ਤੁਹਾਡਾ ਠੀਕ ਹੈ ਉਹ ਮੇਰਾ ਗਲਤ ਹੋਵੇ, ਜੋ ਮੇਰਾ ਗਲਤ ਹੈ ਉਹ ਤੁਹਾਡਾ ਠੀਕ ਹੋਵੇ। ਸੋ ਇਹ ਜ਼ਰੂਰੀ ਨਹੀਂ ਹੈ ਕੋਈ, ਪਰ ਹਾਂ ਜ਼ਰੂਰ ਮੇਰੇ ਖਿਆਲ ਨਾਲ ਆਪਾਂ ਕੀਤਾ ਵਾ ਅੱਗੇ ਵੀ, ਅਤੇ ਫਿਰ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਕਿਸੇ ਐਂਗਲ ਤੋਂ ਦੁਬਾਰਾ ਆਪਾਂ ਕਰ ਦੇਵਾਂਗੇ। ਅਤੇ ਧੰਨਵਾਦ ਤੇ ਰਕੇਸ਼ ਕੁਮਾਰ ਜੀ ਕਹਿੰਦੇ ਕਿ ਧੰਨਵਾਦ ਸਾਰੇ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਤੰਦਰੁਸਤ ਰਹਿਣ, ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਕਰਦੇ ਨੇ ਮੈਸੇਜ, ਗੁਰਿੰਦਰ ਜੀ ਕਹਿੰਦੇ ਨੇ ਕਿ ਬਾਈ ਲਾਈਫ ਤਾਂ ਕਹਿੰਦੇ ਕੁਨਾਲ ਸ਼ਾਹ ਹੁਣੀ ਜੀਣ ਆਏ ਆ, ਅਸੀਂ ਕਹਿੰਦੇ ਕਿ ਲੱਗਦਾ ਇੰਸਟਾਲਮੈਂਟ ਹੀ ਪੇ ਕਰਨ ਆਏ ਹਾਂ। ਉਹ ਕਹਿੰਦਾ ਉਹ ਕਹਿੰਦਾ ਹੋਣਾ ਬਾਕੀ ਚੰਗੇ ਆ।
1: ਨਹੀਂ ਨਹੀਂ ਕਹਿੰਦਾ ਉਹਦਾ ਇੰਟਰਵਿਊ ਦੇਖਿਓ, ਕਹਿੰਦਾ ਕਹਿੰਦਾ ਮਜਾਮੀ ਲਾਈਫ, ਜੂਸ ਪੀਵਾਨੂ ਮਜਾਮਾ ਲਾਈਫ।
0: ਓਕੇ, ਕਹਿੰਦੇ ਕੰਮਾਂ ਕਾਰਾਂ ਵਿੱਚ ਨਹੀਂ ਪਾਉਣੀ ਆਪਾਂ ਕਿਸੇ ਵੀ ਪ੍ਰਕਾਰ ਦੀ ਢਿੱਲ, ਭਾਵੇਂ ਮੈਲਬਨ ਦਾ ਮੌਸਮ ਮੀਂਹ ਕਣੀ ਜਾਂ ਵੈਦਰ ਹੋ ਜਾਵੇ, ਜਿੰਨਾ ਮਰਜ਼ੀ ਚਿੱਲ। ਡਰਾਈਵਰ ਵੀਰੋ ਰੱਖੋ ਧਿਆਨ, ਜਦੋਂ ਵੀ ਚਲਾਉਣਾ ਵੱਡਾ ਵਹੀਕਲ ਬਲੱਡ 'ਚ ਅਲਕੋਹਲ ਅਤੇ ਡਰੱਗ ਹੋਣੀ ਚਾਹੀਦੀ ਹੈ, ਤੁਹਾਡੇ ਹਮੇਸ਼ਾ ਨਿੱਲ। ਵੀਕਐਂਡ 'ਤੇ ਬਣੇ ਰਹੋ ਸਿੰਪਲ ਸਾਦਾ, ਭਾਵੇਂ ਵੀਕਐਂਡ 'ਤੇ ਕਰ ਲਿਆ ਕਰੋ ਥੋੜ੍ਹਾ ਜਿਹਾ ਚਿੱਲ। ਇੱਧਰ DJ ਦੇ ਪਹਿਲੇ ਗਾਣੇ 'ਤੇ ਆਤੀ ਕਰ ਗਿਆ ਅਮਰਿੰਦਰ ਗਿੱਲ। ਅਮਰਿੰਦਰ ਗਿੱਲ ਧੰਨਵਾਦ ਤੁਹਾਡਾ, ਘੁੰਮਣ ਸਾਹਿਬ ਬਹੁਤ ਮਿਹਰਬਾਨੀ ਅਤੇ ਗ੍ਰੇਟ ਸੌਂਗ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਸ਼ੁਕਰੀਆ ਤੁਹਾਡਾ ਮਨਾ ਜੀ। ਮੁੱਖ ਸੰਧੂ ਜੀ ਕਹਿੰਦੇ ਕਿ ਸੁਨੀਲ ਸ਼ੈਟੀ ਬਾਰੇ ਵੀ ਪੁੱਛਿਓ ਪਲੀਜ਼ ਕ੍ਰਿਸ਼ਨਾ ਜੀ ਨੂੰ, ਕੀ ਪੁੱਛੀਏ,
1: ਠੀਕ ਨਹੀਂ ਫੀਲ ਕਰ ਰਿਹਾ ਅੱਜ ਕੱਲ੍ਹ,
0: ਹੈ ਕੀ ਹੋਇਆ
1: ਪਤਾ ਨਹੀਂ ਲੱਗਾ ਤੁਹਾਨੂੰ
0: ਨਾ।
1: ਸੁਨੀਲ ਸ਼ੈਟੀ ਸਾਹਿਬ ਇਹ ਨਾ ਐਕਚੁਅਲੀ ਸਰ ਸੋਰੀ ਮੈਂ ਨਾਮ ਮਿਸ ਕਰ ਗਿਆ, ਕਿਹਨਾਂ ਨੇ ਕਿਹਾ?
0: ਹਾਂਜੀ ਮੁੱਖ ਸੰਧੂ ਜੀ,
1: ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਐਕਚੁਅਲੀ ਇੱਕ ਨਾ ਪ੍ਰੋਬਲਮ ਚੱਲ ਰਹੀ ਹੈ ਇੰਡੀਆ ਦੇ ਅੰਦਰ, ਸਿਰਫ ਇੰਡੀਆ ਸਪੈਸੀਫਿਕ ਡਿਜ਼ੀਜ਼ ਹੈ, ਉਹਨੂੰ ਆਪਾਂ ਕਹਿੰਦੇ ਹਾਂ ਪਦਮ ਭੂਸ਼ਣ ਮੇਨੀਆ।
0: ਅੱਛਾ,
1: ਹਰ ਕਿਸੇ ਨੂੰ ਚਾਹੀਦਾ ਪਦਮਾ ਅਵਾਰਡ ਹੈ ਨਾ, ਸ਼ੈਟੀ ਸਾਹਿਬ ਥੋੜ੍ਹੇ ਪਿੱਛੇ ਰਹਿ ਗਏ ਨੇ।
0: ਅੱਛਾ,
1: ਤਾਂ ਹੁਣ ਕਿਸ ਤਰੀਕੇ ਨਾਲ ਆਵੇ? ਨਾਵਿਕਾ ਕੁਮਾਰ ਜੀ ਨਾਲ ਉਸ ਦਿਨ ਬੈਠੇ ਸੀਗੇ, ਹਰ ਕੋਈ ਜਾਣਦਾ ਕਿ ਨਾਵਿਕਾ ਕੁਮਾਰ ਦਾ ਜਿਹੜਾ ਮੀਡੀਆ ਆਊਟਲੈਟ ਹੈ ਉਹ ਆਪ ਵੀ ਪ੍ਰੋ BJP ਪ੍ਰੋ ਰਾਈਟ ਵਿੰਗ ਨੇ, ਉਹਨਾਂ ਦੇ ਚਿਹਰੇ ਦੇ ਐਕਸਪ੍ਰੈਸ਼ਨ ਵੀ ਸੀਗੇ ਕਿ ਇੰਨਾ ਤਾਂ ਯਾਰ ਮੈਂ ਵੀ ਨਹੀਂ ਕਰਦੀ, ਕਿਉਂਕਿ ਸ਼ੈਟੀ ਸਾਹਿਬ ਬੈਠੇ ਕਹਿੰਦੇ ਦੇਖੋ ਜੇ ਮੇਰਾ ਪ੍ਰੇਮ ਮੇਰੇ ਭਾਰਤ ਦੇਸ਼ ਦੇ ਨਾਲ ਹੈ ਤਾਂ ਹੈ, ਇੱਦਾਂ ਤੇ ਮੇਰੇ ਮਾਂ ਹੈ, ਪਰ ਕਹਿੰਦੇ ਅਗਰ ਮੁਝੇ ਮੋਦੀ ਸੇ ਪ੍ਰੇਮ ਹੈ ਤਾਂ ਮੋਦੀ ਸੇ ਵੀ ਪ੍ਰੇਮ ਹੈ, ਮੋਦੀ ਮੇਰਾ ਨਹੀਂ, ਚਲੋ ਨਹੀਂ ਕਹਿਣਾ ਚਾਹੀਦਾ, ਪਰ ਹਾਂ ਉਹ ਕਹਿੰਦੇ ਕਿ ਮੋਦੀ ਸਾਹਿਬ ਨਾਲ ਜੇ ਮੈਨੂੰ ਇੰਡੀਆ ਨਾਲੋਂ ਵੀ ਵੱਧ ਪ੍ਰੇਮ ਹੈ ਤੇ ਚ ਖਰਾਬੀ ਕੀ ਆ? ਦੇਖੋ ਕੌਨਫੀਡੈਂਸ ਆ, ਫਿਰ ਹੋਰ ਤਗੜੀ ਗੱਲ ਜਿਹੜੀ ਕੀਤੀ ਜਿਸ ਕਰਕੇ ਮੈਨੂੰ ਲੱਗਦਾ ਕੇ ਐਲ ਰਾਹੁਲ ਨੇ ਪਹਿਲਾ ਦੁਨੀਆਂ ਦਾ ਸ਼ਾਇਦ ਜਵਾਈ ਹੋਏਗਾ ਜਿਹੜਾ ਆਪਣਾ ਨਾਤਾ ਤੋੜੇ ਬੇਦਖਲ ਕਰੇ ਸਹੁਰੇ ਪਰਿਵਾਰ ਨੂੰ। ਉਹਨੇ ਕਿਹਾ ਕਿ ਮੇਰੀ ਪੋਤੀ ਜਿਹੜੀ ਹੈ ਨਾ, ਸ਼ੀ ਇਜ਼ ਜਸਟ 15 months old, 15 ਮਹੀਨੇ ਦੀ ਆ, ਹਾਂ ਪੋਤੀ, ਤੇ ਕਹਿੰਦੇ ਕਿ ਉਹ ਸਾਡੇ ਘਰ ਨੈਨੀਜ਼ ਵਗੈਰਾ ਕੰਮ ਕਰਦੀਆਂ ਨਾ, ਤੇ ਕਹਿੰਦੇ ਉਹ ਕਿਤੇ ਉਹਨੇ ਨਾ ਮੋਦੀ ਜੀ ਦੀ ਫੋਟੋ ਦਿਖਾ ਦਿੱਤੀ, ਕਹਿੰਦੇ ਮੇਰੇ ਨਾ ਡੈਸਕ ਤੇ ਇੱਕ ਕਿਤਾਬ ਪਈ ਹੈ, ਕਿਤਾਬ ਦੇ ਅੰਦਰ ਮੋਦੀ ਜੀ ਦੀ ਫੋਟੋ ਹੈ, ਕਹਿੰਦੇ ਸਾਡੀ ਪੋਤੀ ਆਉਂਦੀ ਹੈ ਕਿਤਾਬ ਖੋਲਦੀ ਹੈ ਮੋਦੀ ਜੀ ਦੀ ਫੋਟੋ ਨੂੰ ਮੱਥਾ ਟੇਕਦੀ ਹੈ, ਜੇ ਉਹਨੂੰ ਮੋਦੀ ਜੀ ਦੇ ਅੰਦਰ ਕੋਈ ਦਿਵਯ ਸ਼ਕਤੀ ਦਿਸਦੀ ਹੈ ਤੇ ਕੀ ਪ੍ਰੋਬਲਮ ਹੈ।
0: ਅੱਛਾ ਉਹ ਕਹਿ ਰਹੇ,
1: ਹਾਂ। ਸੋ ਮੈਨੂੰ ਲੱਗਦਾ ਕਿਉਂਕਿ ਉਹ ਥੋੜਾ ਜਿਹਾ ਪਦਮ ਅਵਾਰਡ ਦੇ ਅੰਦਰ ਥੋੜੇ ਬੈਕ ਚੱਲ ਰਹੇ ਨੇ, ਪਦਮ ਭੂਸ਼ਣ ਮੇਨੀਆ ਹੋਇਆ, ਕਿਸੇ ਨਾ ਕਿਸੇ ਤਰੀਕੇ ਆਉਣਾ ਚਾਹੀਦਾ।
0: ਵਾਹ ਕਮਾਲ,
1: ਉਮੀਦ ਕਰਦੇ ਬਿਮਾਰੀ ਜ਼ਿਆਦਾ ਅੱਗੇ ਨਾ ਵਧੇ।
0: ਚਲੋ ਵਾਹਿਗੁਰੂ, ਜਦ ਦੇਖੋ ਜੋ ਜਿੱਦਾਂ ਜਿਹਨੂੰ ਚੰਗਾ ਲੱਗਦਾ, ਠੀਕ ਹੈ ਜੀ। ਇੱਦਾਂ ਕਰਕੇ ਸਰਦਾ ਕਿਸੇ
1: ਜਿੱਦਾਂ ਸਰਦਾ,
0: ਜਿੱਦਾਂ ਕਿਸੇ ਦਾ ਸਰਦਾ ਉਹ ਤਾਂ ਸਰੀ ਜਾਵੇ। ਧੰਨਵਾਦ ਜੀ, ਜੋ ਆਪਣਾ ਉਹ ਪੰਨੇ 'ਚ ਲਿਖਣਾ ਚਾਹੁੰਦੇ ਨੇ,
1: ਹਾਂ,
0: ਉਹ ਆਪਣੇ ਪੰਨੇ 'ਚ ਲਿਖ ਲੈਣ,
1: ਭਾਵੇਂ ਮਿਸ ਵੀ ਕਰ ਲੈਂਦੇ ਤਾਂ ਵੀ ਕੋਈ ਗੱਲ ਨਹੀਂ,
0: ਪਰ ਯਾਦ ਰਵੇ ਵੀ ਇਹ ਪੰਨੇ ਉਹ ਨੇ ਜਿਹੜੇ ਪਾੜੇ ਨਹੀਂ ਜਾਣੇ, ਜਿਹੜੇ ਤੁਹਾਨੂੰ, ਕਿਉਂਕਿ ਤੁਸੀਂ ਆਪ ਹੀ ਪੜ੍ਹਨੇ ਨੇ ਨਾ, ਕਿਸੇ ਨੇ ਤਾਂ ਕੋਈ ਕੋਈ ਜ਼ਰੂਰੀ ਨਹੀਂ ਸਮਝਣਾ ਵੀ ਤੁਹਾਨੂੰ ਕੋਈ ਬਹੁਤੀ ਤਵੱਜੋ ਦੇਵੇ, ਇਸ ਕਰਕੇ ਆਪੋ ਆਪਣੀ ਜ਼ਿੰਮੇਵਾਰੀ ਆ। ਅਤੇ ਆਓ ਆਪਾਂ ਅੱਗੇ ਵੱਧਦੇ ਹਾਂ। ਕਹਿੰਦੇ ਬਾਈ ਜੀ ਮੇਰਾ ਤਾਂ ਮਨ ਭਰ ਆਇਆ ਗਾਣਾ ਸੁਣ ਕੇ, ਬਹੁਤ ਵਧੀਆ ਲੱਗਾ। ਤੇ ਇਹ ਵੈਸੇ ਪਹਿਲੇ ਗਾਣੇ ਦੀ ਗੱਲ ਕਰ ਰਹੇ
1: ਨੇ,
0: ਪੰਜਾਬ ਵਾਲੇ ਪੁਰਾਣੇ ਮੈਸੇਜ ਨੇ ਨਾ ਹੁਣੇ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਟਾਈਗਰ ਜੀ ਵੀ ਭੇਜਦੇ ਨੇ, ਇਹਨਾਂ ਨੇ ਕੱਲ ਕੀ ਖਾਧਾ, ਸਾਰੇ ਇਹਨਾਂ ਦਾ ਮੈਸੇਜ ਇਸੇ ਕਰਕੇ ਸੁਣਦੇ ਧਿਆਨ ਨਾਲ, ਕੱਲ ਕੀ ਖਾਧਾ,
1: ਕੀ ਖਾਇਆ,
0: ਕੱਲ ਦਾ ਡਿਨਰ ਵਾਜ ਅਚਾਰ ਕੀ ਦਾਲ, ਅੱਛਾ ਸੋਰੀ ਅਰਹਰ ਕੀ,
1: ਮੈਂ ਕਿਹਾ ਇੰਨੇ ਬੁਰੇ ਹਾਲਾਤ ਹੋ ਗਏ ਕ੍ਰਿਸ਼ਨਾ, ਤੈਨੂੰ ਇਹ ਵੀ ਨੀ ਪਤਾ ਅਚਾਰ ਦੀ ਦਾਲ ਆ ਗਈ, ਮੇਰਾ ਕੋਨਫੀਡੈਂਸ ਤੁਸੀਂ ਬਾਏ ਬਾਏ ਟਾਟਾ ਕਰਾ ਦਿੱਤਾ, ਧਿਆਨ ਨਾਲ ਪੜਿਆ ਕਰੋ ਬਈ।
0: ਅਰਹਰ ਕੀ ਦਾਲ ਵਿਦ ਫੁਲਕਾ ਤੇ ਹੈ ਵਿਦ, ਅੱਜ ਬਸ ਇਹੋ ਹੀ, ਅੱਜ ਕੁਛ ਨੀ ਆਪਣਾ ਟਾਈਗਰ ਜੀ।
1: ਯਾਰ ਮੈਂ ਸੈਡ ਫੀਲ ਕਰ ਰਿਹਾ ਟਾਈਗਰ ਬਾਈ,
0: ਪਾਪੜ ਪੂਪੜੀ ਨਾਲ ਤਲ ਲੈਂਦੇ ਹੋ ਕੁਛ, ਫੁੱਲ ਵੜੀ ਕੋਈ ਸਾੜ ਲੈਂਦੇ ਹੋ ਕੁਛ, ਮਤਲਬ ਕੋਈ ਪਿਆਜ਼ ਹੀ ਨਾਲ ਰੱਖ ਲੈਂਦੇ ਹੋ ਕੁਛ, ਹੈ ਨਾ, ਪਿਆਜ ਅਦਰਕੇ ਬਾਨੀ ਕੁਛ ਨਾ ਕੁਛ, ਮਤਲਬ
1: ਮੈਨੂੰ ਲੱਗਦਾ ਲੰਚ ਹੈਵੀ ਕੀਤਾ ਹੋਣਾ ਥੋੜਾ, ਲੰਚ ਹੈਵੀ ਹੋ ਗਿਆ ਉਹਨਾਂ ਦਾ,
0: ਨਹੀਂ ਆਪ ਬਥੇਰੇ ਹੈਵੀ ਨੇ ਲੰਚ ਦੀ ਲੋੜੀ ਨਹੀਂ। ਚਲੋ ਧੰਨਵਾਦ ਤੁਹਾਡਾ, ਮਿਹਰਬਾਨੀ, ਆਓ ਆਪਾਂ ਅੱਗੇ ਵਧਦੇ ਹਾਂ
1: ਜੀ।
0: ਤੇ ਮੈਨੂੰ ਲੱਗਦਾ ਵਾ ਵੀ ਭਿੰਡੀ ਵਾਲੀ ਕੁੜੀ ਆ ਗਈ ਆ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਦੁਬਾਰਾ ਆ ਗਏ ਹੋ। ਤੁਸੀਂ ਰੈਡੀ ਹੋ ਫਿਰ, ਕੱਲ ਕਹਿੰਦੇ ਵੀ ਆਪਾਂ ਵਿਆਹ ਕਰ ਹੀ ਦਈਏ ਪੱਕੇ ਤੌਰ ਦੇ ਉੱਤੇ।
2: ਹਾਂਜੀ,
0: ਓਕੇ, ਚਲੋ ਠੀਕ ਆ ਫਿਰ, ਤੁਸੀਂ ਹੁਣ ਲਿਸਟ ਉਸਤ ਬਣਾਉਣੀ ਸ਼ੁਰੂ ਕਰ ਦੋ।
2: ਪਰ
0: ਮੰਮਾ ਤੋਂ ਤੁਹਾਨੂੰ ਮਿਲਦਾ ਨਾ ਕੋਨਫੀਡੈਂਸ ਕਿ ਨਹੀਂ?
2: ਨਹੀਂ, ਮੰਮਾ ਨੂੰ ਉਹਦਾ ਹੀ ਕੰਫੀਡੈਂਸ ਹੁੰਦਾ ਜੋ ਸਫਾਈ ਕਰਦੇ।
0: ਮੰਮਾ ਤੇ ਪੁੱਤ ਕੈਮਰੇ ਦੇ ਉੱਤੇ ਗੱਲ ਕਰਗੇ, ਕੰਫੀਡੈਂਸ ਕਿਉਂ ਨਹੀਂ ਆ?
1: ਹਾਂ ਲੈ ਸੱਚ,
0: ਆਹੋ ਤੁਹਾਡੇ ਮੰਮਾ ਦੀ ਤੇ ਮੈਂ ਵੀਡੀਓ ਵੇਖੀ ਸੀ, ਉਹ ਕੰਫੀਡੈਂਸ ਤੋਂ ਬਿਨਾ ਥੋੜੀ ਹੁੰਦੀ ਆ,
1: ਵਾਇਰਲ ਵੀ ਗਈ ਸੀ।
2: ਫੋਨ 'ਚ ਨਹੀਂ ਕੰਫੀਡੈਂਸ ਹੁੰਦੀ।
0: ਅੱਛਾ ਫੋਨ 'ਚ ਨਹੀਂ ਹੁੰਦੀ, ਓਹੋ, ਚਲੋ ਫੋਨ 'ਚ ਵੀ ਫਿਰ ਕਰਦੇ ਨੇ, ਤੁਸੀਂ ਕਰੋ ਨਾ ਹੁਣ, ਤੁਸੀਂ ਵੱਡੇ ਹੋ ਗਏ,
1: ਤੁਸੀਂ ਸਿਖਾਇਆ ਕਰੋ ਉਹਨਾਂ ਨੂੰ ਨਾ ਕਿ ਫੋਨ 'ਚ ਫਿਰ ਕਿਸ ਤਰ੍ਹਾਂ ਕੰਫੀਡੈਂਸ ਆਣਾ ਚਾਹੀਦਾ।
2: ਓਕੇ, ਹੈ ਬਾ ਮੰਮਾ ਨੇ ਮੈਨੂੰ ਸਿਖਾਇਆ ਕਿ ਵੀ ਕੰਫੀਡੈਂਸ ਕਰਨਾ।
0: ਅੱਛਾ ਕਿੱਦਾਂ?
2: ਉੱਚੀ ਬੋਲਣਾ।
0: ਓਏ ਅੱਛਾ, ਉੱਚੀ ਬੋਲੋ, ਤੁਸੀਂ ਹੌਲੀ ਹੌਲੀ ਬੋਲਦੇ ਸੀ ਪਹਿਲਾਂ।
2: ਹਾਂਜੀ,
0: ਕਿੱਦਾਂ ਬੋਲਦੇ? ਸਤਿ ਸ੍ਰੀ ਅਕਾਲ ਆਂਟੀ ਜੀ, ਇਦਾਂ ਕਹਿੰਦੇ ਸੀ ਪਹਿਲਾਂ।
2: ਹਾਂਜੀ,
0: ਹਾਂ, ਫਿਰ ਤੇ ਗੁੱਡ ਕੀਤਾ।
2: ਤੇ ਮੈਂ ਡਰਦੇ ਹੁੰਦੇ ਸੀ।
0: ਅੱਛਾ, ਮੈਂ ਡਰਦੇ ਹੁੰਦੇ ਸੀ, ਓਕੇ।
2: ਮੈਂ ਮੰਮਾ ਕਹਿੰਦੇ ਸੀ ਫਿਰ ਛੋਟੇ ਸਾਹਿਬ ਜਾਂਦੇ ਡਰੇ ਨਹੀਂ ਉਦਾਂ ਬਣਨਾ।
0: ਡਰ ਬਣਨਾ, ਵੈਰੀ ਨਾਈਸ।
2: ਸੋਰੀ ਜੋ ਮੈਂ ਸਵੇ ਦੇ ਕਿਹਾ ਕ੍ਰਿਸ਼ਨਾ ਵੀਰ ਜੀ।
0: ਕੀ ਕਿਹਾ? ਉਹਨਾਂ ਹੀ ਨਹੀਂ ਪੁੱਤ,
1: ਨਹੀਂ ਨਹੀਂ ਪੁੱਤ, ਕੋਈ ਗੱਲ ਨਹੀਂ ਲਾ,
0: ਉਹ ਤੇ ਲਾਫਟਰ ਥੈਰੇਪੀ ਹੀ।
2: ਮੈਨੂੰ ਲੱਗੇ ਸੀ ਤੈਨੂੰ ਹਰਟ ਹੋਇਆ।
0: ਨਹੀਂ
1: ਨਹੀਂ ਨਹੀਂ, ਇਟਸ ਆਲ ਰਾਈਟ ਪੁੱਤੂ, ਬਟ ਇਟਸ ਸੋ ਗੁੱਡ ਕਿ ਤੁਹਾਡੇ ਅੰਦਰ ਇੰਨੀ ਐਂਪਥੀ ਹੈ, ਵੈਰੀ ਗੁੱਡ, ਇਹਨੂੰ ਹਮੇਸ਼ਾ ਬਰਕਰਾਰ ਰੱਖਣਾ।
2: ਮੈਨੂੰ ਲੱਗਿਆ ਸੀ ਉਹ ਪਾਰਟ ਆਫ ਦਾ ਵਿਆਹ ਹੁੰਦਾ ਸੀ।
1: ਬੇਟਾ ਵੀ ਯਾਦ ਰੱਖਣਾ
0: ਨਹੀਂ ਹੁੰਦਾ ਕੀ ਕਰੀਏ ਹੁਣ ਤੁਸੀਂ
1: ਮੇਰੇ ਤੱਕ ਠੀਕ ਹੈ ਮੈਂ ਕਿਤੇ ਰਿਸ਼ਤੇਦਾਰੀ ਚ ਪੰਗਾ ਨਾ ਪਾਵਾਂ। ਇਹ ਫਿਲਮਾਂ ਦਾ ਬੜਾ ਪੰਗਾ
0: ਹੁਣ ਜਿਹੜੇ ਸਮੇਂ ਚ ਆਪਾਂ ਰਹਿ ਰਹੇ ਹਾਂ ਵੀ ਸੱਚ ਹੈ ਕਾ ਪੰਬੇ ਤੋਂ ਕੀ ਭੱਜਣਾ
1: ਠੀਕ ਹੈ। ਥੈਂਕ ਯੂ ਪੁੱਤ,
0: ਥੈਂਕ ਯੂ ਪੁੱਤ, ਤੁਸੀਂ ਦੁਬਾਰਾ ਕਾਲ ਕੀਤੀ ਸਪੈਸ਼ਲ ਇਹਦੇ ਲਈ ਤੇ ਥੈਂਕ ਯੂ ਤੁਹਾਡਾ, ਤੁਸੀਂ ਤਾਂ ਬਹੁਤ ਬੀਬੇ ਪੋਤੇ ਹੋ।
2: ਥੈਂਕ ਯੂ,
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਮਿਹਰਬਾਨੀ। ਸੋ ਗੱਲਾਂ ਬਾਤਾਂ ਅੱਜ ਸਾਡੀਆਂ ਕੌਨਫੀਡੈਂਸ ਚੱਲ ਰਹੀਆਂ ਜੀ। ਕੌਨਫੀਡੈਂਸ ਕਦੋਂ ਤੁਸੀਂ ਮਹਿਸੂਸ ਕੀਤਾ ਪਹਿਲੀ ਵਾਰ ਕਿਹੜੀ, ਜਾਂ ਫਿਰ ਪਹਿਲੀ ਵਾਰ ਨੀ ਕੌਨਫੀਡੈਂਸ, ਜਿੱਦਾਂ ਆਪਾਂ ਅੱਗੇ ਗੱਲ ਕਰਦੇ ਹਾਂ
1: ਕੀ ਟ੍ਰਿਗਰ ਕਰਦਾ ਤੁਹਾਨੂੰ, ਜਾਂ ਫਿਰ ਕੀ ਕਰਦੇ ਹੋ,
0: ਜਿਸ ਤਰ੍ਹਾਂ ਚੇਤੇ ਚ ਹੋਵੇ ਕੁਛ,
1: ਜਾਂ ਫਿਰ ਇਹਦੇ ਅੰਦਰ ਇੱਕ ਟੈਕਨੀਕਸ ਵੀ ਹੁੰਦੀਆਂ ਨਾ, ਜਿਸ ਤਰ੍ਹਾਂ ਕਹਿੰਦੇ ਕਿ ਫੇਕ ਇਟ ਟਿਲ ਯੂ ਮੇਕ ਇਟ। ਪ੍ਰੈਕਟਿਸ ਦੀ ਤਾਂ ਗੱਲ ਹੋਈਗੀ, ਸਾਡੇ ਪਿਛਲੇ ਕਾਲਰਸ ਜਿਹੜੇ ਸੀਗੇ ਹੈ ਨਾ, ਉਹਨਾਂ ਨੇ ਇਹੀ ਦੱਸਿਆ ਕਿ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ, ਇੰਗਲਿਸ਼ ਇਜ਼ ਅ ਫੋਰਨ ਲੈਂਗੁਏਜ, ਬੰਦੇ ਨੂੰ ਹੈ ਨਾ ਇੱਕ ਹੀਨ ਭਾਵਨਾ ਵੈਸੇ ਹੀ ਹੁੰਦੀ ਹੈ ਕਿ ਗੋਰੇ ਨਾਲ ਇਹ ਗੱਲ ਕਰਨੀ ਹੈ, ਪਰ ਉਹਨਾਂ ਨੇ ਰੋਲ ਪਲੇ ਕੀਤਾ। ਸੋ ਤੁਸੀਂ ਕਿਸੇ ਵੀ ਚੀਜ਼ ਦਾ ਜਿੰਨਾ ਅਭਿਆਸ ਕਰ ਲਓਗੇ ਉਨਾ ਹੀ ਤੁਹਾਡਾ ਕੌਨਫੀਡੈਂਸ ਵੱਧ ਜਾਏਗਾ। ਇੱਕ ਹੁੰਦਾ ਜਿਹੜਾ ਉਹ ਥ੍ਰੀ ਇਡੀਅਟਸ ਫਿਲਮ ਦੇ ਅੰਦਰ ਉਹੀ ਵਾਲਾ ਫੇਕ ਇਟ ਟਿਲ ਯੂ ਮੇਕ ਇਟ, ਕਿ ਆਲ ਇਜ਼ ਵੈਲ ਆਲ ਇਜ਼ ਵੈਲ, ਮਨ ਨੂੰ ਬੇਵਕੂਫ ਬਣਾਈ ਰੱਖੋ ਕਿ ਬਈ ਮੈਨੂੰ ਤਾਂ ਆਉਂਦਾ, ਆਪਾਂ ਤਾਂ ਜਾਣਦੇ ਹਾਂ। ਜਿਹੜਾ ਸਕਿੱਲ ਅਸੀਂ ਪਾਉਣਾ ਚਾਹੁੰਦੇ ਹਾਂ, ਜਿਹਨੂੰ ਲੈ ਕੇ ਆਪਾਂ ਸ਼ਾਏ ਫੀਲ ਕਰਦੇ ਹਾਂ, ਐਂਕਸ਼ੀਅਸ ਫੀਲ ਕਰਦੇ ਹਾਂ, ਜੇ ਆਪਾਂ ਆਪਣੇ ਆਪ ਨੂੰ ਇਹ ਮਾਇੰਡ ਨੂੰ ਰੀਵਾਇਰ ਕਰਦੇ ਹਾਂ, ਇਹ ਤਾਂ ਆਉਂਦਾ ਯਾਰ ਮੈਨੂੰ, ਬਸ ਥੋੜ੍ਹੇ ਲੈਵਲ ਹੀ ਦੂਰ ਆ, ਇਹ ਤਾਂ ਮੈਨੂੰ ਪਤਾ ਹੈ ਨਾ, ਤੁਸੀਂ ਪਹੁੰਚ ਜਾਂਦੇ ਹੋ। ਪਰ ਹਾਂ ਉਹੀ ਹੈ ਕਿ ਬਹੁਤ ਹੀ ਆਪਣੇ ਆਪ ਨੂੰ ਮਨਾਉਣਾ ਪੈਂਦਾ, ਸਮਝਾਉਣਾ ਪੈਂਦਾ ਕਿ ਬਈ ਮੈਨੂੰ ਤਾਂ ਆਉਂਦਾ।
0: ਹਾਂ, ਪਰ ਇਹਦੇ ਵਿੱਚ ਬੜੀਆਂ ਇਫ ਬਟਸ ਨੇ, ਇਹਨੂੰ ਬੜਾ ਸਿੱਧਾ ਸਿੱਧਾ ਜਿਹਾ ਫਾਰਮੂਲਾ ਨਾ ਇਹਨੂੰ ਲੈ ਕੇ ਚੱਲੋ। ਮੰਨ ਲਓ ਹੁਣ ਇੱਕ ਬੰਦਾ ਵਾ ਜਿਹਨੂੰ, ਮੰਨ ਲਓ ਮੇਰੇ ਵਰਗਾ ਕੋਈ ਕਵੇ ਵੀ ਮੈਂ ਆਪੇ ਹੀ ਓਪਰੇਸ਼ਨ ਕਰ ਲੈਣਾ ਅਪੈਂਡਿਕਸ ਦਾ, ਤੇ ਮੈਂ ਫੇਕ ਇਟ ਮੇਕ, ਮਤਲਬ ਜਸਟ ਐਗਜ਼ਾਮਪਲ,
1: ਸਰਟੀਫਿਕੇਸ਼ਨ ਜਿੱਥੇ ਚਾਹੀਦੀ ਬਾਈ ਉੱਥੇ ਜ਼ਰੂਰ ਲੈ ਲਓ।
0: ਇਦਾਂ ਨਹੀਂ ਵੀ ਤੁਸੀਂ ਮਤਲਬ ਸਿਰਫ ਸੋਚੀ ਜਾਓਗੇ ਵਾਰ ਵਾਰ ਵੀ ਮੈਂ ਕਰ ਲੈਣਾ ਕਰ ਲੈਣਾ ਕਰ ਲੈਣਾ ਤੇ ਹੋ ਜਾਊਗਾ। ਬੜੇ ਲੋਕ ਅੱਜ ਕੱਲ੍ਹ ਇਹੋ ਇਹ ਕੁਛ ਵੀ ਕਰਨ ਲੱਗ ਪਏ,
1: ਇਹ ਗਲਤ ਹੈ। ਐਫਰਟ ਜੇ ਪਾਉਣਾ ਤੇ ਉਸ ਹਿਸਾਬ ਦੀ ਜੋ ਸਿੱਖਿਆ ਚਾਹੀਦੀ ਹੈ, ਜੋ ਐਜੂਕੇਸ਼ਨ ਚਾਹੀਦੀ, ਉਹੀ ਨਾ ਕਿ ਜੋ ਮਨ ਆਪਾਂ ਸ਼ੁਰੂਆਤ ਕੀਤੀ ਸੀ ਕਿ ਪੰਨੇ ਆਪਣੇ ਹਿਸਾਬ ਨਾਲ ਭਰਨੇ ਆ, ਅਤੇ ਜੇ ਆਪਣੇ ਹਿਸਾਬ ਨਾਲ ਭਰਨੇ, ਸਭ ਤੋਂ ਮੇਨ ਚੀਜ਼ ਕੀ ਚਾਹੀਦੀ ਹੈ? ਸੈਲਫ ਅਵੇਅਰਨੈਸ ਅਤੇ ਸੈਲਫ ਕੌਨਫੀਡੈਂਸ। ਅਤੇ ਕੌਨਫੀਡੈਂਸ ਤਦ ਹੀ ਭਰੇਗਾ ਜਦ ਤੁਹਾਨੂੰ ਪਤਾ ਹੋਏਗਾ ਤੁਹਾਡਾ ਰੋਡ ਮੈਪ ਕੀ ਹੈ, ਤੁਹਾਨੂੰ ਪਤਾ ਹੋਏਗਾ ਕਿ ਇਹ ਓਬਸਟੈਕਲਸ ਆਣਗੇ ਅਤੇ ਉਹਨਾਂ ਨੂੰ ਤੁਸੀਂ ਪਾਰ ਕਰ ਸਕਦੇ ਹੋ। ਓਬਵੀਅਸ ਜੀ ਗੱਲ ਹੈ, ਯੂ ਮਾਈਟ ਫੇਲ ਬਟ ਯੂ ਮਾਈਟ ਸਕਸੀਡ ਆਲਸੋ, ਪਰ ਇਹ ਗਾਰੰਟੀਡ ਹੈ ਕਿ ਜੇ ਤੁਸੀਂ ਲੋਟਰੀ ਪਾਈ ਨਹੀਂ ਤਾਂ ਫਿਰ ਤਾਂ ਹਾਰੋਗੇ, ਸਿੱਧੀ ਜੀ ਗੱਲ ਹੈ। ਸਹੀ ਕਿ ਨਹੀਂ ਸਰਦਾਰ ਜੀ, ਸਹੀ ਬੋਲੇ ਹੈ ਕਾ?
0: ਪਾਣੀ ਤਾਂ ਪੀ ਲੈਂਦੋ।
1: ਇਸ ਲਈ ਹਮਰਾ ਭੋਜਪੁਰੀ ਨਿਕਲ ਆਇਆ ਥਾ, ਹਮੇ ਸਰਦਾਰ ਜੀ ਕੋ ਪਾਣੀ ਪੀਨੇ ਦੇ।
0: ਭੋਜਪੁਰੀ ਥੋੜੀ ਹੈ,
1: ਅਰੇ ਹਮਾਰੇ ਵਹਾਂ ਐਸਾ ਨਹੀਂ ਬੋਲਤ ਰਹੇ।
0: ਉਸਕੇ ਪਾਸੇ ਵਾ ਲਗਤਾ ਹੈ, ਸਾ ਲਗਤਾ ਹੈ ਕੁਛ।
1: ਉਹ ਹਰ ਵਾਰੀ ਥੋੜਨਾ ਸਾ ਸੂ ਸ਼ੀਸ਼ੂ ਦੇਖਦਾ ਜਾਣਾ, ਸ਼ੂ ਦਾ ਬੜਾ ਅੱਛਾ। ਇਦਾਂ ਗੁਜਰਾਤੀ ਜ਼ਰੂਰ ਅੰਦਰ ਐਂਟਰੀ ਕਰਾਂਗੇ
0: ਯਾਰ।
1: ਨਹੀਂ ਨਹੀਂ ਠੀਕ ਹੈ ਠੀਕ ਹੈ, ਸੀਨੀਅਰ ਬੰਦੇ ਹੋ
0: ਬਈ। ਦੇਖਿਆ ਫੋਟੋ ਨਹੀਂ ਰੱਖੀ ਤੇ ਹਿਸਾਬ ਨਹੀਂ, ਸ਼ੀ ਵੀ ਨਹੀਂ ਲਾ ਸਕਦੇ। ਕੁਛ ਵੀ ਲਾਈਏ ਆਪਾਂ, ਕੁਛ ਵੀ ਲਾਈਏ ਤੁਹਾਨੂੰ ਕੀ,
1: ਮੇਰੀ ਮਰਜ਼ੀ।
0: ਹਾਂ ਮੇਰੀ ਮਰਜ਼ੀ। 990 ਤੁਸੀਂ ਆਉਨੇ ਰਹੋ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਕੀ ਕਹੋਗੇ ਮੇਰੇ ਕੌਨਫੀਡੈਂਸ ਬਾਰੇ?
0: ਤੁਹਾਨੂੰ ਕੌਨਫੀਡੈਂਸ ਆਇਆ ਕਿੱਥੋਂ? ਮੈਨੂੰ ਉਹ ਦੱਸੋ, ਤੁਸੀਂ ਸਿਰਫ ਉਹ ਬੰਦੇ ਦਾ ਨਾਮ ਦੱਸੋ, ਬੰਦੇ ਦਾ ਨਾਮ ਦੱਸੋ ਤੇ ਤੁਸੀਂ ਜਾ ਕੇ ਰੋਟੀ ਖਾਓ ਬਸ, ਬਾਕੀ ਸਾਡੇ ਸੁਣਨ ਵਾਲੇ ਜਾਣਣ।
3: ਅੱਛਾ ਮੈਂ ਤੁਹਾਨੂੰ ਦੱਸਦੀ ਹਾਂ, ਕੌਨਫੀਡੈਂਸ ਤਾਂ ਕਹਿੰਦੇ ਆ ਨਾ ਕਿ ਚਲੋ ਸਭ ਚੀਜ਼ ਹੁੰਦਾ ਹੈ ਨਾ, ਆ ਜਾਂਦਾ, ਮੈਂ ਉਹ ਚੀਜ਼ ਤੇ ਵੀ ਆਉਂਦੀ ਹਾਂ। ਬਟ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਕੌਨਫੀਡੈਂਸ ਹੈਗਾ, ਤੁਹਾਨੂੰ ਕੌਨਫੀਡੈਂਸ ਇੰਨਾ ਵੀ ਰੱਖਣਾ ਚਾਹੀਦਾ ਕਿ ਕਹਿੰਦੇ ਨਹੀਂ ਹੈਗੇ ਕਿ ਜੋਸ਼ ਦੇ ਨਾਲ ਨਾਲ ਹੋਸ਼ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਇਹ ਚੀਜ਼ ਹਮੇਸ਼ਾ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਆਪਾਂ ਬੋਲਦੇ ਹਾਂ, ਜਿੱਦਾਂ ਮੈਂ ਵੀ ਸਟਾਰਟਿੰਗ ਤੋਂ ਕਾਲ ਕੀਤੀ, ਮੈਨੂੰ ਵੀ ਜਿੱਦਾਂ ਕਈ ਕਾਲਰ ਕਹਿੰਦੇ ਨਾ ਕਿ ਅਸੀਂ ਕਾਲ ਕਰਦੇ ਹਾਂ, ਮੈਨੂੰ ਹੁਣ ਵੀ ਡਰ ਲੱਗਦਾ। ਮੈਂ ਤੈਨੂੰ ਸੱਚੀ ਗੱਲ ਦੱਸਾਂ, ਕਈ ਇੱਦਾਂ ਹੁੰਦੇ ਆ ਵਰਡ ਕਿ ਆਪਾਂ ਕੁਛ ਬੋਲੀਏ, ਕਿਉਂਕਿ ਇੱਦਾਂ ਵੀ ਹਾਈ ਬਾਅਦ ਚ ਮੇਰੇ ਬਾਰੇ ਸਟਾਰਟਿੰਗ ਚ ਮੇਰੇ ਨਾਲ ਹੋਇਆ ਵੀ, ਕਿਉਂਕਿ ਜਦੋਂ ਗੱਲਾਂ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀਗਾ, ਤੇ ਕਈ ਵਾਰੀ ਸੁਣਨ ਵਾਲੇ ਨੂੰ ਲੱਗਦਾ ਹੁੰਦਾ, ਤਾਂ ਫਿਰ ਮੈਂ ਬਾਅਦ ਚ ਰਿਅਲਾਈਜ਼ ਕੀਤਾ ਕਿ ਜ਼ਰੂਰ ਮੈਂ ਹਜੇ ਸਟਾਰਟਿੰਗ ਚ ਕਾਲ ਕਰ ਰਹੀ ਹਾਂ ਨਾ, ਕਿ ਮੈਨੂੰ ਸਾਰੇ ਇੰਨਾ ਨਹੀਂ ਜਾਣਦੇ, ਮੈਂ ਥੋੜਾ ਆਪਣੇ ਆਪ ਨੂੰ ਆਪਣੀ ਗੱਲ ਕਰਨ ਦੇ ਸਟਾਈਲ ਨੂੰ ਥੋੜਾ ਇੱਦਾਂ ਰੱਖਾਂ, ਇੱਦਾਂ ਕਵਾਂ ਤੇ ਇੱਦਾਂ ਬੋਲਾਂ। ਤੇ ਇਹ ਗੱਲ ਹੈਗੀ ਹੈ ਤੇ ਡਰ ਸਭ ਨੂੰ ਲੱਗਦਾ ਜੇ ਕੋਈ ਸੋਚਦਾ ਹੋਊਗਾ ਨਾ ਵੀ ਲੈ ਨੀ ਤੂੰ ਗੋਲ ਕਰਦੀ ਆ ਬੜਾ ਹਾਰਟ ਬੀਟ ਕੀ ਕਈ ਵਾਰੀ ਏਦਾਂ ਵੀ ਹੋ ਜਾਂਦਾ ਹਾਏ ਮੈਂ ਗੱਲ ਕਰ ਰਹੀ ਆ ਗੱਲ ਇਹ ਕਿ ਇੱਥੇ ਕੈਮਰਾ ਨਹੀਂ ਹੈ ਹਨਾ ਦਿਖਦਾ ਨਹੀਂ ਹੈਗਾ ਕਿ ਤੁਸੀਂ ਸਟਾਰਟਿੰਗ ਚ ਕਾਲ ਸਕਦੇ ਹੈਗੇ ਹੋ
0: ਉਦੋਂ ਮੇਕਅਪ ਕੀਤੇ ਬਿਨਾ ਕਾਲ ਕਰ ਸਕਦੇ ਹੋ ਇਹ ਫਾਇਦਾ ਹੁੰਦਾ
1: ਰੇਡੀਓ ਗੁੱਡ ਪੁਆਇੰਟ ਗ੍ਰੇਟ ਪੁਆਇੰਟ ਸਿੰਗ
3: ਬਿਨਾ ਹਾਂਜੀ ਹਾਂ ਬਾਕੀ ਇਹ ਜੀ ਗੱਲ ਵੀ ਨਹੀਂ ਹੈ ਮੈਂ ਕੈਮਰਾ ਦੇ ਵਿੱਚ ਵੀ ਗੱਲ ਕਰ ਸਕਦੀ ਹਾਂ ਕਿਸੇ ਨਾਲ ਵੀ ਇੰਨਾ ਮੈਨੂੰ ਕੰਫੀਡੈਂਸ ਹੈ ਮੈਂ ਕਈ ਵਾਰੀ ਸੋਚਦੀ ਹਾਂ ਜੋ ਆਪਣੇ ਇੰਡੀਆ ਦੇ ਹਾਲਾਤ ਹੈ ਨਾ ਚਲੋ ਹਾਸਾ ਮਜ਼ਾਕ ਵੀ ਜੀ ਇੱਕ ਪਾਸੇ ਹੈ ਕਿ ਮੇਰੇ ਪੀਐਮ ਨੂੰ ਕੁਐਸਚਨ ਕਰਨ ਦਾ ਬਹੁਤ ਦਿਲ ਕਰਦਾ ਚਾਹੇ ਤੁਸੀਂ ਕੋਈ ਮੇਰੀ ਵੀਡੀਓ ਨਾ ਬਣਾਵੇ ਮੈਂ ਉਹਦੇ ਨਾਲ ਪੀਐਮ ਜੀ ਦੇ ਨਾਲ ਬਿਲਕੁਲ ਗੱਲਾਂ ਕਰ ਸਕਦੀ ਹਾਂ ਜੋ ਆਪਣੇ ਸਮਾਜ ਦਾ ਦਾਇਰਾ ਚੱਲ ਰਿਹਾ ਨਾ ਜੋ ਕੁੜੀਆਂ ਨੂੰ ਲੈ ਕੇ ਮੇਰੇ ਬਹੁਤ ਤਕੜੇ ਕੁਐਸਚਨ ਰੈਡੀ ਨੇ ਮਤਲਬ ਕਰਨ ਨੂੰ ਮੈਂ ਮੈਨੂੰ ਮੈਨੂੰ ਤਾਂ ਕਦੀ ਮਿਲ ਜਾਣ ਨਾ ਮੈਂ
0: ਪ੍ਰੈਕਟਿਸ ਕਰੀਏ ਆਪਾਂ ਭਾਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਪ੍ਰਾਈਮ ਮਿਨਿਸਟਰ ਸਾਹਿਬ ਆਪ ਥੋੜਾ ਸਾ ਸਬਰ ਰੱਖੇ ਤੋ ਇਨਕੇ ਸਾਥ ਅਭੀ ਇੱਕ ਹਮਾਰੇ ਸਾਥ ਕਾਲਰ ਜੁੜੇ ਮਨ ਕੀ ਬਾਤ ਮੈਂ ਇਨਸੇ ਕੁਛ क्वेश्चन पूछना चाहते हैं तो इनको हम अभी इजाज़त देते हैं आप नीतू जी ऑन एयर हो और आपके सामने हैं प्रधानमंत्री नरेंद्र मोदी और प्रधानमंत्री साहब आप कंफर्टेबल हो आप ये आपसे क्वेश्चन कर सकते हैं महोदय
4: पहले तो मैं देश के सभी वासियों को भाइयों और बहनों और मित्रों मैं रंजोत जी आपसे एक ही बात कहना चाहूँगा कि दोस्ती बनी रहे मैं सवाल जवाब नहीं लेता कुछ 13 साल हो चुके हैं आपको अभी तक पता नहीं लगा
0: नहीं ये ठीक है कुड़ी ये
4: ठीक है
0: ये
4: फिर आन दो कोई गल नहीं
0: रुको बालिके रुको
4: बालिके जीते रहो मत बताइए
0: अभी अभी
4: आपका स्वास्थ्य कैसे है रंजोत सिंह जी
0: मेरा ठीक है इन बच्ची को ना तो कोई सवाल ढीड में गड़बड़ कर रहे
4: हाँ।
0: तो असली वाले पता नहीं कब मिलेंगे
4: तो ये
0: थोड़ी राहत मिलेगी सर
4: त्रिफला का चूर्ण क्यों नहीं लेती हैं
0: त्रिफला क्योंकि वो बाबे रामदेव का नहीं है ना इसलिए तो जी नीतू जी अभी आप कर सकते हो आप बता सकते हो
3: नमस्कार नमस्कार हमारे देश के सर्वश्रेष्ठ प्रधानमंत्री जी नमस्कार हम सभी हमारे
0: मैं होस्ट मैं हूँ बालिके होस्ट मैं हूँ आप होस्ट नहीं हो आपने खाली सवाल पूछना है वैल्यूएबल
3: हाँ मेरा सवाल सिर्फ आपसे यही है कि जो हमारी आज देश की जो बेटियां हैं उसकी सुरक्षा के लिए आप प्लीज कुछ कीजिए जिसको हम चाहे अपनी यहाँ पे ऑस्ट्रेलिया में बैठी हैं जो वहां पे हो रहा है हमारा दिल बहुत पसीज जाता है क्योंकि वो भी हमारी बेटियां हैं तो दिल में बहुत दर्द होता है जब हमें पता चलता है कि छोटी छोटी बच्चियों के साथ ऐसा बर्ताव हो रहा है इतना कुछ हो रहा है हमसे देखा नहीं जाता इसके लिए आप प्लीज कुछ करें इंसान गरीबी थोड़ी बर्दाश्त कर सकता है लेकिन ये चीज नहीं बर्दाश्त
0: ऐसे सवाल बाली के बहुत आते हैं तो बहुत बहुत देर से आ रहे हैं हमने सोचा था कुछ नया पूछोगे
4: बाकी मैं
0: तो आप ये
4: आपको ये बता दूं कि आपके कुछ भी सवाल हैं मेरे अंदर का मोदी मुक रहा है और अंदर का ये जवानी है दीवानी का
3: या फिर आप ऐसे कीजिए यहाँ पे ऑस्ट्रेलिया में कोई ऐसी पॉलिसी कर दीजिए कि जो मेरे हस्बैंड हैं हमारा जो घर है वो फ्री हो जाए और मुझे कभी भी
0: जॉब आ गई ना असली बात
3: ऐसा गिरता रहे मेरे अकाउंट में जैसे कि हमारे पंजाब के सीएम ने किया है एक महीने की योजना में लेडीज को पैसा मिल रहा है ऐसे हमारी यहाँ की गवर्नमेंट भी कर रही
0: है मोदी रब मोदी अब बल्कि रब नहीं है मोदी अब रब को मंगी दंता
4: मुझे भी ऐसी कोई स्कीम अगर मिले तो ले दो
0: थैंक यू मेहरबानी जी थोड़ी वेलो तुहानू घर बैठे नू मौका देता तुहानू मोदी नाल गल करन दा ਇੱਥੇ ਦੱਸੋ ਮਤਲਬ ਹੋਰ ਕੀ ਚਾਹੀਦਾ ਤੁਹਾਨੂੰ ਹੈ ਨਾ ਕਹਿੰਦੇ ਹਰੀ ਭਰੀ ਸਬਜ਼ੀ ਮੰਡੀ ਤੋਂ ਬਾਗਾਂ ਦੇ ਰਾਜੇ ਤੱਕ ਲੱਡੂ ਵੰਡਣੇ ਨੇ ਅਸੀਂ ਅੱਜ ਸਾਰੇ ਜਗਤ ਦੇ ਵਿੱਚ ਸਤਿਕਾਰਯੋਗ ਜੀ ਉਹ ਆਪ ਜੀ ਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਸਾਡੀ ਲਾਡਲੀ ਮਿਸ ਪਿੰਡੀ ਸਬਜ਼ੀ ਮੰਡੀ ਵਾਲੇ ਦਾ ਸ਼ੁੱਭ ਵਿਆਹ ਬਾਗਾਂ ਦੇ ਸੋਹਣੇ ਗੱਭਰੂ ਮਿਸਟਰ ਅਮਰੂਦ ਦੇ ਨਾਲ ਪੱਕਾ ਹੋ ਗਿਆ ਹੈ। ਸਨੋਕੇ ਅਤੇ ਰਸਦਾਰ ਮਿਲਣ ਦੀ ਖੁਸ਼ੀ ਦੇ ਵਿੱਚ ਆਪ ਸਭ ਨੂੰ ਵਿਆਹ ਦੇ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਪ੍ਰੋਗਰਾਮ ਕੁਛ ਇਸ ਤਰ੍ਹਾਂ ਹੈ, ਕੜਾਹੀ ਚਾੜਨੀ ਯਾਨੀ ਕਿ ਮਹਿੰਦੀ ਦੀ ਰਸਮ ਸ਼ੁੱਕਰਵਾਰ ਭਿੰਡੀ ਦੇ ਹਰੇ ਭਰੇ ਖੇਤਾਂ ਦੇ ਵਿੱਚ, ਬਰਾਤ ਦਾ ਸਵਾਗਤ ਸ਼ਨੀਵਾਰ ਸਵੇਰੇ ਅਮਰੂਦ ਦੇ ਬਾਗਾਂ ਦੇ ਮੁੱਖ ਗੇਟ ਦੇ ਉੱਤੇ, ਆਨੰਦ ਕਾਰਜ ਲਾਵਾਂ ਦੁਪਹਿਰ 12 ਵਜੇ, ਫਲਾਂ ਅਤੇ ਸਬਜ਼ੀਆਂ ਦੀ ਸਾਂਝੀ ਸਟੇਜ ਦੇ ਉੱਤੇ, ਡੋਲੀ ਦੀ ਵਿਦਾਈ ਸ਼ਾਮ ਨੂੰ ਜਦੋਂ ਭਿੰਡੀ ਕੜਤਨ ਛੱਡ ਕੇ ਜਿਲਬ ਛੱਡ ਕੇ ਅਮਰੂਦ ਦੀ ਮਿਠਾਸ ਦੇ ਵਿੱਚ ਘੁਲ ਜਾਏਗੀ, ਅਤੇ ਖੁਸ਼ੀ ਖੁਸ਼ੀ ਜੇ ਕੋਈ ਚਾਹੇ ਤਾਂ ਮਿਲ ਸਕਦੇ ਹਾਂ ਫਰਿੱਜ ਦੇ ਵਿੱਚ। ਧੰਨਵਾਦ ਤੁਹਾਡਾ ਮਾਨ ਸਾਹਿਬ, ਵਿਆਹ ਦੇ ਸੱਦੇ ਤਿਆਰ ਕਰਨ ਦੇ ਲਈ ਬਹੁਤ ਮਿਹਰਬਾਨੀ ਤੁਹਾਡੀ। ਅਤੇ ਸੁਖਦੀਪ ਜੀ ਕਹਿੰਦੇ ਨੇ ਕਿ ਜੇਕਰ ਹੌਸਲੇ ਬੁਲੰਦ ਰੱਖੋਗੇ ਤਾਂ ਰਸਤੇ ਖੁਦ ਬਣ ਜਾਂਦੇ ਨੇ। ਮਿਹਨਤ ਮੁਸ਼ਕਤ ਕਰਨ ਵਾਲੇ ਅਕਸਰ ਹੀ ਮੰਜ਼ਿਲ ਪਾ ਜਾਂਦੇ ਨੇ। ਜਿਸ ਨੂੰ ਯਕੀਨ ਹੋਵੇ ਅਕਾਲ ਪੁਰਖ ਦੀ ਰਹਿਮਤ ਅਤੇ ਆਪਣੀ ਮਿਹਨਤ ਉੱਤੇ, ਫਿਰ ਔਕੜਾਂ ਅਤੇ ਦੇ ਤੂਫਾਨ ਵੀ ਉਸਦਾ ਰਸਤਾ ਛੱਡ ਕੇ ਲੰਘ ਜਾਂਦੇ ਨੇ। ਕਹਿੰਦਾ ਘੁੰਮਣ ਮੰਜ਼ਿਲਾਂ ਵੀ ਉਸਦੀਆਂ ਰਾਹਾਂ ਤੱਕ ਦੀਆਂ, ਜੋ ਹਾਰ ਮੰਨਣ ਦੀ ਬਜਾਏ ਮੰਜ਼ਿਲਾਂ ਵੱਲ ਨੂੰ ਤੁਰ ਪੈਂਦੇ ਨੇ। ਧੰਨਵਾਦ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਅਤੇ ਲਾਸਟ ਸਾਡੇ ਨਾਲ ਹੋਣਗੇ ਲਾਲ ਜੀ। ਹਾਂਜੀ ਲਾਲ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ,
4: ਰਿਟਰਨ ਆਫ ਲਾਲ ਜੀ। ਦੇਖੋ ਮਾੜੀ ਗੱਲ, ਮੈਂ ਸਾਨੂੰ ਸੁਪਰਮੈਨ ਬਣਾਇਆ ਰਿਟਰਨ ਆਫ ਲਾਲ ਜੀ ਨੇ। ਦੇਖੋ ਮੰਮੀ ਬਣਾ,
0: ਸਾਨੂੰ ਰਿਟਰਨ ਇੱਕੋ ਚੀਜ਼ ਦੇ ਪਤਾ, ਅਸੀਂ ਹੁਣ ਕੀ ਕਰੀਏ
4: ਲਾਲ ਜੀ ਰਿਟਰਨ,
0: ਜਾਂ ਅਸੀਂ ਗੋਲ ਮਾਰ ਰਿਟਰਨ ਸੁਣੀ ਟੀਮ ਦੇ ਵੱਲੋਂ ਮੈਸੇਜ ਆਇਆ ਖਤਮ ਕਰਨੀ ਹੁੰਦੀ
4: ਉਹਨਾਂ ਐਕਚੁਅਲੀ ਸੀਗਾ ਕਿ ਮੋਦੀ ਜੀ ਨੂੰ ਪੁੱਛਣੇ ਕਿ ਕਿਹੜਾ ਮੈਂਗੋ ਪਸੰਦ ਆ, ਕਿਸ ਕਿਸਮ ਦਾ, ਹਨਾ,
0: ਕੁਛ ਕੁਛ ਚੱਜ ਦਾ ਸਵਾਲ ਪੁੱਛਣੇ ਵੀ ਕੋਈ
4: ਮਰੂਦ ਇਧਰ ਸਵਾਲ ਸੁਣਦਾ ਲੈਂਦਾ ਮੋਦੀ ਜੀ,
0: ਆਹ ਥੋੜੀ ਸਵਾਲ ਕੋਈ
4: ਇਦਾਂ, ਇਹ ਉਹਨਾਂ ਦੀ ਥੋੜੀ ਪ੍ਰੋਬਲਮ ਹੈ।
0: ਗੱਲ ਗਲਤ ਹੈ, ਇਹ ਤੇ ਜਦੋਂ ਵੇਖੋ ਨਹੀਂ ਪ੍ਰਧਾਨ ਮੰਤਰੀ ਉਦੋਂ ਵੀ ਇਹੋ ਕੁਛ ਹੋਣ ਡਿਆ ਸੀ, ਜੇ ਹੁਣ ਹੋਣ ਡਿਆ ਤੇ ਉਹਨਾਂ ਕਾ ਕਿਆ ਕਸੂਰ ਹੈ?
4: ਹਾਂ ਉਹ ਤਾਂ ਮਤਲਬ ਉੜਨਾ ਚਾਹਤੇ ਹੈ, ਗਿਰਨਾ ਚਾਹਤੇ ਹੈ, ਰੁਕਣਾ ਨਹੀਂ ਚਾਹਤੇ,
0: ਇਹ ਬਾਲਕੇ ਤੋਂ ਚਾਹਤੀ ਹੈ ਕਿ ਆਸਟ੍ਰੇਲੀਆ ਮੇਂ ਵੀ ਵਹੀ ਸਭ ਠੀਕ ਕਰ ਦੇ, ਐਸੇ ਥੋੜੀ ਹੋਤਾ ਹੈ।
5: ਉਹੀ ਗੱਲ ਕਹਿ ਵੀ ਭਾਈ ਆਪਣਾ ਸੈਮੀ ਸਾਹਿਬ ਨੂੰ ਪੁੱਛਿਆ ਕਿਹਨੇ ਵੀ ਆਪਣਾ ਰਿਪੋਰਟ ਨੇ ਵੀ ਤੁਸੀਂ ਤੁਹਾਨੂੰ ਇੱਕ ਦਿਨ ਲਈ ਪ੍ਰਧਾਨ ਮੰਤਰੀ ਬਣਾਇਆ, ਤੁਸੀਂ ਕੀ ਕਰੋਗੇ? ਹਨਾ ਕਹਿੰਦਾ ਮੈਂ ਚਾਈਨਾ ਨਾਲ ਲੜਾਈ ਸ਼ੁਰੂ ਕਰ ਦਾਂਗਾ, ਹਾਂ ਚਾਈਨਾ ਹਮਲਾ ਕਰ ਦਾਂਗਾ, ਯੇ ਵੋ ਨਾ, ਹਨਾ
4: ਟੈਕਨੀਕਲੀ ਗਲਤ ਗੱਲ ਨਹੀਂ ਕੀਤੀ। ਇੱਕ ਦਿਨ ਕਾ ਸੀ ਐਮ, ਇੱਕ ਦਿਨ ਕਾ ਪੀ ਐਮ। ਪਰ ਲਾਲ ਜੀ, ਲਾਲ ਜੀ ਉਹਨਾਂ ਸੀਰੀਅਸ ਨੋਟ ਹੈ ਨਾ,
0: ਲਾਲ ਜੀ ਨੂੰ ਵੀ ਕਿਹਾ ਨਾ, ਲਾਲ ਜੀ ਨੂੰ ਵੀ ਆਫਰ ਮਿਲੀ ਵੀ ਜੇ ਤੁਹਾਨੂੰ 2 ਮਿੰਟ ਦੇ ਲਈ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤੁਸੀਂ ਕੀ ਕਰੋਗੇ? 2 ਮਿੰਟ ਚ ਤਾਂ ਕਹਿੰਦਾ ਮੈਂ ਉਹਨਾਂ ਦਾ ਸ਼ੌਚਾਲਿਆ ਯੂਜ਼ ਕਰ ਸਕਦਾ।
4: ਠੀਕ ਹੈ, ਨੇਚਰਸ ਕਾਲ ਹੈ, ਕੁਛ ਕੀਤਾ ਨਹੀਂ ਜਾ ਸਕਦਾ,
0: ਕੀ ਕਰ ਸਕਦੇ,
4: ਕੁਦਰਤ ਦਾ ਨਿਜ਼ਾਮ ਹੈ ਬਾਈ। ਪਰ ਲਾਲ ਜੀ ਚਲੋ ਤੁਸੀਂ ਦੱਸੋ ਕਿ ਕੋਈ ਸਭ ਤੋਂ ਪਹਿਲੀ ਯਾਦ ਵਿੱਚ ਜਾਂ ਫਿਰ ਕੋਈ ਕੀ ਤਰੀਕਾ ਜਿਸ ਕਰਕੇ ਤੁਹਾਡੇ ਅੰਦਰ ਕੌਨਫੀਡੈਂਸ ਕਾਫੀ ਕੂਟ ਕੂਟ ਕੇ ਭਰਾ ਹੁਆ ਹੈ, ਹਮ ਦੇਖਤੇ ਹੈ, ਤੋ ਕਹਾਂ ਸੇ ਆਤਾ ਹੈ ਜੀ ਕੌਨਫੀਡੈਂਸ? ਨਹੀਂ ਆਕੇ
5: ਪਹਿਲੀ ਵਾਰ ਨਾ ਜਾਂ ਮੈਂ ਆਪਣਾ ਜਿਵੇਂ ਆਏ ਕੋਲੇ ਟਾਈਮ ਤੋਂ ਹੀ ਨਾ ਪੜਨ ਜੋ ਡਿਗਰੀ ਹੁੰਦਾ ਜੀ, ਆਪਣਾ ਸਟੇਜ ਜਿਵੇਂ ਨਾ ਉੱਪਰ ਖੜੇ ਹੋ ਗਏ ਸੈਮੀਨਾਰ ਦੇਣਾ ਜਾਂ ਪ੍ਰੈਜੈਂਟੇਸ਼ਨ ਦੇਣੀ, ਉਹ ਨਹੀਂ ਆਉਂਦੀ ਸੀ, ਉਹਦੇ ਬਾਅਦ ਡਰ ਲੱਗਦਾ ਨਹੀਂ, ਉਹਦੇ ਅਸੀਂ ਬਾਰੇ ਨਹੀਂ ਅਸੀਂ ਭਾਜੀ ਜਾਂਦੇ ਹੁੰਦੇ ਵਾਏ ਵਾਏ ਦੇਣਾ ਜਾਣਾ
0: ਜੀ,
5: ਤੇ ਮੇਰਾ ਜਦੋਂ ਦੁਬਈ ਜੋਬ ਲੱਗੀ ਨਾ ਤੇ ਦੁਬਈ ਨਾ ਅਸੀਂ ਉਹਨੇ ਸਾਨੂੰ ਨਾ ਆਪਣਾ ਮੀਟਿੰਗ ਲਾਈ ਮੈਨੇਜਰ ਨੇ, ਉਹਨੇ ਨਾ ਇੱਕ ਪ੍ਰੋਡਕਟ ਦਿੱਤਾ, ਕਹਿੰਦਾ ਵੀ ਤੂੰ ਨਾ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਨਾ ਪ੍ਰੋਡਕਟ ਵੇਚਣਾ, ਵੀ ਆਪਣੇ ਪ੍ਰੈਜੈਂਟੇਸ਼ਨ ਦੋ ਪ੍ਰੋਡਕਟ ਦੀ ਲੋਕ ਲੈਣ, ਉੱਥੇ 10-12 ਜਣੇ ਬੈਠੇ ਸੀ, ਤੇ ਮੈਂ ਭਾਈ ਮੈਂ ਨਾ ਪਹਿਲੀ ਵਾਰ ਬੋਲਿਆ ਮੇਰਾ ਇੱਦਾਂ ਇੰਨਾ ਕੰਮ ਗਿਆ ਮੈਂ ਰੋਣ ਲੱਗ ਪਿਆ ਉੱਥੇ।
0: ਅੱਛਾ, ਸੱਚੀ ਹਾਂ
5: ਹਾਂ, ਯਾਨੀ ਮੈਂ ਕਦੀ ਮੈਂ ਕਦੀ ਇੱਦਾਂ ਬੋਲਿਆ ਨੀ ਜਾਂਦੀ ਕਦੀ ਨਾ ਪ੍ਰੈਜੈਂਟੇਸ਼ਨ ਜਾਂ ਹਾਂ ਇੱਦਾਂ ਮੈਂ ਕੰਮ ਕਾਫੀ ਕੀਤਾ, ਉਹਨਾਂ ਦੀ ਇੱਕ ਕੰਫੀਡੈਂਸ ਨੀ ਮੇਰੇ ਕੋਲ, ਮੈਂ ਰੋਣ ਲੱਗ ਪਿਆ, ਮੈਂ ਰੂਮ ਚ ਆ ਕੇ ਬੜਾ ਰੋਇਆ ਹਨਾ ਵੀ ਮੈਂ ਐਵੇਂ ਇੱਦਾਂ, ਤੇ ਮੇਰੇ ਫਰੈਂਡ ਵਗੈਰਾ ਨੇ ਸਮਝਾਇਆ ਕੋਈ ਗੱਲ ਨੀ, ਮੇਰੇ ਮੈਨੂੰ ਮੈਨੇਜਰ ਨੇ ਕਿਹਾ ਕਹਿੰਦੇ ਯਾਨੀ ਕੋਈ ਗੱਲ ਨੀ ਇੱਦਾਂ ਨੀ ਗੱਲ ਨੀ, ਆਹੀ ਗੱਲ ਇੱਦਾਂ ਹੀ ਤੇ ਵਾਂਗੂ ਚਲੋ ਆਹੀ ਹੌਲੀ ਹੌਲੀ ਕੰਫੀਡੈਂਸ ਆਉਂਦਾ, ਤੇ ਬਾਅਦ ਚ ਗਿਆ ਬਾਅਦ ਚ ਨਾ ਮੈਂ ਉਹ ਕੰਪਨੀ ਮੈਂ ਛੱਡ ਕੇ ਨਾ ਮੈਂ ਆਪਣੇ ਦੂਜੀ ਕੰਪਨੀ ਚਲਾ ਗਿਆ, ਉਹ ਕੰਪਨੀ ਮੇਰਾ ਹੀ ਉਹ ਜਿਹੜੀ ਕੰਪਨੀ ਉਹ ਹੀ ਆਪਣਾ ਨਿਊ ਡਿਵੈਲਪ ਕੰਪਨੀ ਸੀ ਤੇ ਉਹਦਾ ਸਾਰਾ ਕੁਝ ਨਾ ਮੇਰੇ ਹੱਥ ਜੀ ਜਾਂਦੇ ਵੀ ਉਹਦੀ ਸੇਲਸ ਮਾਰਕੀਟਿੰਗ ਸਰਵਿਸ ਸਭ ਕੁਝ ਨਾ ਮੈਨੂੰ ਕਰਨਾ ਸੀ
0: ਹਨਾ
5: ਤੇ ਮੈਂ ਇਕੱਲਾ ਹੀ ਆ ਕੰਪਨੀ ਉੱਪਰ ਉਹੀ ਆਪਣਾ 2009 ਦੀ ਗੱਲ ਉਦੋਂ ਰਿਸੈਸ਼ਨ ਆਇਆ ਉੱਪਰ ਕਰਦਾ
0: ਜਦੋਂ ਆਪਾਂ ਸਾਡੇ ਜਿਹੜੇ ਤਰੀਕੇ ਨੇ ਨਾ, ਮੰਨ ਲਓ ਤੁਸੀਂ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦਾ ਤਰੀਕਾ ਇਹ ਵੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਆਹ ਸਮਾਨ ਵੇਚ ਕੇ ਵਿਖਾਓ, ਕੰਪਨੀਆਂ ਦੇ ਜਿਹੜੇ ਇੱਕ ਤਾਂ ਇਹ ਤਰੀਕੇ ਨੇ ਵੀ ਇਨ ਹਾਊਸ ਉਹ ਜਿਹੜੀ ਟ੍ਰੇਨਿੰਗ ਇੱਕ ਫੇਕ ਫੇਕ ਟ੍ਰੇਨਿੰਗ ਹੀ ਕਹਾਂਗੇ ਆਪਾਂ ਉਸ ਹਿਸਾਬ ਨਾਲ, ਪਰ ਜਦੋਂ ਉਹੀ ਪ੍ਰੋਡਕਟ ਮੰਨ ਲਓ ਤੁਸੀਂ ਰਿਐਲਿਟੀ ਦੇ ਵਿੱਚ ਬਾਹਰ ਜਾ ਕੇ ਕਿਸੇ ਨੂੰ ਕਹੋ ਵੀ ਹਾਂ ਤੂੰ ਸੱਚੀ ਦੇ ਵਿੱਚ ਹੁਣ ਜਾ ਕੇ ਵੇਚਣਾ, ਅਤੇ ਕਈ ਬੰਦੇ ਉੱਥੇ ਪਰਫੋਰਮੈਂਸ ਵਧੀਆ ਦੂਜਿਆਂ ਨਾਲੋਂ ਕਰ ਆਉਂਦੇ ਆ, ਪਰ ਜਿਹੜਾ ਇਹ ਹੁੰਦਾ ਵਾ ਬੰਦ ਕਮਰਿਆਂ ਵਾਲੇ ਆ ਵੀ ਇੱਥੇ ਖਲੋ ਕੇ ਤੁਸੀਂ ਸਪੀਚਾਂ ਦਿਓ ਇੱਥੇ ਉਹ ਦੱਸੋ, ਉਹ ਕਈ ਵਾਰੀ ਉਹ ਨਹੀਂ ਵਧੀਆ ਕਰ ਪਾਉਂਦੇ
1: ਕਿਉਂਕਿ ਉਹਨਾਂ ਦੀ ਸਕ੍ਰਿਪਟ ਦੇ ਅਕੋਰਡਿੰਗਲੀ ਕਰਨਾ ਪੈਂਦਾ ਨਾ, ਹਰ ਕਿਸੇ ਦੀ ਸ਼ੈਲੀ ਵੱਖਰੀ ਹੋ ਸਕਦੀ ਵਿੱਚ ਚੀਜ਼,
0: ਉਹ ਫਿਰ ਸਕ੍ਰਿਪਟਿੰਗ ਹੁੰਦੀ ਆ। ਸੋ ਆਪਾਂ ਇਹ ਬੰਦ ਕਮਰੇ 'ਚ ਕਿਸੇ ਨੂੰ ਪੁੱਛ ਲਿਆ ਅਤੇ ਉੱਥੋਂ ਆਪਾਂ ਉਹਦਾ ਹੁਨਰ ਉਹਦਾ ਕੰਫੀਡੈਂਸ ਉੱਥੋਂ ਨਹੀਂ ਆਪਾਂ ਜੱਜ ਨਹੀਂ ਕਰ ਸਕਦੇ, ਕਿਉਂਕਿ ਉੱਥੇ ਆਪਾਂ ਮੰਨ ਲਓ ਕੋਈ ਹੋਰ 10 ਬੜੇ ਐਕਸਪੀਰੀਅੰਸਡ ਬੰਦਿਆਂ ਦੇ ਸਾਹਮਣੇ ਇੱਕ ਨਵੇਂ ਬੰਦੇ ਨੂੰ ਖਿਲਾਰਤਾ ਤੇ ਜਦੋਂ ਉਹਨੇ ਬਾਹਰ ਜਾਣਾ ਵਾ ਉੱਥੇ ਉਹ ਨਵਾਂ ਨਹੀਂ ਆ, ਉੱਥੇ ਉਹ ਇੱਕ ਤਰ੍ਹਾਂ ਦੇ ਨਾਲ ਕੰਪਨੀ ਦਾ ਰਿਪ੍ਰੈਜ਼ੈਂਟੇਟਿਵ ਹੈ।
1: ਸਹੀ ਗੱਲ,
5: ਬਿਲਕੁਲ,
0: ਇੱਕ ਵਾਰੀ ਮੌਕਾ ਮਿਲਣਾ ਬੜੀ ਵੱਡੀ ਗੱਲ ਹੈ।
5: ਹਾਂਜੀ, ਜਿਹੜਾ ਮੈਂ ਜਦੋਂ ਮੰਨੋਗੇ ਨਹੀਂ, ਜਦੋਂ ਮੈਂ ਨਵੀਂ ਕੰਪਨੀ ਸੀ ਉਸ ਕੰਪਨੀ ਮੈਂ ਨਾ ਕਿਊਂਸਲੈਂਡ ਦੀ ਕੰਪਨੀ ਹੈ ਇੱਕ, ਉਹਦਾ ਨਾ ਪੇਟੈਂਟ ਪ੍ਰੋਡਕਟ ਹੈ, ਉਹ ਬਹੁਤ ਐਕਸਪੈਂਸਿਵ ਹੈ, ਉਹ ਨਾ UAE 'ਚ ਪਤਾ ਕਿੰਨੇ ਸਾਲਾਂ ਟਰਾਈ ਕਰ ਰਹੀ ਹਨਾ ਵੇਚਣ ਦਾ, ਉਹਨਾਂ ਨੂੰ ਮੈਂ ਪਹਿਲਾ ਪ੍ਰੋਜੈਕਟ ਦਿਲਾਇਆ UAE 'ਚ, ਹੋਰ ਕੰਫੀਡੈਂਸ ਦਿੱਤਾ ਜਾਂਦੀ, ਫਿਰ ਜਦੋਂ ਮੈਨੂੰ ਇਹ ਲੱਗਦਾ ਜਿਵੇਂ ਮਰਜ਼ੀ ਕੋਲ ਮੈਨੂੰ ਬਿਠਾ ਦੋ, ਮੈਂ ਆਪਣੇ ਪ੍ਰੋਡਕਟ ਦਾ ਐਕਸਪਲੇਨ ਕਰ ਦਾਂਗੀ ਪ੍ਰੋਡਕਟ ਕਿੱਦਾਂ ਹੈ, ਇਹ ਚੀਜ਼ਾਂ ਮੈਨੂੰ ਕਰਨ ਨਾਲ ਵੀ ਆਉਂਦੀ ਹੈ ਬੰਦੇ ਦਾ, ਇੱਕ ਵਾਰ ਦਾ ਝਾਕਾ ਹੁੰਦਾ ਉਸ ਤੋਂ ਬਾਅਦ ਮੈਨੂੰ ਸਭ ਕੁਛ ਮਿਲਦਾ।
1: ਵੇਖੋ
0: ਗੱਲ ਇਹ ਆ,
1: ਗੱਲਬਾਤ ਪੂਰੀ,
0: ਹੁਣ ਉਹ ਰੋਜ਼ ਮੈਨਿਊ ਜਿਹਦਾ ਚੇਂਜ ਹੁੰਦਾ ਨਾ, ਉਹ ਬੰਦਾ ਕੰਫੀਡੈਂਸ ਨਾਲ ਦੱਸਦਾ,
1: ਹਾਂ ਇਹ ਵੀ ਗੱਲ ਠੀਕ
0: ਹੈ ਨਾ, ਤੇ ਸਾਡੀ ਜਦੋਂ ਦੂਸਰੇ ਕੁ ਦਿਨ ਦਾਲ ਰਿਪੀਟ ਹੋਣ ਲੱਗ ਪਈ ਨਾ,
1: ਤੁਸੀਂ ਦੇਖੋ ਨਾਲ ਅਸੀਂ ਇਨਵੈਸਟਡ ਕਿੰਨੇ ਆ, ਅਸੀਂ ਨਾ ਖਾਧਾ ਨਾ ਕੁਛ, ਸਾਨੂੰ ਹਲਕਾ ਡਿਸਪੋਇੰਟ ਹੋਇਆ ਯਾਰ, ਬਸ ਭਾਜੀ ਨੇ ਅਰਹਰ ਦੀ ਦਾਲ ਹੀ ਖਾਧੀ ਯਾਰ, ਗਲਤ ਗੱਲ, ਕੁਛ ਹੋਰ ਹੀ ਇਨਵੈਸਟਮੈਂਟ ਕਿੰਨੀ ਹੈ ਸਾਡੀ, ਤੁਸੀਂ ਇਹ ਵੇਖੋ,
0: ਥੋੜੀ ਕਹਾਣੀ ਮੁੱਕਦੀ ਹੈ।
5: ਥੈਂਕ ਯੂ ਥੈਂਕ ਯੂ ਜੀ, ਔਰ ਮੈਨੂੰ ਮੈਨੂੰ ਬੋਲਣਾ ਵੀ ਮੋਰ ਵੱਧ ਤੋਂ ਵੱਧ ਜਿਹੜਾ ਕੰਫੀਡੈਂਸ ਹੈ ਨਾ ਮੈਨੂੰ ਰੇਡੀਓ ਆਉਣ 'ਚ ਬਹੁਤ ਕੰਫੀਡੈਂਸ ਮਿਲਿਆ, ਯਾਨੀ ਮੈਂ ਬਹੁਤ ਚੰਗਾ ਮੇਰੀ ਬੋਲਣ 'ਚ ਇੱਥੇ ਆ ਕੇ ਮੈਨੂੰ ਬਹੁਤ ਕੰਫੀਡੈਂਸ ਮਿਲਿਆ ਮੈਨੂੰ,
0: ਨਹੀਂ ਇਹੋ ਥੈਂਕ ਯੂ ਤੁਹਾਡਾ ਲਾਲ ਜੀ, ਵੇਖੋ ਇਹੋ ਹੀ ਚੀਜ਼ਾਂ ਨਾ ਜਿੱਦਾਂ ਹੁਣ ਤੁਹਾਡੇ ਕੋਲ ਤੁਹਾਡੀ ਉਹਨਾਂ ਪੰਨਿਆਂ ਦੇ ਉੱਤੇ ਲਿਖਿਆ ਕੁਛ ਹੈਗਾ ਵਾ ਜਿਹੜਾ ਤੁਸੀਂ ਉਦੋਂ ਵੇਖ ਲਓ ਜਿਹੜੀਆਂ ਚੀਜ਼ਾਂ ਤੁਹਾਨੂੰ ਰਵਾਉਂਦੀਆਂ ਇੱਕ ਸਟੇਜ ਦੇ ਉੱਤੇ, ਕਿੱਡਾ ਅੰਬੈਰਸਿੰਗ ਹੋਊਗਾ ਵੀ ਤੁਸੀਂ ਉੱਥੇ ਰੋਏ, ਪਰ ਉਹ ਚੀਜ਼ ਅੱਜ ਤੁਸੀਂ ਮਾਣ ਦੇ ਨਾਲ ਦੱਸ ਸਕਦੇ ਹੋ ਵੀ ਯਾਰ ਮੈਂ ਉੱਥੋਂ ਉੱਠ ਕੇ ਮੈਂ ਇੱਥੇ ਪਹੁੰਚ ਗਿਆ।
1: ਬੀਇੰਗ ਐਨ ਅਡਲਟ ਮੈਨ ਤੁਸੀਂ ਹਨਾ, ਕਿੰਨੇ ਲੋਕ ਸੁਣਨ ਵਾਲੇ ਤੁਸੀਂ ਦੱਸ ਪਾ ਰਹੇ ਹੋ ਕਿ ਕੁਡੋਸ ਟੂ ਲਾਲ ਜੀ, ਵੈਰੀ ਗੁੱਡ, ਅਮੇਜ਼ਿੰਗ।
0: ਇਹ ਚੀਜ਼ ਹੁੰਦੀ ਆ, ਇਹ ਫਾਇਦਾ ਹੁੰਦਾ ਵਾ ਜਦੋਂ ਆਪਾਂ ਜੋ ਮਰਜ਼ੀ ਪਹਿਲਾਂ ਲਿਖਿਆ ਹੋਵੇ, ਜੋ ਮਰਜ਼ੀ ਸਾਡਾ ਲਾਈਫ ਸਟਾਈਲ ਰਿਹਾ ਹੋਵੇ, ਜਿੱਦਾਂ ਦਾ ਮਰਜ਼ੀ ਕੰਫੀਡੈਂਸ ਹੋਵੇ, ਪਰ ਤੁਸੀਂ ਅੱਗੇ ਚੱਲ ਕੇ ਉਹਨੂੰ ਠੀਕ ਕਰ ਦਿਓ, ਉਹ ਹੋਰ ਵੀ ਜ਼ਿਆਦਾ ਤੁਹਾਨੂੰ ਸਰੂਰ ਦਿੰਦਾ, ਹੋਰ ਵੀ ਜ਼ਿਆਦਾ ਤੁਹਾਨੂੰ ਮਜ਼ਾ ਦਿੰਦਾ। ਸੋ ਇਹ ਚੀਜ਼ ਆ, ਜੇਕਰ ਅੱਜ ਵੀ ਤੁਹਾਨੂੰ ਲੱਗ ਰਿਹਾ ਵਾ ਤੇ ਤੁਸੀਂ ਅੱਜ ਨਵੀਂ ਸ਼ੁਰੂਆਤ ਕਰ ਸਕਦੇ।
1: ਬਿਲਕੁਲ, ਆਪਾਂ ਦਿਨ ਤਾਂ ਸਾਰੇ ਵੇਖਣੇ ਆਉਣ ਵਾਲੇ, ਹੈ ਨਾ, ਕਿਉਂ ਨਾ ਆਪਣੀ ਸੈਲਫ ਵਰਥ ਥੋੜ੍ਹੀ ਬੈਟਰ ਕਰਕੇ, ਆਪਣੀ ਖੁਦ ਆਪਣੀ ਨਜ਼ਰਾਂ ਸਾਹਮਣੇ ਇਮੇਜ ਬੈਟਰ ਕਰਕੇ ਅਤੇ ਜ਼ਿਆਦਾ ਵਧੀਆ ਕੋਨਫੀਡੈਂਸ ਦੇ ਨਾਲ ਆਪਾਂ ਜੀਏ, ਹੈ ਨਾ।
0: ਦੂਜਾ ਇਹ ਵੀ ਹੋ ਸਕਦਾ ਵਾ ਵੀ ਬੰਦਾ ਸਾਰਾ ਕੁਛ ਛੱਡ ਕੇ ਸੋਚਦਾ ਵੀ ਨਹੀਂ ਇਹ ਤਾਂ ਮੇਰੇ ਕੋਲ ਆਹ ਚੀਜ਼ਾਂ ਹੋਣੀਆਂ ਨਹੀਂ ਆ, ਮੈਂ ਹੋਰ ਕੁਛ ਕਰ ਲਾਂ। ਕਈ ਜੋਬ ਹੀ ਮੁੜ ਕੇ ਇਹੋ ਜਿਹੀ ਚੁਣ ਲੈਂਦੇ ਜਿਹੜੀ ਸਾਰੀ ਉਮਰ ਬੰਦ ਕਮਰੇ 'ਚ ਹੀ ਜੋਬ ਰਹਿ ਜਾਂਦੀ। ਕਿੰਨੇ ਬੰਦੇ ਜਿਹੜੇ ਵੇਅਰ ਹਾਊਸਾਂ 'ਚ ਕੰਮ ਕਰਦੇ ਸਾਰੀ ਉਮਰ ਕੱਢ ਦਿੰਦੇ,
1: ਸਹੀ ਗੱਲ,
0: ਉਹ ਦੂਸਰੀ ਜੋਬ ਦੇ ਉੱਤੇ ਜਾ ਹੀ ਨਹੀਂ।
1: ਅੱਛਾ, ਤੇ ਉਹ ਮਤਲਬ ਓਬਵੀਅਸਲੀ ਵੀ ਆਰ, ਹੈ ਨਾ, ਸ਼ੋਰਟ ਔਨ ਟਾਈਮ, ਉਹ ਚੀਜ਼ਾਂ ਕਿਸ ਤਰੀਕੇ ਦਾ ਇਕੱਲਾਪਨ ਤੁਹਾਡੇ ਅੰਦਰ ਲੈ ਕੇ ਆਉਂਦਾ, ਹੈ ਨਾ, ਕਿਸ ਤਰੀਕੇ ਨਾਲ ਤੁਹਾਡੀ ਬ੍ਰੇਨ ਦੀ ਵਾਇਰਿੰਗ ਨੂੰ ਛੇੜਦਾ, ਉਹ ਤਾਂ ਗੱਲ ਹੀ ਬਹੁਤ ਵੱਖਰੀ ਆ, ਹੈ ਨਾ, ਕਿੰਨੀ ਲੰਬੀ ਚੌੜੀ ਆ। ਸੋ ਨਹੀਂ, ਧਿਆਨ ਰੱਖੋ ਆਪਣਾ ਕੋਨਫੀਡੈਂਸ, ਇਹ ਸਾਰਾ ਹੋਊਗਾ, ਹੈ ਨਾ, ਅਲਟੀਮੇਟਲੀ, ਕਿ ਜਦੋਂ ਲਾਲ ਜੀ ਇੱਕ ਪ੍ਰੋਡਕਟ ਵੇਚ ਪਾਏ ਜਾਂ ਫਿਰ ਸਾਡੇ ਪਿਛਲੇ ਜਿਹੜੇ ਇੱਕ ਕਾਲਰ ਸੀਗੇ, ਹੈ ਨਾ, ਉਹ ਇੱਕ ਵਾਰੀ ਉਹਨਾਂ ਨੇ ਦੋ ਚਾਰ ਵਾਰੀ ਪ੍ਰੈਕਟਿਸ ਕੀਤੀ ਤਾਂ ਸ਼ੀ ਵਾਜ਼ ਗੁੱਡ ਐਟ ਬੀਂਗ ਅ ਬਰਿਸਟਾ ਔਰ, ਹੈ ਨਾ, ਕੈਫੇ ਰਨਰ। ਅਤੇ ਨੀਤੂ ਜੀ ਇਸ ਤਰ੍ਹਾਂ ਕਹਿੰਦੇ ਕਿ ਡਰ ਵੀ ਲੱਗਦਾ, ਡਰ ਸਭ ਤੋਂ ਵਧੀਆ ਕਰੰਸੀ ਆ, ਕਿਉਂਕਿ ਉਹ ਤੁਹਾਨੂੰ ਪ੍ਰੈਜੈਂਟ 'ਚ ਰੱਖਦਾ, ਹੈ ਨਾ, ਉਹ ਵਾਲੀ ਐਂਗਜ਼ਾਇਟੀ ਵੀ ਵਧੀਆ, ਪਰ ਲਓ ਬਈ ਤਿੰਨ ਚਾਰ ਡੂੰਘੇ ਸਾਹ ਲਓ ਅਤੇ ਬਸ ਓਕੇ।
0: ਮੈਨੂੰ ਲੱਗਦਾ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਆ ਜਿਹਨੂੰ ਡਰ ਨਾ ਲੱਗੇ, ਭਾਵੇਂ ਕੋਈ ਜਿੱਡਾ ਮਰਜ਼ੀ ਐਕਸਪੀਰੀਅੰਸਡ ਆ, ਉਹ ਜਦੋਂ ਇੱਕ ਵਾਰੀ ਨਵੇਂ ਸਿਰੇ ਤੋਂ, ਹੁਣ ਭਾਵੇਂ ਆਪਾਂ ਰੋਜ਼ ਰੇਡੀਓ ਦੇ ਉੱਤੇ ਬੋਲਦੇ ਹਾਂ, ਜਦੋਂ ਇੱਕ ਵਾਰੀ ਤੁਸੀਂ ਹਰ ਰੋਜ਼ ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਦੇ ਹੋ ਅਤੇ ਉਸੇ ਡਰ 'ਚੋਂ ਹੀ ਸ਼ੁਰੂਆਤ ਕਰਦੇ ਹੋ ਅਤੇ ਉਹ ਇੱਕ ਫਰੈਂਡਲੀ ਡਰ ਹੁੰਦਾ।
1: ਬਿਲਕੁਲ,
0: ਜੇ ਮੰਨ ਲਓ ਬਿਲਕੁਲ ਕਿਸੇ ਨੂੰ ਡਰ ਹੀ ਨਾ ਰਹੇ ਤਾਂ ਉਹ ਨਾ ਆਪਸ਼ਨਾਂ ਵਜੋਂ ਮਰਜ਼ੀ ਗੱਲ ਕਰ ਸਕਦਾ, ਉਹ ਜਿਹੜਾ ਡਰ ਆ ਉਹ ਬੈਲੈਂਸ ਹੋ ਜਾਂਦਾ ਵਾ ਤੁਹਾਡੇ ਕੌਨਫੀਡੈਂਸ ਦੇ ਨਾਲ, ਜਿਹੜਾ ਤੁਹਾਨੂੰ ਉਹ ਸਮ ਕਰਕੇ ਇਹ ਚੀਜ਼ ਦੱਸਦਾ ਵੀ ਕਿਹੜੀ ਚੀਜ਼ ਕਿੱਥੋਂ ਕੁ ਤੱਕ ਕਿੰਨੀ ਕੁ ਮਾਤਰਾ 'ਚ ਕਿੱਦਾਂ ਦੀ, ਉਹ ਤਾਂ ਹੀ ਹੋਊਗਾ। ਅਦਰਵਾਈਜ਼ ਫਿਰ ਉਹ ਤੋਂ ਬਿਨਾਂ ਜੇ ਫਿਲਟਰ ਆਪਾਂ ਕਹਿ ਦਿੰਦੇ ਹਾਂ ਵੀ ਇਹਦੇ ਉੱਤੇ ਕੋਈ ਫਿਲਟਰ ਨਹੀਂ ਹੈਗਾ, ਉਹ ਫਿਰ ਉਹ ਨੇ ਜਿਹੜੇ ਆਪਣੇ ਬੇਸਿਕਲੀ ਹੁੰਦਾ, ਉਹ ਵੀ ਕਹਿੰਦੇ ਡਰ ਹੀ ਆ, ਉਹ ਆਪਣੇ ਡਰ ਨੂੰ ਓਵਰਕਮ ਕਰਨ ਦੇ ਲਈ ਇੱਦਾਂ ਦੇ ਤਰੀਕੇ
1: ਨੂੰ ਯੈਲ ਆਊਟ ਕਰਦੇ ਨਾ ਉੱਚ। ਹਾਂ ਬਿਲਕੁਲ ਠੀਕ,
0: ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਆਪਾਂ ਆਪਣਾ ਕੌਨਫੀਡੈਂਸ ਗੇਨ ਕਰ ਲਾਂਗੇ ਆਪਾਂ, ਪਰ ਉਹਦੇ ਵਿੱਚ ਅਗਲੇ ਨੂੰ ਅਨਕੰਫਰਟ ਜੇ ਤੁਸੀਂ ਫੀਲ ਕਰਵਾ ਰਹੇ ਹੋ ਤਾਂ ਉਹੋ ਜਿਹਾ ਓਵਰਕਮ ਕੀਤਾ ਕਿਸੇ ਕੰਮ ਦਾ ਨਹੀਂ। ਸੋ ਇੱਕ ਸਲੀਕੇ ਦੇ ਵਿੱਚ ਰਹਿ ਕੇ ਜੇ ਆਪਾਂ ਗੱਲ ਕਰਦੇ ਹਾਂ ਅਤੇ ਆਪਣੇ ਆਪ ਬੜੀਆਂ ਚੀਜ਼ਾਂ, ਹੁਣ ਇੱਕ ਜ਼ਰੂਰ ਬੋਲਣਾ ਜ਼ਰੂਰੀ ਵੀ ਨਹੀਂ ਹੁੰਦਾ।
1: ਹਾਂ ਬਿਲਕੁਲ, ਕਈਆਂ ਦੇ ਬੋਡੀ ਲੈਂਗੁਏਜ ਹੀ ਦੱਸ ਦਿੰਦੀ ਕਿ ਹਾਓ ਦੇ ਆਰ। ਬਿਲਕੁਲ ਠੀਕ,
0: ਕਈ ਬੰਦੇ ਜਿਹੜੇ ਆ ਉਹ ਬਿਲਕੁਲ ਚੁੱਪ ਰਹਿੰਦੇ, ਕੁਛ ਨਹੀਂ ਬੋਲਦੇ, ਅਤੇ ਪਰ ਉਹਨਾਂ ਦਾ ਕੌਨਫੀਡੈਂਸ ਸਾਰੇ ਰੂਮ ਦੇ ਨਾਲੋਂ ਤੁਹਾਨੂੰ ਭਾਰਾ ਲੱਗੂਗਾ। ਹੁਣ ਕਈ ਬੰਦਿਆਂ ਦੀ ਬੋਡੀ ਲੈਂਗੁਏਜ ਇੱਡੀ ਕੁ ਜ਼ਬਰਦਸਤ ਹੁੰਦੀ ਆ, ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਉਹਨਾਂ ਨੂੰ ਜ਼ਬਾਨ ਖੋਲਣ ਦੀ। ਕਈ ਬੰਦੇ ਸਾਰਾ ਹੀ ਸਮਾਂ ਬੋਲਦੇ ਰਹਿੰਦੇ ਆ ਪਰ ਤੁਹਾਨੂੰ ਲੱਗਦਾ ਵੀ
1: ਵੈਲਿਊ ਨਹੀਂ ਕੋਈ, ਹੈ ਨਾ, ਸਿਰਾ ਨਹੀਂ ਲੱਭਦਾ ਉਹਨਾਂ ਦੀ,
0: ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਉਹਨਾਂ ਦੇ ਕੁਛ ਬੋਲੇ ਦਾ ਕੁਛ ਨਾ ਬੋਲੇ ਦਾ, ਕਿਉਂਕਿ ਉੱਥੇ ਉਹ ਫਿਰ ਜੋ ਵੀ ਬੋਲ ਰਹੇ ਹੁੰਦੇ ਆ ਉਹਦੇ 'ਚ ਉਹ ਤੁਹਾਨੂੰ ਰਸ ਨਹੀਂ ਆ ਰਿਹਾ ਹੁੰਦਾ। ਸੋ ਇਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਕੰਟਰੋਲ ਦੇ ਵਿੱਚ ਰੱਖਣੀਆਂ ਪੈਂਦੀਆਂ। ਸੋ ਆਪਣਾ ਤੁਹਾਡਾ ਖੜ੍ਹਨ ਦਾ ਸਟਾਈਲ, ਸੋ ਇਹ ਬੇਸਿਕ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਹੁਣ ਆਪਾਂ ਆਮ ਹੀ ਸੁਣਦੇ ਹਾਂ, ਉਹਦੇ ਵਿੱਚ ਤੁਹਾਡਾ ਖੜ੍ਹਨ ਦਾ ਸਟਾਈਲ, ਉਹ ਬੇਸਿਕਲੀ ਇਸ ਕਰਕੇ ਆ ਕਿਉਂਕਿ ਜਦੋਂ ਆਪਣਾ ਲੱਕ ਸਿੱਧਾ ਰਹਿੰਦਾ ਵਾ ਤੁਸੀਂ ਆਪਣੀ ਰੀੜ੍ਹ ਦੀ ਹੱਡੀ ਸਿੱਧੀ ਰੱਖਦੇ ਹੋ, ਖਲੋਂਦੇ ਹੋ, ਅਤੇ ਉਹਦੇ ਨਾਲ ਤੁਹਾਡਾ ਜਿਹੜੀ ਐਨਰਜੀ ਆ ਉਹ ਸਹੀ ਸਰੀਰ ਦੇ ਵਿੱਚ
1: ਫਲੋ ਇੱਕਦਮ ਫਲੋ ਕਰਦਾ ਰਹਿੰਦਾ।
0: ਸੋ ਉਸ ਤਰੀਕੇ ਦੇ ਨਾਲ ਤੁਸੀਂ ਤੁਹਾਡੇ ਚਿਹਰੇ ਦੇ ਉੱਤੇ ਉਹ ਜਦੋਂ ਫਲੋ ਸਹੀ ਆ ਤਾਂ ਤੁਹਾਡੇ ਚਿਹਰੇ ਦੇ ਉੱਤੇ ਥਕਾਵਟ ਨਹੀਂ ਦੀਦੀ, ਤੁਹਾਡੇ ਚਿਹਰੇ ਦੇ ਉੱਤੇ ਨਰਵਸਨੈਸ ਨਹੀਂ ਦੀਦੀ, ਤੁਸੀਂ ਖੁਸ਼ ਦੀਦੇ ਹੋ।
1: ਬਿਲਕੁਲ,
0: ਅਤੇ ਖੁਸ਼ੀ ਤੁਹਾਡੇ ਚਿਹਰੇ ਦੀ ਸਮਾਈਲ, ਮੁਸਕਰਾਹਟ ਜਿਹੜੀ ਆਪਾਂ ਰੋਜ਼ ਗੱਲ ਕਰਦੇ ਹਾਂ ਉਹ ਬੇਸ਼ੱਕ ਤੁਹਾਨੂੰ ਸਭ ਤੋਂ ਵੱਡਾ ਕੌਨਫੀਡੈਂਸ ਤਾਂ ਹੀ ਦਿੰਦੀ ਹੈ।
1: ਜੋ ਅੰਦਰੋਂ ਉਹੀ ਜੇ ਬਾਹਰ ਆਪਣੇ ਆਪ ਨੂੰ ਸ਼ੋਅ ਕਰੋ ਅਤੇ ਇਟਸ ਗ੍ਰੇਟ। ਉਹੀ ਗੱਲ ਲਾਲ ਜੀ ਵਾਲੀ ਕਿ ਸ਼ਾਇਦ ਤੁਹਾਨੂੰ ਲਾਈਫ ਸਕ੍ਰਿਪਟ ਕਈ ਵਾਰੀ ਫੜਾ ਦਿੰਦੇ, ਤੁਸੀਂ ਕਿਸੇ ਹੋਰ ਦੀ ਲਾਈਫ ਵੇਖ ਕੇ ਇੱਕ ਸਕ੍ਰਿਪਟ ਬਣਾ ਲੈਂਦੇ ਹੋ ਕਿ ਯਾਰ ਆਹ ਆਹ ਚੀਜ਼ਾਂ ਕਰਨੀਆਂ ਤਾਂ ਠੀਕ ਹੈ, ਫਿਰ ਤੁਹਾਡਾ ਰੋਣਾ ਨਿਕਲਦਾ ਕਿ ਯਾਰ ਮੈਂ ਤਾਂ ਕਰ ਨਹੀਂ ਸਕਦਾ। ਪਰ ਆਪਣੇ ਹਿਸਾਬ ਨਾਲ ਹਰ ਕੋਈ ਤਾਂ ਕਮੋਡਿਟੀ ਹੈ ਨਾ। ਜੋਰਡਨ ਪੀਟਰਸਨ ਬਹੁਤ ਮਸ਼ਹੂਰ ਸਾਈਕੋਲੋਜਿਸਟ ਆ, ਯੂਨੀਵਰਸਿਟੀ ਆਫ ਕੈਨੇਡਾ ਦੇ ਅੰਦਰ ਪੜ੍ਹਾਉਂਦਾ, ਇੰਨੇ ਮਿਲੀਅਨ ਕੋਰਸਿਸ ਵੇਚ ਚੁੱਕਾ, ਉਹਦੀ ਕਿਤਾਬ ਹੈ 12 ਰੂਲਸ ਆਫ ਲਾਈਫ, ਹੈ ਨਾ, ਉਹਦੇ ਉਹਨੇ ਜਿਹੜੇ 12 ਰੂਲ ਦੱਸੇ ਆ ਨਾ ਉਹ ਪਤਾ ਕਿੱਦਾਂ ਦੇ ਨੇ, ਆਪਣਾ ਸਵੇਰੇ ਉੱਠ ਕੇ ਬੈੱਡ ਆਪ ਬਣਾਓ, ਹੈ ਨਾ, ਫਿਰ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਡੇ ਬੱਚੇ ਦੀ ਪਰਸਨੈਲਿਟੀ ਤੁਹਾਡੀ ਜ਼ਿੰਮੇਵਾਰੀ ਨਹੀਂ, ਇੱਕ ਲੈਵਲ ਤੋਂ ਬਾਅਦ ਆਪਣਾ ਸ਼ਹਿਰ ਜਿੱਥੇ ਪਲੇ ਹੋ ਉਹਨੂੰ ਛੱਡੋ, ਇਹ ਸਭ ਛੋਟੇ ਮੋਟੇ ਹੈ ਨਾ ਰੂਲਸ ਨੇ, ਪਰ ਉਹ ਜਦੋਂ ਤੁਸੀਂ ਉਸ ਕਿਤਾਬ ਦਾ ਸਾਰ ਵੇਖਦੇ ਹੋ ਨਾ, ਬੇਸਿਕ ਪੁਆਇੰਟ ਇਹ ਹੈ ਕਿ ਆਪਣੇ ਆਪ ਨੂੰ ਕਦੋਂ ਮਿਲੋਗੇ, ਆਪਣੇ ਆਪ ਨੂੰ ਉਸ ਦ੍ਰਿਸ਼ਟੀ ਨਾਲ ਵੇਖੋ ਜਿਸ ਦ੍ਰਿਸ਼ਟੀ ਨਾਲ ਤੁਸੀਂ ਆਪਣੇ ਸਭ ਤੋਂ ਜ਼ਿਆਦਾ ਅਜ਼ੀਜ਼ ਇਨਸਾਨ ਜਾਂ ਫਿਰ ਪੈਟ ਜਾਂ ਫਿਰ ਜੋ ਵੀ ਹੈ ਉਹਨੂੰ ਵੇਖਦੇ ਹੋ, ਕਿ ਤੁਸੀਂ ਆਪਣੇ ਲਈ ਵੀ ਉਨੇ ਹੀ ਜ਼ਿੰਮੇਵਾਰ ਹੋ ਜਿੰਨੇ ਸ਼ਾਇਦ ਤੁਸੀਂ ਆਪਣੀ ਫੈਮਿਲੀ ਆਪਣੇ ਬੱਚਿਆਂ ਲਈ ਹੋ, ਤਾਂ ਸਭ ਤੋਂ ਪਹਿਲੇ ਆਪਣੇ ਲਈ ਹੋ, ਕਿ ਆਪਣਾ ਜਦ ਤੱਕ ਠੀਕ ਨਹੀਂ ਕਰੋਗੇ ਮਨ ਆਪਣਾ ਆਪਣੇ ਆਪ ਨੂੰ ਅਲਾਈਨਮੈਂਟ ਨਾਲ ਨਹੀਂ ਲੈ ਕੇ ਆਉਂਗੇ ਕਿ ਜਿਸ ਤਰ੍ਹਾਂ ਤੁਸੀਂ ਬਾਹਰ ਵਿਚਰਦੇ ਹੋ ਉਹੀ ਤੁਸੀਂ ਅੰਦਰ ਫੀਲ ਕਰੋ, ਅਤੇ ਬਹੁਤ ਚੀਜ਼ਾਂ 'ਚ ਲੈਗ ਬਿਹਾਇੰਡ ਕਰੋਗੇ
0: ਡੈਫੀਨੇਟਲੀ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਆਪਾਂ ਆਮ ਡਿਸਕਸ ਕਰਦੇ ਹਾਂ, ਆਪਾਂ ਕਿਤਾਬਾਂ 'ਚੋਂ ਪੜ੍ਹਦੇ ਸੁਣਦੇ ਹਾਂ, ਸੋਸ਼ਲ ਮੀਡੀਆ 'ਤੇ ਵੇਖਦੇ ਹਾਂ, ਉਹ ਆਪਾਂ ਇਸ ਕਰਕੇ ਅੱਜ ਇਸ ਕਨਵਰਸੇਸ਼ਨ ਦਾ ਹਿੱਸਾ ਨਹੀਂ ਬਣਾਈਆਂ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ
1: ਕਲਿੱਕ 'ਤੇ ਮਿਲੀ ਜਾਣਾ,
0: ਉਹ ਤੁਹਾਡੇ ਜਿਹੜੇ ਆ ਸਾਰੀਆਂ ਚੀਜ਼ਾਂ ਤੁਸੀਂ ਜਿੱਥੇ ਮਰਜ਼ੀ ਸਰਚ ਮਾਰੋ ਮਿਲ ਜਾਣੀ। ਆਪਾਂ ਉਸ ਤੋਂ ਥੋੜ੍ਹਾ ਜਿਹਾ ਪਾਸੇ ਲੰਘਣ ਦੀ ਅੱਜ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚੋਂ ਕਿ ਆਫਕੋਰਸ ਡਰੈਸਅਪ ਇੱਕ ਇੰਪੋਰਟੈਂਟ ਚੀਜ਼ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੱਖਣੀਆਂ, ਅਤੇ ਡਰੈਸਅਪ ਵੀ ਉਹ ਜਿਹੜਾ ਮੰਨ ਲਓ ਤੁਹਾਨੂੰ ਜੋ ਕੌਨਫੀਡੈਂਸ ਦੇ ਰਿਹਾ,
1: ਬਿਲਕੁਲ
0: ਇਹ ਨਹੀਂ ਵੀ ਲੋਕਾਂ ਨੂੰ ਵਿਖਾਉਣ ਦੇ ਲਈ। ਕਈ ਵਾਰੀ ਤੁਸੀਂ ਲੋਕਾਂ ਦੇ ਵਿਖਾਵੇ ਲਈ ਜਿਹੜੀ ਡਰੈਸ ਪਾਉਂਦੇ ਉਹ ਤੁਹਾਨੂੰ ਅਨਕੰਫਰਟ ਫੀਲ ਕਰਾ ਰਹੀ ਹੁੰਦੀ ਹੈ, ਅਤੇ ਉਹ ਅਨਕੰਫਰਟ ਦੇ ਵਿੱਚੋਂ ਤੁਹਾਨੂੰ ਕੰਫਰਟ ਕਦੀ ਆ ਹੀ ਨਹੀਂ ਸਕਦਾ।
1: ਬਿਲਕੁਲ ਬਿਲਕੁਲ।
0: ਸੋ ਜਾਂਦੇ ਜਾਂਦੇ ਕੁਛ ਇੱਕ ਪ੍ਰੋਗਰਾਮ, ਅਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਮਿਰਜ਼ਾਪੁਰ ਜਿਹੜੀ ਸੀਰੀਜ਼ ਤੁਸੀਂ ਵੇਖੀ ਆ ਉਹ ਪਈ ਹੁਣ ਵੱਡੇ ਪਰਦੇ ਦੇ ਉੱਤੇ ਆ ਰਹੀ ਆ, ਅਤੇ 4 ਸਤੰਬਰ ਨੂੰ ਆ ਰਹੀ ਹੈ। ਸੋ ਇਹਦੀ ਹੁਣ ਫਿਲਮ ਦੇ ਰੂਪ ਦੇ ਵਿੱਚ ਹੁਣ ਇਹ ਕੀ ਕਰਦੀ ਹੈ ਇਹ ਤੁਸੀਂ ਵੇਖਣਾ। ਇੱਕ ਫਿਲਮ ਆ ਰਹੀ ਹੈ ਜੀ ਬਟਵਾਰਾ, ਬਟਵਾਰਾ 1947
1: ਰਾਜ ਕੁਮਾਰ ਸੰਤੋਸ਼ੀ,
0: ਹਾਂ, ਅਤੇ ਆਮਿਰ ਖਾਨ ਦੀ ਪ੍ਰੋਡਕਸ਼ਨ ਹੈ, ਬੜੇ ਚਿਰ ਦਾ ਰੌਲਾ ਵਾ ਇਹਦਾ, ਅਤੇ ਦੱਸਦੀ ਕਿ ਆਮਿਰ ਖਾਨ ਆਸਟ੍ਰੇਲੀਆ ਆ ਵੀ ਰਹੇ ਨੇ ਜੀ। ਸੋ ਇਹਦਾ ਆਪਾਂ ਪੋਸਟ ਸ਼ੇਅਰ ਕਰਕੇ ਤੇ ਤੁਹਾਨੂੰ ਦੱਸ ਦਾਂਗੇ। ਲਗਾਨ ਫਿਲਮ ਦਾ ਮੇਰੇ ਖਿਆਲ ਕਹਿੰਦੇ 25 ਸਾਲ ਪੂਰੇ ਹੋਣੇ,
1: 25 ਸਾਲ ਪੂਰੇ ਹੋਏ, ਤਾਂ ਉਹਦਾ ਕਰਟਨ ਰੇਜ਼ਰ ਕਰ ਰਹੇ ACMI ਦੇ ਅੰਦਰ, ਟਿਕਟਾਂ ਸ਼ੇਅਰ ਮੇਰੇ ਖਿਆਲ ਨਾਲ ਜਿਸ ਵੀ ਪਲੇਟਫਾਰਮ ਆਪਾਂ ਦੱਸਾਂਗੇ
0: ਉਹ ਆਪਾਂ ਤੁਹਾਨੂੰ ਮੈਂ ਕਿਹਾ ਡਰਾਈਵ ਟਿਕਟਸ ਦੇ ਉੱਤੇ ਨੇ, ਅਤੇ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਜੇਕਰ ਤੁਸੀਂ ਉਹ ਫਿਲਮ ਵੇਖਣ ਜਾਣੀ ਹੈ, ਯਾਨੀ ਕਿ ਲਗਾਨ ਵੇਖਣ ਜਾਣੀ ਹੈ ਆਮਿਰ ਖਾਨ ਦੇ ਨਾਲ, ਅਤੇ ਤੁਸੀਂ ਉਹ ਟਿਕਟਾਂ ਲੈ ਲਿਓ।
1: 8 ਜੁਲਾਈ ਥਰਸਡੇ ਨੂੰ ਸ਼ਾਮ ਨੂੰ 8 ਵਜੇ ਸ਼ੁਰੂ
0: ਹੋ ਜੇ। ਸੋ ਇਹ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਨ ਦੀ ਟੀਮ ਵੱਲੋਂ ਕਰਾਇਆ ਜਾ ਰਿਹਾ, ਮਾਈਂਡ ਬਲੋਇੰਗ ਫਿਲਮਸ ਦੀ ਟੀਮ ਵੱਲੋਂ ਕਰਾਇਆ ਜਾ ਰਿਹਾ, ਅਤੇ ਇਹਦੇ ਬਾਰੇ ਵਧੇਰੇ ਜਾਣਕਾਰੀ ਜਿਹੜੀ ਤੁਹਾਨੂੰ ਆਪਾਂ ਦੇ ਦਿਆਂਗੇ। 14 ਅਗਸਤ ਤੋਂ ਇਹ ਫਿਲਮ ਵੈਸੇ ਰਿਲੀਜ਼ ਹੋਣੀ ਆ ਆਮਿਰ ਖਾਨ ਵਾਲੀ, ਕਾਫੀ ਇਹਦਾ ਵੀ ਫਿਲਮ ਦੇ ਚਰਚੇ ਨੇ। ਅਤੇ ਫਿਲਮਾਂ ਤੋਂ ਹਟ ਕੇ ਜੇ ਆਪਾਂ ਰਾਹਤ ਫਤਿਹ ਅਲੀ ਖਾਨ ਦੇ ਸ਼ੋਅ ਦੀ ਗੱਲ ਕਰੀਏ, ਤਾਂ ਇਹ 19 ਤਰੀਕ ਨੂੰ ਆਪਾਂ ਜੇ ਤੁਸੀਂ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਹੁਣ ਤਾਂ ਤੁਹਾਨੂੰ ਨਹੀਂ ਮਿਲਣਗੀਆਂ ਕਿਉਂਕਿ ਇਹ ਸੋਲਡ ਆਊਟ ਹੋ ਚੁੱਕਾ ਵਾ। ਅਤੇ ਦਸਤਾਰ ਫਿਲਮ ਰਿਲੀਜ਼ ਹੋਣੀ ਆ, ਅਤੇ ਸੁਣ 'ਚ ਆ ਰਿਹਾ ਕਿ ਤਰਸੇਮ ਜੱਸੜ ਵੀ ਆਸਟ੍ਰੇਲੀਆ ਆ ਰਹੇ ਨੇ ਪ੍ਰਮੋਸ਼ਨ ਕਰਨ ਦੇ ਲਈ।
1: ਓਕੇ,
0: ਅਤੇ 17 ਜੁਲਾਈ ਨੂੰ ਇਹਨਾਂ ਦੀ ਵੀ ਜਿਹੜੀ ਆ ਫਿਲਮ ਹੈ ਇਹ 17 ਜੁਲਾਈ ਨੂੰ ਹੀ ਰਿਲੀਜ਼ ਹੋਣੀ ਆ, ਅਤੇ ਉਸ ਤੋਂ ਬਾਅਦ ਫਿਰ ਸਰਪੰਚ ਫਿਲਮ ਜਿਹੜੀ ਹੈ 10 ਜੁਲਾਈ ਨੂੰ ਰਿਲੀਜ਼ ਹੋ ਜਾਣੀ ਆ ਦੇਵ ਕਰੋੜ ਦੀ।
1: ਓਕੇ,
0: ਠੀਕ ਆ ਜੀ। ਅਤੇ ਧਮਾਲ 4 ਕਿ ਧਮਾਲ 4 ਇਹ ਵੀ 10 ਨੂੰ
1: ਮੈਂ ਆਉਣ ਲੱਗਾ ਸੀਗਾ ਸਟੈਪ ਤੇ।
0: ਸੋ ਇਹ ਦੋਵੇਂ ਫਿਲਮਾਂ 10 ਨੂੰ ਬਣੀਆਂ। ਅੱਜ ਕੱਲ੍ਹ ਤਾਂ ਹਿੰਦੀ ਅਤੇ ਪੰਜਾਬੀ ਬਹੁਤ ਭੜੇਚਦੀਆਂ ਨਾ, ਇੱਕੋ ਡੇਟ 'ਤੇ। ਕੈਰੀ ਔਨ ਜੱਟਾ 4 ਰਿਲੀਜ਼ ਹੋ ਚੁੱਕੀ ਆ, ਅਤੇ ਜੇ ਤੁਸੀਂ ਵੇਖੀਏ ਕਿਸੇ ਨੇ ਤਾਂ ਤੁਸੀਂ ਆਪਣੇ ਰਿਵਿਊ ਦੇ ਸਕਦੇ ਹੋ। 26 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋ ਚੁੱਕੀ ਆ, ਅਤੇ ਆਪਣਾ ਤੁਸੀਂ ਵੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਫਿਰ ਅਲਫਾ ਦੀ ਗੱਲ ਆਪਾਂ ਕਰ ਰਹੇ ਸਾਂ, ਅਤੇ ਅਲਫਾ 3 ਤਰੀਕ ਨੂੰ ਰਿਲੀਜ਼ ਹੋਣੀ ਆ।
1: ਕੱਲ੍ਹ ਹੀ ਆਈ ਖੜੀ ਕੇ
0: ਕੱਲ੍ਹ, ਹਾਂ ਯੇ ਯੀਪੀ, ਕੱਲ੍ਹ ਕੱਲ੍ਹ ਰਿਲੀਜ਼ ਹੋਣੀ ਆ, ਅਤੇ ਮੈਂ ਵਾਪਸ ਆਊਂਗਾ ਹਾਲੇ ਤੱਕ ਸਿਨੇਮਿਆਂ ਦੇ ਵਿੱਚ।
1: ਚੌਥਾ ਹਫ਼ਤਾ ਸ਼ੁਰੂ,
0: ਹਾਂ ਚੌਥਾ ਹਫ਼ਤਾ ਸ਼ੁਰੂ ਹੋ ਗਿਆ, ਅਤੇ ਜੇ ਤੁਸੀਂ ਨਹੀਂ ਵੇਖੀ ਤਾਂ ਜ਼ਰੂਰ ਵੇਖ ਸਕਦੇ ਹੋ। ਅਤੇ 40 ਦਿਨ ਵੀ ਹਲੇ ਸ਼ਾਇਦ ਹੈਗੀ ਆ, ਡਿਪੈਂਡ ਕਰਦਾ ਤੁਹਾਡੇ ਲਾਗਲੇ ਸਿਨੇਮੇ ਘਰਾਂ ਦੀ ਕੀ ਸੂਰਤ ਹਾਲ ਨੇ, ਤੁਸੀਂ ਉਹਦੇ ਹਿਸਾਬ ਦੇ ਨਾਲ ਜ਼ਰੂਰ ਚੈੱਕ ਕਰ ਲਿਓ। ਸੋ ਇਹ ਕੁਛ ਇੱਕ ਪ੍ਰੋਗਰਾਮ ਸਾਡੇ ਇਰਦ ਗਿਰਦ, ਅਤੇ 31 ਦਾ ਪ੍ਰੋਗਰਾਮ ਜਿਹੜਾ ਹਰ ਸਾਲ ਹੁੰਦਾ ਵਾ ਐਂਟਰੀ ਦੇ ਵਿੱਚ। ਸੋ 11 ਤਰੀਕ ਨੂੰ ਇਹ ਵੀ ਪ੍ਰੋਗਰਾਮ ਹੈ, ਅਤੇ ਇਸ ਪ੍ਰੋਗਰਾਮ ਦਾ ਵੀ ਤੁਸੀਂ ਹਿੱਸਾ ਬਣ ਸਕਦੇ ਹੋ, ਆਪਾਂ ਫੇਸਬੁੱਕ ਦੇ ਉੱਤੇ ਤੁਹਾਡੇ ਨਾਲ ਸਾਂਝ ਪਾ ਦਿਆਂਗੇ। ਅਤੇ ਫਿਲਹਾਲ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣ ਤੋਂ ਪਹਿਲਾਂ ਮੈਸੇਜ ਵੇਖ ਲਾਂ, ਜੇਕਰ ਕੋਈ ਰਹਿ ਨਾ ਗਿਆ ਹੋਵੇ। ਅਤੇ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਅੱਛਾ, ਗਿੱਲ ਸਾਹਿਬ ਕੱਲ੍ਹ ਇੰਟਰਵਿਊ ਦੇਣ ਗਏ ਸੀ, ਓਕੇ, ਅਤੇ ਕਹਿੰਦੇ ਵੀ ਕੱਲ੍ਹ ਕਹਿੰਦੇ ਵੀ ਮੇਰਾ ਇੰਟਰ

0: ਗੁੱਡ
1: ਗੁੱਡ
0: ਗੁੱਡ ਗੁੱਡ ਗੁੱਡ ਅਤੇ ਚਲੋ ਜਿੰਨਾ ਚਿਰ ਨਤੀਜਾ ਨਹੀਂ ਆਉਂਦਾ ਉਨ੍ਹਾਂ ਚਿਰ ਤੁਸੀਂ ਆਪਣੇ ਆਪ ਦੇ ਵਿੱਚ ਢੇਰੀ ਨਾ ਢਾਓ ਅਤੇ ਹੋ ਸਕਦਾ ਤੁਹਾਨੂੰ ਲੱਗ ਰਿਹਾ ਹੋਵੇ ਵੀ ਮੈਂ ਕੌਨਫੀਡੈਂਟ ਨਹੀਂ ਪਰ ਹੋ ਇਹ ਹੋ ਸਕਦਾ ਵੀ ਉਹਨਾਂ ਨੂੰ ਤੁਹਾਡੇ ਅੜਕੇ ਬੰਦਾ ਚਾਹੀਦਾ ਹੋਵੇ ਇੰਨੇ ਕੁ ਕੌਨਫੀਡੈਂਸ ਵਾਲਾ ਹੀ ਉਹਨਾਂ ਨੂੰ ਚਾਹੀਦਾ
2: ਅਖੀਰਲੀ ਬਾਲ ਤੱਕ ਮੈਚ ਨਹੀਂ ਮੁੱਕਦਾ ਜੀ
0: ਹਾਂਜੀ
2: ਅਖੀਰਲੀ ਬਾਲ ਤੱਕ ਮੈਚ
0: ਅੱਛਾ ਮੈਚ ਦੀ ਗੱਲ ਕਰ ਰਹੇ ਹੋ ਤੁਸੀਂ ਓਕੇ ਮੈਚ ਯੂ ਐਸ ਏ ਜਿੱਤ ਰਿਹਾ ਵਾ 2-0 ਦੇ ਨਾਲ ਅਤੇ ਲਗਭਗ ਰਹਿ ਗਿਆ ਮਿੰਟ ਕੀ ਰਹਿ ਗਿਆ
2: ਇਸ ਕਰਕੇ
0: ਯੂ ਐਸ ਏ ਜਿਹੜਾ ਉਹ ਲਗਭਗ ਅੱਗੇ ਜਾ ਚੁੱਕਾ ਯੂ ਐਸ ਏ ਦਾ ਕਿਸੇ ਤਗੜੀ ਟੀਮ ਦੇ ਨਾਲ ਪੇਚਾ ਪਿਆ ਨਹੀਂ ਹਲੇ ਹੈ ਨਾ ਪਤਾ ਨਹੀਂ
2: ਕੋਈ ਸੈਟਿੰਗ ਜੀ ਇਸ ਤਰ੍ਹਾਂ ਦੀ ਕੀਤੀ ਹੋਣੀ ਨਾ
0: ਹਾਂਜੀ
2: ਕੋਈ ਸੈਟਿੰਗ ਇਸ ਤਰ੍ਹਾਂ ਦੀ ਹੋਈ ਹੋਣੀ ਹੈ ਗਰੁੱਪ ਉਸ ਤਰੀਕੇ ਨਾਲ ਬਣਾਉਂਦੇ ਹੋਣੇ
0: ਨਹੀਂ ਪਰ ਜਿੱਤਣਾ ਹਾਰਨਾ ਤਾਂ ਚਲੋ
2: ਹਾਂ ਉਹ ਤਾਂ ਆਪਣੇ ਹੱਥ
0: ਹਾਂ ਚਲੋ ਅਤੇ ਖੈਰ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ ਅਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਕੌਨਫੀਡੈਂਸ 'ਚ ਰਹੋ ਓਵਰ ਕੌਨਫੀਡੈਂਸ 'ਚ ਨਾ ਜਾਓ
2: ਹਾਂ ਇਹ ਵੀ ਜ਼ਰੂਰੀ ਹੈ
0: ਓਵਰ ਵੀ ਨਾ ਕੋਈ ਵੀ ਚੀਜ਼ ਓਵਰ ਮਾੜੀ ਹੁੰਦੀ ਹੈ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ ਕਿਆ ਸੁਣਿਆ ਮਾਫ਼ ਅਤੇ ਤੁਹਾਡੇ ਕੋਲੋਂ ਇਜਾਜ਼ਤ ਇਸ ਭਿੰਡੀ ਵਾਲੇ ਗਾਣੇ ਦੇ ਨਾਲ
2: ਜੀ ਜੀ ਜ਼ਰੂਰ
0: ਰੇਡੀਓ ਹਾਂਜੀ 1674
2: ਏ

0: 49 work and paint free loan car di service mildi hai all private and insurance authorized kaam te free legal advice like call karo 0383857748 te sink smash repair 8 grace way Revan Hall
1: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन पार्टी करनो बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ वी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ कर पर तुहाडी पर्सनालिटी भी शाइन करेगी स्टोन दे स्टाइल नाल कॉल करो 0410 045 555 या आज ही विजिट करो 104 कॉलिंस रोड मेल्टन
2: रेडियो हाँ जी 1674 मास करते हैं दिन तुहाडा वधिया जा रहा होएगा समा हो चुका भारतीय खबरां ते झाती मारन दा साडे नाल इस टाइम प्रीतम रुपाल जी ने फोन लाइन दे उत्ते ते आओ जानदे हां किहड़ियां ने खास अपडेट्स अज 2 तरीक आ जुलाई दा महीना हाँ जी सर तुसीं आउंदे रहो स्वागत तुहाडा रेडियो हाँ जी दे
3: बहुत बहुत शुक्रिया रणजोत जी मेरे वालों सारे स्रोतों नूं सत श्री अकाल अज दीआं खास खबरां सब तो पहला पंजाब च मावां तीआं सत्कार योजना की शुरुआत कल हो गई है रजिस्टर्ड औरतों के खात्या च 3 महीनों के पैसे आने शुरू हो गए ने ते राज पद्धरी समागम जिहड़ा हैगा ओह धूरी च होया जिथे पंजाब के मुख्यमंत्री ने संबोधन किया ते इस स्कीम की शुरुआत की दूजी खबर जो सियासी तौर पर माने रखती है कांग्रेस हाईकमान ने राजा वड़िंग की जिहड़ी प्रधानगी ओह बरकरार रखी है इहदे नाल ही चरणजीत सिंह चन्नी नूं चोण प्रचार कमेटी का चेयरमैन लाया ते 3 वर्किंग प्रधान नियुक्त किए ने ते चरणजीत चन्नी दे नाल 3 उप चेयरमैन भी लाए गए ने ते 4 विशेष कमेटियां बनाई गई जिथों साबत हो गया कि कांग्रेस हुण चोणां तक जिहड़ा है ये सूबा जिहड़ा यूनिट है इहनूं किसी रूप च छेड़ना नहीं चाहुंदे इस तों अगली खबर भारत ते पाकिस्तान दीआं कोई 117 उगियां हस्तियां ने दोहां मुल्कां विच तनाव घट करन लई प्रधानमंत्री मोदी ते उधरों पाकिस्तान दे प्रधानमंत्री शहबाज शरीफ नूं चिट्ठी लिखी है ते नाल इहदे च करतारपुर लांघा खोलण की अपील भी की गई है ते दोहां देशां च जिहड़ा लोकां दे आउण जाण दा जिहड़ा हैगा आदान प्रदान ओह वधाउण वास्ते भी किया है ते पंजाब हरियाणा च जिहड़ा कल मानसून दी जिहड़ी उह पहली वर्खा होई है तापमान घट गया इहदे नाल लोकां नूं राहत मिली है एक होर खबर बॉम्बे हाई कोर्ट ने सिखां लई हैलमेट तों जिहड़ी छोट है ओह बरकरार रखी है इहदे खिलाफ एक पटीशन दायर कीती गई सी कृतेश चौधरी वल्लों ओह पटीशन जिहड़ा है हाई कोर्ट दे जजां ने रद्द कर दित्ती है ते नाल ही इह कहा कि इह जिहड़ी छोट है इह धर्म दे आधार ते नहीं दित्ती गई जबकि इह एक वाजब वर्गीकरण दे आधार ते दित्ती गई है एक खास खबरां ने हाँ जी
2: जी बहुत शुक्रिया सब तो पहला जे आपां कांग्रेस की गल छेड़िए तो हुण लग रहा है कि वड्डा कोई फेरबदल होगा इनू कई लोग वड्डे फेरबदल दे वजों भी वेख रहे हैं तो कई इनू वेख रहे हैं भी नहीं कुछ छेड़छाड़ नहीं की गई उस तरह के नाल सारा एक नू हर एक नू ते सारयां नू आपो अपनी थां दे उत्ते खुश कर दिता गया पर जिहड़े तरीके दे नाल आपां वेख रहे हां भी हर एक नू ही कुछ ना कुछ अहुदा जिहड़ा वा ओह ढंग तरीके दे नाल दे के नवाज दिता गया ओह सारे ही अहुदे एक दूसरे दे नाल भड़िचदे जे नज़र आ रहे ने कि हर एक आपां कह लें कि फैसले दे विच क्योंकि मेन फैसला तो हुण इहो ही होणा वा जदों कल नू टिकटां वंडणियां ते उहदे विच आपां वेख रहे हां भी सारे ही अहुदे को बहुत ही कलैरिटी ही इस टाइम उत्ते नज़र नहीं आ रही सो इहदे विचों सीधा सीधा जे ते ही लग रहा भी फिर कोई नाराज ना हो जाए उदा दे ढंग तरीके दे नाले फैसला लिया गया जां फिर आऊगा कांग्रेस दे कम इदां दा फैसला
3: देखो रणजोत जी इदां है कि जिस तरीके दा सूबा कांग्रेस दे विच खरारा पिया होया है ते सारे लीडर जिहड़े आ आप मुहारे ढंग नाल हरेक गल ते हरेक घटना ते रिएक्शन दिंदे आ ते पोलिटिकली भी जिहड़ा हैगा कोई समझ ही कोई कंसोलीडेटड जिहड़ी उहनां दी कोई पॉलिसी ਜਾਂ ਕੋਈ ਸਟੈਪ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਸਾਹਮਣੇ ਨਹੀਂ ਆ ਰਿਹਾ ਤੇ ਕਿਉਂਕਿ ਕਾਫੀ ਉਮੀਦ ਕੀਤੀ ਜਾਂਦੀ ਸੀ ਕਿ ਸ਼ਾਇਦ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਵੇ ਕਿਉਂਕਿ ਅੰਦਰ ਖਾਤੇ ਜਿਹੜਾ ਹੈ ਇਹ ਸੀ ਕਿ ਰਾਜਾ ਵੜਿੰਗ ਜਿਹੜਾ ਹੈ ਬਹੁਤਾ ਕਾਮਯਾਬ ਨਹੀਂ ਹੋਏ ਕਾਂਗਰਸ ਨੂੰ ਜਾਂ ਸੂਬਾ ਕਾਂਗਰਸ ਨੂੰ ਅੱਗੇ ਤੋਰਨ ਲਈ ਜਾਂ ਉਹਦੇ ਚ ਕੋਈ ਡਿਵੈਲਪਮੈਂਟ ਲਈ ਕਿਉਂਕਿ 2000 ਜਿਹੜੀਆਂ 22 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਉਹ ਕਾਂਗਰਸ ਨੂੰ ਉਹਦੇ ਵਿੱਚ ਕੋਈ ਬਹੁਤੀ ਕਾਮਯਾਬੀ ਮਿਲੀ ਨਹੀਂ ਤੇ ਇਹ ਵਾਰ ਵਾਰ ਜਿਹੜੀਆਂ ਹੈਗੀਆਂ ਹਾਈ ਕਮਾਂਡ ਕੋਲੇ ਵੀ ਗੱਲਾਂ ਜਾਂਦੀਆਂ ਸੀ ਭਾਵੇਂ ਚੁਗਲੀਆਂ ਕਹਿ ਲਓ ਭਾਵੇਂ ਰਿਪੋਰਟਾਂ ਕਹਿ ਲਓ ਤੇ ਇਹ ਉਮੀਦ ਸੀ ਕਿ ਕਾਂਗਰਸ ਹਾਈ ਕਮਾਂਡ ਇਹਦੇ ਉੱਤੇ ਜਿਹੜਾ ਹੈ ਕੋਈ ਨਾ ਕੋਈ ਐਕਸ਼ਨ ਲਊਗੀ ਤੇ ਬਹੁਤੇ ਲੋਕਾਂ ਨੂੰ ਜਿਹੜਾ ਸੀ ਇਹ ਦੋ ਨਾਂ ਜ਼ਿਆਦਾ ਚੱਲ ਰਹੇ ਸੀ ਚਰਨਜੀਤ ਸਿੰਘ ਚੰਨੀ ਦਾ ਤੇ ਵਿਜੇਂਦਰ ਸਿੰਗਲਾ ਦਾ ਕਿ ਇਹਨਾਂ ਚੋਂ ਕਿਸੇ ਨੂੰ ਸੂਬਾ ਪ੍ਰਧਾਨ ਦੀ ਬਾਗਡੋਰ ਜਿਹੜੀ ਹੈ ਉਹ ਸੌਂਪੀ ਜਾਏਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਤੇ ਇਹ ਪਿਛਲੇ ਮਹੀਨੇ ਦੀ ਗੱਲ ਹੈ ਮਿਸਟਰ ਭਵੇਸ਼ ਬਘੇਲ ਉਹਨੇ ਵੀ ਉਦੋਂ ਕਿਹਾ ਸੀ ਕਿ ਨਹੀਂ ਰਾਜਾ ਵੜਿੰਗੀ ਜਿਹੜੇ ਪ੍ਰਧਾਨ ਉਹ ਬਣੇ ਰਹਿਣਗੇ ਪਰ ਉਸ ਤੋਂ ਬਾਅਦ ਲਗਾਤਾਰ ਹਾਈ ਕਮਾਂਡ ਨੇ ਮੀਟਿੰਗਾਂ ਵੀ ਕੀਤੀਆਂ ਇਕੱਲੇ ਇਕੱਲੇ ਲੀਡਰਾਂ ਨੂੰ ਸੱਦ ਕੇ ਸਾਂਝੇ ਤੌਰ ਤੇ ਮੀਟਿੰਗ ਕੀਤੀ ਜਿਹਦੇ ਵਿੱਚ ਪ੍ਰਧਾਨ ਮਲਕਾਰਜਨ ਖੜਗੇ ਤੇ ਕਾਂਗਰਸ ਦੇ ਸੀਨੀਅਰ ਆਗੂ ਜਿਹੜਾ ਹੈ ਰਾਹੁਲ ਗਾਂਧੀ ਉਹ ਵੀ ਸ਼ਾਮਿਲ ਹੋਏ ਇਹਨਾਂ ਮੀਟਿੰਗਾਂ ਚ ਹੁਣ ਜਿਹੜਾ ਕੱਲ ਪਾਰਟੀ ਨੇ ਇੱਕ ਚਿੱਠੀ ਕੱਢੀ ਹੈ ਤੇ ਪਾਰਟੀ ਦੀ ਜਨਰਲ ਸੈਕਟਰੀ ਜਿਹੜਾ ਹੈ ਵੇਣੂ ਗੋਪਾਲ ਦੇ ਦਸਤਾਂ ਹੇਠ ਉਹਦੇ ਚ ਜਿਹੜਾ ਹੈ ਇੱਕ ਵਾਰੀ ਇਹ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਧਿਰਾਂ ਹੀ ਖੁਸ਼ ਰਹਿਣ ਆਪਣੀ ਥਾਂ ਤੇ ਇਹ ਰਹਿਣ ਕਿ ਸਾਨੂੰ ਜਿਹੜਾ ਹੈ ਕੁਛ ਨਾ ਕੁਛ ਮਿਲ ਗਿਆ ਕੋਈ ਅਹੁਦਾ ਮਿਲ ਗਿਆ ਦੇਖੋ ਰਾਜਾ ਵੜਿੰਗ ਪਹਿਲਾਂ ਤੋਂ ਹੀ ਪ੍ਰਧਾਨ ਨੇ ਕਾਂਗਰਸ ਦੇ ਤੇ ਚਰਨਜੀਤ ਚੰਨੀ ਸਰਗਰਮ ਸੀ ਉਹਨਾਂ ਨੂੰ ਉਮੀਦ ਵੀ ਸੀ ਸ਼ਾਇਦ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਏਗਾ ਤੇ ਪਰ ਉਹਨਾਂ ਨੂੰ ਜਿਹੜਾ ਹੈਗਾ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਕਾਇਦਾ ਤੌਰ ਤੇ ਲਾਇਆ ਗਿਆ ਕਿਉਂਕਿ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਇਹ ਸੌਂਪੇ ਗਿਆ ਸੀ ਇਹ ਸੰਭਾਲਿਆ ਗਿਆ ਸੀ ਜਦੋਂ ਪਿਛਲੀਆਂ ਸਾਡੀਆਂ ਜਿਹੜੀਆਂ ਚੋਣਾਂ ਹੋਈਆਂ ਲੋਕਲ ਬਾਡੀਜ਼ ਦੀਆਂ ਤੇ ਪਰ ਹੁਣ ਬਕਾਇਦਾ ਉਹਨਾਂ ਨੂੰ ਚੇਅਰਮੈਨ ਲਾਇਆ ਗਿਆ ਜਿਹੜੀ ਹੈ ਆਉਣ ਵਾਲੀ ਇਲੈਕਸ਼ਨ ਲਈ ਜਿਹੜੀ ਹੈ ਚੋਣ ਮੁਹਿੰਮ ਜਾਂ ਚੋਣ ਪ੍ਰਚਾਰ ਜਿਹੜੀ ਕਮੇਟੀ ਹੋਏਗੀ ਤੇ ਉਹਦੀ ਜਿਹੜੀ ਬਾਗਡੋਰ ਆ ਉਹਨਾਂ ਦੇ ਹੱਥ ਚ ਹੋਏਗੀ ਤੇ ਪਰ ਨਾਲ ਹੁਣ ਇਹਦੇ ਇਹ ਵੀ ਕੀਤਾ ਕਿਉਂਕਿ ਸੂਬੇ ਦੇ ਵਿੱਚ ਜਿਹੜੇ ਹੈ ਉਹ ਆਗੂ ਦਾ ਕਈ ਸਿੰਗੀਆਂ ਕੱਢੀ ਫਿਰਦੇ ਆ ਕਿ ਅਸੀਂ ਵੱਡੇ ਹਾਂ ਅਸੀਂ ਵੱਡੇ ਹਾਂ ਕਿ ਸਾਰਿਆਂ ਨੂੰ ਜਿਹੜਾ ਸੈੱਟ ਜਾ ਕਰ ਲਿਆ ਜਾਵੇ ਇੱਕ ਵਾਰੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਹੈਗਾ ਉਹ ਰਹਿਣ ਦਿੱਤਾ ਵਿਰੋਧੀ ਧਿਰ ਦੇ ਆਗੂ ਹੀ ਜਿਹੜਾ ਹੈ ਉਹ ਰਹਿਣ ਦਿੱਤਾ ਤੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਬਾਰੇ ਪਹਿਲਾਂ ਪਬਲਿਕ ਗੈਦਰਿੰਗ ਦੇ ਵਿੱਚ ਦੋ ਚਾਰ ਵਾਰੀ ਰਾਜਾ ਵੜਿੰਗ ਵੀ ਇਹ ਕਹਿ ਚੁੱਕੇ ਸੀ ਕਿ ਆਉਣ ਵਾਲੇ ਸਾਡੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਹੋਣਗੇ ਏਦਾਂ ਦੀ ਗੱਲ ਜਾਂ ਉਹਨਾਂ ਨੇ ਕਹੀ ਜਾਂ ਕਹਾਏਗੀ ਚਲੋ ਇਹ ਗੱਲਾਂ ਸਾਰੀਆਂ ਜਿਹੜੀਆਂ ਵਿੱਚ ਹੀ ਰਹਿ ਰਹੀਆਂ ਤੇ ਹੁਣ ਜਿਹੜੇ ਹੋਰ ਉਹਨਾਂ ਦੇ ਨਾਲ ਆਗੂ ਜਿਵੇਂ ਤਿੰਨ ਜਿਹੜੇ ਹੈਗੇ ਆ ਉਹ ਵਰਕਿੰਗ ਪ੍ਰੈਜੀਡੈਂਟ ਜਿਹੜੇ ਉਹ ਕਾਂਗਰਸ ਨੇ ਲਾਏ ਆ ਹਾਲਾਂਕਿ ਇਸ ਰੂਪ ਦੇ ਵਿੱਚ ਏਦਾਂ ਪਹਿਲਾਂ ਕਦੇ ਹੋਇਆ ਨੀ ਜੇ ਵੱਧ ਤੋਂ ਵੱਧ ਇੱਕ ਵਰਕਿੰਗ ਪ੍ਰੈਜੀਡੈਂਟ ਜਿਹੜਾ ਸੀ ਉਹ ਲਾ ਦਿੱਤਾ ਜਾਂਦਾ ਸੀ ਤੇ ਹੁਣ ਉਹਨਾਂ ਦੇ ਨਾਲ ਜਿਹੜੇ ਵਰਕਿੰਗ ਪ੍ਰੈਜੀਡੈਂਟ ਜਿਹੜੇ ਲਾਏ ਆ ਤੇ ਹੁਣ ਉਹ ਵੀ ਇਹ ਆਪਣੇ ਆਪ ਨੂੰ ਮਹਿਸੂਸ ਕਰਨਗੇ ਕਿ ਉਹ ਵੀ ਇੱਕ ਤਰ੍ਹਾਂ ਦੇ ਪ੍ਰੈਜੀਡੈਂਟ ਹੀ ਨੇ ਤੇ ਥੋੜਾ ਜਿਹਾ ਜਿਹੜਾ ਹੈ ਉਹ ਫਰਕ ਹੈ ਕਿ ਉਹਨਾਂ ਨੂੰ ਵਰਕਿੰਗ ਪ੍ਰੈਜੀਡੈਂਟ ਜਿਹੜਾ ਹੈ ਉਹ ਲਾਇਆ ਜਿਹਦੇ ਚ ਸੁਖਵਿੰਦਰ ਡੈਨੀ ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿੱਲ ਦੀਆਂ ਸ਼ਾਮਿਲ ਨੇ ਤੇ ਫਿਰ ਜਿਹੜਾ ਹੈਗਾ ਉਹਦੇ ਉਸ ਤੋਂ ਬਿਨਾਂ ਜੋ ਚਰਨਜੀਤ ਚੰਨੀ ਨੂੰ ਜਿਸ ਮੁਹਿੰਮ ਦੇ ਜਾਂ ਪ੍ਰਚਾਰ ਦੇ ਚੇਅਰਮੈਨ ਲਾਇਆ ਗਿਆ ਉਹਨਾਂ ਨਾਲ ਵੀ ਜਿਹੜੇ ਤਿੰਨ ਚੇਅਰਮੈਨ ਜਿਹੜੇ ਹੈਗੇ ਆ ਉਪ ਚੇਅਰਮੈਨ ਕਹਿ ਲਓ ਜਾਂ ਸਹਿ ਚੇਅਰਮੈਨ ਕਹਿ ਲਓ ਉਹ ਲਾ ਦਿੱਤੇ ਗਏ ਨੇ ਜਿਹਦੇ ਸੁਖਪਾਲ ਸਿੰਘ ਖਹਿਰਾ ਜਿਹਨਾਂ ਨੂੰ ਇੱਕ ਫਾਇਰ ਬ੍ਰਾਂਡ ਆਗੂ ਮੰਨਿਆ ਜਾਂਦਾ ਕਾਂਗਰਸ ਦਾ ਤੇ ਉਹ ਸ਼ਾਮਿਲ ਹੈ ਰਾਣਾ ਗੁਰਜੀਤ ਸਿੰਘ ਸ਼ਾਮਿਲ ਹੈ ਤੇ ਨਾਲ ਧਰਮਵੀਰ ਗਾਂਧੀ ਜੋ ਪਟਿਆਲੇ ਤੋਂ ਨੇ ਤੇ ਉਹ ਸ਼ਾਮਿਲ ਨੇ ਸੋ ਇਸ ਤਰ੍ਹਾਂ ਦਾ ਇੱਕ ਵਾਰੀ ਕਾਂਗਰਸ ਨੇ ਜਿਹੜਾ ਹੈ ਆਪਣਾ ਬਚਾਅ ਜਿਹਾ ਕਰ ਲਿਆ ਕਿ ਕੋਈ ਅੰਦਰ ਕੋਈ ਬਹੁਤੀ ਬਗਾਵਤ ਨਾ ਹੋਵੇ ਜਾਂ ਏਦਾਂ ਦੀ ਗੱਲ ਕਿਸੇ ਨੂੰ ਮਹਿਸੂਸ ਨਾ ਹੋਵੇ ਤੇ ਪਰ ਹੁਣ ਜਿਸ ਤਰੀਕੇ ਦੇ ਨਾਲ ਇੱਕ ਵਾਰੀ ਇਹ ਸਾਰਾ ਕੁਛ ਕੀਤਾ ਹੈ ਤੇ ਇਹਦੇ ਤੇ ਅੱਗੋਂ ਕਿੰਨੇ ਕੁ ਜਿਹੜੇ ਇਹ ਆਗੂ ਨੇ ਇਹ ਖੁਸ਼ ਨੇ ਜਾਂ ਇਹਨਾਂ ਨੂੰ ਨਮੋਸ਼ੀ ਲੱਗਦੀ ਹੈ ਜਾਂ ਨਾਰਾਜ਼ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਵਰਕਿੰਗ ਤੋਂ ਪਤਾ ਲੱਗੇਗਾ ਅਸਲ ਚ ਕਿਉਂਕਿ ਬਿਲਕੁਲ ਡਿਸਮਿਲ ਰਹੀ ਹੈ ਜੀਰੋ ਰਹੀ ਹੈ ਕਾਂਗਰਸ ਦੀ ਜਿਹੜੀ ਹੈ ਪੋਲੀਟੀਕਲੀ ਐਗਜਿਸਟੈਂਸ ਪੰਜਾਬ ਦੇ ਵਿੱਚ ਜਦੋਂ ਆਪਾਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਹੈ ਇਹ ਦੇਖਦੇ ਹਾਂ ਵੱਧ ਤੋਂ ਵੱਧ ਜਦੋਂ ਕੋਈ ਸੈਸ਼ਨ ਹੁੰਦਾ ਵਿਧਾਨ ਸਭਾ ਦਾ ਉੱਥੇ ਦੋ ਚਾਰ ਬਿਆਨ ਆ ਗਏ ਤੇ ਪਰ ਇਹ ਵੀ ਲੋਕਾਂ ਚ ਕਿਤੇ ਜਾਣ ਦੀ ਉਹਨਾਂ ਚ ਲੋਕਾਂ ਚ ਕਿਤੇ ਇੱਕ ਕੋਈ ਇੱਕ ਤਰੀਕੇ ਦੀ ਪੋਲੀਟੀਕਲੀ ਜਿਹੜੀ ਹੈ ਕੋਈ ਆਪਣੀ ਗੱਲ ਲਿਜਾਣ ਦੇ ਵਿੱਚ ਉਹ ਕਿਤੇ ਉਹ ਕਾਮਯਾਬ ਹੈ ਜੇ ਨਹੀਂ ਹੋ ਸਕੀ ਤੇ ਹੁਣ ਤਾਂ ਜਿਹੜੇ ਹੈਗੇ ਇੱਕ ਪੂਰੇ ਤਾਂ ਤੂਰੇ ਦੀ ਇੱਕ ਟੀਮ ਬਣ ਗਈ ਹੈ ਇਸ ਹਿਸਾਬ ਦੇ ਨਾਲ ਜੇ ਆਪਾਂ ਦੇਖਿਆ ਜਾਵੇ ਕਿਉਂਕਿ ਤਿੰਨ ਤਾਂ ਮੁੱਖ ਬੰਦੇ ਹੀ ਹੋ ਗਏ ਪ੍ਰਧਾਨ ਹੋ ਗਏ ਵਿਰੋਧੀ ਧਿਰ ਦੇ ਨੇਤਾ ਹੋ ਗਏ ਤੇ ਪ੍ਰਚਾਰ ਕਮੇਟੀ ਦੇ ਜਿਹੜੇ ਹੈਗੇ ਆ ਚੇਅਰਮੈਨ ਹੋ ਗਏ ਤੇ ਉਹਨਾਂ ਦੇ ਨਾਲ ਫਿਰ ਜਿਹੜੇ ਹੈਗੇ ਆ 6 ਹੋਰ ਜਿਹੜੇ ਲੋਕ ਲਾਏ ਗਏ ਨੇ ਹੁਣ ਇਹ ਜਿਹੜੇ 9 ਮੈਂਬਰ ਨੇ ਤੇ ਇਹ ਆਪਣੇ ਆਪ ਨੂੰ ਸ਼ਾਇਦ ਇਹ ਤਾਂ ਜ਼ਰੂਰ ਮਹਿਸੂਸ ਕਰ ਲੈਣ ਕਿ ਕਾਂਗਰਸ ਹਾਈ ਕਮਾਂਡ ਸਾਨੂੰ ਜਿਹੜੇ ਹੈਗੇ ਆ ਸੀਨੀਅਰ ਆਗੂ ਸਮਝਦੀ ਹੈ ਤੇ ਜਾਂ ਸਾਨੂੰ ਆਉਣ ਵਾਲੀਆਂ 27 ਦੇ ਵਿੱਚ ਜੇ ਕਿਤੇ ਕਾਂਗਰਸ ਦਾ ਗੁਣਾ ਪੈਂਦਾ ਤੇ ਤਾਂ ਸਾਡਾ ਦਾਅ ਲੱਗ ਸਕਦਾ ਪ੍ਰਧਾਨ ਮੁੱਖ ਮੰਤਰੀ ਵਗੈਰਾ ਲਈ, ਇਹ ਇਹ ਸ਼ਾਇਦ ਉਹਨਾਂ ਦੇ ਕਿਤੇ ਦਿਮਾਗ ਚ ਗੱਲ ਇਹ ਘਰ ਕਰੇ। ਤੇ ਪਰ ਇਹਦੇ ਨਾਲ ਇਹ ਵੀ ਹੋ ਸਕਦਾ ਕਿ ਚਲੋ ਇਹਨਾਂ ਲੀਡਰਾਂ ਨੂੰ ਛੱਡ ਕੇ ਜਿਹੜੇ ਮੁੱਖ ਨੇ ਖਾਸ ਕਰਕੇ ਚੰਨੀ ਨੇ ਜਿਵੇਂ, ਤੇ ਉਹਨਾਂ ਉਹ ਦਾਅਵੇਦਾਰ ਸੀ ਕਿ ਉਹਨਾਂ ਨੂੰ ਪ੍ਰਧਾਨ ਜਿਹੜਾ ਹੈਗਾ ਕਿਉਂ ਨੀ ਲਾਇਆ ਗਿਆ, ਕੀ ਕਾਰਨ ਹੈ? ਕਿਉਂਕਿ ਅਕਸਰ ਇਹ ਹੁੰਦਾ ਕਿ ਜਦੋਂ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੁੰਦੀ ਆ ਤੇ ਉਹ ਫਿਰ ਪ੍ਰਧਾਨ ਦੀ ਅਗਵਾਈ ਦੇ ਵਿੱਚ ਹੀ ਲੜੀ ਜਾਂਦੀ ਹੈ, ਤੇ ਇਹ ਵੀ ਸਮਝ ਲਿਆ ਜਾਂਦਾ ਕਿ ਆਉਣ ਵਾਲਾ ਮੁੱਖ ਮੰਤਰੀ ਵੀ ਜਿਹੜਾ ਹੈਗਾ ਉਹੀ ਹੋਏਗਾ। ਇਦਾਂ ਦੀ ਪ੍ਰੈਕਟਿਸ ਪਹਿਲਾਂ ਰਹੀ ਹੈ, ਭਾਵੇਂ ਬੇਅੰਤ ਸਿੰਘ ਰਹੇ ਹੋਣ, ਭਾਵੇਂ ਕੈਪਟਨ ਅਮਰਿੰਦਰ ਸਿੰਘ ਰਹੇ ਹੋਣ, ਤੇ ਸੋ ਇਹ ਇਹ ਵੀ ਜਿਹੜੀ ਨਾਲ ਇੱਕ ਗੱਲ ਹੈ। ਤੇ ਪਰ ਹੁਣ ਇਹਦੇ ਨਾਲ ਜੇ ਗੁਆਂਢੀ ਸੂਬੇ ਆਪਾਂ ਹਿਮਾਚਲ ਵੱਲ ਦੇਖੀਏ ਤਾਂ ਜਿਹੜੇ ਹੁਣ ਅੱਜ ਕੱਲ ਉੱਥੇ ਮੁੱਖ ਮੰਤਰੀ ਨੇ ਕਾਂਗਰਸ ਦੇ ਸੁਖਵਿੰਦਰ ਸੁੱਖੂ, ਤੇ ਉਹ ਵੀ ਜਿਹੜੇ ਹੈ ਉਸ ਵੇਲੇ ਪ੍ਰਧਾਨ ਨੀ ਸੀਗੇ ਹਿਮਾਚਲ ਦੀ ਸੂਬਾ ਯੂਨਿਟ ਦੇ, ਉਹ ਵੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੀ ਸੀ। ਸੋ ਇਸ ਕਰਕੇ ਚੰਨੀ ਸਾਹਿਬ ਨੂੰ ਵੀ ਇਹ ਧਰਵਾਸ ਹੋ ਸਕਦੀ ਹੈ ਕਿ ਉਹਨਾਂ ਦਾ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਜੇ ਕੋਈ ਗੱਲ ਆਉਂਦੀ ਹੈ ਉਹਨਾਂ ਦਾ ਬਹੁਮਤ ਬਣ ਜਾਏ ਤਾਂ ਗੁਣਾ ਪੈ ਸਕਦਾ। ਇਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦੇ ਵੀ ਇਹ ਗੱਲ ਰਹਿ ਸਕਦੀ ਹੈ, ਕਿਉਂਕਿ ਇਹ ਵੀ ਪਹਿਲਾਂ ਹੁੰਦਾ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਫਿਰ ਜਦੋਂ ਬਦਲਦੀ ਸੀ ਸਾਰੀ ਪਾਸਾ ਪਲਟਦਾ ਸੀ ਤਾਂ ਫਿਰ ਜਿਹੜਾ ਉਦੋਂ ਵਿਰੋਧੀ ਧਿਰ ਦਾ ਨੇਤਾ ਹੁੰਦਾ ਸੀ ਉਹ ਫਿਰ ਅਗਲੀ ਵਾਰੀ ਮੁੱਖ ਮੰਤਰੀ ਹੁੰਦਾ ਸੀ। ਇਹ ਇਸ ਤਰ੍ਹਾਂ ਦੀ ਜਿਹੜੀ ਗੱਲ ਤੇ ਪਰ ਜਿਹੜੀ ਜਿਹੜਾ ਅਸਲ ਦੇ ਵਿੱਚ ਪੰਜਾਬ ਪ੍ਰਤੀ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਆ ਉਹਦੇ ਪ੍ਰਤੀ, ਪੰਜਾਬ ਦੀ ਸੋਸ਼ਲ ਇਕਨੋਮਿਕ ਸਿਚੁਏਸ਼ਨ ਆ ਉਹਦੇ ਪ੍ਰਤੀ, ਤੇ ਉਹ ਕਾਂਗਰਸ ਦਾ ਜਿਹੜਾ ਹੈਗਾ ਅਜੇ ਤੱਕ ਜਾਂ ਰਵੱਈਆ ਕਹਿ ਲਓ ਜਾਂ ਪੋਲਿਸੀ ਪ੍ਰੋਗਰਾਮ ਕਹਿ ਲਓ ਉਹ ਅਜੇ ਉਦਾਸੀਨਤਾ ਵਾਲਾ ਹੀ ਹੈ। ਤੇ ਕਿਉਂਕਿ ਉਹਨਾਂ ਨੂੰ ਸਿਰਫ ਤੇ ਸਿਰਫ ਰਾਜਨੀਤੀ ਦਿਸਦੀ ਹੈ ਜਾਂ ਵੋਟਾਂ ਦਿਸਦੀਆਂ ਨੇ, ਤੇ ਜਾਂ ਫਿਰ ਉਹ ਇਸ ਗੱਲ ਤੋਂ ਅਜੇ ਫਿਲਹਾਲ ਦੇਖ ਰਹੇ ਹੈ ਕਿ ਜਿਹੜੀ ਸੱਤਾਧਾਰੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਆ ਉਹ ਕੀ ਕਰ ਰਹੀ ਹੈ ਜਾਂ ਉਹਦੀਆਂ ਸਕੀਮਾਂ ਕੀ ਕਰ ਰਹੀਆਂ ਨੇ, ਹੁਣ ਉਹਦੇ ਚੋਂ ਹੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨੁਕਸ ਲੱਭਣ ਦੀ ਕੋਸ਼ਿਸ਼ ਕਰਦੇ ਆ, ਤੇ ਜਾਂ ਆਪਣੇ ਆਪਣੇ ਲੈਵਲ ਤੇ ਫਿਰ ਉਹ ਛੋਟੇ ਛੋਟੇ ਬਿਆਨ ਦੇ ਕੇ ਉਸ ਦੀ ਗੱਲ ਜਿਹੜੀ ਉਹ ਉਸ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਕਰਦੇ ਆ। ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦੀ ਪਿਛਲੇ ਦਿਨ ਜਿਹੜੀ ਵੀਡੀਓ ਵਾਇਰਲ ਹੋਈ ਤੇ ਉਹਦੇ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਉਹਦੀ ਵਿਰੋਧਤਾ ਕਰਨ ਵਾਸਤੇ ਇੱਦਾਂ, ਹਾਲਾਂਕਿ ਉਹਦੇ ਪਿੱਛੇ ਜਿਹੜੀ ਆ ਉਹ ਤਰਕ ਜਾਂ ਹੋਣੀ ਜਾਂ ਇਹ ਗੱਲ ਨੀ। ਤੇ ਇੱਕ ਗੱਲ ਇਹ ਹੈ ਬੜੀ ਸਾਫ਼ ਤੇ ਸਪਸ਼ਟ ਰਣਜੋਤ ਜੀ ਕਿ ਕਾਂਗਰਸ ਅਸਲ ਦੇ ਵਿੱਚ ਜਿਹੜੀ ਹੈ ਪੋਲੀਟੀਕਲੀ ਇੱਥੇ ਜਿਹੜੀ ਸੀ ਇੱਕ ਕੋਈ ਸਟਰੋਂਗ ਧਿਰ ਉਵੇਂ ਉੱਭਰ ਨਹੀਂ ਸਕੀ। ਧੜੇ ਤਾਂ ਪਹਿਲਾਂ ਵੀ ਰਹੇ ਆ ਕਾਂਗਰਸ ਦੇ ਵਿੱਚ, ਈਵਨ ਜਦੋਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣਦੇ ਆ ਤੇ ਉਸ ਵੇਲੇ ਤੋਂ ਲੈ ਕੇ ਜਿਹੜੀ ਆ ਧੜੇਬੰਦੀ ਕਾਫੀ ਸਟਰੋਂਗ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ, ਖਾਸ ਕਰਕੇ ਆਪਾਂ ਦੇਖਣ ਸਾਹਮਣੇ ਹੁੰਦੇ ਕਦੇ ਕੋਈ ਉੱਪਰ ਆ ਗਿਆ ਕਦੇ ਕਿਸੇ ਨੇ ਸਪੋਰਟ ਨਾਲ ਸਰਕਾਰ ਬਣਾਈ, ਤੇ ਜੋ ਫਿਰ ਕੈਰੋਂ ਸਾਹਿਬ ਤੋਂ ਜਿਹੜਾ ਹੈ ਉਹ ਬਾਅਦ ਫਿਰ ਆਪਾਂ ਦੇਖਦੇ ਹਾਂ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਇਹਨਾਂ ਦੇ ਇੱਦਾਂ ਗਰੁੱਪ ਰਿਹਾ, ਫਿਰ ਬੇਅੰਤ ਸਿੰਘ ਵੇਲੇ ਵੀ ਜਿਹੜਾ ਸੀ ਉਹ ਇੱਦਾਂ ਦਾ ਇੱਕ ਧੜਾ ਅਲੱਗ ਰਿਹਾ। ਠੀਕ ਹੈ ਉਹ ਬੇਅੰਤ ਸਿੰਘ ਥੋੜਾ ਜਿਹਾ ਸੱਤਾ ਚ ਜ਼ਿਆਦਾ ਬਾਜ਼ੀ ਮਾਰ ਗਏ ਤੇ ਜਾਂ ਇਹ ਸੀ ਕੇਂਦਰ ਦੇ ਜ਼ਿਆਦਾ ਨੇੜੇ ਹੋ ਗਏ, ਤੇ ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਬੀਬੀ ਭੱਠਲ ਇਹਨਾਂ ਇਹ ਵੀ ਆਪਸ ਵਿੱਚ ਕਾਫੀ ਜਿਹੜਾ ਹੈ ਉਹ ਸਰਗਰਮ ਰਹੇ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਤੁਹਾਡੇ ਬੰਦੀ ਰਹੀ ਹੈ। ਪਰ ਇਹ ਹੈ ਕਿ ਛੋਟੇ ਛੋਟੇ ਖੇਮਿਆਂ ਚ ਨਹੀਂ ਸੀ ਪਾਰਟੀ ਕਦੇ ਐਂ ਬਣੀ ਕਿ ਜਿਵੇਂ ਹੁਣ ਜਿਹੜੇ ਹਾਲਾਤ ਹੈ, ਤੇ ਹੁਣ ਕੋਸ਼ਿਸ਼ ਤਾਂ ਸ਼ਾਇਦ ਕਾਂਗਰਸ ਨੇ ਕੀਤੀ ਹੈ ਕਿ ਇਹਨੂੰ ਕਿਸੇ ਨਾ ਕਿਸੇ ਜਿਹੜਾ ਹੈ ਤਰੀਕੇ ਦੇ ਨਾਲ ਇੱਕ ਵਾਰੀ ਸਾਰਿਆਂ ਨੂੰ ਨਾਲ ਤੋਰਿਆ ਜਾਵੇ ਤੇ ਸਾਰਿਆਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਜਿਹੜਾ ਹੈ ਉਹ ਤੁਸੀਂ ਲੀਡਰ ਹੋ ਜਾਂ ਤੁਸੀਂ ਤੁਹਾਨੂੰ ਅੱਗੇ ਮੁੱਖ ਮੰਤਰੀ ਬਣਾਇਆ ਜਾ ਸਕਦਾ। ਵੱਡੀ ਗੱਲ ਤਾਂ ਇਹੀ ਹੈ ਸਾਰਿਆਂ ਨੂੰ ਜਿਹੜੀ ਉਸ ਕੁਰਸੀ ਦਿਸਦੀ ਉਹ ਮੁੱਖ ਮੰਤਰੀ ਦੀ ਦਿਸਦੀ ਆ, ਉਹ ਜਿਹੜੀ ਵੱਡੀ ਗੱਲ ਹੈ। ਤੇ ਇੱਕ ਇਹਦੇ ਚ ਹੋਰ ਕਿ ਕਾਂਗਰਸ ਸ਼ੁਰੂ ਤੋਂ ਹੀ 1947 ਵੇਲੇ ਤੋਂ ਹੀ ਜਿਹੜੀ ਹਾਈ ਕਮਾਂਡ ਹੈ ਉਹ ਹਮੇਸ਼ਾ ਉਹਦੇ ਉਹਨੇ ਆਪਣੇ ਹੱਥ ਚ ਰੱਖੀ ਆ ਗੱਲ ਸੂਬਿਆਂ ਦੇ ਵਿੱਚ। ਠੀਕ ਹੈ ਜਿੱਥੇ ਤੱਕ ਇੱਥੇ ਵੱਡੇ ਸੂਬੇ ਸੀ ਜਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਥੇ ਮਜਬੂਰੀ ਹੈ ਤੇ ਉੱਥੇ ਭਾਵੇਂ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਫਰੀ ਹੈਂਡ ਦਿੱਤਾ, ਅਦਰਵਾਈਜ਼ ਇਹ ਸਾਰੇ ਕਿਤੇ ਰਿਹਾ ਕਿ ਜਿਹਨੂੰ ਥਾਪੜਾ ਮਿਲਦਾ ਸੀ ਹਾਈਕਮਾਂਡ ਦਾ ਉਹੀ ਲੀਡਰ ਇੱਥੇ ਆਪਣਾ ਜ਼ਿਆਦਾ ਕੰਮ ਕਰਦੇ ਸੀ, ਉਹਨਾਂ ਚੋਂ ਮੁੱਖ ਮੰਤਰੀ ਬਣਦੇ ਸੀ। ਇਹ ਆਪਾਂ ਪਿਛਲਾ ਜਿਹੜਾ ਉਹ ਸਾਰਾ ਦੇਖ ਰਹੇ ਹਾਂ, ਭਾਵੇਂ ਉੱਪਰ ਜਵਾਹਰ ਲਾਲ ਨਹਿਰੂ ਸੀ ਤੇ ਹੁਣ ਜਵਾਹਰ ਲਾਲ ਨਹਿਰੂ ਦਾ ਜਿਹੜਾ ਹੈ ਕੈਰੋਂ ਨੂੰ ਪੂਰਾ ਥਾਪੜਾ ਜਾਂ ਕਹਿ ਲਓ ਕਿ ਕਹਿ ਰੋ ਸਿੱਧੇ ਜਵਾਹਰ ਲਾਲ ਨਹਿਰੂ ਕੋਲੇ ਜਿਹੜਾ ਸੀ ਇੱਦਾਂ ਦਰਵਾਜ਼ਾ ਖੋਲ ਕੇ ਜਾ ਵੜਦੇ ਸੀ ਤੇ ਪਰ ਜਦੋਂ ਜਿਹੜਾ ਹੈਗਾ ਨਹਿਰੂ ਦਾ ਦੇਹਾਂਤ ਹੋਇਆ ਉਸ ਤੋਂ ਬਾਅਦ ਇਮੀਡੀਏਟ ਪੰਜਾਬ ਦੀ ਕਾਂਗਰਸ ਦੇ ਵਿੱਚ ਵੀ ਉਹਦੇ ਫੇਰ ਬਦਲ ਹੋ ਗਿਆ, ਕਹਿ ਰੋ ਦੇ ਖਿਲਾਫ਼ ਕਮਿਸ਼ਨ ਬਣ ਗਿਆ, ਸਾਰਾ ਕੁਛ ਇਹ ਹੋ ਗਿਆ ਤੇ ਅਲਟੀਮੇਟਲੀ ਇੱਥੇ ਜਿਹੜੀ ਧੜੇਬੰਦੀ ਹੋਰ ਉਹ ਹੋ ਗਈ ਤੇ ਇਹੀ ਹਾਲ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਵੇਲੇ ਵੀ ਰਿਹਾ। ਪਰ ਇੱਕ ਗੱਲ ਇਹ ਹੈ ਕਿ ਉਦੋਂ ਸੈਂਟਰ ਦੇ ਵਿੱਚ ਕਿਉਂਕਿ ਸੱਤਾ ਸੈਂਟਰ ਦੇ ਵਿੱਚ ਵੀ ਸੀ, ਸੱਤਾ ਬਹੁਤ ਵੱਡੀ ਗੱਲ ਹੁੰਦੀ ਹੈ ਕੇਂਦਰ ਦੇ ਵਿੱਚ, ਪ੍ਰਧਾਨ ਮੰਤਰੀ ਕਾਂਗਰਸ ਦੇ ਰਹੇ ਤੇ ਪਰ ਉਦੋਂ ਉੱਥੇ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਸੈਟਅਪ ਵੀ ਮਜ਼ਬੂਤ ਸੀਗਾ ਬਹੁਤ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਜਿਹੜਾ ਇੱਕ ਜਥੇਬੰਦਕ ਢਾਂਚਾ ਸੀ ਕਾਂਗਰਸ ਦਾ ਉਹ ਹੁਣ ਸੈਂਟਰ ਚ ਵੀ ਇੰਨਾ ਮਜ਼ਬੂਤ ਹੈ ਨੀ, ਉੱਥੇ ਵੀ ਅੱਡ ਅੱਡ ਤਰ੍ਹਾਂ ਦੇ ਖੇਮਿਆਂ ਦੇ ਵਿੱਚ ਵੰਡਿਆ ਹੋਇਆ ਹੈ, ਅੱਡ ਅੱਡ ਬਲਾਕ ਨੇਗੇ ਉਹਨਾਂ ਦੇ ਵਿੱਚ ਵੰਡਿਆ ਹੋਇਆ, ਭਾਵੇਂ ਉਹਦੇ ਚੇਅਰਪਰਸਨ ਜੋ ਜੋ ਹੈ ਜੋ ਐਡਵਾਈਜ਼ਰ ਕੁਛ ਵੀ ਕਹਿ ਲਓ ਸਰਪ੍ਰਸਤ ਕਹਿ ਲਓ ਉਹ ਸੋਨੀਆ ਗਾਂਧੀ ਨੇ, ਉਹੀ ਜਿਹੜਾ ਨਹਿਰੂ ਗਾਂਧੀ ਪਰਿਵਾਰ ਚੱਲ ਰਿਹਾ ਤੇ ਜਾਂ ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਆ ਗਏ ਨੇ ਤੇ ਪਰ ਹੁਣ ਉੱਥੇ ਜਿਹੜੀ ਹੈ ਉਹ ਸਿਚੁਏਸ਼ਨ ਹੋਰ ਤਰ੍ਹਾਂ ਦੀ ਹੈ। ਇਹੀ ਕਾਰਨ ਹੈ ਕਿ ਜਿਹੜੀ ਕੇਂਦਰੀ ਜਿਹੜੀ ਹਾਈ ਕਮਾਂਡ ਹੈ ਉਹ ਕੋਈ ਵੱਡਾ ਪੰਜਾਬ ਬਾਰੇ ਫੈਸਲਾ ਸਖਤੀ ਵਾਲਾ ਨਹੀਂ ਲੈ ਸਕੇ ਕਿ ਨਹੀਂ ਇਹ ਹੁਣ ਹੋਏਗਾ ਪ੍ਰਧਾਨ, ਤੇ ਪਹਿਲਾਂ ਤਾਂ ਜਿਹੜਾ ਜਦੋਂ ਉੱਥੋਂ ਜਿਹਨੂੰ ਕਹਿ ਦਿੱਤਾ ਜਾਂਦਾ ਸੀ ਉਸੇ ਦੀ ਹਾਈ ਕਮਾਂਡ ਹੈਲਪ ਕਰਦੀ ਸੀ, ਉਸੇ ਦੀ ਅਗਵਾਈ ਚ ਚੋਣਾਂ ਲੜੀਆਂ ਜਾਂਦੀਆਂ ਸੀ ਤੇ ਵੱਧ ਤੋਂ ਵੱਧ ਪ੍ਰਚਾਰ ਸੀ ਜਾਂ ਪੈਸਾ ਲਾਇਆ ਜਾਂਦਾ ਸੀ ਉਸ ਹਿਸਾਬ ਦੇ ਨਾਲ ਲਾਇਆ ਜਾਂਦਾ ਸੀਗਾ ਤੇ ਹੁਣ ਇਹ ਵੀ ਜਿਹੜਾ ਇੱਕ ਏਦਾਂ ਦਾ ਕਿ ਉੱਥੇ ਕਮਜ਼ੋਰ ਹੋਣ ਕਰਕੇ ਸਿਚੁਏਸ਼ਨ ਇੱਥੇ ਵੀ ਜਿਹੜੀ ਹੈ ਕਾਂਗਰਸ ਹਾਈ ਕਮਾਨ ਨਾਰਾਜ਼ਗੀ ਜਿਹੜਾ ਹੈ ਉਹ ਦੂਜੇ ਲੀਡਰਾਂ ਦੀ ਮੁੱਲ ਨਹੀਂ ਲੈਣਾ ਚਾਹੁੰਦੀ ਕਿਸੇ ਇੱਕ ਦੇ ਉੱਪਰ ਜਿਹੜਾ ਸੀ ਟਿੱਕ ਕਰਕੇ ਜਾਂ ਕਿਸੇ ਉੱਪਰ ਇੱਕ ਨੂੰ ਇਹ ਦੇ ਕੇ ਵੀ ਆਹ ਜਿਹੜਾ ਹੈ ਤੇਰੇ ਸਿਰ ਤੇ ਪ੍ਰਧਾਨਗੀ ਦਾ ਜਿਹੜਾ ਤਾਜ ਆ ਉਹ ਪਹਿਨਾ ਜਾਂਦਾ ਚੱਲ ਤੂੰ ਆ ਅੱਗੇ, ਇੱਦਾਂ ਦਾ ਜਿਹੜਾ ਉਹ ਨਹੀਂ ਕਰ ਸਕਦੀ ਤੇ ਹੁਣ ਆਉਣ ਵਾਲੇ ਦਿਨਾਂ ਚ ਜਿਹੜੀ ਇਹ ਹੁਣ ਇੱਕ ਤਰ੍ਹਾਂ ਦੀ ਇੱਕ ਨੌ ਮੈਂਬਰੀ ਇੱਕ ਤਰ੍ਹਾਂ ਦਾ ਇੱਕ ਪ੍ਰੈਜ਼ੀਡੀਅਮ ਟਾਈਪ ਇੱਦਾਂ ਦਾ ਬਣ ਗਿਆ ਜਾਂ ਇੱਕ ਵੱਡਾ ਜਿਹੜਾ ਸੀ ਉਹ ਪੈਨਲ ਬਣ ਗਿਆ ਤੇ ਉਹ ਕੱਲ ਨੂੰ ਇਕੱਠੇ ਹੁੰਦੇ ਆ ਮੀਟਿੰਗਾਂ ਕਰਦੇ ਆ ਉਸ ਤੋਂ ਬਾਅਦ ਤੁਰਦੇ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਜੋੜਦੇ ਆ ਨਾਲ ਕੰਸੋਲੇਟ ਕਿੰਨਾ ਕਰਦੇ ਆ ਇਹ ਹੁਣ ਨਿਰਭਰ ਕਰਦਾ ਤੇ ਉਹਨਾਂ ਦੇ ਅੰਦਰ ਕੀ ਚੱਲਦਾ ਤੇ ਜਾਂ ਉਹਨਾਂ ਨੂੰ ਅਜੇ ਵੀ ਕੋਈ ਉਮੀਦ ਹੈ ਵੀ 2027 ਤੋਂ ਪਹਿਲਾਂ ਫੇਰ ਦੁਬਾਰਾ ਕੋਈ ਰਿਸ਼ਫਲਮੈਂਟ ਹੋ ਜਾਏ ਜਾਂ ਹਾਈਕਮਾਂਡ ਕਿਸੇ ਇੱਕ ਨੂੰ ਜਿਹੜਾ ਹੈ ਇੱਦਾਂ ਦੀ ਗੱਲ ਕਰਦੇ। ਉਂਝ ਤਾਂ ਜੇ ਦੇਖਿਆ ਜਾਵੇ ਭਾਵੇਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਰੱਖਿਆ ਤੇ ਉਧਰੋਂ ਚੰਨੀ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਪਰ ਕਾਂਗਰਸ ਅਜੇ ਉੱਥੇ ਖੜੀ ਹੈ ਤੇ ਰਾਜਾ ਵੜਿੰਗ ਨੂੰ ਹੀ ਜਿਹੜਾ ਹੈਗਾ ਪ੍ਰਧਾਨ ਬਰਕਰਾਰ ਰੱਖਿਆ ਗਿਆ ਤੇ ਹਾਲਾਂਕਿ ਅੰਦਰ ਖਾਤੇ ਜਿਹੜਾ ਹੈਗਾ ਸੂਬੇ ਦੇ ਵਿੱਚ ਬਹੁਤ ਥਾਂ ਤੇ ਦੇਖਿਆ ਗਿਆ ਕਿ ਜਿਹੜੇ ਆਪਾਂ ਨੂੰ ਸੋਰਸ ਤੋਂ ਪਤਾ ਲੱਗਦਾ ਕਿ ਰਾਜਾ ਵੜਿੰਗ ਨੂੰ ਜਿਹੜਾ ਹੈ ਸੂਬੇ ਦੇ ਜਿਹੜੇ ਕਾਂਗਰਸੀ ਵਰਕਰ ਨੇ ਜਾਂ ਕਾਂਗਰਸ ਦਾ ਕੇਡਰ ਹੈ ਤੇ ਉਹਨਾਂ ਨੂੰ ਲੱਗਦਾ ਕਿ ਇਹ ਕਮਜ਼ੋਰ ਜਿਹੜਾ ਹੈ ਸਾਡਾ ਪ੍ਰਧਾਨ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੁਣ ਆਪਣਾ ਰਣਜੋਤ ਜੀ ਬਣੀ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਕਿਸ ਪਾਸੇ ਨੂੰ ਤੁਰਦੀ ਹੈ ਤੇ ਜੇ ਇਕੱਠੇ ਹੋ ਜਾਂਦੇ ਆ ਸਾਰੇ ਇੱਕੋ ਦਮ ਇਹ ਮੈਸੇਜ ਦਿੰਦੇ ਆ ਆਪਣੀ ਪਾਰਟੀ ਕੇਡਰ ਨੂੰ ਕਿ ਹਾਂ ਅਸੀਂ ਇਕੱਠੇ ਹਾਂ ਤੇ ਫਿਰ ਉਹ ਹੈ ਵੀ ਜ਼ਿਆਦਾ ਕੰਸੋਲੀਡੇਸ਼ਨ ਵੱਲ ਵੀ ਵੱਧ ਸਕਦੀ ਹੈ ਤੇ ਜੇ ਪਹਿਲਾਂ ਵਾਂਗ ਇਹ ਵੀ ਆਪੋ ਆਪਣੇ ਤਰੀਕੇ ਨਾਲ ਚੱਲਣਗੇ ਤੇ ਫਿਰ ਉਵੇਂ ਖਲਾਰਾ ਤਾਂ ਬਰਕਰਾਰ ਹੈਗਾ ਹੀ ਹੈ।
2: ਸੋ ਕੁੱਲ ਮਿਲਾ ਕੇ ਫਿਰ ਆਪਾਂ ਇਹੋ ਹੀ ਵੇਖੀਏ ਕਿ ਹਾਲੇ ਕੋਈ ਬਹੁਤਾ ਰਿਸਕ ਲੈਣ ਦੀ ਕੰਡੀਸ਼ਨ ਦੇ ਵਿੱਚ ਕਾਂਗਰਸ ਆ ਹਾਲੇ ਵੀ ਨਹੀਂ ਜਾਪੀ। ਸੋ ਇੱਦਾਂ ਦੇ ਹੀ ਡਿਸੀਜ਼ਨ ਪਹਿਲਾਂ ਵੀ ਰਹੇ ਆ ਵੀ ਕੋਈ ਨਹੀਂ ਲੰਬਾ ਪੋਚੀ ਜੀ ਕਰਕੇ ਸਾਰੇ ਹੀ ਖੁਸ਼ ਰਹਿਣ ਥਾਂ ਥਾਂ ਹੀ ਰਹਿਣ ਅਤੇ ਉਹਨਾਂ ਦੇ ਤੇ ਇਸ ਡਿਸੀਜ਼ਨ ਦੇ ਨਤੀਜੇ ਪਹਿਲਾਂ ਵੀ ਆਪਾਂ ਵੇਖਿਆ ਵੀ ਕਾਂਗਰਸ ਦੇ ਪਿਛਲੀ ਵਾਰ ਜਾਂ ਉਹ ਤੋਂ ਪਿਛਲੀ ਵਾਰ ਵੀ ਨਹੀਂ ਚੱਜ ਦੇ ਨਾਲ ਆਏ ਅਤੇ ਹਾਲੇ ਵੀ ਕੁਛ ਬਹੁਤਾ ਫਰਕ ਤਾਂ ਨਹੀਂ ਆ।
3: ਨਹੀਂ ਕਿਤੇ ਕੋਈ ਲੱਗਦਾ ਨਹੀਂ ਕਿਉਂਕਿ ਉਹਦਾ ਇੱਕ ਕਾਰਨ ਇਹ ਹੈ ਕਿ ਕਈ ਵਾਰੀ ਸਾਨੂੰ ਪਹਿਲਾਂ ਹਲਕਿਆਂ ਤੋਂ ਵੀ ਪਤਾ ਲੱਗਣ ਜਾਣ ਲੱਗ ਜਾਂਦਾ ਕੰਸਿਸਟੈਂਸੀ ਦੇ ਕਿਉਂਕਿ ਇਹ ਬੰਦਾ ਸਟਰੋਂਗ ਹੈ ਇਹ ਅਗਲੇ ਵਾਰੀ ਆਪਣਾ ਕਿਤੇ ਨਾ ਕਿਤੇ ਤਾਕਤ ਜੁਟਾ ਰਿਹਾ ਇਹ ਆ ਸਕਦਾ ਤੇ ਉਸ ਰੂਪ ਚ ਅਜੇ ਲੱਗਦਾ ਨਹੀਂ। ਉਹਦਾ ਕਾਰਨ ਇਹ ਇਹ ਵੀ ਹੈ ਕਿ ਸੂਬੇ ਦੇ ਵਿੱਚ ਜਿਹੜਾ ਹੈ ਉਹ ਕਿਹਦੀ ਸਰਪ੍ਰਸਤੀ ਮੰਨੇ, ਕਿਹਨੂੰ ਆਪਦਾ ਲੀਡਰ ਮੰਨੇ, ਚੰਨੀ ਨੂੰ ਮੰਨੇ ਜਾਂ ਰਾਜਾ ਵੜਿੰਗ ਨੂੰ ਮੰਨੇ ਜਾਂ ਕਿਹਨੂੰ ਮੰਨੇ, ਕਿਉਂਕਿ ਉਹ ਤਾਂ ਜਾਂ ਤਾਂ ਸਾਬਕਾ MLA ਨੇ ਜਾਂ ਕੋਈ ਟਿਕਟ ਲੈਣ ਦੇ ਚਾਹਵਾਨ ਨੇ ਜਿਹਨਾਂ ਦੇ ਨਾਲ ਕਿਤੇ ਅੱਗੋਂ ਕੇਡਰ ਜੁੜਿਆ ਹੋਇਆ ਤੇ ਉਹਨਾਂ ਲਈ ਵੀ ਜਿਹੜਾ ਹੈਗਾ ਇੱਕ ਸੰਕਟ ਦੀ ਸਥਿਤੀ ਹੁੰਦੀ ਹੈ। ਕਦੇ ਹੁੰਦਾ ਨਹੀਂ ਕਿ ਸਾਰੇ ਉਹ ਸਾਰੇ ਦੇ ਸਾਰੇ ਲੀਡਰਾਂ ਨੂੰ ਇੱਕੋ ਪਲੇਟਫਾਰਮ ਤੇ ਬੁਲਾ ਕੇ ਸਾਰਿਆਂ ਨਾਲ ਇਕੱਠੀ ਸਾਂਝੀ ਗੱਲਬਾਤ ਕਰ ਸਕੇ। ਦੂਜੀ ਸਮੱਸਿਆ ਇਹ ਹੁੰਦੀ ਹੈ ਕਿ ਜਿਹੜੀ ਸਟੇਟ ਦੀ ਲੀਡਰਸ਼ਿਪ ਆ ਉਹਦੇ ਚ ਵੀ ਇਹ ਗੱਲ ਚੱਲਦੀ ਹੁੰਦੀ ਹੈ ਕਿ ਫਲਾਨਾ MLA ਤਾਂ ਫਲਾਨੇ ਲੀਡਰ ਦੇ ਨਾਲ ਹੈ, ਫਲਾਨਾ ਇਹਦੇ ਨਾਲ ਹੈ, ਜਾਂ ਉਹ ਜ਼ਿਲ੍ਹਾ ਪ੍ਰਧਾਨ ਉਹਦੇ ਨਾਲ ਹੈ, ਜਾਂ ਬਲਾਕ ਪ੍ਰਧਾਨ ਉਹਦੇ ਨਾਲ ਹੈ। ਤੇ ਇਸ ਕਰਕੇ ਵੀ ਜਿਹੜਾ ਫਿਰ ਉਹ ਅਸਰ ਹੁੰਦਾ ਉਹ ਸ਼ਰਮੋ ਸ਼ਰਮੀ ਫਿਰ ਉਹ ਦੂਜੇ ਨੂੰ ਮਿਲਦੇ ਹੀ ਨੀ ਤੇ ਜਾਂ ਇਹ ਵੀ ਕਈ ਵਾਰੀ ਫਿਰ ਕੋਈ ਏਦਾਂ ਖੇਮੇ ਜਿਵੇਂ ਪੋਲੀਟੀਕਲ ਪਾਰਟੀਆਂ ਚ ਵੀ ਹੁਣ ਤਾਂ ਲੋਕ ਬਦਲ ਲੈਂਦੇ ਚਲੋ ਵਿਦ ਇਨ ਪਾਰਟੀ ਤਾਂ ਕੋਈ ਔਖਾ ਨੀ ਕਦੇ ਕਿਸੇ ਧੜੇ ਨਾਲ ਜੁੜ ਗਿਆ ਕੋਈ ਕਦੇ ਕਿਸੇ ਧੜੇ ਨਾਲ ਜੁੜ ਗਿਆ ਤੇ ਇਸ ਤਰ੍ਹਾਂ ਦੀ ਜਿਹੜੀ ਉਹ ਸਿਚੁਏਸ਼ਨ ਹੈ ਹੁਣ ਜੇ ਇੱਥੇ ਕਾਂਗਰਸ ਇੱਕ ਵਾਰੀ ਇੰਨਾ ਕੁ ਰਿਸਕ ਲੈ ਕੇ ਜੋਖਮ ਲੈ ਕੇ ਜੇ ਪ੍ਰਧਾਨ ਜਿਵੇਂ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਸੀ ਕਿ ਜਿਵੇਂ ਹੁਣ ਬਾਕੀ ਸੂਬਿਆਂ ਦੇ ਵਿੱਚ ਵੀ ਚੇਂਜ ਕੀਤੀ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਪ੍ਰਧਾਨ ਬਦਲਿਆ ਜਾਊਗਾ ਜਾਂ ਖਾਸ ਕਰਕੇ ਉਦੋਂ ਗੱਲਾਂ ਜ਼ਿਆਦਾ ਜਦੋਂ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਨੇ ਪ੍ਰਧਾਨ ਥਾਪਿਆ ਆਪਣਾ ਪ੍ਰਧਾਨ ਬਦਲ ਕੇ ਜਾਖੜ ਸਾਹਿਬ ਦੀ ਥਾਂ ਤੇ ਉਦੋਂ ਵੀ ਚਰਚਾ ਚੱਲੀ ਸੀ ਕਿ ਹੁਣ ਕਾਂਗਰਸ ਦੀ ਵਾਰੀ ਉਹ ਵੀ ਸ਼ਾਇਦ ਆਪਣਾ ਪ੍ਰਧਾਨ ਜਿਹੜਾ ਹੈ ਬਦਲੇਗੀ ਤੇ ਸੋ ਪਰ ਇਹ ਕਿਉਂਕਿ ਉਸ ਪਾਸੇ ਨੂੰ ਅਜੇ ਤੁਰੀ ਨੀ ਆਪਾਂ ਇਹ ਕਹਿ ਸਕਦੇ ਹਾਂ ਕਿ ਅਜੇ ਚਾਲ ਜਿਹੜੀ ਹੈ ਪੋਲੀਟੀਕਲੀ ਇਹ ਸੁਸਤੀ ਵਾਲੀ ਹੈ ਤੇ ਕਿਉਂਕਿ ਦੇਖੋ ਜਿਹੜਾ ਹੈਗਾ ਰਿਸਕ ਤਾਂ ਲੈਣਾ ਪੈਂਦਾ ਰਾਜਨੀਤੀ ਦੇ ਵਿੱਚ ਤੇ ਰਿਸਕ ਬਿਨਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਕਿਉਂਕਿ ਇਹ ਸ਼ਤਰੰਜ ਦੀ ਜੂਏ ਦੀ ਖੇਡ ਵਾਂਗ ਹੀ ਹੁੰਦੀ ਹੈ ਰਾਜਨੀਤੀ ਵੀ ਤੇ ਜੇ ਅਜੇ ਫਿਰ ਉਵੇਂ ਹੀ ਰਹਿੰਦਾ ਹੈ ਵੀ ਲਓ ਦੱਸੋ ਜੀ ਉਹ ਤਾਂ ਫਿਰ ਉਹੀ ਰਹਿ ਗਏ ਪ੍ਰਧਾਨਤਾ ਜਾਂ ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਵੀ ਚਲੋ ਜਦੋਂ ਚੋਣ ਨੇੜੇ ਆਊ ਫਿਰ ਉਦੋਂ ਦੇਖਾਂਗੇ ਉਦੋਂ ਇਕੱਠੇ ਹੋਵਾਂਗੇ ਉਦੋਂ ਤੁਰਾਂਗੇ ਫਿਰ ਇਹ ਗੱਲ ਜਿਹੜੀ ਹੈ ਮੁਸ਼ਕਲ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ। ਮੈਂ ਜਿਹੜੀ ਹੈ ਜਦੋਂ ਹਾਲਾਤ 1984 ਤੋਂ ਬਾਅਦ ਜੋ ਕਾਂਗਰਸ ਦੇ ਪੰਜਾਬ ਦੇ ਬਣੇ ਤੇ ਉਦੋਂ ਕਮਾਲ ਦੀ ਗੱਲ ਸੀ ਕਿ ਕਾਂਗਰਸ 1984 ਦੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪਾਰਟੀ ਕੇਡਰ ਵੀ ਤੇ ਜਿਹੜੇ ਅਹੁਦੇਦਾਰ ਵੀ ਉਹ ਇੰਨੇ ਡਰੇ ਹੋਏ ਸੀ ਕਿ ਇਹ ਜਿਹੜਾ ਹੈ ਕੀ ਕਰਤਾ ਇੰਦਰਾ ਗਾਂਧੀ ਨੇ ਕਿਸ ਤਰ੍ਹਾਂ ਸਾਨੂੰ ਜਿਹੜਾ ਸੀ ਬੜਾ ਅਗਨ ਪ੍ਰੀਖਿਆ ਦੇ ਵਿੱਚ ਪਾਤਾ ਤੇ ਫਿਰ ਹੌਲੀ ਹੌਲੀ ਜਦੋਂ ਕਾਂਗਰਸ ਕੰਸੋਲੀਡੇਟ ਸ਼ੁਰੂ ਹੋਣੀ ਹੋਈ ਮੀਟਿੰਗਾਂ ਬੇਅੰਤ ਸਿੰਘ ਨੇ ਸ਼ੁਰੂ ਕੀਤੀਆਂ ਉਹਨਾਂ ਨੇ ਬੇਅੰਤ ਸਿੰਘ ਨੂੰ ਅੱਗੇ ਲਾਇਆ ਪ੍ਰਧਾਨ ਬਣਾਇਆ ਤੇ ਉਸ ਤੋਂ ਪਹਿਲਾਂ ਜਿਹੜੇ ਸੀ ਇੱਕ ਦੋ ਪ੍ਰਧਾਨ ਬਦਲੇ ਵੀ ਉਹਨਾਂ ਨੇ ਪਰ ਬੇਅੰਤ ਸਿੰਘ ਥੋੜਾ ਜਿਹਾ ਤੁਸੀਂ ਇਹ ਕਹਿ ਲਓ ਕਿ ਦਲੇਰੀ ਨਾਲ ਜਾਂ ਇਹ ਜਾਂਦੇ ਰਹੇ ਉਦੋਂ ਹਾਲਾਤ ਬੜੇ ਖਰਾਬ ਸੀ ਰਾਸ਼ਟਰਪਤੀ ਰਾਜ ਵੀ ਰਿਹਾ ਵੀ ਸੁਰਜੀਤ ਸਿੰਘ ਬਰਨਾਲੇ ਦਾ ਰਾਜ ਵੀ ਰਿਹਾ ਤੇ ਪਰ ਉਹਦੇ ਬਾਵਜੂਦ ਵੀ ਭਾਵੇਂ ਜਿੰਨਾ ਕੁ ਜਿਹੜਾ ਕੇਡਰ ਸੀ ਉਹ ਜੁੜਿਆ ਬੇਅੰਤ ਸਿੰਘ ਨਾਲ ਤੇ ਉਹ ਸੀਗਾ ਕਿ ਉਹ ਫਿਰ ਉਹ ਸਾਰਾ ਰਿਸਕ ਲੈ ਕੇ ਜਿਹੜੀ 1992 ਦੀ ਇਲੈਕਸ਼ਨ ਹੁੰਦੀ ਹੈ ਭਾਵੇਂ ਉਦੋਂ ਬਹੁਤੀਆਂ ਵੋਟਾਂ ਨਹੀਂ ਪਈਆਂ ਬਹੁਤੀ ਥਾਂ ਦੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਚਲੋ ਠੀਕ ਰਹੀ ਵੋਟ ਪਰਸੈਂਟੇਜ ਫਿਰ ਵੀ ਕੰਪੈਰੇਟਿਵਲੀ ਕਿਤੇ 30% ਕਿਤੇ 24-25% ਤੇ ਪੇਂਡੂ ਹਲਕਿਆਂ ਦੇ ਵਿੱਚ ਤਾਂ ਕਿਤੇ 10% 8% ਇਸ ਤੱਕ ਰਹੀ ਪਰ ਉਹਦੇ ਬਾਵਜੂਦ ਬੇਅੰਤ ਸਿੰਘ ਨੇ ਸਰਕਾਰ ਬਣਾ ਲਈ ਤੇ ਉਸ ਤੋਂ ਬਾਅਦ ਫਿਰ ਸਾਰੇ ਦੀ ਸਾਰੀ ਜਿਹੜੀ ਸੀ ਉਹ ਇੱਕ ਤਰੀਕੇ ਦੀ ਉਹ ਧੜੇਬੰਦੀ ਉਵੇਂ ਉਹ ਰਹੀ ਨਹੀਂ ਤੇ ਉਹ ਬੇਅੰਤ ਸਿੰਘ ਦੇ ਉੱਤੇ ਹੀ ਜਿਹੜਾ ਹੈ ਸਾਰਾ ਇੱਕ ਕੇਂਦਰਿਤ ਹੋ ਗਿਆ ਜਿਹੜਾ ਕਾਂਗਰਸ ਦਾ ਕੇਡਰ ਕਹਿ ਲਓ ਜਾਂ ਵਰਕਰ ਕਹਿ ਲਓ ਤੇ ਉਦਾਂ ਦੀ ਉਹ ਸਿਚੁਏਸ਼ਨ ਦੇ ਵਿੱਚੋਂ ਨਿਕਲਣ ਤੋਂ ਬਾਅਦ ਫਿਰ ਜਦੋਂ ਉਸ ਤੋਂ ਬਾਅਦ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਜਦੋਂ ਫਿਰ ਉਹੀ ਪ੍ਰੋਬਲਮ ਫਿਰ ਆ ਗਈ ਕਿ ਹਰਚਰਨ ਸਿੰਘ ਬਰਾੜ ਤੇ ਬੀਬੀ ਭੱਠਲ ਤੇ ਉਹ ਉਸ ਤਰ੍ਹਾਂ ਦੀ ਜਿਹੜੀ ਸੀ ਫਿਰ ਖੇਮਾਬੰਦੀ ਫਿਰ ਜਿਹੜੀ ਆ ਉਹ ਦੁਬਾਰਾ ਸ਼ੁਰੂ ਹੋ ਗਈ ਜਿਹਦੇ ਚੋਂ ਫਿਰ ਕੈਪਟਨ ਅਮਰਿੰਦਰ ਸਿੰਘ ਨਿਕਲੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਉਦੋਂ ਕਾਂਗਰਸ ਚ ਹੈ ਵੀ ਨਹੀਂ ਸੀ ਰਿਜ਼ਾਈਨ ਕਰ ਚੁੱਕੇ ਸੀ 1984 ਦੇ ਵਿੱਚ ਉਹ ਕਾਂਗਰਸ ਤੋਂ ਤੇ ਫਿਰ ਜਿਹੜਾ ਹੈ ਉਹ ਕਾਫੀ ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਕਾਂਗਰਸ ਦੀ ਸਰਕਾਰ ਖਤਮ ਹੋਣ ਤੋਂ ਬਾਅਦ 1997 ਦੇ ਵਿੱਚ ਤੇ ਫਿਰ ਉਦੋਂ ਕੈਪਟਨ ਦੀ ਜਿਹੜਾ ਅਗਵਾਈ ਦੇ ਵਿੱਚ ਕਾਫੀ ਕਾਂਗਰਸ ਫਿਰ ਉਹ ਕੰਸੋਲੀਡੇਟ ਜਿਹੜੀ ਆ ਉਹ ਹੋਈ ਜਿਸ ਕਰਕੇ ਉਹ ਫਿਰ ਦੋ ਵਾਰ ਸੱਤਾ ਚ ਵੀ ਰਹਿ ਗਏ ਉਦੋਂ ਬਾਅਦ ਤੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਿਚੁਏਸ਼ਨ ਹੈ ਹੋਰਨਾਂ ਸੂਬਿਆਂ ਚ ਵੀ ਲਗਭਗ ਇਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀ ਉਹ ਗੱਲ ਹੁੰਦੀ ਹੈ ਤੇ ਕਿਉਂਕਿ ਜਦੋਂ ਪਾਰਟੀ ਕਈ ਵਾਰੀ ਭਾਂਫ ਵੀ ਲੈਂਦੀ ਹੈ ਕਿ ਹਾਂ ਇਹਦੇ ਨੂੰ ਲੋਕ ਜ਼ਿਆਦਾ ਚਾਹੁੰਦੇ ਆ ਪਰ ਇਹਦੇ ਬਾਵਜੂਦ ਕਿ ਖਲਾਰਾ ਨਾ ਪੈ ਜੇ ਫਿਰ ਦੂਜੇ ਬਗਾਵਤ ਨਾ ਕਰ ਜਾਣ ਤੇ ਉਹ ਫਿਰ ਇਹ ਹੈ ਕਿ ਉਹ ਤੁੱਥ ਮੁੱਥ ਜੇ ਕਰਕੇ ਜਿਹੜਾ ਹੈ ਇਹ ਇੱਦਾਂ ਤੋਰ ਲੈਂਦੇ ਆ ਕਿ ਤੁਸੀਂ ਸਾਰੇ ਪ੍ਰਧਾਨ ਹੋ ਜੀ ਤੁਸੀਂ ਸਾਰੇ ਚਲੋ ਕੰਮ ਕਰੋ ਪਹਿਲਾਂ ਕੰਮ ਕਰੋ ਤੇ ਇਹ ਇੱਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਹੁਣ ਬਣੀ ਹੋਈ ਹੈ।
2: ਬਿਲਕੁਲ ਹੁਣ ਇਹੋ ਹੀ ਵੇਖਣ ਵਾਲੀ ਚੀਜ਼ ਹੈ ਕਿ ਕੀ ਇਸ ਤਰੀਕੇ ਦੇ ਨਾਲ ਬੰਨ ਕੇ ਰੱਖ ਪਾਉਂਦੇ ਨੇ ਸਾਰੀ ਟੀਮ ਨੂੰ ਜਾਂ ਨਹੀਂ, ਕਿਉਂਕਿ ਹਾਲੇ ਤੱਕ ਸਭ ਤੋਂ ਵੱਡੀ ਸਮੱਸਿਆ ਹੀ ਕਾਂਗਰਸ ਦੀ ਪੰਜਾਬ ਦੇ ਵਿੱਚ ਇਹੋ ਹੀ ਰਹੀ ਹੈ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
3: ਹਾਂਜੀ ਧੰਨਵਾਦ ਜੀ
2: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਇਹ ਖਬਰਾਂ ਤੁਸੀਂ ਰਿਪੀਟ ਦੇ ਉੱਤੇ ਜਾ ਕੇ ਸਾਡੀ ਐਪਲੀਕੇਸ਼ਨ ਦੇ ਉੱਤੇ ਵੀ ਸੁਣ ਸਕਦੇ ਹੋ। ਦਿਓ ਇਜਾਜ਼ਤ, ਰੱਬ ਰੱਖਾ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟਰੀਟ, ਪੁਆਇੰਟ ਕੁੱਕ। ਕਾਲ 0493-536-042।
7: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY Immigration and Education Consultant,
7: ਹਰ ਕਦਮ ਤੁਹਾਡੇ ਨਾਲ।
9: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਜਾਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
2: ਸੂਰਜ ਦੇਵਤਾ
1: ਕੀ ਮਤਲਬ
2: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
1: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
0: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0491

ਕਾਫੀ ਵਾਂਗ ਤੂੰ ਜ਼ਰੂਰੀ, ਇਹ ਇੱਕ ਜਗ੍ਹਾ ਅੱਖਰ ਆਇਆ। ਮੇਰੇ ਖਿਆਲ ਦੇ ਨਾਲ ਚੁੰਨੀ ਦੇ ਨਾਲ ਗੋਟਾ ਟਾਈਟਲ ਹੋਣਾ ਚਾਹੀਦਾ ਸੀ, ਜਾਂ ਫਿਰ ਕੋਈ ਹੋਰ ਟਾਈਟਲ ਹੋਣਾ ਚਾਹੀਦਾ ਸੀ, ਪਰ ਕਾਫੀ ਟਾਈਟਲ ਕਿਵੇਂ ਆ ਗਿਆ ਇਹ ਸਾਨੂੰ ਚਾਚਾ ਪੀਜੇ ਦੱਸਣਗੇ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਤੇ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਹੈ। ਖਬਰ ਇਹ ਹੈਗੀ ਹੈ ਕਿ ਅਮਰਿੰਦਰ ਗਿੱਲ ਦਾ ਨਵਾਂ ਗਾਣਾ ਆ ਗਿਆ, ਤੁਸੀਂ ਸੁਣ ਲਓ।

0: ਸਿੰਘ ਨੇ ਨੀ ਰਾਜਰੰਜੋਤ ਨੇ, ਮੇਰੇ ਨਾਲ ਹੈਗੇ ਨੇ ਮਨਤੇਜ ਸਿੰਘ ਉਰਫ ਚਾਚਾ ਪੀਜੇ ਉਰਫ ਤੇਜਾ ਤੇਜਾ ਕਿਹਾ ਹੈ
1: ਉਰਫ ਮੋਂਟੀ
0: ਤੇਜਾ ਤੇਜਾ ਕਿਹਾ
1: ਹੈ। ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਭਾਜੀ ਇਹ ਜਿਹੜਾ ਮਿਊਜ਼ਿਕ ਗਾਣੇ ਚ ਦਿੱਤਾ ਹੈ ਇਹ ਅਮਰਿੰਦਰ ਭਾਜੀ ਦੇ ਮੁੰਡਿਆਂ ਨੇ ਦਿੱਤਾ?
0: ਮੈਂ ਹੋਰ ਫਾਰਸੀ ਚ
1: ਮੈਂ ਹੈਰਾਨ ਹੋ ਗਿਆ ਨਾ, ਮੈਂ ਫਿਰ ਇੱਕ ਵਾਰੀ ਸੁਣਨਾ ਚਾਹੁੰਦਾ ਸੀ ਵੀ ਯਾਰ ਸੱਚੀ ਵਾਹ ਯਾਰ। ਇੱਕ ਤਾਂ ਉਹਨਾਂ ਦਾ ਗਾਣਾ ਵੀ ਆਇਆ ਸੀ ਨਾ, ਗਾਣਾ ਵੀ ਦੋਨਾਂ ਦਾ ਆ ਗਿਆ,
0: ਉਹਨਾਂ ਦੇ ਤਾਂ ਕਈ
1: ਕਾਫੀ ਆ ਗਿਆ ਤੇ ਹੁਣ ਆਹ ਮਿਊਜ਼ਿਕ ਵੀ ਦਿੱਤਾ। ਹਾਂ ਤੇ ਕਾਫੀ ਦਾ ਟਾਈਮ ਹੈ ਤੇ ਤੁਸੀਂ ਕਾਫੀ ਗਾਣਾ ਵੀ ਲਵਾ ਰਿਹਾ ਤੇ ਹੁਣ ਕੱਲਾ ਪਾਣੀ ਪਿਆ ਰਹੇ ਹੋ, ਗੱਲ ਕੀ ਹੈ ਤੁਹਾਡੇ ਵਿੱਚ? ਉਹ ਵੀ ਗੱਲ
0: ਮੈਂ ਕਿਹਾ ਸੀ ਛੇਤੀ ਆਓ, ਕਾਫੀ ਰੈਡੀ ਹੈ
1: ਭਾਜੀ। ਅੱਜ ਤੁਸੀਂ ਮੇਰੀ ਵੇਟ ਨਹੀਂ ਕੀਤੀ ਫਿਰ ਹੈ,
0: ਬੰਦਾ ਵੇਟ ਕੀਤਾ ਤੁਹਾਡਾ, ਦੇਖੋ ਮੇਰਾ ਵੇਟ ਇੰਨਾ ਹੋ ਗਿਆ ਤੁਹਾਡੀ ਵੇਟ ਕਰਦੇ ਕਰਦੇ,
1: ਦੇਖੋ ਵੇਟ ਚ ਮੇਰਾ ਪੇਟ ਹੋ ਗਿਆ,
0: ਵੇਟ ਕਰਦੇ ਕਰਦੇ ਮੈਂ ਲੇਟ ਹੋ ਗਿਆ। ਮੈਂ ਫਿਰ ਕਾਫੀ ਨੂੰ ਮੈਂ ਗਿਆ ਸੜੁਕੀ ਜਾਓ, ਕੋਈ ਚੱਕਰ।
1: ਅੱਛਾ ਮੈਨੂੰ ਇੱਕ ਦਿਨ ਤੁਸੀਂ ਕਿਹਾ ਸੀ ਵੀ ਭਾਜੀ ਬਲੈਕ ਕਾਫੀ ਪੀ ਕੇ ਨਾ ਤੁਹਾਨੂੰ ਐ ਚਿੰਗਿਆਰੀਆਂ ਲੱਗ ਜਾਣਗੀਆਂ, ਜਾਂ ਹੋਰ ਕਿਸੇ ਨੇ ਕਿਹਾ ਮੈਂ ਬੰਦਾ ਲੱਭਣਾ ਚਾਹੁੰਦਾ।
0: ਚਿੰਗਿਆਰੀਆਂ ਤਾਂ ਨੀ ਮੈਂ ਕਹੀਆਂ ਸੀ, ਪਰ ਬਲੈਕ ਕਾਫੀ ਆਪਾਂ ਪੀਂਦੇ ਜ਼ਰੂਰ ਹੈ।
1: ਪਤਾ ਨੀ ਮੈਨੂੰ ਨਾ ਕਿਸੇ ਨੇ ਕਿਹਾ ਸੀ
0: ਕਿ ਆਪਾਂ ਸਕਿਮ ਕਾਫੀ ਵੀ ਪੀਂਦੇ ਆ ਇੱਥੇ।
1: ਸਕਿਮ?
0: ਸਕਿਮ ਹੀ ਪੀਂਦੇ ਹੁੰਦੇ ਆਪਾਂ।
1: ਉਹ ਕੀ ਹੁੰਦਾ ਸਕਿਮ?
0: ਉਹ ਇੱਕ ਚਮਚ ਲਾਈਟ ਮਿਲਕ ਦਾ ਪਾ ਕੇ
1: ਕਰਦੀ ਆ ਜਿਹੜੀ ਵਿੱਚ
0: ਉਹ ਨਹੀਂ ਨਹੀਂ ਨਹੀਂ ਕਾਫੀ ਜ਼ਿਆਦਾ
1: ਹਾਂ
0: ਤੇ ਦੁੱਧ ਦਾ ਚਮਚ ਇੱਕ।
1: ਅੱਛਾ ਅੱਛਾ ਠੀਕ ਹੈ। ਮੈਨੂੰ ਨਾ ਇੱਕ ਭਾਈ ਨੇ ਕਿਹਾ ਸੀ
0: ਬਲੈਕ ਵਰਗੀ ਹੋਇਆ ਉਹ ਠੀਕ ਹੈ ਉਹ ਵੀ,
1: ਮੈਂ ਉਹ
0: ਛਿੱਟਾ ਜਿਹਾ ਦੇ ਲਿਆ ਕਰੋ
1: ਉਹ ਮੈਂ ਕਦੇ ਮੂੰਹ ਦੇ ਨਾ ਦੇ ਲਾ ਛਿੱਟਾ, ਕਿਉਂਕਿ ਸਾਡੇ ਤੇ ਛਿੱਟਾ ਮੂੰਹ ਦੇ ਹੀ ਦਿੰਦੇ ਆ ਨਾ ਭਾਈ, ਪੂਰਾ ਚੰਗੀ ਤਰ੍ਹਾਂ ਦੱਸਿਆ ਕਰੋ ਛਿੱਟਾ ਕਿੱਥੇ ਦੇਣਾ, ਕਿਉਂਕਿ ਆਪਾਂ ਛੋਟੇ ਹੁੰਦੇ ਸੀ ਨਾ ਛਿੱਟਾ ਮੂੰਹ ਤੇ, ਜਦੋਂ ਮੂੰਹ ਧੋੜੇ ਤਾਂ ਛਿੱਟਾ ਤੇ ਮੂੰਹ ਦੇ ਦਿੰਦੇ ਹੈ,
0: ਸਾਡੇ ਗੁੱਗਾ ਪੀਣ ਨੂੰ ਦਿੰਦੇ ਹੁੰਦੇ ਨੇ ਛਿੱਟਾ ਗੁੱਗਾ।
1: ਯਾਰ ਗੁੱਗਾ ਕੀ ਤੁਹਾਡਾ ਪਤਾ ਨੀ ਕੀ ਲੱਗਦਾ ਗੁੱਗਾ ਕੀ ਦੱਸਾ
0: ਤੁਹਾਨੂੰ ਗੁੱਗਾ? ਅੱਛਾ
1: ਨਹੀਂ ਨਹੀਂ ਨਹੀਂ ਗੁੱਗਾ ਤਾਂ ਨੀ ਪਤਾ, ਗੁੱਗਾ ਹੁੰਦਾ ਸੀ
0: ਪੀਰ ਪੀਰ
1: ਪੀਰ। ਅੱਛਾ ਓ ਹਾਂ ਗੁੱਗਾ ਪੀਰ
0: ਜਾਣ ਤੋਂ ਪਹਿਲਾਂ ਦਿੰਦੇ ਹੁੰਦੇ ਸੀਗੇ ਦੁੱਧ ਦਾ ਛਿੱਟਾ।
1: ਓਏ ਹਾਏ ਹਾਏ ਹਾਏ। ਅੱਛਾ ਮੈਂ ਉਹੀ ਗੱਲ ਤੇ ਫੇਰ ਆ ਰਿਹਾ, ਅੱਜ ਮੇਰੀਆਂ ਨਾ ਗੱਲਾਂ ਪੂਰੀਆਂ ਹੁੰਦਿਆ ਕਰਿਓ ਤੁਸੀਂ।
0: ਅੱਛਾ
1: ਤੁਸੀਂ ਮੇਰੇ
0: ਅੱਛਾ
1: ਸ਼ੁਰੂ ਹੋ ਗਏ
0: ਹੋ ਗਈ ਗੱਲ
1: ਉਂਗਲ ਤੇ ਜੇ ਤਾਂ ਮੈਂ ਕਾਊਂਟ ਚਿੜਚਿੜ ਕਰਨ ਲੱਗਾ,
0: ਮੈਂ ਉਹੀ ਕਰਨ ਲੱਗਿਆ ਗੱਲ ਤੁਹਾਡੀ ਸ਼ੁਰੂ ਹੋ ਗਈ ਹੈ ਕੌਮੇ ਚ।
1: ਨਹੀਂ ਨਹੀਂ ਸ਼ੁਰੂ ਕੌਮੇ ਚ,
0: ਚਲੋ ਠੀਕ ਕਰੋ।
1: ਹਾਂ
0: ਬਿਸਮਿਲਾ
1: ਬਿਸਮਿਲਾ। ਹਾਂ ਅੱਛਾ ਇਹ ਜਿਹੜਾ ਇੱਕ ਨਾ ਮੈਨੂੰ ਭਾਜੀ ਕਹਿੰਦੇ ਵੀ ਨਾ ਜਦੋਂ ਤੂੰ ਥੱਕਿਆ ਹੋਏਗਾ ਨਾ ਤੂੰ ਨਾ ਬਲੈਕ ਕਾਫੀ ਪੀ ਲੇਗਾ ਨਾ ਤੇ ਸਾਰੀ ਥਕਾਨ ਦੂਰ ਹੋ ਜਾਣੀ ਆ। ਤੇ ਮੈਂ ਇੱਕ ਦਿਨ ਥੱਕਿਆ ਸੀ, ਮੈਂ ਬਲੈਕ ਕਾਫੀ ਪੀਣਾ ਹੈ, ਹੋ ਸਕਦਾ ਮੇਰੀ ਥਕਾਨ ਨਹੀਂ ਹੋਈ
0: ਦਿਮਾਗ ਦੀ ਗੱਲ। ਤੁਸੀਂ ਆਪਣੇ ਮਨ ਨੂੰ ਜੋ ਸਮਝਾ ਲਿਆ ਵੀ ਆਹ ਪੀ ਕੇ ਮੇਰੀ ਥਕਾ, ਕਈ ਕਹਿੰਦੇ ਨੇ ਮੇਰੀ ਰੈਡ ਬੁਲ ਪੀ ਕੇ ਦੂਰ ਹੋਣੀ ਹੈ, ਕਈ ਚਾਹ ਪੀ ਕੇ ਕਰਦੇ ਨੇ, ਕਈ ਕਈ ਸੌਂਕੇ ਦੂਰ ਹੁੰਦੀ ਹੈ ਥਕਾਵਟ,
1: ਮਤਲਬ ਇਹ ਦਿਲ ਤੁਹਾਡਾ ਵਾ ਜੋ ਤੁਹਾਡੇ ਦਿਲ ਦੇ ਕਿਹਾ ਨਾ ਵੀ ਹਾਂ ਇਹ ਚੀਜ਼ ਨੇ ਮੈਨੂੰ ਠੀਕ।
0: ਨਹੀਂ ਆਹ ਚੀਜ਼ ਹੁਣ ਬਹੁਤ ਤੁਰ ਪਈ ਵੈਸੇ, ਅੱਗੇ ਇੰਡੀਆ ਚ ਤਾਂ ਹੈਗੀ ਸੀਗੀ ਕਿ ਦੁਪਹਿਰ ਨੂੰ ਸੌਣ ਵਾਲਾ, ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਪਾਵਰ ਨੈਪ ਵਾਲੀ ਗੱਲ ਬੜੀ ਤੁਰ ਪਈ ਹੈ। ਤੁਸੀਂ ਸਵੇਰੇ 9 ਤੋਂ 5 ਵਜੇ ਤੱਕ ਆਫਿਸ ਚ ਹੈਗੇ ਹੋ, ਤੁਸੀਂ 1.5-2 ਵਜੇ 5 ਮਿੰਟ ਦਾ ਇੱਕ ਪਾਵਰ ਨੈਪ ਲੈ ਲਓ।
1: ਓਏ ਹੋਏ ਹੋਏ ਹਾਂ
0: ਉਹ ਬਹੁਤ ਜ਼ਰੂਰੀ ਹੈਗਾ ਤੁਸੀਂ 5-10 ਮਿੰਟਾਂ ਦਾ ਪਾਵਰ, ਇਸ ਕਰਕੇ ਕਿਉਂਕਿ ਉਹ ਕਹਿੰਦੇ ਉਹ 5-10 ਮਿੰਟਾਂ ਦੇ ਵਿੱਚ ਜੇ ਤੁਹਾਨੂੰ ਫੀਲ ਹੋ ਰਹੀ ਹੈ ਨੀਂਦ ਜੀ ਤੇ ਉਹਦੇ ਚ ਜਿਹੜੀ ਨੀਂਦ ਆ ਜਾਣੀ ਹੈ ਉਹ ਤੁਹਾਡੀ 4-5 ਘੰਟਿਆਂ ਦੇ ਵਿੱਚ ਵੀ ਨਹੀਂ ਆਉਣੀ।
1: ਨਹੀਂ ਨਹੀਂ ਭਾਜੀ ਏਦਾਂ ਹੁੰਦਾ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਆਪਾਂ ਗੱਡੀ ਚਲਾ ਰਹੇ ਹੋਈਏ ਨਾ ਵਿੱਚ ਜਦੋਂ ਕੋਈ ਝੋਕੇ ਲੱਗਦੇ ਨਾ ਥੋੜੇ, ਅਗਰ ਆਰਾਮ ਨਾਲ ਗੱਡੀ ਪਾਰ ਕਰਕੇ ਨਾ 10 ਮਿੰਟ ਵੀ ਆਰਾਮ ਨਾਲ ਏਦਾਂ ਅੱਖਾਂ ਬੰਦ ਕਰਕੇ ਬਹਿ ਜਾਈਏ ਨਾ, ਐਂ ਲੱਗਦਾ ਵਾ ਵੀ ਯਾਰ ਮਤਲਬ ਸਾਰੀ ਥਕਾਨ ਦੂਰ ਹੋ ਗਈ ਹੈ। ਇਹ ਹੁਣ ਇਹ ਦੱਸਾਂ ਕਿ ਮੈਂ ਜਦੋਂ ਦੁਬਈ ਕੰਮ ਕਰਦਾ ਸੀ ਨਾ ਤੇ ਸਾਡੀ ਹੈਗੀ ਉਹ ਕਿਹੜੀ ਕੰਪਨੀ, ਸਾਡੇ ਕਲਚਰ ਕੀ ਆ, ਅਸੀਂ ਆਫਿਸ ਚ ਕੰਮ ਕਰਦੇ ਪਏ ਆ ਨਾ, ਜੇ ਕੋਈ ਬੈਡ ਟੇਬਲ ਤੇ ਲੰਮੇ ਪਿਆ ਨਾ ਉਹਨੂੰ ਕਹਿਣਗੇ ਲੈ ਇਹ ਕੀ ਆ ਯਾਰ ਆਫਿਸ ਆ ਕੀ ਤੂੰ ਘਰ ਬਣਾਇਆ ਵਾ, ਸਾਰੇ ਏਦਾਂ ਕਹਿੰਦੇ ਆ। ਪਰ ਉਹ ਆਪ ਸਪੈਸ਼ਲ ਕਰਦੇ ਆ, ਉਹਨਾਂ ਨੇ ਰੋਟੀ ਤੋਂ ਬਾਅਦ ਸਾਰਿਆਂ ਨੇ ਸੌਣਾ ਹੁੰਦਾ, ਮਤਲਬ ਕੰਮ ਇੰਨਾ ਕਰਦੇ ਆ ਉਹ ਔਰ ਕੰਮ। ਔਰ ਮੈਂ ਉਹਨਾਂ ਤੋਂ ਸਿੱਖਿਆ, ਮੈਂ ਕਿਹਾ ਯਾਰ ਸਹੀ ਗੱਲ ਆ ਜਿਹੜਾ ਵਿਚਕਾਰ ਜੀ ਬ੍ਰੇਕ ਲੈ ਕੇ ਜਿਹੜਾ ਤੁਸੀਂ ਸੌ ਲੈਂਦੇ ਹੋ ਨਾ, ਆਪਾਂ ਸੋਈਏ ਤੇ ਆਪਾਂ ਤੇ ਘਰਾੜੇ ਮਾਰਦੇ, ਪਹਿਲੋਂ ਘਰਾੜੇ ਨਹੀਂ ਮਾਰਦੇ ਪਰ
0: ਫਰਕ ਪੈਂਦਾ। ਇਹ ਨਾ ਦੁਬਈ ਦੀ ਤੁਸੀਂ ਗੱਲ ਕੀਤੀ ਹੈ, ਮੈਂ ਦੁਬਈ ਦੀ ਗੱਲ ਅੱਗੇ ਚੱਲ ਕੇ ਯਾਦ ਕਰਾਏ ਹੋ, ਇੱਕ ਕਰਨੀ ਹੈ ਪਰ ਪਹਿਲਾਂ ਕਾਫੀ ਵਾਲੀ ਗੱਲ ਵਿੱਚ ਨਾ ਰਹਿ ਜਾਵੇ।
1: ਕਾਫੀ
0: ਅੱਜ ਦੀ ਖਬਰ ਵੀ ਇਹੀ ਹੈ ਆਪਣੀ ਪਹਿਲੀ ਖਬਰ।
1: ਓਏ ਹੋਏ ਹੋਏ।
0: ਮੈਂ ਨੋਰਮਲੀ ਆਪਾਂ ਘਰੋਂ ਕਾਫੀ ਬਣਾ ਕੇ ਆਪਣੀ ਪਸੰਦ ਕਰ ਲੈਂਦੇ, ਜਾਂ ਫਿਰ ਕੋਈ ਇੱਕ ਰਾਹ ਦੇ ਵਿੱਚ ਵਧੀਆ ਕੈਫੇ ਪੈਂਦਾ ਉੱਥੇ, ਇੱਕ ਤੁਹਾਨੂੰ ਮੈਂ ਦੱਸੂਗਾ ਕਿੱਥੇ, ਕੋਸਕੋ ਦੇ ਅਪੋਜ਼ਿਟ ਹੈ
1: ਆਪਣੇ ਇੱਥੇ ਮਾਸਟਰ ਪਾਰਕ ਨਾਲ ਜਿਹੜੀ
0: ਰਿਚਮੰਡ ਰੋਡ ਦੇ ਉੱਤੇ, ਬੜਾ ਵਧੀਆ ਕੈਫੇ ਉਹ, ਬੜੀ ਵਧੀਆ ਕਾਫੀ ਦਿੰਦੇ ਵੀ ਐਨ ਜਾਗ ਜੀ ਆ ਜਾਂਦੀ ਹੈ।
1: ਓ ਵੈਰੀ ਗੁੱਡ।
0: ਤੇ ਜੇ ਉੱਥੋਂ ਵੀ ਨਾ ਮਿਲੇ ਤੇ ਫਿਰ ਕੋਈ ਹੋਰ ਕੋ ਪਲਾਨ ਪਲਾਨ ਬੀ ਜਾਂ ਸੀ ਹੈ ਨਹੀਂ ਫਿਰ? ਅੱਛਾ ਉਹ ਮੈਂ ਬਾਈ ਚਾਂਸ ਉਹ ਲੰਘਿਆ ਆਇਆ ਉੱਥੋਂ ਵੀ, ਘਰੋਂ ਵੀ ਨਹੀਂ ਲਈ, ਮੈਨੂੰ ਤੋੜ ਜੀ ਮਹਿਸੂਸ ਆ, ਮੈਂ ਤੁਹਾਨੂੰ ਕਰਿਆ ਵੀ ਤੁਸੀਂ ਆਓਗੇ ਆਓਗੇ,
2: ਮੈਂ ਥੋੜਾ ਲੇਟ ਹੋ ਗਿਆ,
0: ਚਲੋ ਤੁਸੀਂ ਨਹੀਂ ਆਏ ਤੇ ਫਿਰ ਮੈਂ ਸੋਚਿਆ ਵੀ ਫਿਊਲ ਸਟੇਸ਼ਨ ਵਾਲੀ ਵਜੇ ਟਰਾਈ ਕਰਦੇ ਆ।
2: ਅੱਛਾ ਠੀਕ ਹੈ ਠੀਕ ਹੈ,
0: ਆਪਣੇ ਆਹ ਇੱਥੇ ਬਲੈਕ ਟਾਊਨ ਦੇ ਚ ਤੇ ਉਹ ਜਿਹੜਾ ਹੈਗਾ ਫਿਊਲ ਸਟੇਸ਼ਨ ਉਹ ਸੀਗਾ ਈਜੀ ਦਾ,
2: ਈਜੀ ਦਾ ਠੀਕ ਹੈ,
0: ਈਜੀ ਦਾ ਨੀ ਈਜੀ ਦਾ,
2: ਈਜੀ
0: ਹਨਾ। ਹੁਣ ਇਹ ਨਾਮ ਤੁਹਾਡੇ ਲਈ ਖਤਮ ਹੋਣ ਵਾਲਾ ਹੈ, ਇਹ ਸ਼ੋਅ ਸਾਡਾ ਜਿਹੜਾ ਡਾਕੂਮੈਂਟ ਕਰ ਦੇਗਾ ਉਸ ਕੰਪਨੀ ਨੂੰ, ਕਿਉਂਕਿ ਈਜੀ ਕੰਪਨੀ ਇੰਗਲੈਂਡ ਦੇ ਵਿੱਚ ਤਾਂ ਹੈਗੀ, ਬਹੁਤ ਵੱਡੀ ਕੰਪਨੀ ਹੈ ਫਿਊਲ ਸਟੇਸ਼ਨ ਨੇ ਇਹਨਾਂ ਦੇ
2: ਜੀ।
0: ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਸੀਗੀ ਪਰ ਹੁਣ ਨੀ। ਅੱਛਾ ਜਾਂਦਾ ਉੱਥੇ ਲੈਣ ਗਿਆ ਕਾਫੀ, ਇਹ ਅੱਜ ਦੀ ਖਬਰ ਵੀ ਆਪਾਂ, ਬੜੇ ਸਾਰੇ 1 ਜੁਲਾਈ ਤੋਂ ਫਾਈਨੈਂਸ਼ੀਅਲ ਈਅਰ ਚੇਂਜ ਹੁੰਦਾ ਹਨਾ,
2: 1 ਜੁਲਾਈ ਹਾਂਜੀ,
0: ਤੇ ਬੜੇ ਸਾਰੇ ਚੇਂਜਿਸ ਹੋ ਰਹੇ ਨੇ, ਕਿਸੇ ਦੀ ਤਨਖਾਹਾਂ ਵੱਧ ਰਹੀਆਂ ਨੇ, ਕਿਸੇ ਦੇ ਆਪਣੇ ਆਪਣਾ ਫਿਊਲ ਐਕਸਾਈਜ਼ ਘੱਟ ਹੋ ਰਿਹਾ,
2: ਕਿਸੇ ਦੇ ਖਰਚੇ ਵੱਧ ਰਹੇ ਆ, ਸਾਡੇ
0: ਪੇਡ ਪੈਰੈਂਟਲ ਲੀਵ ਵੱਧ ਰਹੀ ਹੈ, ਖਰਚੇ ਵੱਧ ਰਹੇ ਨੇ, ਇਮੀਗ੍ਰੇਸ਼ਨ ਦੀਆਂ ਫੀਸਾਂ ਵੱਧ ਗਈਆਂ, ਸਾਰਾ ਕੁਝ ਚੇਂਜ ਹੋ ਰਿਹਾ ਹੈਗਾ।
2: ਬਿਲਕੁਲ ਬਿਲਕੁਲ,
0: ਇਸੇ ਟ੍ਰਾਂਜੀਸ਼ਨ 'ਚ ਇੱਕ ਚੇਂਜ ਇਹ ਵੀ ਹੋਇਆ, ਇਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਹੈਗੇ।
2: ਹਾਂਜੀ,
0: ਇਹ ਖਬਰ ਬੜੀ ਇੰਟਰਸਟਿੰਗ ਸੀਗੀ, ਔਰ ਇਹ ਸੀਗੀ ਕਿ ਅੱਛਾ ਪਹਿਲਾਂ ਖਬਰ ਚਲਾਉਣ ਤੋਂ ਪਹਿਲਾਂ ਆਪਾਂ ਜਿਵੇਂ ਉਹ ਕਰਦੇ ਹੁੰਦੇ ਆ ਉਹ, ਖਬਰਾਂ ਚੱਜਦੀਆਂ ਹੁੰਦੀਆਂ ਸੀ, ਅੱਜ ਕੱਲ ਖਬਰਾਂ ਬੇਕਾਰ ਨੇ, ਮਿਊਜ਼ਿਕ ਹੀ ਉਹੀ ਹੈ,
2: ਅੱਜ ਕੱਲ ਬੰਦੇ ਚੱਜਦੇ ਹੋ ਜਾਣ ਉਹੀ ਬਹੁਤ,
0: ਬੰਦੇ ਬੇਕਾਰ ਨੇ ਤਾਂ ਖਬਰਾਂ ਬੇਕਾਰ। ਅੱਛਾ ਇਹ ਖਬਰ ਇਹ ਹੈਗੀ ਹੈ ਜੀ ਕਿ 1 ਜੁਲਾਈ ਤੋਂ ਹੁਣ ਜਿੰਨੇ ਵੀ ਮਰਜਰ ਹੋ ਰਹੇ ਨੇ, ਅੱਜ ਤੋਂ ਜਿੰਨੇ ਵੀ ਮਰਜਰ ਹੋ ਰਹੇ ਨੇ, ਮਰਜਰ ਯਾਨੀ ਕਿ ਕੰਪਨੀਆਂ ਜਦੋਂ ਆਪਸ ਵਿੱਚ ਮਰਜ ਹੁੰਦੀਆਂ ਨੇ, ਉਹ ਅੱਜ ਦੇ ਦਿਨ ਤੋਂ ਲਾਗੂ ਹੋਣੇ ਸੀ ਕਿਉਂਕਿ ਜ਼ਿਆਦਾਤਰ ਕੰਪਨੀਆਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਕਰਦੀਆਂ। ਹੁਣ ਈਜੀ ਕੰਪਨੀ ਜਿਹੜੀ ਸੀਗੀ ਉਹਨੇ ਆਪਣੇ $1.8 billion ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿੰਨੇ ਫਿਊਲ ਸਟੇਸ਼ਨ ਸੀ ਉਹ ਖਰੀਦੇ ਸੀ, ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਖਰੀਦੇ ਹੋਣਗੇ। ਇਹ ਜਾਣਕਾਰੀ ਮੈਨੂੰ ਨਾ ਉਹ ਫਿਊਲ ਸਟੇਸ਼ਨ ਤੇ ਕੰਮ ਕਰਦੇ ਕਰਿੰਦੇ ਨੇ ਦਿੱਤੀ, ਉਹਦਾ ਆਪਣਾ ਸੀਗਾ ਉਹ।
2: ਅੱਛਾ ਠੀਕ ਹੈ,
0: ਫਿਰ ਬਾਅਦ ਚ ਆ ਕੇ ਮੈਂ ਚੈੱਕ ਵੀ ਕੀਤੀ ਔਰ ਵਾਕਈ ਸਹੀ ਪਾਈ ਗਈ, ਤੇ ਹੁਣ ਉਹ ਕਹਿੰਦੇ ਕਿ ਇਸ ਕੰਪਨੀ ਜੀ ਸਾਡੀ 1.16 billion ਦੇ ਵਿੱਚ ਹੀ ਵੇਚ ਕੇ ਜਾ ਰਹੀ ਹੈ, ਮਤਲਬ $600-700 million ਦੇ ਘਾਟੇ ਦੇ ਵਿੱਚ ਵੇਚ ਕੇ ਜਾ ਰਹੇ ਨੇ। ਮੈਂ ਕਿਹਾ ਏਦਾਂ ਕਿਉਂ, ਕਹਿੰਦੇ ਸਰਵਾਈਵ ਨਹੀਂ ਕਰ ਰਹੇ, ਪਰ ਜਿਹੜੇ ਜਿੱਥੋਂ ਗੱਲ ਤੁਰੀ ਸੀਗੀ ਉਹ ਕਿੱਥੋਂ ਹੋਈ ਸੀਗੀ, ਇਹਨਾਂ ਦੇ 450-500 ਦੇ ਕਰੀਬ ਫਿਊਲ ਸਟੇਸ਼ਨ ਨੇ ਈਜੀ ਦੇ
2: ਪੂਰੇ ਇੱਥੇ,
0: ਹੁਣ ਉਹਨਾਂ ਸਾਰਿਆਂ ਤੇ ਐਮਪੋਲ ਦਾ ਨਾਮ ਲੱਗ ਜਾਣਾ, AMPOL ਹਨਾ।
2: ਅੱਛਾ ਐਮਪੋਲ, ਅੱਛਾ
0: ਈਜੀ ਦੀ ਜਗ੍ਹਾ ਤੇ ਜਿੱਥੇ ਜਿੱਥੇ ਐਮਪੋਲ ਦੇ ਪੋਸਟਰ ਲੱਗ ਜਾਣਗੇ, ਸਾਰੀ ਬ੍ਰੈਂਡਿੰਗ ਜਿਹੜੀ ਅੱਜ ਦੀ ਤਰੀਕ ਤੋਂ ਚੇਂਜ ਹੋਣੀ ਸ਼ੁਰੂ ਹੋ ਜਾਣੀ ਹੈ। ਪਰ ਇਸ ਸਾਰੇ ਕਾਸੇ ਦੇ ਦਰਮਿਆਨ ਮੈਂ ਉੱਥੋਂ ਕਾਫੀ ਲੈਣ ਗਿਆ, ਉਹਨਾਂ ਨੇ ਕਾਫੀ ਨਹੀਂ ਦਿੱਤੀ, ਮੈਂ ਕਿਹਾ ਆਹ ਕੀ ਹੋਇਆ,
2: ਕਾਫੀ ਦਿੱਤੀ ਨਹੀਂ
0: ਕਾਫੀ, ਅੱਜ ਤੋਂ ਕੀ ਹੋਇਆ ਕਿ ਕਾਫੀ ਮਸ਼ੀਨ ਜਿੱਥੇ ਜਿੱਥੇ ਵੀ ਖਰਾਬ ਪਈ ਹੈ
2: ਉਹ ਖਰਾਬ ਹੀ ਹੈ,
0: ਉਹ ਖਰਾਬ ਹੀ ਰਹਿਣੀ ਹੈ। ਉਹਦੀ ਵਜ੍ਹਾ ਸੁਣੋ, ਉਹ ਬੜੀ ਇੰਟਰਸਟਿੰਗ ਹੈ, ਕਹਿੰਦਾ ਭਾਜੀ ਹੁਣ ਐਮਪੋਲ ਵੈਸੇ ਤਾਂ ਪੁਰਾਣੀ ਕੰਪਨੀ ਹੈ, ਫਿਊਲ ਸਟੇਸ਼ਨ ਹੈਗੇ ਨੇ ਉਹਨਾਂ ਦੇ, ਪਰ ਕਿਉਂਕਿ ਹੁਣ ਉਹ ਈਜੀ ਤੋਂ ਐਮਪੋਲ ਦੇ ਵਿੱਚ ਟ੍ਰਾਂਸਫਰ ਹੋ ਰਹੇ ਨੇ, ਤੇ ਇਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਐਮਪੋਲ ਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਉਹ ਜਦੋਂ ਫਿਊਲ ਸਟੇਸ਼ਨ ਸਾਰੀ ਬ੍ਰੈਂਡਿੰਗ ਚੇਂਜ ਹੋਣੀ ਹੈ, ਮਰਚੈਂਡਾਈਜ਼ਿੰਗ ਚੇਂਜ ਹੋਣੀ ਹੈ, ਬੈਨਰ ਚੇਂਜ ਹੋਣਗੇ, ਪੋਸਟਰ ਚੇਂਜ ਹੋਣਗੇ, ਸਾਰੇ ਬੋਰਡ ਚੇਂਜ ਹੋਣਗੇ, ਯੂਨੀਪੋਲ ਚੇਂਜ ਹੋਣਗੇ, ਉਹ ਜਿਹੜੀ ਬਾਹਰ ਮਸ਼ੀਨ ਉਹ ਲੱਗਿਆ ਹੁੰਦਾ ਉੱਚਾ ਜਿਹਾ ਕੁਤਬ ਮੀਨਾਰ, ਉਹਦੇ ਤੋਂ ਬ੍ਰੈਂਡਿੰਗ ਚੇਂਜ ਹੋਣੀ ਹੈ ਸਾਰਾ ਕੁਝ, ਤੇ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੂੰ ਉਹ ਧਿਆਨ ਨਹੀਂ ਦੇ ਰਹੇ। ਸੋ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਦੇ ਉੱਤੇ ਕਾਫੀ ਮਸ਼ੀਨਾਂ ਖਰਾਬ ਨੇ ਜਾਂ ਕੱਲ੍ਹ ਹੋਈਆਂ ਸੀ ਜਾਂ ਪਰਸੋਂ ਹੋਈਆਂ ਸੀ, ਉਹ ਖਰਾਬ ਹੀ ਰਹਿਣਗੀਆਂ, ਕਿਉਂਕਿ ਹਾਲੇ ਉਹਨਾਂ ਦੇ ਸਾਰੇ ਟੈਕਨੀਸ਼ੀਅਨ ਉਹਨਾਂ ਨੇ ਨਵੇਂ ਪੇਰੋਲ ਤੇ ਚਾੜਨੇ ਨੇ, ਸਭ ਕੁਝ ਹੀ ਚੇਂਜ ਹੋਣਾ। ਸੋ ਇਟਸ $multi-billion ਡੀਲ, ਬਟ ਕਾਫੀ ਨਹੀਂ ਮਿਲਣੀ
2: ਤੁਹਾਨੂੰ, ਉਹ ਖਰਾਬ ਸੀ ਤੁਸੀਂ ਗਏ ਸੀ ਉੱਥੇ,
0: ਫਿਰ ਮੈਂ ਫਿਰ ਥੱਲਿਓਂ ਆ ਕੇ ਫਿਰ ਲਈ ਕਾਫੀ, ਫਿਰ ਆਰਾਮ ਦੇ ਨਾਲ ਬੈਠ ਕੇ ਚਟਕਾਰੇ ਮਾਰਦੇ ਹੋਏ ਚੁਸਕੀਆਂ ਪੀਂਦੇ ਹੋਏ। ਐਨੀਵੇਜ਼ ਕਾਫੀ ਤੋਂ ਇਹ ਗੱਲ ਯਾਦ ਆਈ ਕਿ ਅਮਰਿੰਦਰ ਗਿੱਲ ਦਾ ਗਾਣਾ ਕਾਫੀ ਅਸੀਂ ਇਸ ਕਰਕੇ ਚਲਾਇਆ ਕਿਉਂਕਿ ਸਾਰੀ ਜਿਹੜੀ ਗੱਲ ਇੱਥੇ ਕਿਤੇ ਲਿਆ ਕੇ ਮੁਕਾਣੀ ਸੀਗੀ, ਵੀ ਅੱਜ ਕਈਆਂ ਨੂੰ ਕਾਫੀ ਵੀ ਨਸੀਬ ਨਹੀਂ ਹੋਈ ਜਿੱਥੇ ਜਿੱਥੇ ਈਜੀ ਦੇ ਫਿਊਲ ਸਟੇਸ਼ਨ ਹੈਗੇ। ਦੇਖੋ ਕਈ ਵਾਰ ਨਾ ਖਬਰਾਂ ਵੀ ਹੁੰਦੀਆਂ ਨੇ ਬਟ ਉਹ ਕਿਵੇਂ ਨਿਗਾਹ 'ਚ ਨਹੀਂ ਰਹਿੰਦੀਆਂ ਹੈਗੀਆਂ, ਆਪਾਂ ਖਬਰਾਂ ਕਿੰਨੀ ਵਾਰ ਕਰਦੇ ਹਾਂ, ਦਿਨ 'ਚ 2 ਵਾਰ ਤਾਂ ਫਰੈਸ਼ ਖਬਰਾਂ ਹੀ ਨੇ,
2: ਸਹੀ
0: ਹਨਾ, ਅਦਰਵਾਈਜ਼ ਖਬਰਾਂ ਦੇ ਬੁਲੇਟਿਨ ਸਾਡੇ ਸੋਸ਼ਲ ਮੀਡੀਆ 'ਤੇ ਖਬਰਾਂ ਨੇ, ਖਬਰਾਂ ਹੀ ਖਬਰਾਂ ਨੇ। ਮਤਲਬ ਜੇ ਤੁਸੀਂ ਆਸਟ੍ਰੇਲੀਆ ਦੀਆਂ ਦੁਨੀਆਂ ਦੀਆਂ ਨਿਊਜ਼ ਲੈਣੀ ਹੈ ਬੈਸਟ ਕਿਤੋਂ, ਤਾਂ ਉਹ ਤੁਹਾਨੂੰ ਰੇਡੀਓ ਹਾਂਜੀ ਤੋਂ ਮਿਲਣਗੀਆਂ।
2: ਬਿਲਕੁਲ ਬਿਲਕੁਲ,
0: ਤੇ ਆਪਾਂ ਦੇ ਰਹੇ ਹਾਂ ਭਰ ਭਰ ਕੇ ਖਬਰਾਂ, ਥੋਕ ਦੇ ਭਾਅ ਦੇ ਰਹੇ ਹਾਂ, ਵਧੀਆ ਖਬਰਾਂ ਦੇ ਰਹੇ ਹਾਂ,
2: ਦੇਖ ਲਓ ਮਤਲਬ ਮਸ਼ੀਨ
0: ਜੇ ਕੁਛ ਖਬਰਾਂ ਬਚ ਜਾਣ ਤਾਂ ਫਿਰ ਅਸੀਂ ਖਬਰ ਬੜੀ ਬੇਕਾਰ ਚ ਦੇ ਰਹੇ,
2: ਫਿਰ ਅਸੀਂ ਆਪਣੇ ਸ਼ੋਅ ਹੀ ਇਹੋ ਜਿਹੇ ਚਲਾਏ ਆ ਵੀ ਉਹਦੇ ਵਿੱਚ ਵੀ ਖਬਰਾਂ ਵਾ,
0: ਬੇਕਾਰ ਖਬਰ ਇਹ ਚ ਰੱਖ ਲਈ
1: ਵਾਲਾ ਹੀ ਦੇਖੋ, ਮਤਲਬ ਸਾਰਾ ਦਿਨ ਵਧੀਆ ਖਬਰਾਂ ਦੇਣੀ ਆ, ਆਹ ਜਿਹੜਾ ਟਾਈਮ ਨਾ ਅੱਧੇ ਪੌਣੇ ਘੰਟੇ ਦਾ ਇਹ ਚ ਸਾਰੀਆਂ ਬੇਕਾਰ ਖਬਰਾਂ ਹੀ ਆ ਰਹੀਆਂ, ਪਰ ਹੈ ਵੀ ਵਧੀਆ ਹੋਣਗੀਆਂ, ਇਹ ਨੀ ਆ ਬੇਕਾਰ ਹੈਗੀਆਂ ਵਾ, ਪਰ ਹੈ ਵੀ ਚੰਗਾ। ਹੁਣ ਦੇਖੋ ਆਹ ਕੌਫੀ ਵਾਲੀ ਆ, ਹੁਣ ਕਈਆਂ ਨੇ ਕੌਫੀ ਪੀਣ ਉੱਧਰ ਜਾਣਾ ਹੀ ਨੀ ਆ, ਜਿਹਨਾਂ ਨੇ ਸੁਣ ਲੈਣਾ ਵੀ ਯਾਰ ਹਲੇ ਵੀ ਉੱਥੇ ਜਾਣਾ, ਹੋ ਸਕਦਾ ਖਰਾਬ ਹੀ ਹੋਈ ਹੋਵੇ ਉੱਥੇ।
0: ਨਹੀਂ ਪਰ ਅੱਜ ਦੇ ਦਿਨ ਦੁਬਈ ਐਲਨ ਮਸਕ ਜੁਲਾਈ ਜੀਆਂ ਛੁੱਟੀਆਂ ਤੇ ਵਟਸਐਪ, ਇਹ ਸਾਰੀਆਂ ਖਬਰਾਂ ਹੈਗੀਆਂ, ਬੜੀਆਂ ਇੰਟਰਸਟਿੰਗ ਖਬਰਾਂ ਨੇ। ਤੁਹਾਨੂੰ ਕਿਵੇਂ ਮਤਲਬ ਤੁਸੀਂ ਇਹ ਖਬਰ ਆ ਪ੍ਰੋਗਰਾਮ ਮਿਸ ਕਰਦੇ ਹੋ? ਅੱਗੇ ਦਾ ਕਰ ਦਿੰਦੇ ਹੁੰਦੇ ਸੀਗੇ
1: ਜਦੋਂ, ਅੱਗੇ ਹੀ ਆਪ ਹੀ ਕਰ ਦਿੰਦੇ ਹੁੰਦੇ ਸੀ,
0: ਅੱਗੇ ਹੀ ਆਪਣਾ ਪ੍ਰੋਗਰਾਮ ਆਪ ਹੀ ਮਿਸ ਕਰ ਦਿੱਤਾ ਜੀ
1: ਅਸੀਂ ਯਾਰ
0: ਛੱਡੇ ਯਾਰ ਕੀ ਕਰਨਾ ਜੀ,
1: ਅੱਗੇ ਹੀ ਪਹਿਲਾਂ ਬੇਕਾਰ ਬੰਦੇ ਹੁੰਦੇ ਆ, ਹੁਣ ਅਸੀਂ ਬੇਕਾਰ ਖਬਰਾਂ ਲੈ ਕੇ ਆਉਲੇ ਆ।
0: ਕੀ ਹਾਲ ਆ ਮਿੱਤਰਾ?
1: ਓਏ ਹੋਏ ਮੈਂ ਬਹੁਤ ਚੰਗਾ, ਤੁਸੀਂ ਸੁਣਾਓ।
0: ਇਹ ਨਹੀਂ ਗਾਣੇ ਦਾ ਟਾਈਟਲ,
1: ਗਾਣਾ ਇਹ ਕਿਉਂ ਜਿਹਾ ਗਾਣਾ?

0: ਪਿੱਛੇ ਲੱਗ ਹੀਰਾ ਤੂੰ ਗਵਾ ਲਿਆ ਬਸ ਇਸੇ ਗੱਲ ਦਾ ਮਲਾਲ ਮਿੱਤਰਾ ਦਿਨੋ ਦਿਨ ਜੱਤੀ ਦੇਖ ਜਾਂਦੀ ਨਿਖਰੀ ਤੂੰ ਦੱਸ ਤੇਰਾ ਕੀ ਹਾਲ ਮਿੱਤਰਾ
1: ਕੀ ਹੈ ਤੇਰਾ ਹਾਲ
2: ਮੇਰਾ ਤੇ ਹਾਲ ਠੀਕ ਹੈ ਭਾਜੀ ਗਾਣੇ ਪਹਿਲਾਂ ਹੀ ਐ ਖੁਦਾ ਤੇ ਹੁਣ ਤੇਰਾ ਕੀ ਹਾਲ ਮਿੱਤਰਾ ਕੀ ਕਰਦਾ ਪਿਆ ਮਿੱਤਰਾ ਤੂੰ ਕਾਫੀ ਪੀ ਲਈ ਮਿੱਤਰਾ
1: ਨਹੀਂ ਕਾਫੀ ਤਾਂ ਵਧੀਆ ਸੀ ਗਾਣਾ
2: ਭਾਜੀ ਨਹੀਂ ਕਾਫੀ ਤਾਂ ਠੀਕ ਹੈ ਤੁਸੀਂ ਇਹ ਦੱਸੋ ਭਾਈ ਤੁਹਾਨੂੰ ਗਰਮ ਗਰਮ ਕਾਫੀ ਸਵਾਦ ਲੱਗਦੀ ਜਾਂ ਥੋੜੀ ਮਤਲਬ ਠੰਡੀ ਠੰਡੀ
1: ਨਹੀਂ ਉਹ ਗਰਮੀਆਂ ਦੇ ਵਿੱਚ ਠੰਡੀ ਸਰਦੀਆਂ ਚ ਗਰਮ
2: ਅੱਛਾ ਤੁਸੀਂ ਉਹ ਸੱਚ ਉਹ ਵੀ ਹੁੰਦਾ ਹੈ ਤੁਸੀਂ ਕੋਲਡ ਕਾਫੀ ਪੀਤੀ ਹੈ ਅੱਜ ਕੱਲ ਦੇਖ ਲੋ ਕੋਲਡ ਕਾਫੀ ਆਪਾਂ ਗਰੀਬ ਪਹਿਲਾਂ ਕਾਫੀਆਂ ਤੱਕ ਆਏ ਤੇ ਤਾਂ ਤੱਕ ਇਹ ਨੀ ਪਤਾ ਕੋਲਡ ਕਾਫੀ ਵੀ ਆ ਚੁੱਕੀ ਆ
1: ਭਾਜੀ ਤੁਸੀਂ ਕਿੱਥੇ ਰਹਿੰਦੇ ਰਹੇ ਮੈਨੂੰ ਇਹ ਦੱਸੋ ਯਾਰ
2: ਯਾਰ ਹੱਦ ਹੋ ਗਈ ਆ ਭਾਜੀ ਮੈਂ ਕੋਲਡ ਕਾਫੀ ਦੇ
1: ਕਾਲੇ ਪਾਣੀ ਚ ਦੁਬਈ ਚ ਮਿਲਦੀਆਂ ਨਹੀਂ ਸੀ ਕਾਫੀਆਂ
2: ਨਹੀਂ ਨਹੀਂ ਮਿਲਦੀਆਂ
1: ਅੱਛਾ ਦੁਬਈ ਦੀ ਕਾਫੀ ਵਧੀਆ ਸੀ ਕਿ ਇੱਥੇ ਦੀ ਵਧੀਆ ਸੀ ਆਸਟ੍ਰੇਲੀਆ ਚ ਵੀ ਕਾਫੀ ਪੀਤੀ ਨੀ ਤੇ ਦਿਨ ਹਰ ਕੋਈ ਬੰਦਾ ਟ੍ਰੇਨ ਚ ਵੀ ਫੜੀ ਜਾਂਦਾ ਤੁਰੇ ਤੁਰੇ ਵੀ ਫੜੇ
2: ਜਾਂਦੇ
1: ਇੱਥੇ ਦਾ ਪੈਸ਼ਨ ਹੈ ਨਾ
2: ਪੈਸ਼ਨ
1: ਇੱਥੇ ਤਾਂ ਲਾਜ਼ਮੀ ਹੈ ਮਤਲਬ ਐ ਆ ਵੀ ਤੁਸੀਂ ਸਾਹ ਬਾਅਦ ਚ ਲੈ ਲਿਓ ਪਹਿਲਾਂ ਕਾਫੀ ਪੀ ਲਓ
2: ਸਹੀ ਗੱਲ
1: ਦਾ ਤੁਹਾਨੂੰ ਵੀਜ਼ਾ ਲੈ ਕੇ ਨਾ ਜਾਣਾ ਪੈਂਦਾ ਜੇ ਕਿਤੇ ਭਾਰਤ ਦੀ ਜਦੋਂ ਆਜ਼ਾਦੀ ਮਿਲੀ ਹੈ ਤੁਹਾਨੂੰ ਪਤਾ ਉਹ ਤੋਂ ਪਹਿਲਾਂ ਦੁਬਈ ਇੰਡੀਆ ਦਾ ਹਿੱਸਾ ਸੀ
2: ਉਹ
1: ਮੈਨੂੰ ਨੀ ਸੀ ਪਤਾ ਇਹ
2: ਮੈਨੂੰ ਮੈਨੂੰ ਵੀ ਕਿਤੇ ਪਤਾ ਸੀ ਇਹ
1: ਅਸਲ ਦੇ ਵਿੱਚ ਨਾ ਇਹ ਹੋਇਆ ਕੀ ਸੀਗਾ ਕਿ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ
2: ਇਹ ਸੱਚੀ ਖਬਰ
1: ਬ੍ਰਿਟਿਸ਼ਰਸ ਨਹੀਂ ਨਹੀਂ ਇਹ ਵਾਕਈ ਇਹ ਸਹੀ ਗੱਲ ਹੈਗੀ
2: ਅੱਛਾ
1: ਹੁਣ ਹੁੰਦਾ ਕੀ ਸੀਗਾ ਕਿ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ ਉਹਦਾ ਜਿਹੜਾ ਆਪਣਾ ਪਾਸਪੋਰਟ ਬਣਿਆ ਹੋਇਆ ਸੀ ਮੈਂ 1947 ਤੋਂ ਕਾਫੀ ਪਹਿਲਾਂ ਦੀ ਗੱਲ ਕਰ ਰਿਹਾ ਇੱਕ ਪਾਸਪੋਰਟ ਸਾਹਮਣੇ ਆਇਆ ਉਹ ਤੋਂ ਬਾਅਦ ਫਿਰ ਮੈਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਜਿਹੜਾ ਬਰਤਾਨਵੀ ਭਾਰਤ ਸੀਗਾ ਜਿਹੜਾ ਬ੍ਰਿਟਿਸ਼ ਇੰਡੀਆ ਸੀਗਾ ਉਹ ਅਰਬ ਸਾਗਰ ਦੀਆਂ ਉਧਰਲੀਆਂ ਹੱਦਾਂ ਤੋਂ ਲੈ ਕੇ ਇੱਧਰ ਤੱਕ ਸੀ ਯਾਨੀ ਕਿ ਮਿਆਨਮਾਰ ਤੋਂ ਲੈ ਕੇ ਅਦਨ ਦੀ ਖਾੜੀ ਜਿਹੜੀ ਪੈ ਜਾਂਦੀ ਹੈ ਫਾਰਸ ਆਫ ਅਡਨ ਹੈ ਨਾ ਜਾਂ ਮਤਲਬ ਜਿਹੜਾ ਉਹ ਕੁਵੈਤ ਤੱਕ ਉਹ ਮਤਲਬ ਕਲਕੱਤਾ ਹੀ ਕਲਕੱਤਾ ਮਤਲਬ ਕਲਕੱਤਾ ਉਦੋਂ ਰਾਜਧਾਨੀ ਹੁੰਦਾ ਸੀ ਤੇ ਉਹ ਇਹ ਕੰਟਰੋਲ ਕਰਦੇ ਸੀ ਬਾਅਦ ਚ ਫਿਰ ਦਿੱਲੀ ਰਾਜਧਾਨੀ ਬਣ ਗਿਆ ਸੀ ਤਾਂ ਜਿਹੜਾ ਦਿੱਲੀ ਤੋਂ ਹੀ ਪਾਸਪੋਰਟ ਲੱਗਦਾ ਸੀਗਾ ਯਾਨੀ ਜੇ ਤੁਸੀਂ ਕੁਵੈਤ ਤੱਕ ਜਾਣਾ ਆਬੂ ਧਾਬੀ ਤੱਕ ਜਾਣਾ ਦੁਬਈ ਤੱਕ ਜਾਣਾ ਤਾਂ ਤੁਹਾਨੂੰ ਪਾਸਪੋਰਟ ਅਲੱਗ ਲੈਣ ਦੀ ਲੋੜ ਨਹੀਂ ਉਸੇ ਇੰਡੀਅਨ ਵਾਈਸ ਰਾਏ ਦਾ ਜਿਹੜਾ ਪਾਸਪੋਰਟ ਹੁੰਦਾ ਸੀ ਉਹਦੇ ਤੇ ਤੁਸੀਂ ਟਰੈਵਲ ਕਰ ਸਕਦੇ ਸੀਗੇ 1889 ਦੇ ਵਿੱਚ ਇੰਟਰਪ੍ਰੋਟੇਸ਼ਨ ਐਕਟ ਜਿਹੜਾ ਬਣਿਆ ਸੀਗਾ ਉਹਦੇ ਤਹਿਤ ਉਹਨੂੰ ਭਾਰਤ ਦੇ ਹੀ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਸੀ ਆਬੂ ਧਾਬੀ ਨੂੰ ਡਿਡ ਯੂ ਨੋ ਦੈਟ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ ਤੇ ਵਾਈਸ ਰਾਏ ਉਦੋਂ ਹੁੰਦਾ ਸੀਗਾ ਇੰਡੀਆ ਦਾ ਲਾਰਡ ਕਰਜ਼ਨ ਲਾਰਡ ਕਰਜ਼ਨ ਕਹਿੰਦਾ ਕਿ ਇੱਦਾਂ ਕਰਦੇ ਹਾਂ ਆਪਾਂ ਕਿ ਇਹ ਨਾ ਹੁਣ ਕਿਉਂਕਿ ਸੰਭਾਲਣਾ ਮੁਸ਼ਕਿਲ ਹੋ ਰਿਹਾ ਤੇ ਉਹਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਇਹਨੂੰ ਦੋ ਅਲੱਗ ਅਲੱਗ ਯੂਨਿਟਸ ਬਣਾ ਦਿੱਤੀਆਂ ਜਾਣ ਕਿ ਇੱਧਰਲਾ ਜਿਹੜਾ ਭਾਰਤ ਹੈ ਬੰਬੇ ਤੱਕ ਦਾ ਉਹ ਅਲੱਗ ਸੰਭਾਲਣ ਤੇ ਇੱਧਰਲਾ ਜਿਹੜਾ ਭਾਰਤ ਉਹ ਅਲੱਗ ਉਹ ਮਿਆਂਮਾਰ ਤੱਕ ਆਲਾ ਹਨਾ
2: ਠੀਕ ਹੈ
1: 1931 ਚ ਮਹਾਤਮਾ ਗਾਂਧੀ ਇੱਥੇ ਗਏ ਸੀਗੇ ਆਪਣਾ ਆਬੂ ਧਾਬੀ ਦੇ ਵਿੱਚ ਤੇ ਉਹਨਾਂ ਨੇ ਇੱਥੇ ਹੋਕਾ ਵੀ ਦਿੱਤਾ ਸੀਗਾ ਕਿ ਜਿਹੜਾ ਤੁਸੀਂ ਭਾਰਤ ਜਿਹੜਾ ਕੀ ਹੈ ਸਵਦੇਸ਼ੀ ਭਾਰਤ ਵਾਲਾ ਜਿਹੜਾ ਨਾਰਾ ਕਿ ਤੁਸੀਂ ਕਹੋ ਇੱਥੇ ਕਿ ਅੱਛਾ ਉਸ ਟਾਈਮ ਦੇ ਉੱਤੇ ਨਕਸ਼ੇ ਨੁਕਸ਼ੇ ਜਿਹੜੇ ਸੀਗੇ ਉਹਨੂੰ ਬੜਾ ਗੁਪਤ ਰੱਖਦੀ ਹੁੰਦੀ ਸੀ ਬ੍ਰਿਟਿਸ਼ ਗਵਰਨਮੈਂਟ ਸੋ ਇਹਦੇ ਕੋਲ ਬਹੁਤੇ ਡਾਕੂਮੈਂਟ ਹੈ ਨਹੀਂ ਪਰ ਹਾਂ ਇੰਨਾ ਜ਼ਰੂਰ ਪਤਾ ਚੱਲਿਆ ਕਿ ਜਦੋਂ 1 April 1937 ਨੂੰ ਜਦੋਂ ਬ੍ਰਿਟਿਸ਼ਰਸ ਨੇ ਆਪਣੀਆਂ ਬਾਉਂਡਰੀਜ਼ ਨੂੰ ਰੀਡਿਫਾਈਨ ਕਰਨਾ ਸੀਗਾ 1920 ਤੱਕ ਜਾਂਦੇ ਜਾਂਦੇ ਬੜੀ ਕਮਜ਼ੋਰ ਪੈ ਗਈ ਸੀ ਦੁਬਈ ਨੂੰ ਭਾਰਤ ਕਹਿਣ ਦੀ ਜਿਹੜੀ ਗੱਲ ਸੀਗੀ ਨਾ ਕੋਈ ਨਹੀਂ ਸੀ ਕਹਿੰਦਾ ਹੁੰਦਾ ਬੜਾ ਗੁਪਤ ਤਰੀਕੇ ਜੇ ਦੇ ਨਾਲ ਰੱਖਿਆ ਜਾਂਦਾ ਸੀ ਕਹਿੰਦੇ ਸੀਗੇ ਕਿ ਆਟੋਮਨੀ ਸਮਰਾਜ ਦੇ ਅਧੀਨ ਹੀ ਪੈਂਦਾ ਹੈਗਾ ਸੋ ਐਨੀਵੇਜ਼ ਜਦੋਂ 1 April 1937 ਨੂੰ ਜਦੋਂ ਇਹ ਰੀਡਿਫਾਈਨ ਕੀਤੀਆਂ ਗਈਆਂ ਤਾਂ ਉਦੋਂ ਅਦਨ ਦਾ ਜਿਹੜਾ ਏਰੀਆ ਸੀ ਕਤਰ ਦਾ ਕੁਵੈਤ ਦਾ ਆਬੂ ਧਾਬੀ ਦਾ ਉਹ ਅੱਡ ਕਰ ਦਿੱਤੇ ਗਏ ਏਰੀਆਜ਼ ਤੇ ਜਾਰਜ 6ਵਾਂ ਸੀਗਾ ਉੱਥੇ ਜਿਵੇਂ ਹੁਣ ਅੱਜ ਕੱਲ ਕਿੰਗ ਚਾਰਲਸ ਹੈ ਨਾ
2: ਅੱਛਾ ਜਾਰਜ
1: 6 ਦਾ ਲੈ ਲੈਂਦੇ ਹੋ ਤੁਸੀਂ
2: ਅੱਛਾ
1: ਉਦੋਂ ਜਾਰਜ 6th ਸੀਗਾ ਜਿਹੜਾ ਕੁਈਨ ਐਲਿਜ਼ਾਬੈਥ ਦਾ ਫਾਦਰ ਸੀ
2: ਅੱਛਾ ਠੀਕ ਹੈ
1: ਜਾਰਜ 6ਵਾਂ ਸੀਗਾ ਉਹਨੇ ਫਿਰ ਇਹ ਗੱਲ ਕਹੀ ਸੀਗੀ ਕਿ 100 ਸਾਲ ਤੋਂ ਅਦਨ ਜਿਹੜਾ ਸੀਗਾ ਜਾਂ ਜਿਹੜਾ ਇੱਧਰਲਾ ਏਰੀਆ ਸੀਗਾ ਉਹ ਇੰਡੀਆ ਦਾ ਹੀ ਹਿੱਸਾ ਰਿਹਾ ਪਰ ਹੁਣ ਅਸੀਂ ਇਹਨਾਂ ਦੀ ਸੰਚਾਲਨ ਅੱਡ ਅੱਡ ਕਰਾਂਗੇ ਸੋ ਦੁਬਈ ਕੁਵੈਤ ਜਿਹੜੇ ਸੀਗੇ 1 ਜੁਲਾਈ 1947 ਨੂੰ ਜਦੋਂ ਇੰਡੀਆ ਅੱਡ ਹੋਇਆ ਤਾਂ ਜਿਹੜੀ ਰੀਡੈਫੀਨੇਸ਼ਨ ਸੀ ਉਹਦੇ 'ਚ ਜੋੜ ਦਿੱਤਾ ਗਿਆ ਕਿ ਇੱਕ ਅਪ੍ਰੈਲ 1947 ਕਿ ਇਹ ਅਲੱਗ ਨੇ ਤੇ ਭਾਰਤ ਪਾਕਿਸਤਾਨ ਤਾਂ ਉਦੋਂ ਹੈ ਨਹੀਂ ਸੀ ਭਾਰਤ ਜਿਹੜਾ ਅਨਡਿਵਾਈਡਿਡ ਸੀ ਇਹ ਅੱਡ ਹੈ ਤੇ ਫਿਰ ਇਹਦੇ ਹਿੱਸੇ ਕੀਤੇ ਜਾਣ ਸੋ ਬਾਅਦ ਦੇ ਵਿੱਚ ਫਿਰ ਜਿਹੜੇ ਇਹਦੇ ਹਿੱਸੇ ਹੋਏ ਸੀਗੇ ਨਹੀਂ ਤੇ ਤੁਸੀਂ ਲਾਓ ਹਿਸਾਬ ਕਿ ਜਿਹਦੇ
2: ਹਲੇ ਵੀ ਇਕੱਠੇ ਬੱਚੇ
1: ਹੀ ਹੁੰਦਾ ਤੇ ਦੁਬਈ ਇੰਡੀਆ ਦਾ ਹਿੱਸਾ ਹੁੰਦਾ ਸਾਡਾ ਆਪਣਾ ਹੀ ਤੇਲ ਨਿਕਲਣਾ ਸੀ ਆਪਣੇ ਹੀ ਖੂਹ ਹੋਣੇ ਸੀ ਹੋ ਸਕਦਾ ਕਿ ਤੁਸੀਂ ਅੰਮ੍ਰਿਤਸਰ ਨਾ ਰਹਿੰਦੇ ਹੁੰਦੇ
2: ਫਿਰ ਤੇ ਆਪਾਂ
1: ਹੋ ਸਕਦਾ ਦੁਬਈ ਹੋ ਰਹਿੰਦੇ ਹੁੰਦੇ
2: ਹੋ ਸਕਦਾ ਦੁਬਈ ਵੀ ਅੰਮ੍ਰਿਤਸਰ ਅੱਗੇ ਬਣਿਆ ਹੁੰਦਾ ਹੁਣ ਤੇ ਦੁਬਈ ਹੈ ਉੱਚੇ ਉੱਚੇ ਬਣੇ ਹੋ ਸਕਦਾ ਉੱਥੇ ਵੀ ਉੱਚੇ ਨਾ ਹੋਣ ਤੇ ਅੰਮ੍ਰਿਤਸਰ ਵਰਗੇ
1: ਹਾਲੇ ਵੀ ਉੱਠੀ ਉੱਥੇ ਚੱਲ ਰਹੇ ਹੋਣੇ ਜੀ ਬਠਿੰਡੇ ਤੋਂ ਲੈ ਕੇ ਦੁਬਈ ਤੱਕ ਉੱਠ ਹੀ ਉੱਠ ਹੁੰਦੇ
2: ਹਾਂ ਉਹ ਤੇ ਹਾਲੇ ਵੀ ਉੱਠ ਤੇ ਉੱਠਾਂ ਤੇ ਜਾਇਆ ਕਰਦਾ ਸੀ ਆਪਾਂ
1: ਗੋਰਿਆਂ ਨੇ ਸਾਨੂੰ ਕਿੱਥੋਂ ਕਿੱਥੇ ਤੱਕ ਜੋੜ ਕੇ ਰੱਖਿਆ ਮੈਂ ਕਹਿੰਦਾ ਗੋਰੇ ਜਾਣੇ ਨੀ ਸੀ ਚਾਹੀਦੇ ਯਾਰ ਤੁਹਾਨੂੰ ਕੀ ਲੱਗਦਾ ਗੋਰੇ ਚਲੇ ਗਏ ਨੁਕਸਾਨ ਹੋਇਆ ਨਾ ਸਾਡਾ
2: ਹਾਲੇ ਬੁਲਾ ਲੈਂਦੇ ਹਾਂ ਫੇਰ
1: ਜਿਹੜੀ
2: ਆ ਰਿਹਾ ਨਾਰ ਫਿਲਮ ਆਈ ਉਹ ਤਾਂ ਅਸੀਂ ਬਣਾ ਬਣੂ ਦਿੰਦੇ ਫਿਰ ਗੋਰੀਆਂ ਦੇ ਪਿੱਛੇ ਕਿਉਂਕਿ ਗੋਰੀਆਂ ਨੂੰ ਬੁਲਾਉਣਾ ਚਾਹੀਦਾ ਵਾ ਭਾਜੀ ਸਹੀ ਆ
1: ਚਲੋ ਐਨੀਵੇਸ ਦੁਬਈ ਦਾ ਤਾਂ ਪਤਾ ਨੀ ਪਰ ਨਾਭੇ ਦਾ ਕੀ ਹਾਲ ਹੈ ਤੁਹਾਨੂੰ ਸੁਣਾਊਗਾ ਹਸਤਿੰਦਰ ਤੇ ਆਪਾਂ ਗਾਣਾ ਸੁਣ ਕੇ ਫਿਰ ਵਾਪਸ ਆਨੇ ਬ੍ਰੇਕ ਵੀ ਲੈਣੀ ਹੈ ਭਾਜੀ ਹਲੇ
2: ਤੇ ਭਾਜੀ ਯਾਦ ਕਰਾ ਹਾਲ ਦੱਸਿਆ ਕਰੋ ਕੋਈ ਨਾਭੇ ਦੁਬੇ ਦੇ ਹਾਲ ਦੱਸਦੇ ਰਹਿੰਦੇ
1: ਅੰਮ੍ਰਿਤਸਰ ਦੀ ਗੱਲ ਸੁਣਾਈਏ
2: ਅੱਛਾ ਹਾਲੇ
1: ਸੁਣਾਈਏ
2: ਹਲੇ ਹੈਗੀ ਹੈ
1: ਸੁਣਾ ਦਿੰਦੇ
2: ਓ ਲੈ ਇਸ ਤੋਂ ਬਾਅਦ

0: यूजर नेम जेड़ा है गा, वो यूज कर सकोगे, मतलब के तुहानू अपने नंबर फोन नंबर शेयर करन दी लोड़ नहीं है।
1: अच्छा जी,
0: सिग्नल, सिग्नल सुने तुसी? यूजर नेम दे नाल मतलब तुसी अपनी ईमेल आईडी क्रिएट करो, यूजर नेम दवो, ते तुसी अपना गल बात करन लग जाओ। तुहानू सिर्फ वाईफाई चाहिदा है।
1: अच्छा, मतलब सिग्नल नवी ऐप आ गई है,
0: पुरानी है भाजी।
1: अच्छा, पुरानी है,
0: तुहानू मैं पहली बार दसी। फेसबुक है यूजर आई, सो व्हाट्सएप नू भी यूजर आई डी दे नाल ही कह रहे ने चला सकते हो। जे किसी नू अपना शेयर भी करोगे डिटेल्स, ते तुसी ओदे च अपना फोन नंबर नहीं देना चाहते, ता तुसी सिर्फ अपनी यूजर आईडी देके शेयर कर सकते हो व्हाट्सएप नू।
1: पर अभी नंबर ते चाहिदा ही चाहिदा है, मतलब ये अभी नंबर व्हाट्सएप जिदा आप हमेशा
0: हाँ, हाल फिलहाल तो चाहिए है,
1: नंबर ते चाहिदा ही चाहिदा,
0: पर तो बगैर चलना नहीं।
1: हां, अगे तुसी यूजर आईडी
0: बट अगे अगे उन्होंने ये ले आना के तुसी बगैर। अच्छा, ये ना बड़ा एक अजीब हैगी है चीज, इंडिया तुसी जदों एयरपोर्ट ते उतरदे हो ना, जेड़ा दिल्ली वाला एयरपोर्ट है,
1: हां जी,
0: ਉੱਥੇ ਇਹ ਕਿਸੇ ਨੇ ਰੀਲ ਵੀ ਪਾਈ ਸੀ ਇੱਕ ਗੋਰੇ ਨੇ, ਉਹ ਕਹਿੰਦਾ ਇਹ ਕਿਹੋ ਜਿਹਾ ਇੰਡੀਆ ਵਾਲਾ ਏਅਰਪੋਰਟ ਕੀ ਸਿਸਟਮ ਹੈ ਜਿਵੇਂ ਤੁਸੀਂ ਉੱਥੇ ਵਾਈਫਾਈ ਚਲਾਉਣਾ?
1: ਠੀਕ ਹੈ,
0: ਹੈ ਨਾ, ਹੁਣ ਨੋਰਮਲੀ ਤਾਂ ਇਹ ਹੁੰਦਾ ਹੁੰਦਾ ਤੁਸੀਂ ਥਾਈਲੈਂਡ ਜਾਓ, ਹਾਂਗਕਾਂਗ ਜਾਓ, ਦੁਬਈ ਜਾਓ, ਸਿੰਗਾਪੁਰ ਜਾਓ, ਸਾਰੇ ਏਅਰਪੋਰਟ ਤੇ ਫੈਸਿਲਿਟੀ ਹੈ ਵਾਈਫਾਈ
1: ਦੀ, ਵਾਈਫਾਈ ਦੀ
0: ਇੰਡੀਆ 'ਚ ਵੀ ਹੈਗੀ ਹੈ। ਬਟ ਉੱਥੇ ਕੀ ਹੈ ਕਿ ਤੁਹਾਨੂੰ ਉੱਥੇ ਦੇ ਨੰਬਰ ਤਾਂ ਨਹੀਂ ਲੈਣ ਦੀ ਲੋੜ, ਇੰਡੀਆ ਜਿਹੜਾ ਵਾਈਫਾਈ ਚਲਾਉਣਾ ਨਾ ਤੁਸੀਂ ਦਿੱਲੀ ਏਅਰਪੋਰਟ ਤੇ,
1: ਇੰਡੀਆ ਦਾ ਨੰਬਰ ਲੈਣਾ ਪੈਂਦਾ,
0: ਉਹ ਕਹਿੰਦੇ ਨੇ ਕਿ ਵਾਈਫਾਈ ਚਲਾਉਣਾ ਹੈ ਆਪਣਾ ਇੰਡੀਅਨ ਨੰਬਰ ਦਿਓ। ਜਿਹਦੇ ਕੋਲ ਨੰਬਰ ਹੈਗਾ ਉਹ ਤਾਂ ਵਾਈਫਾਈ ਚਲਾ ਹੀ ਲਊਗਾ ਫਿਰ, ਹਨਾ। ਇੰਡੀਅਨ ਨੰਬਰ ਪਹਿਲਾਂ ਅਸੀਂ ਏਅਰਪੋਰਟ ਤੋਂ ਹੀ ਖਰੀਦੀਏ ਜਾਂ ਬਾਹਰ ਜਾਈਏ ਫਿਰ ਅੰਦਰ ਆਈਏ ਫਿਰ ਵਾਈਫਾਈ ਚਲਾਈਏ, ਹਨਾ। ਬੜਾ ਅਜੀਬ ਜਿਹਾ ਸਿਸਟਮ ਹੈ ਇੰਡੀਆ ਦੇ ਵਿੱਚ ਵਾਈਫਾਈ ਦਾ, ਇੰਡੀਅਨ ਏਅਰਪੋਰਟ ਤੇ। ਮੋਦੀ ਜੀ ਆ ਰਹੇ ਨੇ, ਮੈਨੂੰ ਲੱਗਦਾ ਹੈ ਕਿ ਕੋਈ ਸੁਣੇ ਸਾਡੀ ਗੱਲ, ਕੋਈ ਭਗਤ ਬੰਦਾ, ਤੇ ਕਵੇ ਵੀ ਆ ਮੋਦੀ ਜੀ ਆਹ ਕੰਮ ਜਿਹੜਾ ਥੋੜਾ ਜਿਹਾ ਹਟਾਓ। ਇੱਕ ਤਾਂ ਆਹ ਸਾਰੇ ਬੰਦ ਹੋਏ ਪਏ ਨੇ ਭਾਜੀ,
1: ਜਿਹੜੇ
0: ਕੀ ਨੇ ਉਹ ਆਪਣੇ ਜਿਹੜੇ VFS।
1: ਡੱਬੇ
0: ਪੰਜ ਕੁ ਪੀਸ ਮੈਂ ਲਿਆਂਦੇ ਨੇ, ਪੰਜ ਕੁ ਮੈਡਮ ਲੈ ਗਏ ਦਫ਼ਤਰ, ਤੇ ਤੁਸੀਂ ਖਾ ਕੇ ਦੇਖੋ ਤੁਹਾਨੂੰ ਲੱਗਦੀ ਨੀ ਐਨ ਮੂੰਹ ਚ ਘੁਲਦੀ ਹੈ ਕਿ ਨਹੀਂ ਘੁਲਦੀ?
1: ਨਹੀਂ ਨਹੀਂ, ਮੇਰਾ ਕੁਐਸਚਨ ਸੀ ਪਹਿਲਾਂ ਤੇ ਤੁਸੀਂ ਕਹਿੰਦੇ ਮਿੱਠਾ ਨਹੀਂ ਖਾਣਾ,
0: ਮੇਰੇ ਲਈ ਨਹੀਂ ਸਰ, ਮੈਨੂੰ ਪਤਾ ਸੀ ਅੱਜ ਬੁੱਧਵਾਰ ਹੈ ਤੇ ਅੱਜ ਚਾਚਾ ਪੀਜੇ ਆ ਰਹੇ ਹੈ, ਤੇ ਉਹਨੇ ਕਹਿਣਾ ਭਾਜੀ ਕੁਝ ਲਿਆਓ ਖਾਣ ਨੂੰ। ਤੁਹਾਡੀ ਇੱਜ਼ਤ ਹੀ ਇੰਨੀ ਹੈ
1: ਗਾਣਾ
0: ਛੱਡ ਕੇ ਜਾਣੇ ਆ, ਤੇ ਫੇਰ ਉਸ ਤੋਂ ਬਾਅਦ
1: ਇੰਨੀ ਛੇਤੀ ਬ੍ਰੇਕ ਲੈਂਦੇ, 4 ਮਿੰਟ ਹੋਏ ਆ
0: ਸਰ, ਉਧਰ ਦੇਖੋ 4 ਮਿੰਟ ਚ ਸਾਨੂੰ ਬ੍ਰੇਕ ਲੈਣੀ ਜ਼ਰੂਰੀ ਹੈ, ਟਾਈਮ ਲੱਗਦਾ ਜਾ ਰਿਹਾ,
1: ਚਲੋ
0: ਆਪਣੇ ਕੋਲ ਟਾਈਮ ਹੈ ਨੀ, ਵੈਸੇ ਪੂਰੇ ਅੱਧੇ ਘੰਟੇ ਬਾਅਦ ਆਪਾਂ ਬ੍ਰੇਕ ਲੈਣ ਲੱਗੇ,
1: ਚੱਕ ਦੋ ਜੀ,
0: ਤੁਸੀਂ ਜਨੂਨ ਗਾਣਾ ਸੁਣੋ ਹੜ ਪੈਣੀ ਦਾ।

0: ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
1: ਹਾਂਜੀ 1600

0: ਦਸਤਾਰ ਫਿਲਮ ਦਾ ਟ੍ਰੇਲਰ ਆ ਗਿਆ ਭਾਜੀ ਵੈਸੇ
1: ਓ ਦਸਤਾਰ ਫਿਲਮ
0: ਇਹਦੇ ਚ ਗੀਤ ਗਰਾਇਆ ਹੈਗੀ ਹੈ ਤੇ ਹੈਰਾਨੀ ਮੈਨੂੰ ਇਹ ਗੱਲ ਦੀ ਹੁੰਦੀ ਹੈ ਕਿ ਇਹ ਫਿਲਮ ਮਤਲਬ ਜਿਵੇਂ ਐਨੀਮਲ ਨੀ ਹੈ ਐਨੀਮਲ
1: ਉਹ ਐਨੀਮਲ ਫਿਲਮ ਜਿਹੜੀ ਆਈ ਸੀ
0: ਉਹ ਸਾਰੇ ਪੱਗਾਂ ਲੈ ਆਏ ਜਾਂਦੇ ਨੇ ਆਏ ਆਉਂਦੇ ਨੇ ਪਤਾ ਨੀ ਕਿਉਂ ਬਹੁਤ ਜ਼ਿਆਦਾ ਲੱਗਦਾ ਹੈ ਕਿ ਤਰਸੇਮ ਜੱਸੜ ਨੇ ਉਹ ਫਿਲਮ ਦੇਖੀ ਤੇ ਉਹ ਪ੍ਰਭਾਵਿਤ ਹੋ ਗਏ ਕਿ ਆਪਾਂ ਪੰਜਾਬੀ ਚ ਵੀ ਇਹ ਫਿਲਮ ਬਣਾਈਏ ਹਨਾ
2: ਅੱਛਾ ਹਾਂ ਸ਼ਾਇਦ ਮੈਂ ਦੀ ਐਡ ਵੀ ਦੇਖੀ ਸੀ
0: ਬਕਸਾ ਵੀ ਖੋਲਦੇ ਨੇ ਉਹਦੇ ਚੋਂ ਕੁਝ ਕੱਢਦੇ ਨੇ ਮਤਲਬ ਅਜੀਬ ਜੇ ਕਿਸਮ ਦੀ ਮਸ਼ੀਨ ਇਹ ਵੀ ਬਕਸਾ ਖੋਲਦੇ ਨੇ ਤੇ ਬੰਦੂਕਾਂ ਕੱਢਦੇ ਨੇ ਟ੍ਰੇਲਰ ਚ ਵੀ ਉਹ ਚੀਜ਼ ਰੱਖੀ
1: ਹੈ ਹਾਂ ਮੈਂ ਸ਼ਾਇਦ ਟ੍ਰੇਲਰ ਹੀ ਦੇਖਿਆ
0: ਮਤਲਬ ਮੈਂ ਥੋੜਾ ਜਿਹਾ ਡਿਸਅਪਾਇੰਟ ਮੈਨੂੰ ਲੱਗਿਆ ਕੋਈ ਵੱਖਰੀ ਜੀ ਹੋਊਗੀ ਫਿਲਮ ਇਹ ਬਟ ਐਨੀਵੇਜ਼ ਜਿਹੜੇ ਦੇਖਣ ਵਾਲੇ ਨੇ ਉਹ ਦੇਖਣ ਜਾ ਸਕਦੇ ਨੇ ਪਰ ਮੈਨੂੰ ਇਹ ਲੱਗਿਆ ਕਿ ਬਗੈਰ ਕਿਸੇ ਗੱਲ ਤੇ ਉਈਓ ਦਿਖਾਇਆ ਹੋਇਆ ਕਿ ਲੜਾਈ ਪੜਾਈ ਵੀ ਆਪਣੇ ਹੱਕ ਲੈਣ ਦੇ ਲਈ ਅਸੀਂ ਹਥਿਆਰ ਚੱਕ ਲਏ ਉਹੀ ਬੱਬੂ ਮਾਨ ਟਾਈਪ ਹਨਾ ਚੱਕ ਲੋ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ
2: ਕੀ ਰੱਖਿਆ ਭਾਜੀ ਲੜਾਈ
0: ਕੀ ਰੱਖਿਆ ਕਮਾਈ ਕਰੋ
2: ਭਾਜੀ ਮੈਂ ਤਾਈਓ
0: ਐਲਨ ਮਸਕ ਬਣੋ
2: ਮੈਂ ਨਾ ਤਾਈਓ ਮੈਂ ਲੜਦਾ ਨਹੀਂ ਆ ਮੈਂ ਨਾ ਤਾਈਓ ਲੋਕਾਂ ਨੂੰ ਨਾ ਇੱਦਾਂ ਹੀ ਇੰਟਰਟੇਨਮੈਂਟ
0: ਲੜਨ ਨੂੰ ਸਾਪਾਂ ਦੋ ਗੰਡੋਲੇ ਮਸ਼ਰਮ ਵੀ ਲੜ ਰਹੀ
2: ਹੈ ਇੱਥੋਂ ਦੇ ਗੁੰਡੇ ਵੱਖਰੇ ਤੁਸੀਂ ਇੱਥੋਂ ਦੇ ਗੁੰਡੇ ਵੇਖੇ ਆ ਆਸਟ੍ਰੇਲੀਆ ਦੇ ਆਪਣੇ ਇੰਡੀਆ ਦੇ ਇੱਥੋਂ ਦੇ ਪਰ ਆਪਣੇ ਜਿਹੜੇ ਕੀ ਕਰਦੇ ਤੈਨੂੰ ਯਾਦ ਆ ਨਮਕ ਪਾ ਦਿੰਦੇ ਨੇ ਉਹ ਕਿੰਨਾ
0: ਸਾਨੂੰ ਫਿਲਮ ਦੇ ਵਿੱਚ ਉਹ ਸੀਨ ਹਾਂ ਮਿਰਜ਼ਾਪੁਰ ਦੇ ਵਿੱਚ ਮਿਰਜ਼ਾਪੁਰ ਦੀ ਫਿਲਮ ਵੀ ਆ ਰਹੀ ਹੈ
2: ਉਹ ਅੱਛਾ
0: ਕਾਲੀਨ ਭਈਆ ਵਾਲੀ ਮੁੰਨਾ ਭਈਆ ਉਹਦੀ ਫਿਲਮ ਆ ਰਹੀ ਹੈ ਨਾ ਉਹ ਚੋ ਫਿਰ ਰਵੀ ਕਿਸ਼ਨ ਕਹਿੰਦਾ ਅਰੇ ਯਾਰ ਥੋੜਾ ਨਮਕ ਹੈ ਉਹ ਕਹਿੰਦਾ ਹਾਂਜੀ ਲੇਕਰ ਆ ਕਹਿੰਦਾ ਭਈਆ ਜੀ ਨਮਕ ਕਿਸਮੇ ਡਾਲਨਾ ਹੈ ਕਹਿੰਦਾ ਲੇਕਰ ਆਓ ਉਹਨੇ ਥੱਲੇ ਕਬਰ ਦੇ ਚ ਇੱਕ ਬੰਦਾ ਕੁੱਟ ਕੁੱਟ ਕੇ ਜਮਾਈ ਜ਼ਖਮੀ ਕੀਤਾ ਨਮਕ ਭੁੱਕਦਾ ਤੁਸੀਂ ਮੂਵੀ ਦੀ ਗੱਲ ਕੀਤੀ ਸੀ ਨਾ ਕੋਈ ਆ ਰਹੀ ਹੈ ਚੱਜ ਦੀ ਤਾਂ ਮੈਂ ਕਿਹਾ ਵੀ ਹਲੇ ਕੋਈ ਆ ਤਾਂ ਨਹੀਂ ਰਹੀ ਪਰ ਤੁਹਾਨੂੰ ਟ੍ਰੇਲਰ ਜ਼ਰੂਰ ਦੱਸਦੀ ਐਨੀਵੇਜ਼ ਸ਼ੁੱਕਰਵਾਰ ਦੇ ਦਿਨ ਕਰਾਂਗੇ ਜੀ ਆਪਾਂ ਗੱਲਾਂ ਫਿਲਮ ਫਿਲਮਾਂ ਦਾ ਪ੍ਰੋਗਰਾਮ ਪੜਦਾ ਪੇ ਪੜਦਾ ਅੱਜ ਚੱਲ ਰਿਹਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਨਾਲ ਮੇਰੇ ਹੈਗੇ ਨੇ ਚੱਜ ਦਾ ਬੰਦਾ
2: ਬੇਕਾਰ ਦਾ ਬੰਦਾ ਵੀ ਕਹਿੰਦੇ
0: ਚੱਜ ਦਾ
2: ਬੱਚਾ ਕਹਿੰਦੇ ਆ ਅੱਛਾ ਮੈਂ ਨਾ ਐਲਡੀ ਗਿਆ ਸੀ ਤੇ ਉੱਥੇ ਭਾਜੀ ਤੁਹਾਡੇ ਬਾਰੇ ਪੁੱਛਣ ਡਿਆ ਸੀ
0: ਕਿਹੜੇ ਭਾਜੀ ਕਿੱਥੇ ਗਏ ਸੀ
2: ਐਲਡੀ ਮਾਸਟਰ ਪਾਰਕ ਵਾਲੇ
0: ਐਲਡੀ ਹਾਂ ਵਰਿੰਦਰ ਭਾਜੀ ਆਪਣਾ ਸੁਣਦੇ ਨੇ ਪ੍ਰੋਗਰਾਮ
2: ਉਹ ਕਹਿੰਦੇ ਕਹਿੰਦੇ ਤੁਹਾਡੇ ਬਾਰੇ ਵੀ ਆ ਗਏ ਮੈਂ ਕਿਹਾ ਆ ਗਏ ਆ ਤੇ ਤੁਹਾਡਾ ਤੁਸੀਂ ਨਾ ਫਿਲਮੀ ਜਿਹੜਾ ਕਰਦੇ ਹੋ ਸ਼ੋਅ ਕਹਿੰਦੇ ਉਹ ਮੈਂ ਕਿਹਾ ਉਹ ਮੈਂ ਪੁੱਛ ਲਾਂਗਾ ਕਦੋਂ ਕਰਨਾ ਉਹਨਾਂ ਵਾਲੇ
0: ਅੱਛਾ ਉਹ ਜਿਹੜਾ ਦੂਜਾ ਗਾਣਾ ਉਹਦੀ ਥੋੜੀ ਆਈ ਹੈ ਡਿਮਾਂਡ ਸਾਡੇ ਕੋਲ
2: ਉਹ ਵੀ ਪੁੱਛਣ
0: ਉਹ ਜਿਹੜਾ ਪ੍ਰੋਗਰਾਮ ਹੈ ਕੀ ਨਾਮ ਹੈ ਉਹਦਾ
2: ਇਲੈਕਟ੍ਰੋਨਿਕ
0: ਗੱਡੀਆਂ ਤੱਕ ਬਣਾਉਣ ਵਾਲੇ ਤੇ ਐਕਸ ਦੇ ਬੌਸ ਐਲਨ ਮਸਕ ਦੀ ਗੱਲ ਕਰਨੀ
2: ਹੈ
0: ਤੁਸੀਂ ਤੁਹਾਨੂੰ ਪਤਾ ਤੁਹਾਡਾ ਆੜੀ ਦੁਨੀਆ ਦਾ ਪਹਿਲਾ ਟ੍ਰਿਲੀਅਨਰ ਹੈ ਪਹਿਲੇ ਟ੍ਰਿਲੀਅਨਰ ਨੇ ਉਹ ਮਤਲਬ ਉਹਨਾਂ ਨੇ ਖਰਬਪਤੀ ਪਹਿਲਾ ਹੈਗਾ ਹੁਣ ਤੱਕ ਦੁਨੀਆ ਚ ਕਰੋੜਪਤੀ ਬਹੁਤ ਆਏ ਨੇ ਅਰਬਪਤੀ ਬਹੁਤ ਆਏ ਨੇ ਪਰ ਖਰਬਪਤੀ ਦੁਨੀਆ ਦਾ ਪਹਿਲਾ ਹੈਗਾ ਐਲਨ ਮਸਕ
2: ਭਾਈ ਖਾਂਦਾ ਤੇ ਉਹ ਵੀ ਰੋਟੀ ਹੋਣਾ ਵਾ ਕੀ ਐਵੇਂ ਕੀ ਲੈਂਦੇ ਜਦਾ ਕੀ ਹੈ
0: ਤੁਹਾਡੇ ਕਹਿਣ ਦਾ
2: ਜਾਂ ਤੇ ਹੋਵੇ ਨਾ ਉਹ ਖਾਂਦਾ ਸੋਨੇ ਦੇ ਬਿਸਕੁਟ ਹੋਵੇ ਜਾਂ ਕੁਝ ਹੋਰ ਖਾਂਦਾ
0: ਸੋਨੇ ਦੇ ਬਿਸਕੁਟਾਂ ਦਾ ਕੀ ਸਵਾਦ ਹੈ ਭਾਈ
2: ਪਰ ਕੀ ਯਾਰ
0: ਪਰ ਉਹ ਜੋ ਖਾਂਦਾ ਹੈ
2: ਹਾਂ
0: ਉਹ ਤੁਹਾਨੂੰ ਕਈ ਸਾਲਾਂ ਬਾਅਦ ਪਤਾ ਚੱਲਦਾ ਜਿਵੇਂ ਤੁਹਾਨੂੰ ਕੋਲਡ ਕਾਫੀ ਦਾ ਹੁਣ ਪਤਾ
2: ਚੱਲਿਆ
0: ਜਿਹੜਾ
2: ਹੁਣ ਉਹ ਖਾਂਦਾ ਹੈ ਨਾ ਉਹ ਮੈਨੂੰ ਕਈ ਸਾਲ ਵੀ ਨੀ ਪਤਾ ਲੱਗਣਾ ਮੈਨੂੰ ਤੇ ਆਪਣੇ ਜਿਹੜੇ ਇੰਡੀਆ ਚ ਇੰਨੇ ਇੰਨੇ ਅਮੀਰ ਲੋਕੀ ਖਾਂਦੇ ਉਹਨਾਂ ਦਾ ਨੀ ਪਤਾ ਤਾਂ ਇੰਨਾ ਟ੍ਰਿਲੀਅਨ ਟ੍ਰਿਲੀਅਨ ਪਤਾ ਲੱਗਦਾ
0: ਕੈਰੀ ਓਨ ਜੱਟਾ ਚ ਨਹੀਂ ਹੈ ਕਹਿੰਦਾ ਢਿੱਲੋ ਨੇ ਕਾਲਾ ਕੋਟਾ ਵੀ ਨੀ ਪਾਇਆ ਢਿੱਲੋ ਨੇ ਕਾਲਾ ਕੋਟਾ ਵੀ ਨੀ ਕਹਿੰਦਾ ਡੈਡੀ ਨੇ ਦਿੱਤਾ ਕੀ ਹੈ ਕਹਿੰਦਾ ਡੈਡੀ ਕਰਕੇ ਅਸੀਂ ਕਰੋੜਪਤੀ ਹੋ ਗਏ ਡੈਡੀ ਕਰਕੇ ਹੀ ਕਰੋੜਪਤੀ ਆਏ ਕਹਿੰਦਾ ਕਿਵੇਂ ਪਹਿਲਾਂ ਅਸੀਂ ਅਰਬਪਤੀ ਸੀ ਡੈਡੀ ਨੇ ਸਾਨੂੰ ਕਰੋੜਪਤੀ ਕਰਤਾ ਹੀ ਉਹ ਗੱਲ ਹੈਗੀ ਹੈ ਤੇ ਐਲਨ ਮਸਕ ਜਿਹੜੇ ਰਾਕੇਟ ਬਣਾਉਣ ਤੋਂ ਲੈ ਕੇ ਸੈਟੇਲਾਈਟ ਚਲਾਉਣ ਤੱਕ ਤੇ ਟੈਸਲਾ ਦੀਆਂ ਗੱਡੀਆਂ ਤੋਂ ਲੈ ਕੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਰੱਖਣ ਵਾਲੇ ਐਲਨ ਮਸਕ ਦੀ ਜਾਇਦਾਦ ਖਰਬ ਤੱਕ ਹੋ ਗਈ ਹੈ ਪਰ ਇੱਕ ਸਟੋਰੀ ਪਾਈ ਸੀਗੀ ਕਿਸੇ ਨੇ ਸਟੋਰੀ ਨਹੀਂ ਸੀ ਬਲੌਗ ਪਾਇਆ ਸੀ ਕਿ ਐਲਨ ਮਸਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਹਨਾ ਤੁਹਾਨੂੰ ਪਤਾ ਐਲਨ ਮਸਕ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨੇ ਪਰ ਉਹ ਅਮੈਰੀਕਾ ਤੋਂ ਨਹੀਂ ਹੈਗੇ
2: ਅੱਛਾ ਹਾਂ
0: ਜਿਵੇਂ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਰਿਵਾਰ ਅਮਰੀਕਾ ਤੋਂ ਨੀ ਉਹ ਵੀ ਜਰਮਨੀ ਤੋਂ ਨੇ ਉੱਥੇ ਮਾਈਗ੍ਰੈਂਟਸ ਨੂੰ ਕਹਿ ਰਹੇ ਨੇ ਵੀ ਆਣਾ ਨੀ ਆਣਾ ਨੀ
2: ਏਦਾਂ
0: ਹੀ ਐਲਨ ਮਸਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਪੈਦਾ ਨੀ ਹੋਏ ਉਹ ਪੈਦਾ ਹੋਏ ਸੀਗੇ ਸਾਊਥ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਤੋਂ ਪੈਦਾ ਹੁੰਦੇ ਨੇ ਉਹਨਾਂ ਦਾ ਫਿਰ ਭਰਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਂ ਪਿਓ ਤੇ ਉਹਨਾਂ ਨੂੰ ਅਮੈਰੀਕਾ ਲੈ ਜਾਂਦੇ ਨੇ ਤੇ ਅਮੈਰੀਕਾ ਜਾ ਕੇ ਫਿਰ ਉਹ ਅੱਛਾ ਹੁਣ ਹਾਰ ਵਿਰਵਾਨ ਕੇ ਹੋਤ ਚਿਕਨੇ ਪਾਤ ਮੈਂ ਡੋਟ ਪੁਆਇੰਟਸ ਲਿਖ ਕੇ ਰੱਖੇ ਹੋਏ ਨੇ
2: ਕਿ
0: ਛੋਟੇ ਹੁੰਦੇ ਹੋਏ ਈਸਟਰ ਐਗਸ ਵੇਚਦੇ ਹੁੰਦੇ ਸੀਗੇ
2: ਈਸਟਰ
0: ਦੇ ਐਗਸ ਨੀ ਇਕੱਠੇ ਕਰਦੇ ਹੁੰਦੇ
2: ਉਹ
0: ਇਕੱਠੇ ਕਰ ਕਰਕੇ ਇਹਨਾਂ ਨੇ ਵੇਚਣ ਚਲਾ ਜਾਣਾ ਘਰੋ ਘਰੀ ਬੜਾ ਜਗਾੜੀ ਬੰਦਾ ਸੀਗਾ ਯਾਰ
2: ਛੋਟੇ ਹੁੰਦੇ
0: ਫਿਰ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ ਤੇ ਉਹ ਗੇਮ ਹਾਂ ਕੰਪਿਊਟਰ ਗੇਮ ਤੇ ਫਿਰ ਖੈਰ ਇਹਦੇ ਪੇਰੈਂਟਸ ਜਿਹੜੇ ਅੱਡ ਹੋ ਗਏ ਤੇ ਉੱਥੇ ਵੀ ਇਹ ਸਿਸਟਮ ਰਹਿੰਦਾ ਅਮੈਰੀਕਾ ਦੇ ਵਿੱਚ ਤਾਂ ਵੱਧ ਹੈ ਬੁਲਿੰਗ ਵਾਲਾ ਸਿਸਟਮ ਕਿ ਬੱਚੇ ਬੁਲੀ ਕਰਨ ਲੱਗ ਗਏ ਉਹਨਾਂ ਨੂੰ ਪਰ ਫਿਰ ਉਹਨਾਂ ਨੇ ਜਿਵੇਂ ਜਿਵੇਂ ਕਾਲਜ ਗਏ ਹੌਲੀ ਹੌਲੀ ਅੱਗੇ ਪੜ੍ਹੇ ਤੇ ਉਦੋਂ ਉਹਨਾਂ ਨੂੰ ਤੈਅ ਤਾਂ ਕਰ ਲਿਆ ਸੀਗਾ ਵੀ ਕੁਛ ਵੱਧ ਕੱਢਣਾ ਅੱਡ ਕੱਢਣਾ ਤੇ ਇੱਕ ਅਲੱਗ ਕੱਢਣਾ ਹੈਗਾ ਤਾਂ ਯੂਨੀਵਰਸਿਟੀਜ਼ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਅਮੈਰੀਕਾ ਦੇ ਵਿੱਚ 90s ਦਾ ਡੈਕੇਡ ਸੀਗਾ
2: ਅੱਛਾ ਜੀ
0: ਇੱਕ ਉਹ .com ਵਾਲਾ ਬੂਮ ਆਇਆ ਸੀਗਾ
2: www.com
0: ਉਹ .com ਦੇ ਬੂਮ ਦੇ ਵਿੱਚ ਇਹਨਾਂ ਨੇ ਵੀ ਆਪਣਾ ਸਟਾਰਟਅਪ ਸ਼ੁਰੂ ਕੀਤਾ ਸੀ ਆਪਣੀ ਆਨਲਾਈਨ ਇੱਕ ਜਿਹੜੀ ਸੋਫਟਵੇਅਰ ਫਾਰਮ ਇਹਨਾਂ ਨੇ ਸ਼ੁਰੂ ਕੀਤੀ ਸੀਗੀ ਤੇ ਪੇਪਾਲ ਬਣਾਈ ਸੀਗੀ ਇਹਨਾਂ ਨੇ ਪਹਿਲਾਂ
2: ਜਿਹੜੀ ਪੇਪਾਲ ਹਲੇ ਵੀ ਆਪਾਂ ਵਰਤਦੇ ਆ
0: ਪਹਿਲਾਂ ਇਹਨੇ ਪੇਪਾਲ ਨਹੀਂ ਸੀ ਬਣਾਈ ਇਹਨਾਂ ਨੇ ਕੁਛ ਹੋਰ ਨਾਮ ਰੱਖਿਆ ਸੀ ਪੇਪਾਲ ਨੇ ਇਹਨਾਂ ਤੋਂ ਇਹਨਾਂ ਦੀ ਕੰਪਨੀ ਖਰੀਦ ਲਈ ਸੀ ਅੱਜ ਕੱਲ ਜਿਹੜੀ ਪੇਪਾਲ ਵਰਤਦੇ ਆ ਉਹਦੀ ਉਹਦਾ ਜਿਹੜਾ ਸ਼ੁਰੂਆਤੀ ਸਟਰਕਚਰ ਆ ਉਹ ਐਲਨ ਮਸਕ ਨੇ ਤਿਆਰ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਫਿਰ ਆਪਣੀ ਕੰਪਨੀਆਂ ਬਣਾਈਆਂ ਸ਼ੁਰੂ ਕੀਤੀਆਂ ਐਕਸ ਸਪੇਸ ਐਕਸ ਯੇ ਵੋ ਕਰਕੇ ਹਨਾ ਤੇ ਫਿਰ ਹੌਲੀ ਹੌਲੀ ਇਹ ਅਲੱਗ ਅਲੱਗ ਕਾਰੋਬਾਰਾਂ ਦੇ ਵਿੱਚ ਆ ਗਏ ਤੇ ਉਹ ਕਿਵੇਂ ਆਏ ਉਹਦੀ ਇੱਕ ਆਪਣੀ ਇੱਕ ਸਟੋਰੀ ਹੈਗੀ ਉਹ ਅਸੀਂ ਨਹੀਂ ਸੁਣਾਉਣੀ ਹੈਗੀ ਪਰ ਇਹ ਖਬਰ ਦੀ ਗੱਲ ਨਹੀਂ ਸੀਗੀ ਖਬਰ ਤਾਂ ਇਹ ਸੀਗੀ ਕਿ ਤੁਹਾਨੂੰ ਦੱਸ ਦਵਾਂ ਮੈਂ ਤੁਹਾਨੂੰ ਥੋੜਾ ਜਿਹਾ ਚੜਾਵਾਂ ਬਈ ਦੁਨੀਆਂ ਨੂੰ ਪਹਿਲਾਂ ਟ੍ਰਿਲੀਅਨਰ ਵੀ ਮਿਲ ਗਿਆ ਹੈਗਾ
2: ਨਹੀਂ
0: ਕਿੱਥੇ ਗੱਲਾਂ ਕਰ ਰਹੇ ਹੋ
2: ਭਾਜੀ ਇਹਦਾ ਮਤਲਬ ਮੰਮੀ ਹੁਣ ਕੱਲ ਜਾ ਕੇ ਈਸਟਰ ਬਨੀ ਜਿਹੜੇ ਐਗ ਹੁੰਦੇ ਉਹ ਵੇਚਣਾ ਸ਼ੁਰੂ ਕਰਦਾ
0: ਮਤਲਬ ਪਰ ਤੁਹਾਨੂੰ ਉਹਦੇ ਲਈ ਪਹਿਲਾਂ 9-10 ਸਾਲ ਦਾ ਵੀ ਹੋਣਾ ਪੈਣਾ
2: ਨਾ ਕਿਉਂਕਿ
0: ਜੇ ਤੁਸੀਂ ਹੁਣ ਵੇਚਣੇ ਸ਼ੁਰੂ ਕੀਤੇ ਤੇ ਅੱਜ ਤੋਂ 30-40 ਸਾਲ ਬਾਅਦ ਤੁਸੀਂ ਪਹਿਲਾਂ ਲੱਖਪਤੀ ਬਣੋਗੇ
2: ਨਹੀਂ ਤੇ ਮੈਂ ਹੁਣ ਐਡਵਾਂਸ ਆ ਨਾ ਟੈਕਨੋਲੋਜੀ
0: ਹੁਣ ਤਾਂ
2: ਉਹ ਤਾਂ ਟਾਈਮ ਜਿਹੜਾ ਸੀ ਉਹ ਤੇ ਉਦੋਂ ਦਾ ਸੀ ਉਦੋਂ ਕੁਛ ਚੀਜ਼ ਨਹੀਂ ਹੁੰਦੀ ਹੁਣ ਤੇ ਏਆਈ ਆ ਗਈ ਆ ਹੁਣ ਇੰਨਾ ਕੁਝ ਆ ਗਿਆ ਹੁਣ ਮੈਂ ਇੰਨਾ ਟਾਈਮ ਥੋੜੀ ਲਵਾਂਗਾ ਉਹ ਤੇ ਵੱਧ 3 ਕੁ ਸਾਲ ਲੱਗਣਗੇ ਮੈਨੂੰ ਮੈਂ ਮਤਲਬ ਥੋੜਾ ਜਿਹਾ ਮੈਂ ਉਹ ਤੇ ਹੋ ਜਾਏਗਾ ਨਾ ਬਿਲੀਅਨ ਨਹੀਂ ਨਹੀਂ ਇੰਨਾ ਕੀ ਠੀਕ ਆ ਇੰਨਾ ਕੀ
0: ਹਜ਼ਾਰ ਪਤੀ ਤਾਂ ਹੋ ਜਾਓਗੇ
2: ਚੰਗਾ ਪਤੀ ਬਣ ਜਾ ਇੰਨਾ ਹੀ ਬਹੁਤ ਆ
0: ਚੰਗੇ ਪਤੀਆਂ ਦੇ ਲਈ
2: ਅੱਜ ਗਲਤੀ ਕਰ
0: ਅੱਜ ਦੇ ਪ੍ਰੋਗਰਾਮ ਦਾ ਆਖਰੀ ਸੈਗਮੈਂਟ ਆਪਾਂ ਰੱਖਿਆ ਹੈਗਾ ਚੰਗੇ ਪਤੀਆਂ ਦੇ ਲਈ ਹਾਂ ਸੋ ਉਹ ਸੈਗਮੈਂਟ ਜ਼ਰੂਰ ਸੁਣਿਓ ਫਿਲਹਾਲ ਐਲਨ ਮਸਕ ਨੂੰ ਡੈਡੀਕੇਟ ਕਰਦਾ ਕਰਨ ਔਜਲਾ ਦਾ ਗਾਣਾ ਲੋ ਫੇਡ
2: ਲੋ ਫੇਡ
0: ਸੁਣੋ ਫਿਰ ਧਿਆਨ

0: ਲੋ ਫੇਡ ਚ ਇਹਨੇ ਜਿਹੜਾ ਸ਼ੇਰ ਜਿਹਾ ਯੂਜ਼ ਕੀਤਾ ਉਹਦੇ ਤੋਂ ਮੈਨੂੰ ਯਾਦ ਆ ਗਿਆ ਇੱਕ ਗਲੈਡੀਏਟਰ 2 ਮੂਵੀ ਪਈ ਹੈ ਨੈਟਫਲਿਕਸ ਦੇ ਉੱਤੇ ਉਹ ਚ ਬੜੇ ਅਜੀਬ ਜਿਹੇ ਕੁੱਤੇ ਨੇ ਜਾਂ ਸ਼ੇਰ ਨੇ ਜਾਂ ਸ਼ੇਰ ਨੇ ਜਿਹਨਾਂ ਨੂੰ ਖਾਣਾ ਪਾਣਾ ਨੀ ਖਾਣ ਪੀਣ ਨੀ ਦਿੱਤਾ ਹੈਗਾ ਤੇ ਉਹ ਕੁੱਤੇ ਜੇ ਬਣ ਗਏ ਤੇ ਉਹ ਫਿਲਮ ਦੇ ਵਿੱਚ ਹੈਗੇ ਨੇ ਉਹ ਲੜਦੇ ਨੇ ਕਹੇ ਜੇ ਅਜੀਬ ਜਿਹੇ ਕਿਸਮ ਦੇ ਭੱਬੂ ਕੁੱਤੇ ਜੇ ਨੇ ਤੇ ਨੈਟਫਲਿਕਸ ਤੋਂ ਯਾਦ ਆਇਆ ਕਿ ਫਿਲਮਾਂ ਫੁਲਮਾਂ ਨਾ ਦੇਖਦੇ ਹੋ ਛੁੱਟੀਆਂ ਸ਼ੁਰੂ ਹੋ ਗਈਆਂ ਨੇ ਵਿਕਟੋਰੀਆ ਆਲਰੇਡੀ ਭਾਜੀ ਹੋ ਚੁੱਕੀਆਂ ਸਕੂਲਾਂ ਦੀਆਂ ਛੁੱਟੀਆਂ
1: ਵੈਰੀ ਗੁੱਡ
0: NSW ਚ ਅਗਲੇ ਹਫਤੇ ਤੋਂ ਹੋ ਜਾਣੀਆਂ ਨੇ ਸੋ ਇਹ ਨਾ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਕਿੱਥੇ ਜਾਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਆਪੇ ਡਿਸਾਈਡ ਕਰੋ ਅਸੀਂ ਕੀ ਕਰੀਏ
1: ਹਾਂ ਨਹੀਂ ਹੁਣ ਆਪਾਂ ਇੰਡੀਆ ਹੁੰਦੇ ਤਾਂ ਸਹੀ ਪੁੱਛ ਲੈਂਦੇ ਨਾਨਕੇ ਜਾਣਾ ਕਿੱਥੇ ਜਾਣਾ ਹੁਣ ਇੱਥੇ ਪਰ ਇੱਥੇ ਵੀ ਕਈਆਂ ਦੇ ਨਾਨਕੇ ਹੁੰਦੇ ਹੋਣਗੇ ਨਾਨਕੇ ਜਾਂਦੇ ਹੋਵਾਂਗੇ ਹੋਰ ਕੀ ਹੈ ਭਾਈ ਨਾਨਕਿਆਂ ਤੋਂ ਯਾਦ ਆਇਆ ਹੋਏ ਹੋਏ ਸਾਰੇ ਜਾਣੇ ਆਪਣੇ ਜਦੋਂ ਛੋਟੇ ਹੁੰਦੇ ਨਾ ਸਾਰੇ ਨਾਨਕੇ ਜਾਂਦੇ ਹੁੰਦੇ ਆ ਉੱਥੇ ਜਾ ਕੇ ਇੰਨਾ ਖਰੂਦ ਪਾਉਣਾ ਔਰ ਮਤਲਬ ਮਾਮੇ ਦੇ ਘਰ ਜਾ ਕੇ ਤੇ ਵੈਸੇ ਚਾਅ ਚੜ ਜਾਂਦਾ ਵੀ ਮਾਮੇ ਦੇ ਘਰ ਚੱਲੇ ਆ ਹੈ ਬਾਈ ਵੈਸੇ ਨਾ ਹਮੇਸ਼ਾ ਗਰਮੀ ਦੀਆਂ ਛੁੱਟੀਆਂ ਚ ਅਸੀਂ ਮੇਨ ਇਹੀ ਹੁੰਦਾ ਸੀ ਨਾ ਮਾਮੇ ਘਰ ਜਾਣਾ ਹੋਰ ਮਤਲਬ
0: ਸਾਰਿਆਂ ਦਾ ਨਹੀਂ ਹੁੰਦਾ
1: ਸਾਡਾ ਸਾਡਾ ਹੀ ਉੱਥੇ ਯਾਰ ਮਾਮੇ ਦੇ ਘਰ
0: ਸਾਰਿਆਂ ਦੇ ਨਾਲ ਧੋਪਿਆ ਕਰ
1: ਤੇ
0: ਪਹਿਲੇ ਨਹੀਂ ਆਉਂਦਾ ਨਹੀਂ ਐਵੇਂ ਲੋਕੀ ਸੋਣ ਸੋਚਣਗੇ ਵੀ ਇਹਦੇ ਮਾਮੇ ਦੇ ਨਾਲ ਹੀ ਸਾਡੇ ਮਾਪੇ ਕਹਿਣਾ ਹੈ ਮਤਲਬ ਮੇਰੇ ਮੈਂ ਆਪਣੇ ਮਾਮਾ ਜੀ ਦਾ ਇਹ ਸੋਚ ਰਿਹਾ ਕਿ ਜਿੱਥੇ ਮਤਲਬ ਮੇਰੇ ਨਾਨਕੇ ਸਾਰੇ ਮੈਂ ਕਈ ਵਾਰ ਦੱਸਿਆ ਕਰਾ ਲਈ ਨੇ ਪਰ ਜਿੱਥੇ ਮੇਰੇ ਮਾਮਾ ਜੀ ਹੁਣ ਸ਼ਿਫਟ ਹੋਏ ਨੇ ਤੇ ਮੈਂ ਉਹਨਾਂ ਨੂੰ ਹੁਣ ਕਿਹਾ ਮੈਂ ਕਿਹਾ ਯਾਰ ਇਹ ਤੁਸੀਂ ਬਚਪਨ ਚ ਕਦੇ ਨੀ ਹੋਏ ਮੇਰੇ ਹੁਣ ਉਹ ਹਿਮਾਚਲ ਚ ਮੂਵ ਹੋ ਗਏ ਸੋਲਨ ਤੋਂ ਅੱਗੇ ਕਿਤੇ ਮੈਂ ਕਿਹਾ ਅੱਗੇ ਹੁੰਦੇ ਤਾਂ ਅਸੀਂ ਛੁੱਟੀਆਂ ਮਨਾਉਣ ਆਉਂਦੇ ਕਿਤੇ ਵੀ ਚੱਲ ਮਾਮੇ ਕੋਲ ਪਹਾੜਾਂ ਚ ਚੱਲਿਆ ਬਹਾਨਾ ਹੁੰਦਾ ਲੈ ਜਾਂਦੀ ਸੀ ਮਾਤਾ ਸਾਨੂੰ ਕਰਾ ਲਈ
1: ਵੈਸੇ ਸਹੀ ਗੱਲ ਇੰਡੀਆ ਵਿੱਚ ਭਾਜੀ ਸਾਰੀਆਂ ਚੀਜ਼ਾਂ ਹੈਗੀਆਂ ਹਨਾ ਇੰਡੀਆ ਵਿੱਚ ਮਤਲਬ ਹੁਣ ਆਸਾਮ ਵੱਲ ਚਲ ਜਾਓ ਤੁਸੀਂ ਸਾਰੇ ਉਹ ਏਦਾਂ ਦੀਆਂ ਇੱਧਰ ਆਪਣਾ ਹਿਮਾਚਲ ਚਲ ਜਾਓ
0: ਤੁਸੀਂ ਇੱਧਰ ਆ ਬਲੂ ਮਾਊਂਟੇਨ ਚਲ ਜਾਓ
1: ਨਹੀਂ ਨਹੀਂ ਪਰ ਫਿਰ ਵੀ
0: ਇੱਧਰ ਆ ਬੰਡਾਈ ਚਲ ਜਾਓ ਕਮਾਲੀ ਕਰੀ ਜਾਂਦੇ ਹੋ ਤੁਸੀਂ
1: ਸਨੋ ਮਾਊਂਟੇਨ ਸਨੋਈ ਮਾਊਂਟੇਨ ਉੱਥੇ ਵੀ
0: ਸਨੋਈ ਮਾਊਂਟੇਨ ਚਲ ਜਾਓ ਤੁਸੀਂ ਹੋਰ
1: ਪਿਛਲੀ
0: ਅੱਛਾ ਐਤਕੀ ਦੀ ਆਪਾਂ ਗੱਲ ਕਰੀਏ ਕਿ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਸਿਡਨੀ ਵਾਲਿਆਂ ਦੇ ਲਈ ਦੱਸ ਦਿੰਦੇ ਵੈਸੇ ਵਿਕਟੋਰੀਆ ਵਾਲੇ ਹੁਣ ਇਹ ਨੁਕਸਾਨ ਹੀ ਹੈ ਦੇਖੋ ਅਸੀਂ ਹੁਣ ਸਿਡਨੀ ਦੇ ਹੈਗੇ ਇਹਦਾ ਫਾਇਦਾ ਤਾਂ ਸਿਡਨੀ ਨੂੰ ਮਿਲਣਾ ਚਾਹੀਦਾ
1: ਬਿਲਕੁਲ ਜੀ ਬਿਲਕੁਲ
0: ਤੇ ਅਸੀਂ ਜੇ ਵਿਕਟੋਰੀਆ ਦੇ ਹੁੰਦੇ ਤਾਂ ਤੁਹਾਨੂੰ ਉੱਥੇ ਦੇ ਦੱਸ ਦਿੰਦੇ ਵੀ ਕੀ ਐਕਟੀਵਿਟੀਜ਼ ਨੇ ਭਾਜੀ ਆਈਸ ਰਿੰਗ ਲੱਗ ਗਈ ਹੈ ਡਾਰਲਿੰਗ ਹਾਰਬਰ ਦੇ ਵਿੱਚ ਸੋ ਬੱਚਿਆਂ ਨੂੰ ਤੁਸੀਂ ਲੈ ਕੇ ਜਾਣਾ ਛੁੱਟੀਆਂ ਦੇ ਵਿੱਚ ਇੱਕ ਦੋ ਦਿਨ ਲਈ ਤਾਂ ਜਾ ਸਕਦੇ ਹੋ ਵੈਸੇ ਤਾਂ ਇਹ ਫ੍ਰੀ ਹੈਗੀ ਨਹੀਂ ਫ੍ਰੀ ਨਹੀਂ ਹੈਗੀ
1: ਆਈਸ ਰਿੰਗ ਅੱਛਾ
0: ਹਾਂ ਉੱਥੇ ਤੁਸੀਂ ਉਹ ਸਕੇਟਿੰਗ ਕਰ ਸਕਦੇ ਨਾ ਜਿਵੇਂ ਤੁਹਾਨੂੰ ਪੂਰਾ ਕੈਨੇਡਾ ਵਾਲਾ ਮਾਹੌਲ ਮਿਲੂ
1: ਪੂਰਾ ਬਰਫ਼ ਦੇ ਉੱਤੇ
0: ਐਂ ਲੱਗੂਗਾ ਤੁਹਾਨੂੰ ਵੀ ਬੁਲੇ ਬੁਲੇ ਕਿੰਨੀ ਬਰਫ਼ ਪੈਂਦੀ ਪਈ ਹੈ
1: ਅੱਛਾ ਜੀ
0: ਹਾਂ $27 ਟਿਕਟ ਹੈ ਵੱਡਿਆਂ ਦੀ $20 ਬੱਚਿਆਂ ਦੀ ਟਿਕਟ ਹੈਗੀ ਹੈ
1: ਅੱਛਾ
0: ਤੇ ਤੁਸੀਂ ਟਿਕਟਾਂ ਡਾਰਲਿੰਗ ਹਾਰਬਰ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਜਾਂ ਵਟਸਨ .sydney ਤੇ ਜਾ ਕੇ ਸਿਟੀ ਆਫ ਸਿਡਨੀ ਤੇ ਕਿਤੇ ਵੀ ਜਾ ਕੇ ਤੁਸੀਂ ਕਰ ਸਕਦੇ ਉੱਥੇ ਵੀ ਹੋ ਜਾਂਦੀਆਂ ਨੇ ਸੋ ਉੱਥੇ ਜਾਓ ਤੁਹਾਨੂੰ ਸਕੇਟਿੰਗ ਬੂਟ ਦੇਣਗੇ ਤੇ ਪੂਰਾ ਉੱਥੇ ਨਜ਼ਾਰੇ ਪੂਰਾ ਪੂਰਾ ਐਨ ਪੂਰੀ ਰਿੰਗ ਜੀ ਲੱਗੀ ਹੁੰਦੀ ਹੈ ਉੱਥੇ ਵਧੀਆ ਜਿਹਾ ਮਾਹੌਲ ਜਿਹਾ ਬਣਾਇਆ ਹੁੰਦਾ ਤੁਸੀਂ ਜਦੋਂ ਮਰਜ਼ੀ ਚੱਲ ਜਾਓ ਇਹ ਲੱਗੀ ਰਹਿਣੀ ਹਲੇ ਛੁੱਟੀਆਂ ਛੁੱਟੀਆਂ ਡਾਰਲਿੰਗ ਹਾਰਬਰ ਦੇ ਵਿੱਚ
1: ਕਾਫੀ ਵੀ ਮਿਲਦੀ ਹੈ ਫਿਰ ਉੱਥੇ ਠੰਡੀ ਠੰਡੀ
0: ਕਾਫੀ ਵਾਲੀ ਤੁਹਾਨੂੰ ਕੀ ਹੁਣ ਚੜੀ ਗਈ ਹੈ
1: ਹੁਣ ਪੀ ਲੈਂਦੇ ਆ ਥੋੜੀ ਜੀ ਕਾਫੀ ਨਾ
0: ਅੱਛਾ ਸਕੂਲ ਹਾਲੀਡੇਜ਼ ਚ ਵੈਸੇ ਤਾਂ ਹੁਣ ਜੇ ਤੁਸੀਂ ਉੱਥੇ ਜਾਣਾ ਹੁੰਦਾ ਕਦੇ ਚੜੇ ਉਹਦੇ ਤੇ ਜਿਹੜਾ ਬ੍ਰਿਜ ਹੈ
1: ਉਹ ਜਿਹੜਾ
0: ਹਾਰਬਰ
1: ਬ੍ਰਿਜ ਹਾਂ ਹਾਂ
0: ਹਾਂ ਚੜੇ ਉਹਦੇ ਤੇ ਉੱਤੇ
1: ਉਹਦੇ ਉੱਤੇ
0: ਜੇ ਇਹਨਾਂ ਛੁੱਟੀਆਂ ਚ ਕਰਨੀ ਹੈ ਤਾਂ ਸਪੈਸ਼ਲ ਪ੍ਰਾਈਸ ਵੀ ਹੁੰਦਾ ਬੱਚਿਆਂ ਦੇ ਲਈ ਸੋ ਹਾਰਬਰ ਬ੍ਰਿਜ ਦੇ ਉੱਤੇ ਦੀ ਜਿਹੜੀ ਤੁਸੀਂ $100 ਦੀ ਸੇਵਿੰਗ ਕਰ ਸਕਦੇ ਹੋ ਆਮ ਦੇ ਨਾਲੋਂ
1: ਅੱਛਾ ਜੀ
0: ਜੇ ਤੁਸੀਂ ਫੈਮਿਲੀ ਬੰਡਲ ਲੈਂਦੇ ਹੋ ਜਿਵੇਂ ਦੋ ਬੱਚੇ ਦੋ ਅਡਲਟਸ ਜਾ ਸਕਦੇ ਨੇ ਤੇ ਤੁਸੀਂ ਵਧੀਆ ਉਹਦੇ ਚ ਸੇਵਿੰਗ ਕਰ ਸਕਦੇ ਹੈਗੇ ਹੋ ਤੁਸੀਂ ਉੱਥੇ ਨਾਲੇ ਹਾਰਬਰ ਬ੍ਰਿਜ ਤੇ ਚੜੋ ਰੱਸੀ ਫੜ ਫੜ ਕੇ ਨਾਲੇ ਦੇਖੋ ਸਿਡਨੀ ਦੀ ਐਂ ਟੀਸੀ ਤੇ ਇੱਥੇ ਜਾ ਕੇ
1: ਨਹੀਂ ਤੇ ਜਦੋਂ ਆਪਾਂ ਉਹਦੇ ਥੱਲਿਓਂ ਦੀ ਨਿਕਲਦੇ ਆ ਗੱਡੀਆਂ ਗੁੱਡੀਆਂ ਤੇ ਆਪਾਂ ਕੋਈ ਬੰਦੇ
0: ਦੇਖਦੇ ਨਹੀਂ ਆ ਨਹੀਂ ਭਾਜੀ ਤਾਂ ਤੋਂ ਉਹ
1: ਨਹੀਂ ਪਰ ਆਪਾਂ ਕੋਈ ਦੇਖਦੇ ਤੇ ਹਣੀ ਆ ਵੀ ਕੋਈ
0: ਚੱਕਰ ਨੋਟ ਨਹੀਂ ਕੀਤਾ ਕਦੇ
1: ਅੱਛਾ
0: ਤੁਸੀਂ ਕੋਲਡ ਕਾਫੀ ਹੁਣ ਪੀਤੀ ਹੈ ਤੁਸੀਂ ਹਾਰਬਰ ਬ੍ਰਿਜ ਦੇ ਉੱਤੇ ਚੜਦੇ ਹੋਏ ਕਰਦੇ
1: ਯਾਰ ਹੁਣ ਤਾਂ ਆਪਣੇ ਟ੍ਰੇਨ ਸਟੇਸ਼ਨ ਤੋਂ ਜਾ ਕੇ ਦੇਖਾਂਗੇ ਜਿੱਥੇ ਟ੍ਰੇਨ ਵੀ ਤੇ ਉਹਦੇ ਨਾਲ ਵਿੱਚੋਂ ਦੀ ਲੰਘਦੀ ਹੈ ਨਾ ਵੀ ਉੱਥੋਂ ਦੇਖਦੇ ਆ ਵੀ ਕੋਈ ਬੰਦਾ ਬੋਲਦਾ
0: ਉਹਦੇ ਚ ਨਹੀਂ ਦੇਖਣਾ ਤੁਹਾਨੂੰ ਗੱਡੀ ਚੋਂ ਜਾਂਦੇ ਹੋਏ ਦੇਖੇਗਾ
1: ਹਾਂ
0: ਤੇ ਇਸ ਤੋਂ ਇਲਾਵਾ ਅਲੱਗ ਅਲੱਗ ਸਬਰਬਸ ਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਪੈਰਾਮੈਟਾ ਦੀਆਂ ਆਪਣੀਆਂ ਐਕਟੀਵਿਟੀਜ਼ ਵੈਸੇ ਪੈਰਾਮੈਟਾ ਦੇ ਵਿੱਚ ਉਹ ਨਾਈਟ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਵਿਵਿਡ ਵਰਗਾ ਇੱਕ ਛੋਟੀ ਜੀ ਉਹ ਸ਼ੁਰੂ ਹੋ ਗਈ ਹੈ ਉਸ ਤੋਂ ਇਲਾਵਾ ਛੋਟੀਆਂ ਛੋਟੀਆਂ ਜਿਹੀਆਂ ਇਸ ਕਿਸਮ ਦੀਆਂ ਐਕਟੀਵਿਟੀਜ਼ ਹਰ ਇੱਕ ਕੌਂਸਲ ਨੇ ਉਲੀਕੀਆਂ ਹੋਈਆਂ ਨੇ ਬਲੈਕਟਾਊਨ ਕੌਂਸਲ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਤੁਹਾਨੂੰ ਉੱਥੋਂ ਦਿਖ ਜਾਂਦੀਆਂ ਹੁੰਦੀਆਂ ਨੇ ਵੈਸੇ ਤਾਂ ਵੈਬਸਾਈਟ ਤੋਂ ਵੀ ਦਿਖ ਜਾਂਦੀ ਹੈ, ਪਰ ਜਦੋਂ ਤੁਸੀਂ ਰਿਚਮੰਡ ਰੋਡ ਤੋਂ ਤੁਰੇ ਜਾਂਦੇ ਹੋ ਤਾਂ ਹੌਲੀ ਕਰ ਲਿਆ ਕਰੋ, ਜਿਹੜਾ ਉਹ ਵੱਡਾ ਸਾਰਾ ਗਰਾਊਂਡ ਨਹੀਂ ਹੈਗਾ ਗਲੈਨ ਡੈਨਿੰਗ ਤੋਂ ਪਹਿਲਾਂ, ਨਹੀਂ ਨਹੀਂ ਸ਼ੋ ਗਰਾਊਂਡ ਤੋਂ ਅੱਗੇ ਜਿਹੜਾ ਇੱਕ ਵੱਡਾ ਸਾਰਾ ਗਰਾਊਂਡ ਆਉਂਦਾ ਰਾਧੇ ਤੋਂ ਪਹਿਲਾਂ,
1: ਰਾਧੇ ਤੋਂ
0: ਜਿੱਥੇ ਉਹ ਵੱਡੀ ਸਾਰੀ ਯੂਨੀਪੋਲ ਲੱਗਿਆ
1: ਹੋਇਆ, ਉੱਥੇ ਲਿਖਿਆ ਹੁੰਦਾ
0: ਹਾਂ, ਉਹਦੇ ਤੇ ਐਕਟੀਵਿਟੀਜ਼ ਜਿਹੜੀਆਂ ਨੇ ਬਲੈਕ ਟਾਊਨ ਕੌਂਸਲ ਦੀਆਂ ਆਉਂਦੀਆਂ ਰਹਿੰਦੀਆਂ।
1: ਸਹੀ ਗੱਲ, ਸਹੀ ਗੱਲ।
0: ਸੋ ਵਿੰਟਰ ਹੌਲੀਡੇਜ਼ ਦੇ ਵਿੱਚ ਤੁਸੀਂ ਕਿੱਥੇ ਲੈ ਕੇ ਜਾਣਾ ਜਵਾਕਾਂ ਨੂੰ, ਕੀ ਕਰਾਉਣਾ ਹੈਗਾ, ਉਹਦੀਆਂ ਪੂਰੀਆਂ। ਇੱਕ ਅਸੀਂ ਇੱਥੇ ਗਏ ਇੱਕ ਮਿਊਜ਼ੀਅਮ ਆਫ ਇਲੂਜ਼ਨ, ਉਹ ਜਾਰਜ ਸਟਰੀਟ ਦੇ ਉੱਤੇ, ਉਹ ਲੱਗਦਾ ਹੀ ਨਹੀਂ ਹੈਗਾ ਕਿ ਮਿਊਜ਼ੀਅਮ ਹੈਗਾ, ਛੋਟਾ ਜਿਹਾ ਗੇਟ ਹੈਗਾ, ਪਰ ਜਦੋਂ ਤੁਸੀਂ ਇੱਕ ਵਾਰ ਵੜ ਜਾਂਦੇ ਹੋ ਬੇਸਮੈਂਟ 'ਚ, ਹੱਲੇ ਬਹੁਤ ਵੱਡਾ ਮਿਊਜ਼ੀਅਮ ਹੈ ਔਰ ਮਿਊਜ਼ੀਅਮ ਆਫ ਇਲੂਜ਼ਨ ਹੈ, ਮਤਲਬ ਉੱਥੇ ਬੜੀਆਂ ਅਜੀਬ ਅਜੀਬ ਹਰਕਤਾਂ ਤੁਸੀਂ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ, ਤੇ ਤੁਹਾਨੂੰ ਆਪਣੀ 3D, 4D, 8, 10, 15 dimensions
1: ਜਿੰਨੀਆਂ ਮਰਜ਼ੀ ਡਾਇਮੈਂਸ਼ਨ
0: ਤੁਹਾਨੂੰ ਆਪਣੇ ਉਹ ਦੇਖਣਗੇ। ਵਧੀਆ ਛੋਟਾ, ਪਰ ਘੰਟੇ ਦੀ ਐਕਟੀਵਿਟੀ ਜੇ ਕਰਨੀ ਚਾਹੁੰਦੇ ਹੋ ਸਿਟੀ ਦੇ ਵਿੱਚ ਤਾਂ ਇੱਕ ਬਹੁਤ ਵਧੀਆ ਤੁਹਾਨੂੰ ਚੀਜ਼ ਮਿਲੀ ਹੋਈ ਹੈ ਉੱਥੇ। ਆਈ ਡੋਂਟ ਨੋ ਹੁਣ ਪ੍ਰਾਈਸ ਛੁੱਟੀਆਂ ਦੇ ਵਿੱਚ ਘੱਟ ਹੋਣਗੇ ਕਿ ਨਹੀਂ ਹੋਣਗੇ, ਪਰ ਸਾਡਾ $110 ਦੇ ਵਿੱਚ ਸਾਰਿਆਂ ਦੀ ਟਿਕਟਾਂ ਮਿਲ ਗਈਆਂ ਸੀਗੀਆਂ, ਤੁਹਾਨੂੰ ਫੈਮਿਲੀ ਦੀਆਂ ਮਿਲ ਜਾਣ।
1: ਅੱਛਾ, ਜੋਰਜ ਸਟਰੀਟ,
0: ਬਟ ਬਹੁਤ ਵਧੀਆ, ਤੁਸੀਂ ਮਿਊਜ਼ੀਅਮ ਆਫ ਇਲੂਜ਼ਨ ਦੇ ਵਿੱਚ ਤੁਸੀਂ ਇਹੋ ਜਿਹੀਆਂ ਚੀਜ਼ਾਂ ਇੰਜੋਏ ਕਰ ਸਕਦੇ ਹੋ, ਬੱਚੇ ਬੜਾ ਵਧੀਆ ਇੰਜੋਏ ਕਰਦੇ ਨੇ ਉੱਥੇ, ਤੇ ਬਹੁਤ ਕੁਛ ਹੈ ਔਰ ਖੇਡਣ ਨੂੰ ਵੀ 2-4 ਐਕਟੀਵਿਟੀਜ਼ ਅੰਦਰ ਹੈਗੀਆਂ ਨੇ, ਤੁਸੀਂ ਜੇ ਵੱਧ ਟਾਈਮ ਸਪੈਂਡ ਕਰਨਾ ਤਾਂ ਖੇਡ ਲਓ, ਤੇ ਬਹੁਤ ਕੁਛ ਹੈਗਾ। ਸੋ ਜਸਟ ਗੋ ਦੇਅਰ, ਮਿਊਜ਼ੀਅਮ ਆਫ ਇਲੂਜ਼ਨ ਚ ਜਾਓ ਤੇ ਉੱਥੇ ਇੰਜੋਏ ਕਰੋ। ਇੱਕ ਹੋਰ ਚੀਜ਼ ਇੱਥੇ ਨਵੀਂ ਕੀਤੀ ਹੈਗੀ ਹੈ ਭਾਜੀ, ਸਪੈਸ਼ਲੀ ਛੁੱਟੀਆਂ ਦੇ ਲਈ ਫੈਮਿਲੀਜ਼ ਦੇ ਲਈ, ਯਾਦ ਰੱਖਿਓ 11 ਤੇ 12 ਜੁਲਾਈ ਨੂੰ ਫ੍ਰੀ ਦਿਨ ਵੀ ਹੈਗਾ। ਜਿਹੜੀ ਆਰਟ ਗੈਲਰੀ ਆਫ NSW ਨੇ ਉੱਥੇ, ਉਹਨਾਂ ਨੇ ਬੱਚਿਆਂ ਦੇ ਲਈ ਹੁਣ ਐਕਟੀਵਿਟੀਜ਼ ਦੇ ਵਿੱਚ ਇੱਕ ਪੂਰਾ ਦਾ ਪੂਰਾ ਏਰੀਆ ਕਨਵਰਟ ਕਰਤਾ। ਉੱਥੇ ਪਹਿਲਾਂ ਬਿੰਗੀਆਂ ਟੇਢੀਆਂ ਜਿਹੀਆਂ ਸੀਨਰੀਆਂ ਟੰਗੀਆਂ ਹੁੰਦੀਆਂ ਸੀ, ਹੁਣ ਉਹਨਾਂ ਨੇ ਰਾਈਡਸ ਲਗਾਤੀਆਂ, ਬਹੁਤ ਕੁਛ ਲਗਾਤਾ, ਬਹੁਤ ਕੁਛ ਹੈਗਾ, ਪੇਡ ਹੈ, ਪਰ ਸਿਰਫ 11 ਤੇ 12 ਜੁਲਾਈ। ਮੈਂ ਚੈੱਕ ਕਰਾਂ ਕੀ ਬਣਦਾ ਹੈਗਾ, 11 ਤੇ 12 ਦਾ ਸ਼ਨੀਵਾਰ ਐਤਵਾਰ ਬਣਦਾ। ਸੋ ਜਾਓ ਤੁਸੀਂ ਆਰਟ ਗੈਲਰੀ ਆਫ NSW, ਯਾਦ ਰੱਖਿਓ ਕਿਤੇ ਮਿਊਜ਼ੀਅਮ ਆਫ NSW ਚ ਨਾ ਚਲ ਜਾਓ, ਜਾਂ ਸਿਡਨੀ ਮਿਊਜ਼ੀਅਮ ਚ, ਜਾਂ ਆਸਟ੍ਰੇਲੀਅਨ ਮਿਊਜ਼ੀਅਮ ਚ ਨਾ ਚਲ ਜਾਓ, ਆਰਟ ਗੈਲਰੀ ਆਫ NSW, ਸਭ ਦੇ ਐਡਰੈਸ ਅੱਡ ਅੱਡ ਹੈਗੇ ਨੇ,
1: ਤੇ ਭਾਈ ਤੁਹਾਨੂੰ
0: ਇੱਥੇ ਜਾਓ,
1: ਯਾਦ ਹੈ
0: ਤੁਹਾਡੇ ਨਜ਼ਾਰੇ ਆਣਗੇ ਤੁਹਾਨੂੰ।
1: ਇਹ ਜਿਹੜੀ 12 ਜੁਲਾਈ ਨੂੰ ਇਹਨਾਂ ਨੇ ਕਿਉਂ ਕੀਤਾ
0: ਕੀ,
1: 12 ਜੁਲਾਈ ਨੂੰ ਇਹਨਾਂ ਨੇ, ਨਹੀਂ ਤੇ ਪਹਿਲਾਂ ਹੋਰ
0: ਕਿਹੜੀਆਂ ਚੱਲ ਰਹੀਆਂ ਨੇ,
1: ਨਹੀਂ ਨਹੀਂ 12 ਜੁਲਾਈ ਨੂੰ ਇੱਕ ਬੜੇ ਮਹਾਨ ਸ਼ਖਸੀਅਤ ਦਾ ਬਰਥਡੇ ਵੀ ਹੈ,
0: ਤੁਹਾਡਾ ਜਨਮ ਦਿਨ ਹੈ।
1: ਆਹੋ,
0: ਬੱਲਾ ਬੱਲਾ, ਕਮਾਲ ਹੀ ਕਰਤੀ,
1: ਇਸੇ ਕਰਕੇ ਇਹਨਾਂ ਨੇ ਫ੍ਰੀ ਕੀਤਾ।
0: ਤੁਸੀਂ ਆਪਣਾ ਅਮਰੀਕਾ ਦੇ ਇੰਡੀਪੈਂਡੈਂਸ ਹੋਣ ਤੋਂ 8 ਦਿਨ ਬਾਅਦ ਪੈਦਾ ਹੋਏ,
1: ਬਸ ਏਦਾਂ ਹੀ ਆ, ਬਸ ਉਹ ਤਾਂ ਪਹਿਲਾਂ ਪੈਦਾ ਹੋ ਜਾਣਾ ਸੀ, ਉਹ ਇੰਡੀਪੈਂਡੈਂਸ ਨੇ ਲੇਟ ਕਰਤਾ ਬਸ।
0: ਵਾਹ ਵਾਹ ਵਾਹ, ਚਲੋ ਫਿਰ ਆਪਾਂ ਜਨਮ ਦਿਨ ਮਨਾਵਾਂਗੇ।
1: ਮੈਂ ਕਹਿੰਦਾ ਹੁਣੇ ਪਾਰਟੀ ਕਰ ਲੈਂਦੇ ਚੱਲ ਕੇ
0: ਅਗਲਾ ਹਫਤਾ। ਹਾਂ, ਤੁਹਾਡੇ ਜਨਮ ਦਿਨ ਤੋਂ ਪਹਿਲਾਂ ਦੇ ਯਾਰ, ਕਈ ਪਹਿਲਾਂ ਮਨਾਉਂਦੇ ਨੀ ਹੁੰਦੇ, ਸਿਡਨੀ ਜ਼ੂ ਹੈ ਜਿਹੜਾ ਬਲੈਕ ਟਾਊਨ ਵਾਲਾ।
1: ਹਾਂਜੀ,
0: ਉਹ ਆਈਸ ਏਜ ਫਿਲਮ ਦੇਖੀ ਹੈ ਤੁਸੀਂ, ਜਿਹ ਚ ਵੱਡੇ ਵੱਡੇ ਦੰਦਾਂ ਵਾਲੇ ਹਾਥੀ ਹੁੰਦੇ ਨੇ। ਸੋ ਉੱਥੇ ਥੋੜਾ ਆਈਸ ਏਜ ਦਾ ਇੰਪੈਕਟ ਦੇਣਗੇ ਉਹ, ਦਰਖਤਾਂ ਨੂੰ, ਛੋਟੇ ਛੋਟੇ ਪੌਦਿਆਂ ਨੂੰ ਪੂਰਾ ਬਰਫ਼ ਦੇ ਨਾਲ ਢਕਣਗੇ ਸਿਡਨੀ ਜ਼ੂ ਨੂੰ। ਪਲੱਸ ਉੱਥੇ ਵੱਡੇ ਵੱਡੇ ਐਸੇ ਜੰਗਲੀ ਹਾਥੀ, ਨਕਲੀ ਜਿਹੜੇ ਨੇ, ਅਸਲੀ ਤਾਂ ਹੈਗੇ ਹੀ ਨੇ ਉੱਥੇ, ਪਰ ਉਹ ਮੈਮੂਥ ਹੁੰਦੇ ਨੇ ਨਾ, ਉਹ ਤੁਹਾਨੂੰ ਦੇਖਣਗੇ। ਕ੍ਰੀਏਚਰ ਆਫ ਆਈਸ ਏਜ ਕਰਕੇ ਟਾਈਟਲ ਉਹਨਾਂ ਨੇ ਦਿੱਤਾ ਹੈਗਾ। 26 ਜੂਨ ਤੋਂ ਲੈ ਕੇ 16 ਅਗਸਤ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਜਾਓ ਲੈ ਕੇ, 14 ਐਸੀਆਂ ਆਈਟਮਾਂ ਨਕਲੀ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿ ਤੁਹਾਨੂੰ ਭੁਲੇਖਾ ਮਿਲੂਗਾ ਕਿ ਆਈਸ ਏਜ ਦੇ ਵਿੱਚ ਤੁਸੀਂ ਦਾਖਲ ਹੋਗੇ। ਅਜੀਬੋ ਗਰੀਬ ਜੇ ਜਾਨਵਰ ਉੱਥੇ ਤੁਹਾਨੂੰ ਦੇਖਣਗੇ, ਔਰ ਐ ਨਹੀਂ ਕਿ ਲੱਗਦੇ ਨੇ ਕਿ ਨਕਲੀ, ਨਾ ਉਹ ਵਾਕਈ ਐ ਲੱਗਣਗੇ ਕਿ ਅਸਲੀ ਨੇ। ਟਾਈਮ ਪਾਸ ਜਿਹਾ ਕੰਮ ਨਹੀਂ ਕੀਤਾ ਹੈਗਾ ਉਹਨਾਂ ਨੇ, ਟਿਕਟ ਲੈ ਕੇ ਜਾ ਸਕਦੇ ਇੱਥੇ ਦੀ ਵੀ। ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਕਟੀਵਿਟੀ, ਸਿਡਨੀ ਓਪੇਰਾ ਹਾਊਸ ਦੇ ਉੱਤੇ ਐਕਟੀਵਿਟੀਜ਼ ਹੁੰਦੀਆਂ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਉਹਦੇ ਬਾਹਰ ਸਿਰਫ ਵੀਕਐਂਡ ਦੇ ਉੱਤੇ ਥੋੜੀ ਕੁ ਦੇਰ ਦੇ ਲਈ ਉਹ ਕਰਨ ਜਾ ਸਕਦੇ ਹੋ। ਹੋਰ ਤੁਹਾਨੂੰ ਕੀ ਦੱਸੀਏ ਹੁਣ,
1: ਹੋਰ ਤਾਂ
0: ਲੂਨਾ ਪਾਰਕ ਜਾਓ, ਲੂਨਾ ਪਾਰਕ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹੈਗਾ।
1: ਬਾਅਦ ਤੁਸੀਂ ਕਹਿਣਾ ਭਾਜੀ ਮੈਨੂੰ ਟਾਈਮ ਦਾ ਦੱਸਿਆ ਨਹੀਂ ਸੀ, ਪਹਿਲਾਂ ਟਾਈਮ ਵੀ ਦੇਖ ਲਓ। ਹਾਂ,
0: ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਬਾਕੀ ਜੇ ਕੋਈ ਰਹਿ ਗਈ ਤਾਂ ਤੁਸੀਂ ਸਾਨੂੰ ਦੱਸ ਦਿਓ। ਹਾਲ ਫਿਲਹਾਲ ਹੁਣ ਆਪਾਂ ਲਈਏ ਇਜਾਜ਼ਤ ਭਾਜੀ, ਇਜਾਜ਼ਤ ਲੈ ਕੇ ਤੇ ਫਿਰ ਆਪਾਂ ਚੱਲੀਏ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ।
1: ਹਾਂਜੀ,
0: ਤੇ ਖਬਰ ਬੜੀ ਬੇਕਾਰ ਸੀਗੀ
1: ਅੱਜ, ਨੌਲੇਜ ਵਾਲੀਆਂ ਵੀ ਖਬਰਾਂ ਸੀ, ਇੱਦਾਂ ਨਹੀਂ ਹੈ ਅੱਜ, ਅੱਜ ਸਾਰਾ
0: ਕੁਝ ਦੇਖ ਲਓ, ਹਮੇਸ਼ਾ ਹੀ ਨੌਲੇਜ ਵਾਲੀਆਂ ਖਬਰਾਂ
1: ਆਪਾਂ, ਵਧੀਆ ਵਧੀਆ
0: ਬੇਕਾਰ ਖਬਰਾਂ ਕਿੱਥੇ ਦਿੰਨੇ ਆ,
1: ਵਿੱਚ ਵਿੱਚ ਕਰਦਿਆ ਕਰਾਂਗੇ ਵਿੱਚ, ਪਰ ਇਹ ਆ ਵੀ ਨੌਲੇਜ ਵਾਲੀਆਂ ਸੀ ਅੱਜ। ਹਾਂਜੀ,
0: ਚਲੋ ਚਲੋ, ਇਜਾਜ਼ਤਾਂ ਜੀ, ਰੱਖੋ ਸਿਹਤਾਂ ਦਾ ਖਿਆਲ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 2 ਤਰੀਕ ਆ ਜੁਲਾਈ ਦਾ ਮਹੀਨਾ, ਅੱਜ ਦਿਨ ਵੀਰਵਾਰ ਦਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਟਰਨੈਸ਼ਨਲ ਤੇ ਭਾਰਤ ਦੀਆਂ ਖਬਰਾਂ ਦੇ ਵਿੱਚ ਬੜਾ ਕੁਛ ਹੈ, ਜਿੱਥੇ ਕਤਰ ਦੇ ਵਿੱਚ ਗੱਲਬਾਤ ਹੋਈ ਹੈ ਪਰ ਨਾ ਹੋਈ ਦੇ ਬਰਾਬਰ ਹੈ। ਕਿਊਬਾ ਤੇ ਅਮਰੀਕਾ ਦੇ ਵਿੱਚ ਗੱਲਬਾਤ ਹੋਣੀ ਹੈ ਕਿ ਨਹੀਂ ਹੋਣੀ ਪਤਾ ਨਹੀਂ। ਦੁਨੀਆਂ 'ਚ ਸਭ ਤੋਂ ਜ਼ਿਆਦਾ ਰਮਿਟੈਂਸ ਪਾਉਣ ਵਾਲਾ ਦੇਸ਼ ਭਾਰਤ ਬਣ ਚੁੱਕਿਆ ਹੈ। ਭਾਰਤ ਨੂੰ ਨਵਾਂ ਫੌਜੀ ਪ੍ਰਮੁੱਖ ਵੀ ਮਿਲੇ ਹੈ ਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਸੁਧਾਈ ਕੀਤੀ ਹੈ ਜਾਂ ਜਿਵੇਂ ਦੀ ਸਥਿਤੀ ਤਿਉਂ ਰੱਖੀ ਹੈ ਇਹਦੇ ਬਾਰੇ ਵੀ ਚਰਚਾ ਕਰਾਂਗੇ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਕੀ ਨੇ ਸੁਰਖੀਆਂ ਅਗਲੇ ਮੱਧ ਚ ਦੱਸਦੇ ਆ ਤੁਹਾਨੂੰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਹੈ, ਜਿੱਥੇ ਕਿਊਬਾ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਤਣਾਅ ਵਾਧਾ ਨਜ਼ਰ ਆ ਰਿਹਾ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿਕਸ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਫਿਲਹਾਲ ਗੱਲਬਾਤ ਪੂਰੀ ਤਰ੍ਹਾਂ ਦੇ ਨਾਲ ਠੱਪ ਪਈ ਹੈ। ਤੁਹਾਨੂੰ ਚੇਤੇ ਕਰਵਾ ਦਈਏ ਕਿ ਜਦੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੁੱਕ ਕੇ ਆਪਣੇ ਦੇਸ਼ ਲਿਆਂਦਾ ਸੀ ਤੇ ਮੁਕੱਦਮਾ ਦਾਇਰ ਕੀਤਾ ਸੀ ਤੇ ਉਸੇ ਹੀ ਸਮੇਂ 24 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਤੋਂ, ਮਾਫ ਕਰਨਾ, ਟਰੁੱਥ ਸੋਸ਼ਲ ਤੋਂ ਇੱਕ ਬਿਆਨ ਦੇ ਦਿੱਤਾ ਸੀ ਕਿ ਹੁਣ ਅਗਲੀ ਵਾਰੀ ਕਿਊਬਾ ਦੀ ਹੈ। ਜਿਵੇਂ ਭਾਜਪਾ ਨੇ ਬੰਗਾਲ ਜਿੱਤਦੇ ਹੀ ਕਿਹਾ ਸੀ ਕਿ ਅਗਲੀ ਵਾਰੀ ਪੰਜਾਬ ਦੀ ਹੈ, ਠੀਕ ਉਸੇ ਤਰੀਕੇ ਦੇ ਨਾਲ ਹੁਣ ਕਿਊਬਾ ਦੇ ਵਿੱਚ ਆਰਥਿਕ ਸੁਧਾਰ ਦਾ ਮਾਮਲਾ ਹੁਣ ਉਸਦਾ ਅੰਦਰੂਨੀ ਮਾਮਲਾ ਬਣਦਾ ਜਾ ਰਿਹਾ। ਹਾਲਾਂਕਿ ਰਾਸ਼ਟਰਪਤੀ ਨੇ, ਯਾਨੀ ਅਮਰੀਕੀ ਰਾਸ਼ਟਰਪਤੀ ਨੇ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕ ਲਈ ਸੀ। ਉਹਨਾਂ ਕਿਹਾ ਸੀ ਕਿ ਕਿਊਬਾ ਦੇ ਵਿੱਚ ਆਰਥਿਕ ਹਾਲਾਤ ਵਧੀਆ ਨਹੀਂ ਨੇ, ਇਸ ਕਰਕੇ ਕਿਊਬਾ ਦਾ ਵੀ ਉਹੀ ਹਾਲ ਕਰਨਾ ਹੋਏਗਾ ਜੋ ਵੈਨਜ਼ੂਏਲਾ ਦਾ ਕੀਤਾ। ਪਰ ਹੁਣ ਅਮਰੀਕਾ ਦੀ ਇਸ ਦੇ ਵਿੱਚ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ। ਹੋ ਸਕਦਾ ਹੈ ਕਿ ਕਾਰਤੂਸ ਇਰਾਨ ਦੇ ਉੱਤੇ ਚੱਲ ਚੱਲ ਕੇ ਮੁੱਕ ਗਏ ਹੋਣ, ਪਰ ਫਿਲਹਾਲ ਅਮਰੀਕਾ ਤੇ ਕਿਊਬਾ ਦੇ ਵਿੱਚ ਜਿਹੜੀ ਵੀ ਗੱਲਬਾਤ ਕਰਨ ਵਾਲੀ ਧਿਰ ਸੀ ਉਹਨਾਂ ਨੇ ਇਸ ਮਸਲੇ ਦੇ ਉੱਤੇ ਠੰਡੀ ਬਰਫ਼ ਜਮਾਈ ਪਈ ਹੈ। ਉੱਥੇ ਹੀ ਕਿਊਬਾ ਦੇ ਵਿਦੇਸ਼ ਮੰਤਰੀ ਨੇ ਇਹ ਵੀ ਦੋਸ਼ ਮੜਿਆ ਕਿ ਜਿਵੇਂ ਹੀ ਕਿਊਬਾ ਨੇ ਵੱਡੀਆਂ ਆਰਥਿਕ ਸੁਧਾਰ ਦੇ ਨਾਲ ਜੁੜੀਆਂ ਹੋਈਆਂ ਯੋਜਨਾਵਾਂ ਦਾ ਐਲਾਨ ਕੀਤਾ, ਅਮਰੀਕਾ ਨੇ ਪਾਬੰਦੀਆਂ ਦਾ ਪੈਕੇਜ ਲਾਗੂ ਕਰ ਦਿੱਤਾ। ਐਸੇ ਮਹੀਨੇ ਅਮਰੀਕਾ ਨੇ ਕਿਊਬਾ ਦੇ ਰਾਸ਼ਟਰਪਤੀ ਮਿਗੇਲ ਡਿਆਸ ਕੈਨੇਲ ਤੇ ਉਹਨਾਂ ਦੀਆਂ ਸਰਕਾਰੀ ਅਧਿਕਾਰੀਆਂ ਦੇ ਨਾਲ ਜੁੜੀਆਂ ਅਲੱਗ ਅਲੱਗ ਸੰਪੱਤੀਆਂ ਦੇ ਉੱਤੇ ਪਾਬੰਦੀਆਂ ਦੇ ਕਾਨੂੰਨ ਦੱਸੇ ਸੀ ਪੂਰੀ ਦੁਨੀਆਂ ਨੂੰ ਤੇ ਕਿਹਾ ਸੀ ਕਿ ਇਹਨਾਂ ਕੰਪਨੀਆਂ ਦੇ ਉੱਤੇ ਅਮਰੀਕਾ ਤਾਂ ਪਾਬੰਦੀ ਲਗਾਉਂਦਾ ਪਰ ਜਿਹੜੇ ਅਮਰੀਕਾ ਦੇ ਸਾਥੀ ਦੇਸ਼ ਨੇ ਜੇਕਰ ਉਹ ਵੀ ਇਹਨਾਂ ਦੇ ਨਾਲ ਵਰਤੋਂ ਵਰਤਾਰਾ ਕਰਦੇ ਨੇ ਤਾਂ ਅਮਰੀਕਾ ਦੀ ਫਿਰ ਐ ਸਮਝੋ ਕਿ ਨੱਕ ਬੁੱਲ ਵੱਟ ਹੀ ਲੈਣੇ ਸੀ। ਕਿਊਬਾ ਦੀ ਕਮਿਊਨਿਸਟ ਸਰਕਾਰ ਤੇ ਨੈਸ਼ਨਲ ਅਸੈਂਬਲੀ ਨੇ ਹਾਲ ਹੀ ਦੇ ਵਿੱਚ 176 ਆਰਥਿਕ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਕਿਊਬਾ ਦੀ ਕ੍ਰਾਂਤੀ ਤੋਂ ਬਾਅਦ ਇਹ ਸਭ ਤੋਂ ਵੱਡੇ ਬਦਲਾਅ ਨੇ। ਇਹਨਾਂ ਸੁਧਾਰਾਂ ਦੇ ਵਿੱਚ ਪ੍ਰਾਈਵੇਟ ਕਾਰਪੋਰੇਸ਼ਨ ਜਾਂ ਨਿੱਜੀ ਕਾਰੋਬਾਰ ਜਿੰਨੇ ਵੀ ਨੇ ਉਹਨਾਂ ਨੂੰ ਵਧੇਰੇ ਆਜ਼ਾਦੀ ਦਿੱਤੀ ਗਈ ਹੈ ਤਾਂ ਕਿ ਉਹ ਖੁੱਲ੍ਹ ਕੇ ਕੰਮ ਕਰ ਸਕਣ

ਨਿੱਜੀ ਬੈਂਕਾਂ ਨੂੰ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਕਿਊਬਾਈ ਨਾਗਰਿਕਾਂ ਨੂੰ ਨਿਵੇਸ਼ ਦੀਆਂ ਵਧੇਰੇ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ, ਇਜਾਜ਼ਤਾਂ ਦਿੱਤੀਆਂ ਗਈਆਂ ਨੇ। ਯਾਨੀ ਕਿ ਕਿਊਬਾ ਦੇ ਬਾਹਰੋਂ ਜਿੰਨੇ ਵੀ ਕਿਊਬਨ ਨਾਗਰਿਕ ਨੇ, ਜੇਕਰ ਉਹ ਆਪਣੇ ਦੇਸ਼ ਚ ਇਨਵੈਸਟ ਕਰਨਗੇ ਤਾਂ ਕਿਊਬਾ ਦੇ ਲਈ ਇਹ ਚੰਗੀ ਗੱਲ ਹੀ ਹੋਏਗੀ। ਖੈਰ, ਕਿਊਬਾ ਨੇ ਐਲਾਨ ਕੀਤਾ ਹੈ ਕਿ 7 ਜੁਲਾਈ ਨੂੰ ਯੂਨਾਈਟਿਡ ਨੇਸ਼ਨ ਦੀ ਜਿਹੜੀ ਮਹਾਸਭਾ ਹੋਣੀ ਹੈ ਉਸ ਦੇ ਵਿੱਚ ਅਮਰੀਕਾ ਦੇ ਦੁਆਰਾ ਕਿਊਬਨ ਤੇਲ ਦੇ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਮਸਲੇ ਦੇ ਉੱਤੇ ਅਸੀਂ ਬਹਿਸ ਕਰਨੀ ਹੈ। ਕਿਊਬਾ ਦਾ ਕਹਿਣਾ ਹੈ ਕਿ ਤੇਲ ਦਾ ਕੰਟਰੋਲ ਦੇਸ਼ ਦੇ ਵਿੱਚ ਲੰਮੇ ਸਮੇਂ ਤੋਂ ਦੇਸ਼ ਦੇ ਕੋਲ ਹੀ ਸੀ, ਔਰ ਹੁਣ ਜਦੋਂ ਕਿਊਬਨ ਤੇਲ ਖਰੀਦਣ ਦੇ ਉੱਤੇ ਪਾਬੰਦੀਆਂ ਅਮਰੀਕਾ ਨੇ ਲਗਾਈਆਂ ਦੂਜੇ ਦੇਸ਼ਾਂ ਦੇ ਉੱਤੇ ਕਿ ਨਹੀਂ ਲੈਣਾ, ਤੇ ਇਸ ਦੇ ਨਾਲ ਇੱਕ ਬੜੀ ਭਾਰੀ ਸਮੱਸਿਆ ਜਿਹੜੀ ਹੈ ਦੇਸ਼ ਦੇ ਅੰਦਰ ਵੀ ਪੈਦਾ ਹੋ ਰਹੀ ਹੈ। ਹੋਰ ਤਾਂ ਹੋਰ, ਕਿਊਬਾ ਨੂੰ ਵੀ ਬਾਹਰੋਂ ਤੇਲ ਖਰੀਦਣ ਦੀ ਇਜਾਜ਼ਤ ਨਹੀਂ। ਅੱਗੇ ਕਿਊਬਾ ਵੈਨਜ਼ੁਏਲਾ ਤੋਂ ਤੇਲ ਖਰੀਦ ਲੈਂਦਾ ਸੀ ਸਸਤੇ ਰੇਟ ਦੇ ਉੱਤੇ, ਹੁਣ ਵੈਨਜ਼ੁਏਲਾ ਦੇ ਤੇਲ ਦਾ ਕੰਟਰੋਲ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦੇ ਹੱਥ ਚ ਹੈ। ਇਸ ਕਰਕੇ ਕਿਊਬਾ ਦੇ ਅੰਦਰ ਵੀ ਬਹੁਤ ਭਾਰੀ ਜਿਹੜੀਆਂ ਸਮੱਸਿਆਵਾਂ ਖੜੀਆਂ ਹੋ ਗਈਆਂ ਨੇ, ਬਿਜਲੀ ਤੋਂ ਲੈ ਕੇ ਇੰਟਰਨੈਟ ਦੀ ਸੇਵਾਵਾਂ ਤੱਕ ਪ੍ਰਭਾਵਿਤ ਹੋਈਆਂ ਨੇ। ਖੈਰ, ਕਿਊਬਾ ਚ ਤਬਾਹੀ ਮਚਾਉਣ ਤੋਂ ਬਾਅਦ ਅਗਲੀ ਖਬਰ ਅਮਰੀਕਾ ਦੀ ਇਰਾਨ ਦੇ ਨਾਲ ਜੁੜੀ ਹੋਈ। ਵੈਸੇ ਇਸ ਖਬਰ ਦਾ ਇੱਕ ਇੱਕ ਕਤਰਾ ਤੁਹਾਨੂੰ ਸਾਂਝਾ ਕਰ ਰਹੇ ਹਾਂ, ਕਤਰ ਤੋਂ ਇਹ ਖਬਰ ਹੈਗੀ ਹੈ। ਔਰ ਕਤਰਾ ਇਹ ਸਾਂਝਾ ਕਰ ਰਹੇ ਹਾਂ ਕਿ ਪਹਿਲੇ ਦਿਨ ਤੁਹਾਨੂੰ ਦੱਸਿਆ ਕਿ ਅਮਰੀਕਾ ਨੇ ਜਾਂ ਡੋਨਲਡ ਟਰੰਪ ਨੇ ਇਹ ਕਿਹਾ ਕਿ ਇਰਾਨ ਨੇ ਉਹਨਾਂ ਤੋਂ ਰਿਕੁਐਸਟ ਕੀਤੀ ਸੀ ਕਿ ਆਓ ਸਾਡੇ ਨਾਲ ਮਿਲੋ, ਪਲੀਜ਼ ਗੱਲਬਾਤ ਕਰੋ। ਇਰਾਨ ਨੇ ਅਗਲੇ ਦਿਨ ਕਿਹਾ ਕਿ ਨਾ, ਅਸੀਂ ਤਾਂ ਐਸੀ ਕੋਈ ਗੱਲ ਕੀਤੀ ਨਹੀਂ। ਔਰ ਫਿਰ ਕਤਰ ਨੇ ਵੀ ਇਹ ਕਹਿ ਦਿੱਤਾ ਕਿ ਸਾਡੇ ਕੋਲ ਆ ਕੇ ਗੱਲਬਾਤ ਕਰਨੀ ਸੀ ਪਰ ਸਾਨੂੰ ਤਾਂ ਕੋਈ ਇਨਫੋਰਮੇਸ਼ਨ ਹੀ ਨਹੀਂ। ਹੁਣ ਇਰਾਨ ਦੇ ਨਾਲ ਗੱਲਬਾਤ ਤੁਰੀ ਹੈ, ਸਿਰਫ ਅਮਰੀਕਾ ਨੇ ਆਪਣੀ ਇੱਜ਼ਤ ਰੱਖੀ ਹੈ, ਪਰ ਇਸ ਦੇ ਲਈ ਦੌ ਤੇ ਕੀ ਲਗਾਇਆ ਇਹ ਸ਼ਾਇਦ ਤੁਹਾਨੂੰ ਕਦੇ ਵੀ ਪਤਾ ਨਾ ਚੱਲੇ, ਮੀਡੀਆ 'ਚ ਇਹ ਖਬਰਾਂ ਕਦੇ ਵੀ ਨਹੀਂ ਆਣਗੀਆਂ। ਇੱਕ ਪਾਸੇ ਤਾਂ ਅਮਰੀਕੀ ਦੂਤ ਜਿਹੜੇ ਨੇ ਮੱਧ ਪੂਰਬ ਦੇ ਜਾਣਕਾਰੀਆਂ ਖਾਸ ਤੌਰ ਦੇ ਉੱਤੇ ਰੱਖਣ ਵਾਲੇ ਸਟੀਵ ਵਿਟਕੋਫ, ਇਸ ਵਾਰ ਉਹ ਕਿੱਦਾਂ ਫੇਲ ਹੋ ਗਏ ਪਤਾ ਨਹੀਂ, ਪਰ ਡੋਨਲਡ ਟਰੰਪ ਦੇ ਦਮਾਦ ਜੈਰਡ ਕੁਸ਼ਨਰ ਵੀ ਗਏ ਸੀ। ਹੁਣ ਜਵਾਈ ਕਤਰ ਪਹੁੰਚੇ ਆ ਤੇ ਕਤਰ ਦੇ ਵਿੱਚ ਇਰਾਨ ਵਾਲੇ ਗੱਲਬਾਤ ਕਰਨ ਦੇ ਲਈ ਪਹੁੰਚੇ ਹੀ ਨਹੀਂ। ਅਜਿਹੇ ਦੇ ਵਿੱਚ ਜਿਹੜੀ ਧਿਰ ਸੀ ਇਹ ਕਹਿ ਦਿੱਤਾ ਕਿ ਤਕਨੀਕੀ ਪੱਧਰ ਦੀ ਗੱਲਬਾਤ ਹੈ। ਕਤਰ ਪਹੁੰਚੇ ਨੇ ਸਟੀਵ ਵਿਟਕੋਫ ਤੇ ਜੈਰਡ ਕੁਸ਼ਨਰ, ਪਰ ਉਹ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਨੇ। ਇਹ ਬੜੀ ਹੈਰਾਨੀ ਪਰੇਸ਼ਾਨੀ ਹੋਈ। ਹੋਇਆ ਇਹ ਕਿ ਪਾਕਿਸਤਾਨ ਤੇ ਕਤਰ ਨੇ ਇੱਕ ਵਾਰ ਫਿਰ ਤੋਂ ਵਿਚੋਲਗੀ ਨਿਭਾਉਂਦਿਆਂ ਹੋਇਆ ਇਰਾਨ ਨੂੰ ਮਨਾਇਆ ਕਿ ਠੀਕ ਹੈ, ਅਮਰੀਕਾ ਨੇ ਕੁਝ ਵੱਧ ਘੱਟ ਕਹਿ ਦਿੱਤਾ ਪਰ ਤੁਸੀਂ ਆਓ ਗੱਲਬਾਤ ਕਰੋ। ਇਰਾਨ ਨੇ ਵੀ ਆਪਣੇ ਹੇਠਲੇ ਪੱਧਰ ਦੇ ਅਧਿਕਾਰੀ ਭੇਜ ਦਿੱਤੇ ਗੱਲਬਾਤ ਸਿਰਫ ਅੱਗੇ ਤੋਰਨ ਦੇ ਲਈ ਕਿ ਸਮਝੌਤੇ ਦੇ ਉੱਤੇ ਗੱਲਬਾਤ ਅੱਗੇ ਕਰਦੇ ਹਾਂ, ਪਰ ਅੱਗੇ ਤੋਂ ਏਦਾਂ ਨਾ ਕਿਹੋ ਕਿ ਇਰਾਨ ਨੇ ਮਿੰਨਤਾਂ ਕੀਤੀਆਂ ਸੀ, ਗਿੜਗਿੜਾਇਆ ਸੀ, ਤੇ ਨਹੀਂ ਤੇ ਫਿਰ ਕਦੇ ਗੱਲਬਾਤ ਨਹੀਂ ਕਰਾਂਗੇ। ਦੱਸ ਦਈਏ ਕਿ 17 ਜੂਨ ਨੂੰ ਇਰਾਨ ਤੇ ਅਮਰੀਕਾ ਦੇ ਦਰਮਿਆਨ 14 ਬਿੰਦੂਆਂ ਵਾਲਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਇਹਦੇ ਤੇ ਸਹਿਮਤੀ ਬਣ ਗਈ ਸੀ। ਫਿਰ 21 ਜੂਨ ਨੂੰ ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ, ਇਰਾਨ, ਪਾਕਿਸਤਾਨ ਤੇ ਕਤਰ ਇਕੱਠੇ ਹੋਏ ਸੀ। ਕਤਰ ਤੇ ਪਾਕਿਸਤਾਨ ਨੇ ਤਾਂ ਵਿਚੋਲਗੀ ਨਿਭਾਣੀ ਸੀ, ਅਮਰੀਕਾ ਤੇ ਇਰਾਨ ਦੇ ਦਰਮਿਆਨ ਇਹ ਗੱਲਬਾਤ ਹੋਈ ਸੀ। ਵੈਸੇ ਪਾਕਿਸਤਾਨ ਨੇ ਵਿਚੋਲਗੀ ਨਿਭਾਈ, ਕਤਰ ਨੇ ਨਿਭਾਈ ਕਿ ਨਹੀਂ, ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਇਨਸਾਈਟ ਰਿਪੋਰਟ ਕੱਲ ਦੇ ਦਿਨ ਅਸੀਂ ਆਪਣੇ ਸਿਡਨੀ ਸਟੂਡੀਓ ਤੋਂ ਪੇਸ਼ ਕੀਤਾ ਸੀ, ਉਹ ਸੁਣ ਸਕਦੇ ਹੋ। ਵਿਸਤਾਰ ਦੇ ਬਾਰੇ, ਇਸ ਪੂਰੀ ਜੰਗ ਦੇ ਬਾਰੇ ਜਿਹੜਾ ਪਿਛੋਕੜ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ। ਪਰ ਖੈਰ, ਇਸ ਜੰਗ ਦੇ ਉੱਤੇ ਹੁਣ ਲਗਾਮ ਲੱਗੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਤੇ ਇਰਾਨ ਹੋਰਮੁਜ਼ ਸਟ੍ਰੇਟ ਦੇ ਉੱਤੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਬਿਨਾਂ ਜਿਵੇਂ ਤਿਵੇਂ ਦਿਨ ਕੱਟ ਰਹੇ ਨੇ, ਤੇ ਫਿਲਹਾਲ ਦੂਸਰੇ ਦੇਸ਼ਾਂ ਨੂੰ ਇਸ ਤੋਂ ਸਾਹ ਸੌਖਾ ਹੋਇਆ। ਉੱਥੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਅਗਲੀ ਖਬਰ ਦੀ ਜੇਕਰ ਸਾਂਝ ਪਾਈਏ ਤਾਂ ਇਹ ਯੂਰਪੀ ਮੁਲਕ ਤੋਂ ਹੈ, ਬੈਲਜੀਅਮ ਤੋਂ, ਜਿੱਥੇ ਬੈਲਜੀਅਮ ਦੇ ਐਂਟਵਰਪ ਸ਼ਹਿਰ ਦੇ ਵਿੱਚ ਇੱਕ 10 ਮੰਜ਼ਿਲਾ ਇਮਾਰਤ ਦੇ ਅੰਦਰ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਕਈ ਲੋਕਾਂ ਦੀ ਮੌਤ ਹੋਈ ਹੈ ਜਿਸ ਵੇਲੇ ਖਬਰਾਂ ਲਾਈਵ ਪੜ ਰਹੇ ਹਾਂ। ਇਸ ਵੇਲੇ ਤੱਕ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਡੀ ਵੇਵਰ ਨੇ ਇਸ ਹਾਦਸੇ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ। ਕਿਹਾ ਗਿਆ ਕਿ 200 ਤੋਂ ਵਧੇਰੇ ਲੋਕ ਇਸ ਇਮਾਰਤ ਦੇ ਵਿੱਚ ਰਹਿੰਦੇ ਸੀ। ਕਈ ਸਾਰੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਚੁੱਕੀਆਂ ਨੇ, ਬਹੁਤ ਸਾਰੇ ਲੋਕ ਅੱਗ ਦੇ ਨਾਲ ਗੰਭੀਰ ਜ਼ਖਮੀ ਵੀ ਹੋਏ ਨੇ, ਔਰ ਹਾਲ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਅੱਗ ਦੇ ਸਹੀ ਕਾਰਨ ਪਤਾ ਕੀਤੇ ਜਾ ਰਹੇ ਨੇ, ਔਰ ਮ੍ਰਿਤਕਾਂ ਦੀ ਸਹੀ ਗਿਣਤੀ ਵੀ ਹਾਲੇ ਨਹੀਂ ਦੱਸੀ ਜਾ ਸਕਦੀ, ਕਿਉਂਕਿ ਜਿਹੜੇ ਜਿਨ੍ਹਾਂ ਨੂੰ ਅੱਗ ਲੱਗੀ ਹੈ, ਜਿਹੜੇ ਜ਼ਖਮੀ ਨੇ ਹਸਪਤਾਲ 'ਚ ਭਰਤੀ ਵੀ ਕੀਤੇ ਗਏ ਨੇ, ਉਹ ਵੀ ਕਾਫੀ 3rd degree ਬਰਨ ਦੱਸੇ ਜਾ ਰਹੇ ਨੇ। ਸੋ ਇਸ ਕਰਕੇ ਐਂਟਵਰਪ ਦੇ ਇਸ ਲਿੰਕਰੋਵਰ ਇਲਾਕੇ ਦੇ ਵਿੱਚ ਇਸ ਇਮਾਰਤ ਦੇ ਅੰਦਰ ਲੱਗੀ ਅੱਗ, ਕਿਉਂਕਿ ਬਿਲਡਿੰਗ 8 ਮੰਜ਼ਿਲਾ ਔਰ ਇਹਦੇ ਤੋਂ ਬਾਅਦ ਕਈ ਸਾਰੀਆਂ ਜਿਹੜੀਆਂ ਤਹਿਾਂ ਸੀ ਇਹਦੀਆਂ ਬਿਲਡਿੰਗ ਦੀਆਂ, ਉਹਨਾਂ ਦੇ ਉੱਤੇ ਇਹ ਅੱਗ ਫੈਲ ਗਈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਵੀ ਜੁੜੀਆਂ ਹੋਈਆਂ, ਜਿੱਥੇ ਭਾਰਤ ਤੇ ਪਾਕਿਸਤਾਨ ਨੇ ਬੁੱਧਵਾਰ ਦੇ ਦਿਨ ਆਪੋ ਆਪਣੀ ਹਿਰਾਸਤ ਦੇ ਵਿੱਚ ਬੰਦ ਕੈਦੀਆਂ

0: ਦੀਆਂ ਮਛੁਆਰਿਆਂ ਦੀਆਂ ਸੂਚੀਆਂ ਆਦਾਨ ਪ੍ਰਦਾਨ ਕੀਤੀਆਂ ਨੇ। ਦੱਸ ਦਈਏ ਕਿ ਕੌਂਸਲਰ ਐਕਸੈਸ ਸਮਝੌਤੇ ਦੇ ਤਹਿਤ ਇਹ ਪ੍ਰਕਿਰਿਆ ਹਰ ਸਾਲ 1 ਜਨਵਰੀ ਤੇ 1 ਜੁਲਾਈ ਨੂੰ ਕੀਤੀ ਜਾਂਦੀ ਹੈ, ਜਦੋਂ ਦੋਵੇਂ ਦੇਸ਼ ਇੱਕ ਦੂਸਰੇ ਦੇਸ਼ਾਂ ਨੂੰ ਸੂਚੀ ਦਿੰਦੇ ਨੇ ਕਿ ਉਹਨਾਂ ਦੀ ਹੱਦ ਦੇ ਵਿੱਚ ਕਿਹੜੇ ਮਛੁਆਰੇ ਗਲਤੀ ਦੇ ਨਾਲ ਆਣ ਬੜੇ ਸੀ ਜਾਂ ਕਿਹੜੇ ਨਾਗਰਿਕ ਉਹਨਾਂ ਨੇ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਰੱਖੇ ਹੋਏ ਨੇ। ਇਹ ਸੂਚੀ ਇੱਕ ਦੂਜੇ ਦੇਸ਼ਾਂ ਨੂੰ ਦਿੱਤੀ ਜਾਂਦੀ ਹੈ। ਭਾਰਤ ਨੇ ਪਾਕਿਸਤਾਨ ਨੂੰ ਆਪਣੀ ਹਿਰਾਸਤ ਦੇ ਵਿੱਚ ਮੌਜੂਦ 386 ਪਾਕਿਸਤਾਨੀ ਨਾਗਰਿਕਾਂ ਦੀ ਕੈਦੀਆਂ ਦੀ ਸੂਚੀ ਦਿੱਤੀ ਹੈ ਤੇ 53 ਮਛੁਆਰਿਆਂ ਦੀ ਜਾਣਕਾਰੀ ਦਿੱਤੀ ਹੈ। ਇਹ ਸਾਰੇ ਹੀ ਪਾਕਿਸਤਾਨ ਦੇ ਨਾਗਰਿਕ ਨੇ। ਉਸ ਦੇ ਨਾਲ 188 ਭਾਰਤੀ ਮਛੁਆਰਿਆਂ ਤੇ ਨਾਗਰਿਕਾਂ ਦੀ ਛੇਤੀ ਰਿਹਾਈ ਦੇ ਬਾਰੇ ਮੰਗ ਵੀ ਭਾਰਤ ਨੇ ਆਪਣੀ ਦੁਹਰਾਈ ਹੈ ਕਿ ਉਹ ਪਾਕਿਸਤਾਨ ਚ ਸਜ਼ਾ ਪੂਰੀ ਕਰ ਚੁੱਕੇ ਨੇ, ਉਹਨਾਂ ਨੂੰ ਭਾਰਤ ਵਾਲੇ ਪਾਸੇ ਭੇਜਿਆ ਜਾਵੇ। ਨਾਲ ਹੀ ਪਾਕਿਸਤਾਨ ਨੇ 13 ਭਾਰਤੀ ਮੰਨੇ ਜਾਣ ਵਾਲੇ ਨਾਗਰਿਕ ਕੈਦੀਆਂ ਦੀ ਗਿਣਤੀ ਜਿਹੜੀ ਸੂਚੀ ਹੈ ਉਹ ਵੀ ਕੌਂਸਲਰ ਨੂੰ ਦੇ ਦਿੱਤੀ ਹੈ। ਹਾਲਾਂਕਿ ਹਾਲੇ ਇਹਦੇ ਬਾਰੇ ਪੂਰੀ ਗੱਲ ਨਹੀਂ ਹੋਈ ਹੈ। ਪਾਕਿਸਤਾਨ ਦੀ ਤਰਫ ਤੋਂ ਭਾਰਤ ਨੂੰ ਜਿਹੜੀ ਲਿਸਟ ਦਿੱਤੀ ਗਈ ਹੈ ਉਸ ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਜੇਲ੍ਹਾਂ ਚ 52 ਤਾਂ ਨਾਗਰਿਕ ਕੈਦੀ ਨੇ, ਇਸ ਤੋਂ ਇਲਾਵਾ 198 ਮਛੁਆਰੇ ਨੇ ਜਿਹੜੇ ਗਲਤੀ ਦੇ ਨਾਲ ਜਿਹੜਾ ਸਮੁੰਦਰੀ ਸਰਹੱਦ ਆ ਉਹ ਟੱਪ ਕੇ ਪਾਕਿਸਤਾਨ ਦੇ ਪਾਣੀਆਂ ਦੇ ਵਿੱਚ ਚਲੇ ਗਏ ਸੀ। ਉੱਥੇ ਹੀ ਪ੍ਰਵਾਸੀ ਭਾਰਤੀਆਂ ਦੇ ਦੁਆਰਾ ਆਪਣੇ ਦੇਸ਼ ਦੇ ਵਿੱਚ ਕਿੰਨਾ ਪੈਸਾ ਭੇਜਿਆ ਜਾਂਦਾ ਇਸ ਦੇ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆਈ ਹੈ। ਰਿਮਿਟੈਂਸ ਕਿਹਾ ਜਾਂਦਾ, ਯਾਨੀ ਵਿਦੇਸ਼ਾਂ ਤੋਂ ਜਿਹੜੀ ਰਕਮ ਹੈ ਉਹ ਭਾਰਤ ਦੇ ਵਿੱਚ ਭੇਜੀ ਜਾਂਦੀ ਹੈ। ਹਾਲਾਂਕਿ ਨਰਿੰਦਰ ਮੋਦੀ ਪਿਛਲੇ ਦਿਨਾਂ ਦੇ ਵਿੱਚ ਇਹ ਐਲਾਨ ਕਰ ਚੁੱਕੇ ਨੇ ਕਿ ਉਹਨਾਂ ਦੇ ਕੋਲ ਇੰਨਾ ਫੋਰੈਕਸ ਰਿਜ਼ਰਵ ਨਹੀਂ ਹੈ, ਯਾਨੀ ਕਿ ਵਿਦੇਸ਼ੀ ਮੁਦਰਾ ਭੰਡਾਰ ਨਹੀਂ ਹੈ। ਰਿਮਿਟੈਂਸ ਵੀ ਇੱਕ ਤਰੀਕੇ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਦਾ ਹੀ ਇੱਕ ਜ਼ਰੀਆ ਹੁੰਦਾ ਹੈ, ਹਾਲਾਂਕਿ ਉਨਾ ਵੱਡਾ ਜ਼ਰੀਆ ਨਹੀਂ ਹੁੰਦਾ। ਪਰ ਵੱਡੀ ਗੱਲ ਇਹ ਹੈ ਕਿ ਅਮਰੀਕਾ ਇਰਾਨ ਸੰਕਟ ਦੇ ਬਾਵਜੂਦ ਖਾੜੀ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਘਰ ਪੈਸੇ ਭੇਜਣ ਦਾ ਸਿਲਸਿਲਾ ਜਾਰੀ ਰੱਖਿਆ। ਹੋ ਸਕਦਾ ਦੁਬਈ ਦੀਆਂ ਪ੍ਰਾਪਰਟੀਜ਼ ਵੇਚ ਕੇ ਆਇਆ ਹੋਵੇ, ਪਰ ਸਰਲ ਸ਼ਬਦਾਂ ਦੇ ਵਿੱਚ ਰਿਮਿਟੈਂਸ ਉਹ ਧਨ ਜਾਂ ਉਹ ਸੰਪੱਤੀ ਹੁੰਦੀ ਹੈ ਜੋ ਕਿ ਪ੍ਰਵਾਸੀ ਭਾਰਤੀ ਨਾਗਰਿਕ ਵਿਦੇਸ਼ਾਂ ਤੋਂ ਸਿੱਧੇ ਆਪਣੇ ਘਰਾਂ ਦੇ ਵਿੱਚ ਭੇਜਦੇ ਨੇ। RBI ਦੇ ਮੁਤਾਬਕ ਰਿਮਿਟੈਂਸ ਬਾਹਰੀ ਫਾਈਨੈਂਸਿੰਗ ਯਾਨੀ ਐਕਸਟਰਨਲ ਫਾਈਨੈਂਸਿੰਗ ਦੇ ਸਭ ਤੋਂ ਸਥਿਰ ਤੇ ਭਰੋਸੇਮੰਦ ਤਰੀਕਿਆਂ ਦੇ ਵਿੱਚੋਂ ਇੱਕ ਹੈ, ਕਿਉਂਕਿ ਵਿਦੇਸ਼ੀ ਭਾਰਤੀਆਂ ਨੇ ਆਪਣੇ ਦੇਸ਼ ਦੇ ਵਿੱਚ ਪੈਸੇ ਭੇਜਣੇ ਹੀ ਭੇਜਣੇ ਨੇ, ਔਰ ਇਸੇ ਕਰਕੇ ਇਹ ਫੋਰਨ ਐਕਸਚੇਂਜ ਰਿਜ਼ਰਵ ਦਾ ਇੱਕ ਸਭ ਤੋਂ ਵੱਡਾ ਹਿੱਸਾ ਵੀ ਹੁੰਦਾ। ਸੰਯੁਕਤ ਰਾਸ਼ਟਰ ਦੀ ਵਰਲਡ ਮਾਈਗ੍ਰੇਸ਼ਨ ਰਿਪੋਰਟ 2026 ਦੇ ਮੁਤਾਬਕ ਸਾਲ 2024 ਦੇ ਵਿੱਚ ਭਾਰਤ ਨੇ $137 billion, ਇਹ ਅਮਰੀਕੀ ਡਾਲਰ ਦੀ ਗੱਲ ਕਰ ਰਹੇ ਹਾਂ, ਇਹ ਰਿਮਿਟੈਂਸ ਆਪਣੇ ਦੇਸ਼ ਦੇ ਵਿੱਚ ਭਾਰਤੀ ਨਾਗਰਿਕਾਂ ਨੇ ਅਲੱਗ ਅਲੱਗ ਦੇਸ਼ਾਂ ਤੋਂ ਭੇਜਿਆ ਸੀ, ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਰਿਮਿਟੈਂਸ ਹਾਸਲ ਕਰਨ ਵਾਲਾ ਦੇਸ਼ ਭਾਰਤ ਬਣਿਆ ਸੀ। ਉਸ ਤੋਂ ਇਲਾਵਾ ਦੂਜੇ ਨੰਬਰ ਦੇ ਉੱਤੇ ਮੈਕਸੀਕੋ ਹੈ, ਜਿੱਥੋਂ ਦੇ ਨਾਗਰਿਕ ਅਲੱਗ ਅਲੱਗ ਦੇਸ਼ਾਂ ਚ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜਦੇ ਨੇ। ਤੀਸਰੇ ਨੰਬਰ ਤੇ ਫਿਲੀਪੀਨਸ ਹੈ ਤੇ ਫਰਾਂਸ ਵੀ ਰਿਮਿਟੈਂਸ ਦੇ ਵਿੱਚ ਚੌਥੇ ਨੰਬਰ ਦੇ ਉੱਤੇ ਆਉਂਦਾ। ਹਾਲਾਂਕਿ 2024 ਦੇ ਵਿੱਚ ਜਿਹੜੀ $137 billion ਦੀ ਜਿਹੜੀ ਭਾਰਤ ਦੇ ਵਿੱਚ ਰਿਮਿਟੈਂਸ ਹੋਈ ਸੀ ਉਹ ਆਪਣੇ ਤੋਂ ਦੂਸਰੇ ਨੰਬਰ ਦੇ ਉੱਤੇ ਆਉਂਦੇ ਮੈਕਸੀਕੋ ਦੇ ਨਾਲੋਂ ਲਗਭਗ ਦੁੱਗਣੀ ਹੀ ਸੀ। ਮੈਕਸੀਕੋ ਨੂੰ $67 billion ਦੀ ਰਿਮਿਟੈਂਸ ਹਾਸਲ ਹੋਈ ਸੀ। ਉੱਥੇ ਹੀ ਅਗਲੀਆਂ ਕੁਝ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਖਬਰ ਏਜੰਸੀ PTI ਦੇ ਮੁਤਾਬਕ ਕੇਂਦਰ ਸਰਕਾਰ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਕਾਰਜਕਾਲ ਨੂੰ 1 ਸਾਲ ਦੇ ਲਈ ਹੁਣ ਹੋਰ ਵਧਾ ਦਿੱਤਾ ਹੈ। ਕੈਬਨਿਟ ਦੀ ਸਿਲੈਕਟ ਕਮੇਟੀ ਨੇ ਉਹਨਾਂ ਦੇ ਸੇਵਾ ਵਿਸਤਾਰ ਨੂੰ ਮਨਜ਼ੂਰੀ ਦਿੱਤੀ ਹੈ, ਨਾਲ ਹੀ ਹੁਣ ਉਹਨਾਂ ਦਾ ਕਾਰਜਕਾਲ 14 ਜੁਲਾਈ ਤੇ 2027 ਨੂੰ ਖਤਮ ਹੋਏਗਾ। ਬੁੱਧਵਾਰ ਦੇ ਦਿਨ ਜਾਰੀ ਇੱਕ ਆਦੇਸ਼ ਦੇ ਵਿੱਚ 1999 ਦੇ ਬੈਚ ਦੇ ਭਾਰਤੀ ਵਿਦੇਸ਼ ਸੇਵਾ ਯਾਨੀ ਇੰਡੀਅਨ ਫੋਰਨ ਸਰਵਿਸ IFS ਅਧਿਕਾਰੀ ਵਿਕਰਮ ਮਿਸਰੀ ਦਾ ਮੌਜੂਦਾ ਕਾਰਜਕਾਲ 14 ਜੁਲਾਈ ਨੂੰ ਖਤਮ ਹੋ ਰਿਹਾ ਸੀ ਇਸੇ ਸਾਲ, ਪਰ ਹੁਣ ਕੰਮਕਾਜ ਵਧੀਆ ਕਰ ਰਹੇ ਨੇ, ਮੋਦੀ ਸਰਕਾਰ ਦੇ ਭਰੋਸੇਮੰਦ ਨੇ। ਔਰ ਕਮੇਟੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਤੋਂ ਬਾਅਦ ਹੀ ਉਹਨਾਂ ਦਾ ਅਗਲਾ ਕਾਰਜਕਾਲ ਜਿਹੜਾ ਉਹ ਤੈਅ ਕੀਤਾ ਜਾਏਗਾ, ਯਾਨੀ ਕਿ 2027 ਦੀ 14 ਜੁਲਾਈ ਤੋਂ ਬਾਅਦ। ਇੱਧਰ ਭਾਰਤ ਨੂੰ ਜਨਰਲ ਧੀਰਜ ਸੇਠ ਦੇ ਰੂਪ ਦੇ ਵਿੱਚ ਨਵਾਂ ਫੌਜ ਮੁਖੀ ਵੀ ਮਿਲਿਆ। ਉਹਨਾਂ ਨੇ ਵੈਸਟਰਨ ਕਮਾਂਡ ਦੇ ਵਿੱਚ ਦੋ ਕਾਫੀ ਮਹੱਤਵਪੂਰਨ ਜਿਹੜੀਆਂ ਬ੍ਰਾਂਚਿਸ ਸੀ ਉਹਨਾਂ ਦੀ ਅਗਵਾਈ ਵੀ ਕੀਤੀ ਹੈ। ਜਨਰਲ ਸੇਠ ਨੇ 13 ਲੱਖ ਜਵਾਨਾਂ ਵਾਲੀ ਫੌਜ ਦੀ ਕਮਾਂਡ ਅਜਿਹੇ ਸਮੇਂ ਚ ਸੰਭਾਲੀ ਹੈ ਜਦੋਂ ਸਰਹੱਦਾਂ ਦੇ ਉੱਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਉਹ ਅੱਗੇ ਵਧਣ ਦੀ ਦਿਸ਼ਾ ਦੇ ਵਿੱਚ ਜਿਹੜੇ ਨੇ ਭਾਰਤ ਦੇ ਜਿਹੜੀ ਫੌਜ ਆ ਉਹਨਾਂ ਦੇ ਉੱਤੇ ਉਮੀਦ ਲਗਾਈ ਬੈਠੀ ਹੈ। ਦੱਸ ਦਈਏ ਕਿ ਹਥਿਆਰਬੰਦ ਬਲਾਂ ਦੇ ਵਿੱਚ 40 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਉਪਿੰਦਰ ਦਿਵੇਦੀ ਜਨਰਲ ਉਪਿੰਦਰ ਦਿਵੇਦੀ ਹੁਣ ਸੇਵਾ ਮੁਕਤ ਹੋ ਗਏ ਨੇ ਤੇ ਇੱਧਰ ਜਨਰਲ ਧੀਰਜ ਸੇਠ ਜਿਹੜੀ NDA ਹੈ ਨੈਸ਼ਨਲ ਡਿਫੈਂਸ ਅਕੈਡਮੀ ਖੜਕਸਵਾਲਾ ਉਹਦੇ ਸਾਬਕਾ ਵਿਦਿਆਰਥੀ ਨੇ ਦਸੰਬਰ 1986 ਦੇ ਵਿੱਚ ਆਰਮਡ ਕੋਰ ਦੇ ਵਿੱਚ ਉਹ ਸ਼ਾਮਲ ਹੋਏ ਸੀ। ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੇ ਆਪਣੇ ਸੰਗਠਨਾਤਮਕ ਢਾਂਚੇ ਦੇ ਵਿੱਚ ਬਦਲਾਵਾਂ ਦਾ ਐਲਾਨ ਕੀਤਾ ਜਿਸਦੀ ਕਾਫੀ ਲੰਮੇ ਚਿਰ ਤੋਂ ਚਰਚਾ ਵੀ ਹੋ ਰਹੀ ਸੀ, ਉਮੀਦ ਵੀ ਲੱਗ ਰਹੀ ਸੀ। ਪ੍ਰਧਾਨ ਨਹੀਂ ਬਦਲਿਆ ਗਿਆ, ਹਾਲਾਂਕਿ ਸੋਚਿਆ ਜਾ ਰਿਹਾ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਏਗਾ, ਪਰ ਕਾਂਗਰਸ ਨੂੰ ਲੱਗਦਾ ਹੈ ਕਿ ਇਸ ਦੀ ਕੋਈ ਖਾਸ ਫਿਲਹਾਲ ਲੋੜ ਨਹੀਂ ਹੈ, ਬਲਕਿ ਉਸ ਦੀ ਬਜਾਏ ਸੰਗਠਨ ਦੇ ਢਾਂਚੇ ਦੇ ਵਿੱਚ ਬਦਲਾਅ ਇੰਨੇ ਵੱਡੇ ਪੱਧਰ ਦੇ ਉੱਤੇ ਕੀਤੇ ਗਏ ਨੇ ਕਿ ਅਮਰਿੰਦਰ ਰਾਜਾ ਵੜਿੰਗ ਦੀ ਅਹਿਮੀਅਤ ਪ੍ਰਧਾਨ ਹੁੰਦਿਆਂ ਹੋਇਆਂ ਵੀ ਨਹੀਂ ਰਹੇਗੀ। ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਕੈਂਪੇਨ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ, ਯਾਨੀ ਕਿ ਜਿਹੜੀ ਵੀ ਚੋਣਾਂ ਦੀ ਕੈਂਪੇਨ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਣੀ ਹੈ ਉਹ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਚ ਹੋਏਗੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ KC ਵੇਣੁਗੋਪਾਲ ਨੇ ਇਹ ਜਾਣਕਾਰੀ ਜਾਰੀ ਕੀਤੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਰਹਿਣਗੇ, ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਵਿਧਾਨ ਸਭਾ ਚ ਪ੍ਰਤਾਪ ਸਿੰਘ ਬਾਜਵਾ ਹੀ ਬਣੇ ਰਹਿਣਗੇ। ਹਾਲਾਂਕਿ ਬਾਜਵਾ ਨੂੰ ਉਮੀਦ ਸੀ ਕਿ ਉਹਨਾਂ ਨੂੰ ਸੂਬਾਈ ਪ੍ਰਧਾਨ ਬਣਾ ਦਿੱਤਾ ਜਾਵੇ, ਪਰ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਸੀ ਪੈਣ ਲੱਗਿਆ। ਪਾਰਟੀ ਦੀ ਤਰਫ ਤੋਂ 3 ਨੇਤਾਵਾਂ ਨੂੰ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ, ਜਿਸ ਦੇ ਵਿੱਚ ਸੁਖਵਿੰਦਰ ਸਿੰਘ ਡੈਨੀ, ਰਾਜਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆਂ ਸ਼ਾਮਲ ਨੇ। ਪਰ ਸਭ ਤੋਂ ਅਹਿਮ ਨਿਯੁਕਤੀ ਹੋਈ ਹੈ ਵਿਜੇਇੰਦਰ ਸਿੰਗਲਾ ਦੀ, ਜਿਨ੍ਹਾਂ ਨੂੰ ਇਲੈਕਸ਼ਨ ਮੈਨੇਜਮੈਂਟ ਕਮੇਟੀ ਦਾ ਤੇ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ। ਸਿੱਧੇ ਤੌਰ ਦੇ ਉੱਤੇ ਪੰਜਾਬ ਪ੍ਰਧਾਨ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਹ ਕਾਫੀ ਅਹਿਮ ਹੈ ਕਿ ਚੋਣਾਂ ਦੇ ਵਿੱਚ ਕੀ ਰਣਨੀਤੀ ਬਣਾਉਣੀ ਹੈ ਉਹ ਵਿਜੇਇੰਦਰ ਸਿੰਗਲਾ ਜਿਹੜੇ ਨੇ ਉਹ ਤੈਅ ਕਰਨਗੇ, ਕਿਉਂਕਿ ਇਲੈਕਸ਼ਨ ਮੈਨੇਜਮੈਂਟ ਕਮੇਟੀ ਹੀ ਇਹ ਤੈਅ ਕਰਦੀ ਹੈ, ਜਾਂ ਇੰਜ ਕਹਿ ਲਈਏ ਕਿ ਉਹਨਾਂ ਦੇ ਹੱਥੋਂ ਹੀ ਹੋ ਕੇ ਸਾਰੇ ਨਾਮ ਨਿਕਲਣੇ ਕਿ ਕਿਹਨੂੰ ਕਿਹਨੂੰ MLA ਦੀ ਸੀਟ ਦੇ ਲਈ ਉਮੀਦਵਾਰ ਕਾਂਗਰਸ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ, ਤੇ ਨਾਲ ਹੀ ਉਹਨਾਂ ਦੇ ਇੱਕ ਭਰੋਸੇਮੰਦ ਨਾਮ ਕਾਂਗਰਸ ਨੇ ਜਿਸਦੇ ਉੱਤੇ ਇੱਕ ਵਾਰ ਫਿਰ ਤੋਂ ਭਰੋਸਾ ਜਤਾਇਆ, ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਕੋਰ ਕਮੇਟੀ ਅਕਸਰ ਇਲੈਕਸ਼ਨ ਮੈਨੇਜਮੈਂਟ ਕਮੇਟੀ ਦੇ ਨਾਲ ਜਾਂ ਕੋਆਰਡੀਨੇਸ਼ਨ ਕਮੇਟੀ ਦੇ ਨਾਲ ਰਲ ਕੇ ਹੀ ਕੰਮ ਕਰਦੀ ਹੈ। ਜ਼ਾਹਰ ਜੀ ਗੱਲ ਹੈ ਕਿ ਵਿਜੇਇੰਦਰ ਸਿੰਗਲਾ ਤੇ ਸੁਖਜਿੰਦਰ ਰੰਧਾਵਾ ਦੇ ਵਿੱਚ ਕਦੇ ਕੋਈ ਦਵੰਦ ਹੋਇਆ ਨਹੀਂ ਤੇ ਦੋਵਾਂ ਦੀ ਆਪਸ ਦੇ ਵਿੱਚ ਠੀਕ ਠਾਕ ਬਣਦੀ ਹੈ, ਇਸ ਕਰਕੇ ਕਾਂਗਰਸ ਫਿਲਹਾਲ ਕਿਸੇ ਵੀ ਕਨਫਲਿਕਟ ਤੋਂ ਸੂਬੇ 'ਚ ਬਚਣਾ ਚਾਹੁੰਦੀ ਹੈ। ਇਸੇ ਕਰਕੇ ਨਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਾ ਹੀ ਪ੍ਰਤਾਪ ਸਿੰਘ ਬਾਜਵਾ ਤੇ ਨਾ ਹੀ ਚਰਨਜੀਤ ਸਿੰਘ ਚੰਨੀ ਦੇ ਧੜੇਬੰਦੀ ਨੂੰ ਉਭਰਨ ਦਿੱਤਾ ਗਿਆ। ਮੈਨੀਫੈਸਟੋ ਕਮੇਟੀ ਦਾ ਚੇਅਰਪਰਸਨ ਡਾਕਟਰ ਅਮਰ ਸਿੰਘ ਨੂੰ ਬਣਾਇਆ ਗਿਆ, ਜਿਹੜੇ ਕਿ ਇੱਕ ਵਾਰ ਫਿਰ ਤੋਂ ਇੱਕ ਨਿਊਟਰਲ ਨਾਮ ਮੰਨੇ ਜਾਂਦੇ ਨੇ। ਖੈਰ, ਪੰਜਾਬ ਤੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਮੈਟ ਕੇਨ ਕਲਾਈਮੇਟ ਚੇਂਜ ਅਥਾਰਟੀ ਦੇ ਚੇਅਰਮੈਨ ਨੇ ਬਣੇ ਰਹਿਣਗੇ, ਹਾਲੇ ਫਿਲਹਾਲ ਉਹਨਾਂ ਨੇ ਇਹੀ ਗੱਲ ਕਹੀ ਹੈ। ਉਧਰ ਆਸਟ੍ਰੇਲੀਆ ਦੇ ਬੱਚੇ ਜਿਹੜੇ ਨੇ ਸਕਰੀਨ ਦੇ ਉੱਤੇ ਕਿੰਨਾ ਸਮਾਂ ਬਿਤਾਉਂਦੇ ਨੇ, ਤੇ ਇੱਕ ਬੀਬੀ ਜਿਹਦੇ ਅੜੀਅਲ ਰਵੱਈਏ ਦੇ ਚੱਲਦਿਆਂ ਸਿਡਨੀ ਦੀ ਨੁਹਾਰ ਜਿਹੜੀ ਆ ਬਦਲੇਗੀ, ਵਿਗੜੇਗੀ, ਕਿਸ਼ਤੀ ਡੁੱਬੇਗੀ ਜਾਂ ਤਰੇਗੀ, ਇਹ ਵੀ ਖਬਰ ਸਾਂਝੀ ਕਰਾਂਗੇ। ਤੇ ਨਾਲ ਇਹ ਵੀ ਦੱਸਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਕਰਜ਼ਾ ਚੁੱਕਿਆ, ਇਹ ਅਕਸਰ ਕਹਿ ਲਈ ਜਾਂਦੀ ਹੈ ਗੱਲ ਕਿ ਪੁਰਾਣੇ ਵੇਲਿਆਂ ਦੇ ਵਿੱਚ ਤਾਂ ਕਰਜ਼ਾ ਜਿਨ੍ਹਾਂ ਨੇ ਲਿਆ ਸੀ ਉਹ ਚੰਗੇ ਰਹਿ ਗਏ, ਅੱਜ ਕੱਲ੍ਹ ਘਰ ਖਰੀਦ ਕੇ ਦੇਖੋ, ਪਤਾ ਲੱਗ ਜੂ ਪਸੀਨੇ ਨਿਕਲ ਜਾਣਗੇ। ਇਹ ਵੀ ਖਬਰ ਦੇ ਉੱਤੇ ਸਾਂਝ ਪਾਵਾਂਗੇ। ਆਫੀਸ਼ੀਅਲੀ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦਾ ਸਲੰਪ ਆ ਚੁੱਕਿਆ, ਇਹ ਗੱਲ ਮੰਨ ਕੇ ਚੱਲੋ। ਫਿਲਹਾਲ ਆਸਟ੍ਰੇਲੀਆ ਦੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਫੈਡਰਲ ਸਰਕਾਰ ਦੇ ਉਸ ਕਾਨੂੰਨ ਦੇ ਨਾਲ ਜੁੜੀ ਹੋਈ ਜਿਹਨੂੰ ਗੈਂਬਲਿੰਗ ਲੈਜਿਸਲੇਸ਼ਨ ਕਿਹਾ ਜਾ ਰਿਹਾ ਸੀ। ਪਾਰਲੀਮੈਂਟ ਦੀ ਸਿਟਿੰਗ ਚੱਲ ਰਹੀ ਹੈ, ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਖਬਰਾਂ ਦੱਸ ਰਹੇ ਹਾਂ। ਇਸ ਦਰਮਿਆਨ ਸਰਕਾਰ ਗੱਠਜੋੜ ਦੀ ਤਰਫ ਤੋਂ ਜੂਲੀਅਨ ਲੀਜ਼ਰ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲੇ ਨੇ ਕਿ ਗੱਠਜੋੜ ਕੀ ਚਾਹੁੰਦਾ ਹੈ। ਗੈਂਬਲਿੰਗ ਲੈਜਿਸਲੇਸ਼ਨ ਸਰਕਾਰ ਲਿਆਉਣਾ ਤਾਂ ਚਾਹੁੰਦੀ ਹੈ, ਗ੍ਰੀਨਸ ਪਾਰਟੀ ਨੇ ਤਾਂ ਇਸ ਲੈਜਿਸਲੇਸ਼ਨ ਨੂੰ ਠੰਡੇ ਬਸਤੇ ਚ ਪਾ ਦਿੱਤਾ, ਕਹਿ ਦਿੱਤਾ ਕਿ ਇੰਟਰਨਲ ਕਮੇਟੀ ਦੇ ਕੋਲ ਪਹਿਲਾਂ ਜਾਂਚ ਦੇ ਲਈ ਭੇਜਿਆ ਜਾਵੇ ਇਸ ਪ੍ਰਸਤਾਵ ਨੂੰ। ਪਰ ਗੱਠਜੋੜ ਹਾਲੇ ਤੱਕ ਨਹੀਂ ਦੱਸ ਰਿਹਾ ਕਿ ਉਹ ਆਖਿਰਕਾਰ ਇਸ ਮਸਲੇ ਦੇ ਉੱਤੇ ਆਪਣਾ ਪੱਖ ਕੀ ਰੱਖ ਰਹੇ ਨੇ। ਦੱਸ ਦਈਏ ਕਿ ਸਰਕਾਰ ਦਾ ਪ੍ਰਸਤਾਵ ਕੀ ਹੈ। ਸਰਕਾਰ ਨੇ ਗੈਂਬਲਿੰਗ ਬਿੱਲ ਦੇ ਵਿੱਚ ਇੱਕ ਪ੍ਰਸਤਾਵ ਦਿੱਤਾ ਕਿ ਜਿੰਨੀਆਂ ਵੀ ਗੈਂਬਲਿੰਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਪੋਰਟਸ ਬੈਟ ਵਗੈਰਾ ਕੰਪਨੀਆਂ ਨੇ ਉਹਨਾਂ ਦੀਆਂ ਜਿੰਨੀਆਂ ਇਸ਼ਤਿਹਾਰਬਾਜ਼ੀਆਂ ਨੇ TV ਦੇ ਉੱਤੇ ਉਹ ਹਰ 3 ਐਡ ਆ ਸਕਦੀਆਂ ਨੇ ਇੱਕ ਘੰਟੇ ਦੇ ਵਿੱਚ। 3 ਤੋਂ ਵੱਧ ਐਡ ਨਹੀਂ ਆਉਣਗੀਆਂ, ਪਰ ਇਹਦਾ ਇੱਕ ਸਮਾਂ ਹੋਏਗਾ, ਸਵੇਰੇ 6:30 ਵਜੇ ਤੋਂ ਲੈ ਕੇ ਸ਼ਾਮੀ 8:30 ਵਜੇ ਤੱਕ। ਇਸ ਤੋਂ ਅੱਗੇ ਪਿੱਛੇ ਜਿੰਨੀਆਂ ਮਰਜ਼ੀ ਐਡ ਦੇ ਲਓ, ਚਾਹੇ ਇੱਕ ਘੰਟੇ 'ਚ 30 ਐਡ ਦੇ ਲਵੋ। ਯਾਨੀ ਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਮੈਚ ਨੇ ਉਹ ਸ਼ਾਮ ਨੂੰ ਹੀ ਚੱਲਦੇ ਨੇ। ਹੁਣ ਫਰਜ਼ ਕਰੋ ਕਿ ਇੱਕ ਮੈਚ ਕੋਈ 7 ਵਜੇ ਸ਼ੁਰੂ ਹੋਇਆ ਤੇ 9 ਵਜੇ ਮੁੱਕਣਾ, 7 ਤੋਂ 8:30 ਵਜੇ ਤੱਕ ਤਾਂ ਉਹਦੇ 'ਚ ਇੱਕ ਇੱਕ ਘੰਟੇ ਦੇ ਵਿੱਚ 3 ਐਡ ਦੇ ਅਨੁਪਾਤ ਦੇ ਵਿੱਚ ਐਡਾਂ ਚੱਲਣਗੀਆਂ, ਪਰ 8:30 ਤੋਂ ਬਾਅਦ ਠਾ ਐਡਾਂ ਆਇਆ ਕਰਨਗੀਆਂ। ਇਹਦੇ ਤੇ ਵੀ ਗ੍ਰੀਨਸ ਪਾਰਟੀ ਨੂੰ ਇਤਰਾਜ਼ ਹੈ। ਦੂਸਰਾ, ਜਦੋਂ ਪੀਟਰ ਡਟਨ ਹੁੰਦੇ ਸੀ, ਸਾਬਕਾ ਲਿਬਰਲ ਨੇਤਾ, ਪ੍ਰਧਾਨ ਮੰਤਰੀ ਬਣਦੇ ਬਣਦੇ ਰਹਿ ਕੇ, ਉਹਨਾਂ ਨੇ ਵੀ ਗੈਂਬਲਿੰਗ ਕਾਨੂੰਨ ਦੇ ਵਿੱਚ ਆਪਣੀ ਇੱਕ ਤਰਜੀਹ ਦਿੱਤੀ ਸੀ। ਉਹਨਾਂ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਖੇਡ ਤੋਂ 1 ਘੰਟਾ ਪਹਿਲਾਂ ਤੇ ਖੇਡ ਤੋਂ 1 ਘੰਟਾ ਬਾਅਦ, ਯਾਨੀ ਫਰਜ਼ ਕਰੋ ਕਿ ਜੇ ਮੈਚ 8 ਵਜੇ ਸ਼ੁਰੂ ਹੁੰਦਾ ਤਾਂ 7 ਤੋਂ 8 ਦੇ ਵਿੱਚ ਕੋਈ ਵੀ ਐਡ ਨਹੀਂ ਆਏਗੀ ਗੈਂਬਲਿੰਗ ਦੀ, ਤੇ ਜੇ ਮੈਚ 10 ਵਜੇ ਖਤਮ ਹੁੰਦਾ ਤਾਂ 10 ਤੋਂ 11 ਦੇ ਵਿੱਚ ਕੋਈ ਐਡ ਨਹੀਂ ਆਏਗੀ। ਅਜੇ ਇਹਦੇ ਵਿੱਚ ਬੱਚਿਆਂ ਦੇ ਉੱਤੇ ਗੈਂਬਲਿੰਗ ਦੀ ਐਡ ਦੇ ਮਾੜੇ ਅਸਰ ਕੀ ਹੁੰਦੇ ਨੇ ਕੀ ਨਹੀਂ ਹੁੰਦੇ, ਇਹ ਤਾਂ ਖੈਰ ਹੁਣ ਸਿਆਸਤਦਾਨ ਬਿਹਤਰ ਸਮਝਦੇ ਨੇ ਕੀ ਸਲਾਹ ਦਿੱਤੀ ਜਾ ਸਕਦੀ ਹੈ। ਪਰ ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਹੁਣ ਆਫੀਸ਼ੀਅਲੀ ਸਲੰਪ ਮੰਨ ਲਿਆ ਜਾਵੇ ਪ੍ਰੋਪਰਟੀ ਮਾਰਕੀਟ ਨੂੰ ਕਿ ਨਹੀਂ, ਅਦਾਰੇ 9 ਨਿਊਜ਼ ਨੇ ਤਾਂ ਸਿਰਲੇਖ ਇਹੀ ਦਿੱਤਾ ਖਬਰ ਦਾ ਤੇ ਕਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਮਾਰਕੀਟ ਦੇ ਵਿੱਚ ਲਗਾਤਾਰ ਇਹ 9ਵਾਂ ਮਹੀਨਾ ਹੋਇਆ ਜਦੋਂ ਪ੍ਰਾਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ। ਪਰ ਘਬਰਾਓ ਨਹੀਂ, ਇਹ ਆਸਟ੍ਰੇਲੀਆ ਦੇ ਲਈ ਮਾੜੀ ਖਬਰ ਨਹੀਂ ਹੈ, ਸਿਡਨੀ ਤੇ ਮੈਲਬਨ ਵਸਨੀਕਾਂ ਦੇ ਲਈ ਹੋ ਸਕਦੀ ਹੈ, ਜਿਹਦਾ ਇੱਕ ਅੰਸ਼ ਲੰਘੀ ਕੱਲ ਦੇ ਬੁਲੇਟਿਨ ਦੇ ਵਿੱਚ ਵੀ ਅਸੀਂ ਸਾਂਝਾ ਕੀਤਾ ਸੀ ਜਦੋਂ ਦੱਸਿਆ ਸੀ ਕਿ ਸਿਡਨੀ ਦੇ ਵਿੱਚ 7% ਕੀਮਤਾਂ ਡਿੱਗੀਆਂ ਨੇ, ਮੈਲਬਨ 'ਚ 8% ਕੀਮਤਾਂ ਡਿੱਗੀਆਂ ਨੇ। ਫਾਈਨੈਂਸ਼ੀਅਲ ਈਅਰ ਦੀ ਜੇ ਗੱਲ ਕਰੀਏ, ਬ੍ਰਿਸਬੇਨ, ਪਰਥ, ਐਡੀਲੇਡ ਉਸ ਤੋਂ ਉਲਟ ਨੇ, ਇੱਥੇ ਕੀਮਤਾਂ ਵਧੀਆਂ ਨੇ, ਸੁਧਰੀਆਂ ਨੇ ਔਰ ਦੇਸ਼ ਦੇ ਵਿੱਚ ਪ੍ਰੋਪਰਟੀ ਮਾਰਕੀਟ ਨੂੰ ਬਰਕਰਾਰ ਰੱਖ ਰਹੀਆਂ ਨੇ। ਕੈਪੀਟਲ ਗੇਨਸ ਟੈਕਸ ਦੇ ਵਿੱਚ ਬਦਲਾ, ਨੈਗੇਟਿਵ ਗੇਰਿੰਗ ਦਾ ਖਤਮ ਹੋਣਾ, ਇਸ ਦੇ ਨਾਲ ਜਿਹੜੇ ਨਿਵੇਸ਼ਕ ਨੇ ਉਹਨਾਂ ਦੇ ਵਿੱਚ ਭਰੋਸਾ ਘਟਿਆ, ਪਰ ਨਿਵੇਸ਼ਕਾਂ ਨੂੰ ਪੂਰੇ ਤਰੀਕੇ ਦੇ ਨਾਲ ਕੰਜ਼ਿਊਮਰ ਨਹੀਂ ਮੰਨਿਆ ਜਾ ਸਕਦਾ ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਦਾ। ਅਮਰੀਕਾ ਇਰਾਨ ਜੰਗ ਨੇ ਵੀ ਆਸਟ੍ਰੇਲੀਆ ਦੀ ਰੀਅਲ ਐਸਟੇਟ ਮਾਰਕੀਟ ਦੇ ਉੱਤੇ ਅਸਰ ਪਾਏ ਨੇ, ਪਰ ਇਹ ਕਿਹਾ ਗਿਆ ਕਿ ਪਿਛਲੇ 30 ਸਾਲਾਂ ਦੇ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਦੇਸ਼ ਦੀਆਂ 2 ਜਿਹੜੀਆਂ ਡਰਾਈਵਿੰਗ ਫੋਰਸ ਨੇ ਮੈਲਬਨ ਤੇ ਸਿਡਨੀ, ਇਹਨਾਂ ਦੇ ਵਿੱਚ ਪਹਿਲੇ ਮਹੀਨੇ ਵੀ ਗਿਰਾਵਟ ਹੋਈ ਹੋਵੇ, ਦੂਜੇ ਵੀ, ਤੀਜੇ ਵੀ, ਚੌਥੇ ਵੀ, ਪੰਜਵੇਂ ਵੀ, ਹੁਣ 9ਵੇਂ ਮਹੀਨੇ ਲਗਾਤਾਰ ਗਿਰਾਵਟ ਹੋਈ ਹੈ। ਇਹ ਪਿਛਲੇ 30 ਸਾਲਾਂ ਦੇ ਵਿੱਚ ਇੱਕ ਵਾਰ ਇਤਿਹਾਸ ਹੀ ਬਣਿਆ ਕਿ ਲਗਾਤਾਰ ਗਿਰਾਵਟ ਦਾ ਇੱਕ ਦੌਰ ਦੇਖਣ ਨੂੰ ਮਿਲਿਆ। ਜਿੱਥੇ ਮੈਲਬਨ ਸਿਡਨੀ ਦੀ ਜੇ ਔਸਤ ਕੱਢ ਲਈ ਜਾਵੇ ਤਾਂ ਪਿਛਲੇ 8 ਮਹੀਨਿਆਂ ਦੇ ਵਿੱਚ 2.9% ਗਿਰਾਵਟ ਹੋਈ ਹੈ, ਤੇ ਜੇ ਦੂਸਰੇ ਰਾਜਧਾਨੀ ਸ਼ਹਿਰਾਂ ਨੂੰ ਰਲਾ ਦਿੱਤਾ ਜਾਵੇ, ਐਡੀਲੇਡ, ਬ੍ਰਿਸਬੇਨ, ਪਰਥ, ਹੋਬਾਰਟ, ਡਾਰਵਿਨ ਵਗੈਰਾ, ਤਾਂ ਇੱਥੇ 32% ਦਾ ਇਜ਼ਾਫਾ ਹੋਇਆ ਹੈ। ਔਰ ਅਗਲੇ 3 ਸਾਲ ਇਸੇ ਤਰੀਕੇ ਦੇ ਨਾਲ ਇਹ ਮਾਰਕੀਟ ਅੱਗੇ ਵੱਧਦੀ ਫੁੱਲਦੀ ਰਹੇਗੀ। ਪਰ ਸਿਡਨੀ ਮੈਲਬਨ ਦਾ ਕੀ ਬਣੇਗਾ ਇਹਦੇ ਬਾਰੇ ਤੁਸੀਂ ਖੁਦ ਤੈਅ ਕਰ ਸਕਦੇ ਜੇ ਤੁਸੀਂ ਨਿਵੇਸ਼ਕ ਹੋ ਜਾਂ ਫਸਟ ਟਾਈਮ ਇਨਵੈਸਟਰ ਹੋ। ਪਰ ਇੱਕ ਖਬਰ ਜਿਹੜੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਦਾ ਤੁਹਾਡੇ ਫਿਊਚਰ ਇਨਵੈਸਟਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਤੁਹਾਡੀ ਜਾਣਕਾਰੀ ਦੇ ਲਈ ਇਹ ਜ਼ਰੂਰੀ ਹੈ ਖਬਰ। 1999 ਦੇ ਵਿੱਚ ਇੱਕ ਦੌਰ ਆਇਆ ਸੀ ਜਦੋਂ ਆਸਟ੍ਰੇਲੀਆ ਦੇ ਵਿੱਚ ਕੈਸ਼ ਰੇਟ 17.5% ਸੀ, ਇਸ ਵਕਤ 4.3% ਨੇ, 3-5%। ਪਰ ਉਸ ਵਕਤ ਵੀ ਇੰਨਾ ਬੁਰਾ ਹਾਲਾਤ ਨਹੀਂ ਸੀ ਹੋਇਆ ਦੇਸ਼ ਦਾ, ਵਜ੍ਹਾ ਕੀ ਹੈ ਉਹਦੇ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। KPMG ਨਾਮ ਦੀ ਨੌਲੇਜ ਬੇਸਡ ਕੰਪਨੀ ਹੈ ਜਿਨ੍ਹਾਂ ਨੇ ਮੈਥਮੈਟੀਕਲ ਕੈਲਕੂਲੇਸ਼ਨਸ ਕਰਕੇ ਇਹ ਪੂਰਾ ਦਾ ਪੂਰਾ ਜਿਹੜਾ ਮਸਲਾ ਹੈ ਹੁਣ ਪੱਧਰਾ ਕਰਕੇ ਰੱਖ ਦਿੱਤਾ। ਅਕਸਰ ਇਹ ਬਹਿਸ ਹੁੰਦੀ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਲੋਕ ਬੜੇ ਔਖੇ ਸੀ, ਉਹਨਾਂ ਨੇ ਵੀ ਘਰਾਂ ਦੇ ਕਰਜ਼ੇ ਚੱਕੇ ਸੀ, ਹੁਣ ਤਾਂ ਉਨੀਆਂ ਆਮਦਨੀਆਂ ਨੇ। ਪਰ ਕੈਲਕੂਲੇਸ਼ਨ ਕੁਝ ਹੋਰ ਕਹਿੰਦੀ ਹੈ, ਧਿਆਨ ਨਾਲ ਸਮਝੀ ਜਾਵੇ। ਬੇਬੀ ਬੂਮਰਸ, ਜੈਨਐਕਸ ਜਾਂ ਫਿਰ ਜਿਹੜੀ ਜੈਨਜ਼ੀ ਹੈ, ਕਿਹੜੇ ਸੌਖੇ ਰਹਿਣਗੇ ਜਾਂ ਕਿਹੜੇ ਸੌਖੇ ਹੈਗੇ ਨੇ, ਇਹਦੇ ਬਾਰੇ ਇਹ ਰਿਪੋਰਟ ਇਸ਼ਾਰੇ ਕਰਦੀ ਹੈ। ਜਦੋਂ GFC ਆਇਆ ਸੀ, GFC ਗ੍ਰੇਟ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਕਿਹਾ ਜਾਂਦਾ, ਦੁਨੀਆ ਭਰ ਚ ਆਇਆ ਸੀ, ਇਕੱਲੇ ਆਸਟ੍ਰੇਲੀਆ ਚ ਨਹੀਂ ਸੀ ਆਇਆ। 1999-90 ਦੇ ਦੌਰ ਦੇ ਵਿੱਚ ਮਹਿੰਗਾਈ ਇੱਕਦਮ ਵਧੀ ਸੀ ਔਰ ਉਸ ਵਕਤ ਵੀ ਜਿਹੜੀਆਂ ਵਿਆਜ ਦਰਾਂ ਸੀ ਉਹ ਸਿਖਰ ਦੇ ਉੱਤੇ ਸੀ। ਪਰ KPMG ਨੇ ਤੇ ਆਸਟ੍ਰੇਲੀਆ ਦੇ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਕੁਝ ਅੰਕੜੇ ਦਿੱਤੇ ਨੇ ਤੇ ਉਹਨਾਂ ਨੂੰ ਸਾਂਝਾ ਕਰਕੇ ਜੇ ਜੁਆਇੰਟਲੀ ਦੇਖਿਆ ਜਾਵੇ, ਅੱਜ ਦੀ ਤਰੀਕ ਦੇ ਵਿੱਚ RBI ਦੀ ਕੈਸ਼ ਰੇਟ ਹੈਗੀ ਹੈ 4.35%, ਤੇ ਇੱਕ ਚਾਰਟ ਜਿਹਦੇ ਉਹਦੇ ਉੱਤੇ ਨਜ਼ਰ ਮਾਰੀ ਜਾਵੇ ਜੋ KPMG ਨੇ ਜਾਰੀ ਕੀਤਾ, ਅਸੀਂ ਤੁਹਾਨੂੰ ਮੂੰਹ ਜਵਾਨੀ ਦੱਸ ਦਿੰਦੇ ਹਾਂ। ਉਹ ਕਹਿੰਦੇ ਨੇ ਕਿ ਉਸ ਵਕਤ ਜੇ ਕੈਲਕੂਲੇਸ਼ਨ ਐਦਾਂ ਕੀਤੀ ਜਾਵੇ ਕਿ ਉਸ ਵਕਤ ਘਰਾਂ ਦੇ ਲਈ ਕਰਜ਼ੇ ਵੀ ਇੰਨੇ ਜ਼ਿਆਦਾ ਨਹੀਂ ਸੀ ਹੁੰਦੇ। ਜੇ $1,00,000 ਦਾ ਕਰਜ਼ਾ ਲਿਆ ਸੀ ਤੇ ਜੇ ਉਹਦੇ ਤੇ 17% ਵਿਆਜ ਦੇ ਦਿੱਤਾ ਤੇ ਅੱਜ ਦੀ ਤਰੀਕ ਦੇ ਵਿੱਚ ਜੇ $4 ਤੋਂ $5 ਲੱਖ ਦਾ ਕਰਜ਼ਾ ਲਿਆ ਤੇ ਵਿਆਜ ਵੀ ਤੁਹਾਡਾ 4 ਜਾਂ 5% ਹੀ ਜਾ ਰਿਹਾ, ਤਾਂ ਉਸ ਦੋਵੇਂ ਕੈਲਕੂਲੇਸ਼ਨ ਇੱਕ ਬਰਾਬਰ ਹੀ ਨੇ, ਕਿਉਂਕਿ ਇਸ ਵਕਤ ਇੱਥੇ ਬੋਰੋਇੰਗ ਜਿਹੜੀ ਕਪੈਸਿਟੀ ਹੈ ਉਸ ਦੀ ਗੱਲ ਨਹੀਂ ਹੋ ਰਹੀ, ਇੱਥੇ ਇਸ ਵਕਤ ਮੌਰਗੇਜ ਦੀ ਗੱਲ ਹੋ ਰਹੀ ਹੈ। ਮੌਰਗੇਜ ਵੀ ਵਧੀ ਹੈ। ਉਦਾਹਰਨ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ 7.5-7 ਲੱਖ ਦੀ ਇੱਕ ਔਸਤ ਪ੍ਰੋਪਰਟੀ ਜਿਹੜੀ ਉਹ ਮਿਲਦੀ ਹੈ। ਇਹ ਸਿਡਨੀ ਮੈਲਬਨ ਵਾਲੇ ਇਸ ਨੂੰ ਮਜ਼ਾਕ ਨਾ ਸਮਝਣ, ਇਹ ਔਸਤ ਹੈ, ਕਿਉਂਕਿ ਕੁਝ ਸ਼ਹਿਰਾਂ ਦੇ ਵਿੱਚ ਸਸਤੇ ਵੀ ਨੇ। ਜ਼ਾਹਰ ਜੀ ਗੱਲ ਹੈ ਕਿ ਸਿਡਨੀ ਮੈਲਬਨ ਕੈਨਬਰਾ ਦੇ ਵਿੱਚ $1,000,000 ਤੋਂ ਉੱਪਰ ਹੁੰਦੇ ਨੇ, ਪਰ ਇਹ ਇੱਕ ਔਸਤ ਕੱਢੀ ਜਾਂਦੀ ਹੈ ਕਿ ਪੂਰੇ ਦੇਸ਼ ਦੀ। ਹੁਣ ਇਹ ਕਿਹਾ ਜਾਂਦਾ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜੇ 5.9% ਦੀ ਜਿਹੜੀ ਬੋਰਰਸ ਇੰਟਰਸਟ ਰੇਟ ਅਦਾ ਕਰ ਰਹੇ ਨੇ ਤੇ ਉਹਦਾ ਮਤਲਬ ਇਹ ਹੋਇਆ ਕਿ ਮਹੀਨੇ ਦੇ ਉਹ $4,300 ਦੇ ਰਹੇ ਨੇ। ਹੁਣ ਕੈਲਕੂਲੇਸ਼ਨ ਇਹ ਕਹਿੰਦੀ ਹੈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ, KPMG ਦੀ ਕੈਲਕੂਲੇਸ਼ਨ ਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੇ ਰਿਸਰਚ ਟੀਮ ਨੇ ਰਲ ਕੇ ਇੱਕ ਖਬਰ ਦਿੱਤੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਵਿਕਟੋਰੀਅਨ ਲੋਕ ਸਭ ਤੋਂ ਵੱਧ ਪਰੇਸ਼ਾਨ ਹੋ ਸਕਦੇ ਨੇ। ਕਿਉਂ? ਕਿਉਂਕਿ ਜਿਹੜੀਆਂ ਇੰਟਰਸਟ ਰੀਪੇਮੈਂਟਸ ਨੇ, ਘਰਾਂ ਦੀ ਆਮਦਨੀ ਜਿੰਨੀ ਹੈ, ਬੋਰੋਇੰਗ ਕਪੈਸਿਟੀ ਜਿੰਨੀ ਹੈ, ਮਾਈਨਸ ਮੋਰਗੇਜ ਦੀ ਰਕਮ ਕਿੰਨੀ ਹੈ ਤੇ ਮਹਿੰਗਾਈ ਕਿੰਨੀ ਹੈ, ਉਹਨੂੰ ਰਲਾ ਕੇ ਜੇ ਪਰਸੈਂਟੇਜ ਕੱਢੀ ਜਾਵੇ ਤਾਂ 6.9% ਬਣਦੀ ਹੈ। ਕੈਸ਼ ਰੇਟ ਇੱਥੇ 4.3% ਕਾਊਂਟ ਨਾ ਕਰੋ। 6.9% ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ। ਵਿਕਟੋਰੀਆ ਦੇ ਲੋਕ ਇਸ ਕਰਕੇ ਵੀ ਸਭ ਤੋਂ ਵੱਧ ਜਿਹੜੀਆਂ ਮੋਰਗੇਜ ਰੀਪੇਮੈਂਟਸ ਕਰ ਰਹੇ ਨੇ, ਕਿਉਂਕਿ ਵਿਕਟੋਰੀਆ ਦੇਸ਼ ਦੀ ਸਭ ਤੋਂ ਵੱਡੀ ਐਸੀ ਮਾਰਕੀਟ ਹੈ ਜਿੱਥੇ ਸਭ ਤੋਂ ਵੱਧ ਲੋਕਾਂ ਨੇ ਘਰਾਂ ਦੇ ਲਈ ਕਰਜ਼ੇ ਵੀ ਚੁੱਕ ਰੱਖੇ ਨੇ। ਇੱਥੇ ਬਹੁਤ ਸਾਰੇ ਲੋਕ ਆ ਰਹੇ ਨੇ, ਮੈਲਬਨ ਦਾ, ਗ੍ਰੇਟਰ ਮੈਲਬਨ ਦਾ ਵਿਸਤਾਰ ਹੋ ਰਿਹਾ, ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਵੀ ਘਰ ਲੈ ਰਹੇ ਨੇ। ਨਿਊ ਸਾਊਥ ਵੇਲਸ ਦੇ ਵਿੱਚ ਵੀ ਹੈ, ਨਿਊ ਸਾਊਥ ਵੇਲਸ ਦੇ ਵਿੱਚ 5.6% ਹੈ, ਜੋ ਕਿ ਵਿਕਟੋਰੀਆ ਦੇ 6.9% ਤੋਂ ਥੋੜੀ ਘੱਟ ਹੀ ਹੈ, ਕਾਫੀ ਘੱਟ ਹੈ। ਸਾਊਥ ਆਸਟ੍ਰੇਲੀਆ ਦੇ ਵਿੱਚ 5.7% ਹੈ, ਕੁਇਨਸਲੈਂਡ ਚ 5.5%, ਵੈਸਟਰਨ ਆਸਟ੍ਰੇਲੀਆ ਚ 5.3% ਵਿਆਜ ਦੇਣਾ ਪੈਂਦਾ। ਇਹ ਇੱਕ ਔਸਤ ਕੱਢੀ ਹੈ ਇਹਨਾਂ ਸੂਬਿਆਂ ਦੀ ਔਸਤ ਪ੍ਰੋਪਰਟੀ ਵੈਲਿਊ ਦੇ ਮੁਤਾਬਕ। ਹੁਣ ਇਸ ਸਰਵੇਖਣ ਦੀ ਜਾਂ ਇਸ ਸਟੱਡੀ ਦੇ ਇੱਕ ਦੂਸਰੇ ਪੱਖ ਦੇ ਵੱਲ ਵੀ ਗੌਰ ਕਰੀਏ, ਜਿੱਥੇ ਇਹ ਕਿਹਾ ਜਾਂਦਾ ਹੈ ਕਿ ਜਦੋਂ GFC ਆਇਆ ਸੀ, ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਸ ਵਕਤ ਲੋਕਾਂ ਨੂੰ ਵਿਆਜ ਦਰਾਂ ਬਹੁਤ ਵੱਡੇ ਪੱਧਰ ਦੇ ਉੱਤੇ ਦੇਣੀਆਂ ਪੈ ਰਹੀਆਂ ਸੀ। ਪਰ KPMG ਦਾ ਇਹ ਕਹਿਣਾ ਹੈ ਕਿ ਉਸ ਵਕਤ ਆਮਦਨੀ ਵੀ ਇੰਨੀ ਜਿੰਨੀ ਆਮਦਨੀ ਸੀ ਓਨੀਆਂ ਹੀ ਵਿਆਜ ਦਰਾਂ ਦੇਣੀਆਂ ਪੈ ਰਹੀਆਂ ਸੀ। ਉਦਾਹਰਨ ਦੇ ਤੌਰ ਤੇ ਜਿਨ੍ਹਾਂ ਨੇ 80ਵਿਆਂ ਦੇ ਦਹਾਕੇ ਦੇ ਵਿੱਚ ਘਰ ਲਏ ਸੀ, ਖਰੀਦੇ ਸੀ, ਤੇ ਜੇ ਵਿਆਜ ਦਰਾਂ ਉਹ ਅਦਾ ਕਰ ਰਹੇ ਸੀ ਤਾਂ ਉਹਨਾਂ ਦੀ ਜਿੰਨੀ ਕੁੱਲ ਘਰ ਦੀ ਆਮਦਨ ਸੀ ਉਹਦੇ ਤੋਂ 2.5 ਗੁਣਾ, 3 ਗੁਣਾ, ਵੱਧ ਤੋਂ ਵੱਧ 4 ਗੁਣਾ ਤੱਕ ਉਹ ਲੋਨ ਲਈ ਬੈਠੇ ਸੀ। ਪਰ ਹੁਣ ਅੱਜ ਦੀ ਤਰੀਕ ਦੇ ਵਿੱਚ ਫਾਈਂਡਰ ਨਾਮ ਦਾ ਜਿਹੜਾ ਇੱਕ ਅਦਾਰਾ ਉਹ ਇਹ ਦੱਸਦਾ ਕਿ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੀ ਔਸਤ ਜੇ ਕੱਢੀ ਜਾਵੇ ਤਾਂ ਘਰਾਂ ਦੀ ਜਿੰਨੀ ਆਮਦਨ ਹੈ ਸਲਾਨਾ, ਯਾਨੀ ਪਤੀ ਪਤਨੀ ਦੀ ਰਲਾ ਕੇ ਜਾਂ ਜੇ ਕੋਈ ਬੱਚਾ ਵੀ ਕਮਾਉਂਦਾ ਹੈ ਤੇ ਉਹਨਾਂ ਨੇ ਜਿੰਨਾ ਘਰ ਦੇ ਲਈ ਮੋਰਗੇਜ ਚੁੱਕ ਰੱਖੀ ਹੈ ਉਹਦੀ 8 ਗੁਣਾ ਉਹ ਜਿਹੜੀ ਕਿਸ਼ਤਾਂ ਜਾਂ ਹੋਰ ਕਰਜ਼ੇ ਦੀਆਂ ਰਕਮਾਂ ਤਾਰ ਰਹੇ ਨੇ। ਯਾਨੀ ਕਿ 80ਵਿਆਂ ਦੇ ਦਹਾਕੇ ਤੋਂ ਲਗਭਗ 2 ਗੁਣਾ ਖਰਚਾ ਜਿਹੜਾ ਉਹ ਅੱਜ ਦੀ ਤਰੀਕ ਦੇ ਵਿੱਚ ਘਰਾਂ ਦੇ ਸਿਰ ਪੇ ਹੈ। ਆਮਦਨੀ ਵਧੀ ਹੈ ਆਸਟ੍ਰੇਲੀਆ ਦੇ ਵਿੱਚ ਪਰ ਖਰਚੇ ਵੀ ਵਧੇ ਨੇ, ਘਰਾਂ ਦੀਆਂ ਕੀਮਤਾਂ ਵਧੀਆਂ ਨੇ। 80ਵਿਆਂ ਤੇ 90ਵਿਆਂ ਦੇ ਦਹਾਕੇ ਦੇ ਵਿੱਚ ਜਿਹੜੇ ਘਰ 1-1, 2-2 ਲੱਖ ਜਾਂ 2.5 ਲੱਖ ਤੱਕ ਦੀ ਕੀਮਤ ਦੇ ਵੀ ਮਿਲ ਰਹੇ ਸੀ, ਉਸ ਕੀਮਤ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੁਝ ਵੀ ਨਹੀਂ ਮਿਲ ਰਿਹਾ। ਹੋਰ ਤਾਂ ਹੋਰ ਸਿਡਨੀ ਵਰਗੇ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਜਿੱਥੇ $1,000,000 ਤੋਂ ਪਾਰ ਔਸਤ ਕੀਮਤਾਂ ਹੀ ਘਰਾਂ ਦੀਆਂ ਚੱਲਦੀਆਂ ਨੇ, ਇੱਥੇ ਘਰਾਂ ਦੀ ਜਿੰਨੀ ਆਮਦਨ ਹੈ ਉਸ ਤੋਂ 13 ਗੁਣਾ ਜ਼ਿਆਦਾ ਕਿਸ਼ਤਾਂ ਜਾਂ ਹੋਰ ਖਰਚੇ ਜਿਹੜੇ ਨੇ ਤਾੜਨੇ ਪੈ ਜਾਂਦੇ ਨੇ। ਅਜਿਹੇ ਦੇ ਵਿੱਚ ਇਹ ਜਿਹੜਾ ਮੈਥਸ ਹੈ ਇਹ ਇਸ ਬਹਿਸ ਨੂੰ ਤਾਂ ਖਤਮ ਕਰਦਾ ਜੋ ਕਿ ਅਕਸਰ ਸਕਾਈ ਨਿਊਜ਼ ਜਾਂ ਹੋਰ TV ਚੈਨਲਾਂ ਦੇ ਉੱਤੇ ਬੈਠ ਕੇ ਚਿੱਟੇ ਬਾਲਾਂ ਵਾਲੇ ਦਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇੰਨੀ ਵੀ ਮਾਰੋਮਾਰੀ ਨਹੀਂ ਪਈ ਹੈਗੀ। ਸੋ ਇਸ ਗੱਲ ਦਾ ਜ਼ਿਕਰ ਜਿਹੜਾ ਉਹ ਇਸ ਕਰਕੇ ਕਰਨਾ ਜ਼ਰੂਰੀ ਸੀ। ਇੱਕ ਅਗਲੀ ਖਬਰ ਦੇ ਵੱਲ ਜੇ ਇਸ਼ਾਰਾ ਕਰੀਏ ਤਾਂ ਇੱਕ ਸਿਆਸਤਦਾਨ ਜਿਸਦਾ ਇੱਕ ਵਿਜ਼ਨ ਹੋਵੇ, ਜਿਸਦੇ ਕੋਲ ਇੱਕ ਜਿਸਨੇ ਸਾਰੀ ਉਮਰ ਇੱਕ ਸੁਪਨਾ ਸੋਚ ਕੇ ਰੱਖਿਆ ਹੋਵੇ ਤੇ ਫਿਰ ਉਸ ਸੁਪਨੇ ਦੇ ਬਾਰੇ ਉਸਨੂੰ ਜ਼ਮੀਨੀ ਪੱਧਰ ਦੇ ਉੱਤੇ ਕਿਵੇਂ ਉਤਾਰਨਾ ਉਹਦੇ ਬਾਰੇ ਪਤਾ ਹੀ ਨਾ ਹੋਵੇ ਤਾਂ ਉਹ ਸੁਪਨਾ ਕਾਹਦਾ ਹੋਇਆ। ਗੱਲ ਕਰ ਰਹੇ ਹਾਂ ਲਾਰਡ ਮੇਅਰ ਕਲੋਵਰ ਮੁਰੇ ਦੀ, ਸਿਡਨੀ ਦੀ ਇਹ ਪ੍ਰਧਾਨ ਬੀਬੀ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਟਾਊਨ ਹਾਲ ਸਕੁਅਰ ਨੂੰ ਤੁਸੀਂ ਬਣਾਉਣਾ ਤਾਂ ਜ਼ਰੂਰ ਹੈ ਬਹੁਤ ਸਾਰੀਆਂ ਇਮਾਰਤਾਂ ਨੂੰ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੀ ਆਮਦਨੀ ਨੂੰ ਤੋੜ ਕੇ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦਾ ਖਰਚ ਕਿੰਨਾ? ਉਹ ਇਸ ਖਰਚ ਦੇ ਨੇੜੇ ਤੇੜੇ ਵੀ ਨਹੀਂ ਸੀ। ਅਸਲ ਦੇ ਵਿੱਚ ਹੁਣ ਡੇਲੀ ਟੈਲੀਗ੍ਰਾਫ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ। ਸਿਟੀ ਆਫ ਸਿਡਨੀ ਕੌਂਸਲ ਨੇ ਇਹ ਇੱਕ ਅੰਦਾਜ਼ਾ ਲਗਾਇਆ ਸੀ, ਤੁਹਾਨੂੰ ਇਹ ਖਬਰ 2-3 ਦਿਨ ਪਹਿਲਾਂ ਵੀ ਦੱਸੀ ਸੀ ਅਸੀਂ ਜੇਕਰ ਯਾਦ ਹੋਵੇ, ਕਿ ਸਿਡਨੀ ਦਾ ਜਿਹੜਾ ਜਾਰਜ ਸਟਰੀਟ ਦੇ ਉੱਤੇ ਪੈਂਦਾ ਟਾਊਨ ਹਾਲ ਹੈ, ਉਹਦੇ ਸਾਹਮਣੇ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਢਾ ਕੇ ਪੂਰੀ ਤਰ੍ਹਾਂ ਦੇ ਨਾਲ ਇੱਕ ਖਾਲੀ ਇਲਾਕਾ ਬਣਾ ਦੇਣਾ, ਤਾਂ ਕਿ ਉੱਥੇ ਬੈਠ ਕੇ ਤੁਸੀਂ ਉਸ ਇਮਾਰਤ ਦੇ ਦੀਦਾਰੇ ਕਰ ਸਕੋ, ਜਿਹੜੀ ਕਿ ਇਮਾਰਤ ਜਿਹਨੂੰ ਟਾਊਨ ਹਾਲ ਕਿਹਾ ਜਾਂਦਾ ਹੈ। 2023 ਦੇ ਵਿੱਚ ਸਿਟੀ ਆਫ ਸਿਡਨੀ ਨੇ ਇਸ ਦਾ ਇੱਕ ਅੰਦਾਜ਼ਾ ਲਗਾਇਆ ਸੀ ਕਿ ਘੱਟੋ ਘੱਟ $200 ਮਿਲੀਅਨ ਇਸ ਦੇ ਉੱਤੇ ਖਰਚ ਆਏਗਾ। ਹੁਣ 2026 ਚੱਲ ਰਿਹਾ ਤੇ ਜਦੋਂ ਇਸ ਇਮਾਰਤ ਜਾਂ ਇਸ ਇਹ ਕੰਮ ਜਿਹੜਾ ਪ੍ਰੋਜੈਕਟ ਸ਼ੁਰੂ ਹੋਣਾ ਹੈ ਉਹਨੂੰ ਘੱਟੋ ਘੱਟ 3-4 ਸਾਲ ਹੋਰ ਲੱਗਣਗੇ, ਯਾਨੀ ਉਦੋਂ ਇਹ ਖਰਚ 200 ਦੀ ਵੀ ਬਜਾਏ $250 ਤੋਂ $300 ਮਿਲੀਅਨ ਹੋ ਸਕਦਾ ਹੈ। ਔਰ ਸਿਟੀ ਆਫ ਸਿਡਨੀ ਕੌਂਸਲ ਨੇ ਇਹ ਵੀ ਕਿਹਾ ਸੀ ਕਿ ਘੱਟੋ ਘੱਟ 2035 ਤੋਂ ਪਹਿਲਾਂ ਇਹਦਾ ਕੰਮ ਸ਼ੁਰੂ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਫਿਰ ਬਹੁਤ ਵੱਡਾ ਨੁਕਸਾਨ ਹੋਏਗਾ ਸਿਟੀ ਦੀ ਇੱਕ ਇਕੋਨਮੀ ਨੂੰ। ਹੁਣ ਅਜਿਹੇ ਦੇ ਵਿੱਚ ਜਦੋਂ ਦੇਸ਼ ਦਾ ਸਭ ਤੋਂ ਵਿਅਸਤ ਵੂਲਵਰਸ ਢਾਇਆ ਜਾ ਰਿਹਾ, 100 ਸਾਲ ਪੁਰਾਣਾ ਇੱਕ ਹੋਟਲ ਕੋਰਨੇਸ਼ਨ ਢਾਇਆ ਜਾ ਰਿਹਾ, 7 ਹੋਰ ਇਮਾਰਤਾਂ ਢਾਈਆਂ ਜਾ ਰਹੀਆਂ ਸਿਰਫ ਇਸ ਕਰਕੇ ਕਿ ਕਲੋਵਰ ਮੁਰੇ ਦਾ ਸੁਪਨਾ ਪੂਰਾ ਹੋ ਸਕੇ। ਕਹਿ ਰਹੇ ਨੇ ਕਿ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕਿੰਨਾ ਖਰਚ ਹੋਏਗਾ ਤਾਂ ਉਹ ਕਹਿੰਦੇ ਕਿ $150 ਮਿਲੀਅਨ ਖਰਚ ਹੋਏਗਾ ਤੇ 2028 ਚ ਅਸੀਂ ਕੰਮ ਸ਼ੁਰੂ ਵੀ ਕਰ ਦੇਣਾ। ਯਾਨੀ ਕਿ ਕੌਂਸਲ ਦੀ ਕਮੇਟੀ ਦੇ ਦੁਆਰਾ ਦਿੱਤੇ ਗਏ ਅੰਦਾਜ਼ਿਆਂ ਤੋਂ ਕਿਤੇ ਦੂਰ ਕਲੋਵਰ ਮੁਰੇ ਗੱਲਾਂ ਕਰ ਰਹੇ ਨੇ। ਵੈਸੇ ਦੱਸ ਦਈਏ ਕਿ ਲਾਰਡ ਮੇਅਰ ਦੇ ਆਪਣੇ ਅਹੁਦੇ ਦੇ ਉੱਤੇ ਉਹ 2028 ਦੇ ਵਿੱਚ ਹੀ ਬਣੇ ਰਹਿਣਗੇ, ਪਰ ਅਕਤੂਬਰ ਮਹੀਨੇ ਚ ਉਹਨਾਂ ਨੇ ਸੇਵਾ ਮੁਕਤ ਹੋ ਜਾਣਾ, ਜਾਂ ਉਹਨਾਂ ਦੀ ਟਰਮ ਹੈਗੀ ਹੈ, ਸੇਵਾ ਮੁਕਤ ਤਾਂ ਨਹੀਂ ਕਹਿ ਸਕਦੇ ਪਰ ਫਿਰ ਇਲੈਕਸ਼ਨ ਨੇ, ਸੋ ਉਸ ਤੋਂ ਬਾਅਦ ਤਾਂ ਕਲੋਵਰ ਮੁਰੇ ਪਤਾ ਨਹੀਂ ਮੇਅਰ ਬਣਨਗੇ ਨਹੀਂ ਬਣਨਗੇ। ਪਰ ਉਹਨਾਂ ਨੇ ਇਹ 7 ਇਮਾਰਤਾਂ ਢਾ ਦੇਣੀਆਂ ਨੇ ਜਿੱਥੇ 1000 ਦੇ ਕਰੀਬ ਬੰਦਾ ਕੰਮ ਕਰ ਰਿਹਾ ਹੈ, ਉਹਨਾਂ ਦੇ ਘਰ ਪਰਿਵਾਰ ਚੱਲ ਰਹੇ ਨੇ ਤੇ ਅੰਦਾਜ਼ੇ ਕਿਤੇ ਦੂਰ ਨੇ, ਯਾਨੀ ਖਰਚ ਜਿੰਨਾ ਹੋਏਗਾ। 1982 ਚ ਸਿਡਨੀ ਸਿਟੀ ਕੌਂਸਲ ਨੇ ਇਸ ਦੇ ਬਾਰੇ ਸੋਚਿਆ ਸੀ ਕਿ ਟਾਊਨ ਹਾਲ ਦੇ ਅਪੋਜ਼ਿਟ ਦੁਨੀਆਂ ਭਰ ਦੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ, ਤੁਸੀਂ ਲੰਡਨ ਤੋਂ ਲੈ ਕੇ ਨਿਊਯਾਰਕ ਤੋਂ ਲੈ ਕੇ ਦੁਨੀਆਂ ਦੇ ਸਾਰੇ ਸ਼ਹਿਰਾਂ ਦੇ ਵਿੱਚ ਦੇਖੋ, ਟਾਊਨ ਹਾਲ ਦੇ ਸਾਹਮਣੇ ਖਾਲੀ ਥਾਂ ਹੁੰਦੀ ਹੈ, ਲੋਕ ਬੈਠਦੇ ਨੇ, ਗੱਲਾਂ ਬਾਤਾਂ ਕਰਦੇ ਨੇ। ਆਸਟ੍ਰੇਲੀਆ ਦੇ ਵਿੱਚ ਨਹੀਂ ਸੀ, ਸਿਡਨੀ ਦੇ ਵਿੱਚ ਜੇ ਗੱਲ ਕਰੀਏ, ਉਸ ਦੀ ਵਜ੍ਹਾ ਇਹ ਵੀ ਹੈ ਕਿ ਇਹ ਸਭ ਤੋਂ ਵਿਅਸਤ ਕਮਰਸ਼ੀਅਲ ਸਟਰੀਟ ਵੀ ਹੈ, ਪਰ ਲੇਬਰ ਪਾਰਟੀ ਆਈ, ਲਿਬਰਲ ਆਈ, ਹੋਰ ਵੀ ਬਹੁਤ ਸਾਰੇ ਇੰਡੀਪੈਂਡੈਂਟਸ ਦੀਆਂ ਵੀ ਇੱਥੇ ਕੌਂਸਲਸ ਬਣੀਆਂ ਰਹੀਆਂ, ਪਰ ਕਿਸੇ ਨੇ ਵੀ ਇਸ ਗੱਲ ਨੂੰ ਅੱਗੇ ਨਹੀਂ ਤੋਰਿਆ। ਹੁਣ ਜਦੋਂ ਹਾਲਾਤ 1982 ਵਰਗੇ ਨਹੀਂ ਨੇ, ਹੁਣ ਇਹ ਇੱਕ ਬਹੁਤ ਬਿਜ਼ੀ ਸਟਰੀਟ ਹੈ, 2026 ਦੇ ਵਿੱਚ ਸ਼ਹਿਰ ਦੇ ਅੰਦਰ ਇਸ ਕਿਸਮ ਦੇ ਨਾਲ ਇਮਾਰਤਾਂ ਨੂੰ ਢਾ ਕੇ ਤੋੜ ਕੇ ਸਿਰਫ ਖਾਲੀ ਥਾਂ ਬਣਾ ਦਿੱਤੀ ਜਾਣੀ, ਉਹ ਵੀ ਦੇਸ਼ ਦੇ ਸਭ ਤੋਂ ਵਿਅਸਤ ਜਿਹੜਾ CBD ਹੈ ਉਹਦਾ ਵੀ ਬਿਲਕੁਲ ਕੇਂਦਰ ਮੰਨ ਲਿਆ ਜਾਵੇ, ਤਾਂ ਇਹ ਕਿੱਥੋਂ ਤੱਕ ਦਾ ਦੂਰਦਰਸ਼ੀ ਸੋਚ ਹੋਈ। ਇਸ ਦੇ ਉੱਤੇ ਅਲੱਗ ਅਲੱਗ ਕੌਂਸਲ, ਅਲੱਗ ਅਲੱਗ ਜਿਹੜੇ ਸਿਆਸਤਦਾਨ ਨੇ, ਉਹਨਾਂ ਦੀ ਤਰਫ਼ ਤੋਂ ਇਤਰਾਜ਼ ਜਤਾਇਆ ਜਾ ਰਿਹਾ। SDA ਜਿਹੜੀ ਕਿ ਦੇਸ਼ ਦੀ ਸਭ ਤੋਂ ਵੱਡੀ ਯੂਨੀਅਨ ਹੈ, ਸ਼ਾਪ ਡਿਸਟ੍ਰੀਬਿਊਟਿਵ ਤੇ ਅਲਾਈਡ ਇੰਪਲੋਇਜ਼ ਐਸੋਸੀਏਸ਼ਨ, ਉਹਨਾਂ ਦੀ ਤਰਫ਼ ਤੋਂ ਇਤਰਾਜ਼ ਜਤਾਇਆ ਜਾ ਰਿਹਾ ਕਿ 1000 ਲੋਕਾਂ ਦੇ ਘਰਾਂ ਦੇ ਉੱਤੇ ਤੋੜ ਕੇ, ਉਹਨਾਂ ਦੇ ਢਿੱਡ ਦੇ ਉੱਤੇ ਲੱਤ ਮਾਰ ਕੇ ਤੁਸੀਂ ਇਸ ਪ੍ਰੋਜੈਕਟ ਨੂੰ ਸਿਰੇ ਚੜਾ ਕੇ ਆਖਿਰਕਾਰ ਕੀ ਹਾਸਲ ਕਰ ਰਹੇ ਹੋ? ਇਹ ਖਬਰ ਸਾਰੇ ਮਾਪੇ ਸੁਣਨ। ਹੁਣ ਜਦੋਂ ਕਿ ਸਕੂਲਾਂ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ, ਆਸਟ੍ਰੇਲੀਆ ਦੇ ਵਿੱਚ ਟੀਨੇਜਰਸ ਛੋਟੇ ਬੱਚਿਆਂ ਦੇ ਨਾਲੋਂ ਵੀ ਜ਼ਿਆਦਾ ਸਮਾਂ ਸਕਰੀਨ ਦੇ ਉੱਤੇ ਬੈਠਦੇ ਨੇ, ਘੱਟੋ ਘੱਟ 4 ਘੰਟੇ ਤਾਂ ਬੈਠਦੇ, ਇਹ ਘੱਟੋ ਘੱਟ ਹੈ, ਇੱਕ ਔਸਤ ਹੈ ਕਿ 4 ਘੰਟੇ ਤਾਂ ਉਹ ਸਕਰੀਨ ਨੂੰ ਦਿੰਦੇ ਹੀ ਦਿੰਦੇ ਨੇ। 5-17 ਸਾਲ ਦੇ ਬੱਚੇ ਸਕਰੀਨ ਦੇ ਅੱਗੇ ਬੈਠਣ ਤਾਂ ਬੈਠਣ, ਪਰ ਐਕਸਰਸਾਈਜ਼ ਜਾਂ ਫਿਜ਼ੀਕਲ ਐਕਟੀਵਿਟੀ ਵੀ ਉਹਨਾਂ ਦੀ ਜਿਹੜੀ ਹੈ ਉਹ ਨੈਸ਼ਨਲ ਡੇਟਾ ਦੇ ਮੁਤਾਬਕ ਨਹੀਂ ਹੈ, ਇੰਨੀ ਉਹ ਫਿਜ਼ੀਕਲ ਐਕਟੀਵਿਟੀ ਵੀ ਨਹੀਂ ਕਰ ਰਹੇ, ਸਕਰੀਨ ਟਾਈਮ ਵੀ ਵੱਧ ਗਿਆ। ਵਿਕਟੋਰੀਆ 'ਚ ਤਾਂ ਸਕੂਲਾਂ ਦੀਆਂ ਛੁੱਟੀਆਂ ਹੋ ਗਈਆਂ, ਮੀਂਹ ਬਾਰਿਸ਼ਾਂ ਠੰਡ ਪੈ ਰਹੀ ਹੈ, ਬੱਚੇ ਇਨਡੋਰ ਐਕਟੀਵਿਟੀਜ਼ ਤੱਕ ਸੀਮਤ ਰਹਿ ਗਏ ਨੇ, ਅਜਿਹੇ ਦੇ ਵਿੱਚ ਜਿਹੜਾ ਫੋਨ ਹੈ ਜਾਂ ਟੈਬਲੇਟ ਨੇ ਜਾਂ ਸਕਰੀਨ ਹੈ ਉਹ ਇੱਕ ਜ਼ਰੀਆ ਬਣ ਜਾਂਦਾ ਹੈ ਅਜਿਹੇ ਬੱਚਿਆਂ ਦੇ ਲਈ। 24 ਘੰਟੇ ਦੇ ਵਿੱਚੋਂ 8 ਘੰਟੇ ਦੀ ਜੇ ਨੀਂਦ ਕੱਢ ਵੀ ਦਈਏ ਤਾਂ 16 ਘੰਟਿਆਂ ਦੀ ਇਹ ਸਟੱਡੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਲਗਭਗ 65% ਟਾਈਮ ਜਿਹੜਾ ਵਿਕਟੋਰੀਆ ਦੇ ਬੱਚੇ ਜਿਨ੍ਹਾਂ ਦੀ ਉਮਰ 2-17 ਸਾਲ ਹੈ ਉਹ ਸਕਰੀਨ ਨੂੰ ਦੇ ਰਹੇ ਨੇ। ਇੱਕ ABS ਜਿਹੜੇ ਅੰਕੜੇ ਇਕੱਠੇ ਕਰਦੇ ਨੇ ਉਹਨਾਂ ਦੇ ਸਟੈਟਸ ਤਾਂ ਹੋਰ ਵੀ ਮਾੜੇ ਨੇ। 15, 16 ਤੇ 17 ਇਹ 3 ਉਮਰ ਦੇ ਜਿਹੜੇ ਬੱਚੇ ਨੇ ਇਹ ਸਕਰੀਨ ਨੂੰ ਇੰਨਾ ਸਮਾਂ ਦਿੰਦੇ ਨੇ ਕਿ 4 ਘੰਟੇ ਦਾ ਦਿੰਦੇ ਹੀ ਦਿੰਦੇ ਨੇ ਹਰ ਰੋਜ਼। ਪਰ ਜਿਹੜੇ 5-8 ਸਾਲ ਦੇ ਬੱਚੇ ਨੇ ਉਹਨਾਂ ਨੂੰ ਤਾਂ ਮਾਪੇ ਡਾਂਟ ਡਪਟ ਕੇ ਹਟਾ ਵੀ ਦਿੰਦੇ ਨੇ, ਉਹ 1 ਘੰਟਾ 51 ਮਿੰਟ ਦਿੰਦੇ ਨੇ। ਪਰ ਟੀਨੇਜਰ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਜਿਹੜੀ ਉਹ ਬਿਲਕੁਲ ਵੀ ਨਾ ਦੇ ਬਰਾਬਰ ਹੈ। ਇੱਥੇ ਇੱਕ ਸਭ ਤੋਂ ਵੱਡੀ ਇੱਕ ਸਮੱਸਿਆ ਖੜੀ ਹੁੰਦੀ ਹੈ ਕਿ ਟੀਨੇਜਰ ਬੱਚੇ ਸਕਰੀਨ ਟਾਈਮ ਤਾਂ ਵੱਧ ਦੇ ਹੀ ਰਹੇ ਨੇ, ਪਰ ਇਸ ਤੋਂ ਇਲਾਵਾ ਉਹਨਾਂ ਦੀ ਮੋਡਰੇਟ ਫਿਜ਼ੀਕਲ ਐਕਟੀਵਿਟੀ, ਮੋਡਰੇਟ ਜਿਹੜੀ ਮੰਨਿਆ ਜਾਂਦਾ ਇੱਕ ਸੰਤੁਲਿਤ ਜੀ, ਏਦਾਂ ਨਹੀਂ ਕਿ ਜਿਮ ਹਿੱਟ ਕਰਨ ਰੋਜ਼ ਚੱਲ ਕੇ, ਪਰ ਮੋਡਰੇਟ ਫਿਜ਼ੀਕਲ ਐਕਟੀਵਿਟੀ ਵੀ ਉਹਨਾਂ ਦੇ ਨਾ ਦੇ ਬਰਾਬਰ ਹੋ ਚੁੱਕੀ ਹੈ, ਜਿਸ ਦੇ ਉੱਤੇ ਹੁਣ ਸਵਾਲ ਉੱਠਣ ਲੱਗ ਪਏ ਨੇ। ਛੁੱਟੀਆਂ ਦੇ ਦਿਨਾਂ ਦੇ ਵਿੱਚ ਬਤੌਰ ਮਾਪੇ ਤੁਸੀਂ ਆਪਣੇ ਟੀਨੇਜ ਬੱਚਿਆਂ ਦੇ ਲਈ ਕੀ ਪਲਾਨ ਬਣਾਇਆ, ਇਹਦੇ ਬਾਰੇ ਜ਼ਰੂਰ ਸੋਚੋ। ਤੇ ਅਖੀਰ ਦੇ ਵਿੱਚ ਖਬਰ ਮੈਟਕੀਨ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਇੱਕ ਵਲੇਮੀ ਕੈਪੀਟਲ ਨਾਮ ਦੀ ਕੰਪਨੀ ਜੁਆਇਨ ਕਰ ਲਈ ਸੀ ਸਿਆਸਤ ਤੋਂ ਅੱਡ, ਪਰ ਲੇਬਰ ਪਾਰਟੀ ਨੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕਲਾਈਮੇਟ ਚੇਂਜ ਅਥਾਰਟੀ ਦਾ ਚੇਅਰਮੈਨ ਲਗਾ ਦਿੱਤਾ। ਹੁਣ ਉਹ ਬ੍ਰਾਜ਼ੀਲ ਦੇ ਵਿੱਚ ਜਾ ਰਹੇ ਨੇ COP30 ਸਮਿਟ ਦੇ ਵਿੱਚ, ਔਰ ਇਹਦੇ ਉੱਤੇ $32,000 ਦਾ ਜਿਹੜਾ ਖਰਚਾ ਹੈ ਟ੍ਰਿਪ ਦਾ, ਉਹ ਆਸਟ੍ਰੇਲੀਆ ਦੀ ਸਰਕਾਰ ਨੇ ਕੀਤਾ। ਪਰ ਵਲੀਮੀ ਦੇ ਪੈਨਲ ਨੂੰ, ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰਨ ਦੀ ਬਜਾਏ ਉਹ ਆਪਣੀ ਕੰਪਨੀ ਦੇ ਪੈਨਲ ਨੂੰ ਉੱਥੇ ਜਿਹੜਾ ਪ੍ਰੋਜੈਕਟ ਕਰਦੇ ਫਿਰ ਰਹੇ ਨੇ, ਇਸ ਦੀਆਂ ਤਸਵੀਰਾਂ ਆ ਰਹੀਆਂ ਨੇ। ਇਸੇ ਕਰਕੇ ਹੁਣ ਲਿਬਰਲ ਨੈਸ਼ਨਲ ਪਾਰਟੀ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਨੇ ਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾ ਦਿੱਤਾ ਜਾਂਦਾ, ਜਾਂ ਫਿਰ ਉਹ ਆਪਣੀ ਪ੍ਰਾਈਵੇਟ ਕੰਪਨੀ ਛੱਡ ਦੇਣ ਜਾਂ ਫਿਰ ਸਰਕਾਰ ਦੇ ਇਸ ਅਹੁਦੇ ਨੂੰ ਛੱਡ ਦੇਣ, ਕਿਉਂਕਿ ਇਹ ਮਾਫਕ ਨਹੀਂ ਹੋਏਗਾ, ਇਹ ਵਾਜਬ ਨਹੀਂ ਹੋਏਗਾ। ਫੀਫਾ ਵਿਸ਼ਵ ਕੱਪ ਜਿਹੜਾ ਕਿ ਇੰਟਰਸਟਿੰਗ ਹੀ ਹੁੰਦਾ ਜਾ ਰਿਹਾ ਹੈ, ਇਸ ਦੇ ਵਿੱਚ ਇੱਕ ਮੈਚ ਤਾਂ ਅੱਜ ਦੇ ਦਿਨ ਅਮਰੀਕਾ ਤੇ ਬੋਸਨੀਆ ਹਰਜ਼ੋਗੋਵੀਨਾ ਦੇ ਵਿੱਚ ਹੋਣਾ, ਪਰ ਇੱਕ ਮੈਚ ਤੜਕ ਸਵੇਰ ਵੇਲੇ ਹੋ ਹਟਿਆ ਜਿਹੜਾ ਸੀ ਇੰਗਲੈਂਡ ਤੇ ਕੋਂਗੋ ਦੇ ਦਰਮਿਆਨ। ਇਸ ਮੈਚ ਦੇ ਵਿੱਚ ਇੰਗਲੈਂਡ ਨੇ 2 ਤੇ ਕੋਂਗੋ ਨੇ 1 ਗੋਲ ਕੀਤਾ। ਇਸ ਤਰੀਕੇ ਦੇ ਨਾਲ ਹੁਣ ਇੰਗਲੈਂਡ ਆਪਣੇ ਅਗਲੇ ਦੌਰ ਦੇ ਲਈ ਜਾ ਪਹੁੰਚਿਆ। ਪਰ ਸੈਨੇਗਲ ਦਾ ਜਿਹੜਾ ਮੈਚ ਸੀ, ਤੇ ਇਹ ਮੈਚ ਦੇ ਵਿੱਚ ਥੋੜੀ ਜੀ ਸਮੱਸਿਆ ਦੇਖਣ ਨੂੰ ਮਿਲੀ। ਬੈਲਜੀਅਮ ਤੇ ਸੈਨੇਗਲ ਦੇ ਮੈਚ ਦੇ ਵਿੱਚ ਭੀੜ ਮੈਚ ਦੇ ਠੀਕ ਵਿਚਕਾਰ ਉੱਤਰ ਆਈ, ਭੀੜ ਤਾਂ ਨਹੀਂ ਕਹਿ ਸਕਦੇ, 2-3 ਫੈਨਸ ਜਿਹੜੇ ਸੀ ਉਹ ਖੇਡ ਮੈਦਾਨ ਦੇ ਵਿੱਚ ਉੱਤਰ ਆਏ, ਪਰ ਇੱਕ ਹਾਈ ਸਕੋਰ ਔਰ ਬੜਾ ਇੰਟੈਂਸ ਮੈਚ ਦੇਖਣ ਨੂੰ ਮਿਲਿਆ। ਸੈਨੇਗਲ ਦੇ ਇਸ ਮੈਚ ਦੇ ਵਿੱਚ ਸਾਰ ਨੇ 51ਵੇਂ ਮਿੰਟ ਦੇ ਵਿੱਚ ਗੋਲ ਕੀਤਾ, ਡਿਆਰਾ ਨੇ 24ਵੇਂ ਮਿੰਟ ਦੇ ਵਿੱਚ, ਸੈਨੇਗਲ ਨੇ 2 ਗੋਲ ਕੀਤੇ। ਉਸ ਤੋਂ ਬਾਅਦ ਜਿਹੜਾ ਬੈਲਜੀਅਮ ਸੀ ਉਹਦੇ ਲੁਕਾਕੂ ਨੇ 86ਵੇਂ ਮਿੰਟ ਚ ਗੋਲ ਕੀਤਾ, ਤੇ ਫਿਰ ਟਾਇਲਮੈਨਸ ਨੇ 89ਵੇਂ ਮਿੰਟ ਚ ਗੋਲ ਕੀਤਾ। ਜਿਵੇਂ ਪੁਰਾਣੇ ਮੈਚ ਪੈਨਲਟੀ ਸ਼ੂਟ ਆਊਟ ਦੇ ਵਿੱਚ ਗਏ ਸੀ ਕੱਲ ਦੇ ਦਿਨ, ਇਹ ਮੈਚ ਵੀ ਲਗਭਗ ਪੈਨਲਟੀ ਸ਼ੂਟ ਆਊਟ ਦੇ ਵਿੱਚ ਜਾਣੀ ਵਾਲਾ ਸੀ, ਕਿਉਂਕਿ ਫੁੱਲ ਟਾਈਮ ਮੁੱਕਣ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸੀ, ਪਰ ਕਿਉਂਕਿ ਜਿਹੜਾ ਐਕਸਟਰਾ ਮਿੰਟ ਮਿਲੇ ਹੋਏ ਸੀ ਉਹਦੇ ਵਿੱਚ ਫਿਰ ਬੈਲਜੀਅਮ ਨੇ ਇੱਕ ਹੋਰ ਗੋਲ ਕੀਤਾ, ਤੇ ਸੈਨੇਗਲ ਆਪਣੇ ਆਪ ਨੂੰ ਬਚਾ ਨਹੀਂ ਸਕੀ ਤੇ 3-2 ਦੇ ਨਾਲ ਬੈਲਜੀਅਮ ਇਹ ਮੈਚ ਜਿੱਤ ਕੇ ਅਗਲੇ ਦੌਰ ਦੇ ਵਿੱਚ ਦਾਖਲ ਹੋ ਗਿਆ। ਨੌਕਆਊਟ ਦੀ ਸਥਿਤੀ ਕੁਝ ਇਸ ਤਰੀਕੇ ਦੇ ਨਾਲ ਹੈ ਕਿ ਕੈਨੇਡਾ ਹੁਣ ਮੋਰੋਕੋ ਦੇ ਨਾਲ ਭਿੜੇਗਾ, ਜਿਹੜੀ ਵੀ ਟੀਮ ਜਿੱਤੇਗੀ ਉਹ ਫਿਰ ਕੁਆਟਰ ਫਾਈਨਲ ਚ ਪਹੁੰਚ ਜਾਏਗੀ। ਪੈਰਾਗੁਏ ਤੇ ਫਰਾਂਸ ਆਪਸ ਚ ਭਿੜਨਗੇ, ਸੇਮ ਨਤੀਜਾ ਇੱਥੇ ਵੀ ਹੈ। ਬੈਲਜੀਅਮ ਹੁਣ ਕਿਉਂਕਿ ਸੈਨੇਗਲ ਨੂੰ ਹਰਾ ਕੇ ਅਗਲੇ ਦੌਰ ਚ ਪਹੁੰਚ ਗਿਆ, ਤੇ ਅੱਜ ਜਿਹੜਾ ਮੈਚ ਹੋਣਾ ਹੈ ਅਮਰੀਕਾ ਤੇ ਬੋਸਨੀਆ ਹਰਜ਼ੋਗੋਵੀਨਾ ਦੇ ਦਰਮਿਆਨ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦੇ ਉੱਤੇ ਵੱਧ ਦੌਰ ਜਿਹੜਾ ਲਗਾਇਆ ਜਾ ਰਿਹਾ, ਹੋਸਟ ਕੰਟਰੀ ਵੀ ਹੈ, ਉਹ ਟੀਮਾਂ ਦੇ ਵਿੱਚ ਫਿਰ 7 ਜੁਲਾਈ ਨੂੰ ਮੈਚ ਹੋਏਗਾ। ਤੇ 7 ਜੁਲਾਈ ਵੈਸੇ ਬੜੀ ਅਹਿਮ ਹੈ, ਕਿਉਂਕਿ ਇਸ ਦਿਨ ਇੱਕ ਹੋਰ ਵੀ ਰਾਊਂਡ ਆਫ 16 ਦਾ ਮੁਕਾਬਲਾ ਹੋਣਾ। 4 ਟੀਮਾਂ, ਸਪੇਨ ਬਨਾਮ ਆਸਟਰੀਆ, ਪੁਰਤਗਾਲ ਬਨਾਮ ਕਰੇਸ਼ੀਆ, ਇਹ ਦੋਵੇਂ ਮੈਚ ਕੱਲ ਦੇ ਦਿਨ ਬਹੁਤ ਕੁਝ ਤੈਅ ਕਰਨਗੇ ਇਸ ਪੂਰੇ ਟੂਰਨਾਮੈਂਟ ਦੇ ਬਾਰੇ। ਸਪੇਨ ਨੂੰ ਖਿਤਾਬੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਮੁੜ ਕੇ ਪਿਛੜ ਗਏ, ਪੁਰਤਗਾਲ ਦੇ ਫੈਨ ਆਪਣੇ ਨੇ, ਪਰ ਕੋਰੇਸ਼ੀਆ ਦੀ ਟੀਮ ਨੂੰ ਅੰਡਰ ਡੌਗ ਹੀ ਮੰਨਿਆ ਜਾਂਦਾ ਹੈ, ਔਰ ਆਸਟਰੀਆ ਵੀ ਇੱਕ ਚੰਗੀ ਟੱਕਰ ਦੇਗੀ। ਉਧਰ ਬ੍ਰਾਜ਼ੀਲ ਤੇ ਨਾਰਵੇ ਹੁਣ ਅਗਲੇ ਦੌਰ ਚ ਪੁੱਜ ਚੁੱਕੇ ਨੇ, ਮੈਕਸੀਕੋ ਤੇ ਇੰਗਲੈਂਡ ਅਗਲੇ ਦੌਰ ਚ ਪੁੱਜ ਚੁੱਕੇ ਨੇ, ਸਵਿਟਜ਼ਰਲੈਂਡ ਅਲਜੀਰੀਆ ਤੇ ਕੋਲੰਬੀਆ ਘਾਨਾ, ਜਿਹੜੀ ਵੀ ਇਹਨਾਂ ਦੋਹਾਂ ਚਾਰਾਂ ਟੀਮਾਂ ਚੋਂ ਜਿੱਤੇਗੀ ਟੀਮ ਉਹ ਅਗਲੇ ਦੌਰ ਚ ਪਹੁੰਚੇਗੀ। ਤੇ ਦੱਸ ਚੁੱਕੇ ਹਾਂ ਕਿ ਆਸਟ੍ਰੇਲੀਆ ਤੇ ਇਜਿਪਟ ਦਾ ਮੈਚ, ਤੇ ਉਸੇ ਦਿਨ ਅਰਜਨਟੀਨਾ ਤੇ ਕੋਬੋਵੇਡੇ ਦਾ ਮੈਚ ਹੈ, ਤੇ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀਆਂ ਟੀਮਾਂ ਜਿੱਤਣਗੀਆਂ ਉਹ ਨੌਕਆਊਟ ਦੇ ਵਿੱਚ ਹੋਣਗੀਆਂ। ਫਿਲਹਾਲ ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ। ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
1: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
5: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
6: Benji, ki haal hai pith dard da?
7: Jadon da sleep and relax da Indian style room wala gadda khareedya, sab kuch theek hai. Thank you ede bare dassan layi.
6: Aur suno, hun sleep and relax har tarah de gaddiyan de naal bed vi banaunde ne. Sleep and relax da ik store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax, wake up feeling totally rested. Search us online or call 0433-465-492.
8: ਸੋਨਾ ਚਾਹੀਦਾ?
9: ਭਰੋਸਾ ਚਾਹੀਦਾ?
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਵਾਗਤ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦੇ ਵਿੱਚ। ਅਕਸਰ ਅਸੀਂ ਜੋ ਸਾਹਮਣੇ ਹੁੰਦਾ ਨਾ, ਉਸਨੂੰ ਦੇਖਣਾ ਭੁੱਲ ਜਾਂਦੇ ਹਾਂ। ਜੋ ਉੱਥੋਂ ਪ੍ਰਾਪਤ ਹੋ ਰਿਹਾ ਉਹ ਸਾਨੂੰ ਦੱਸਦਾ ਨਹੀਂ। ਗੱਲ ਉਸ ਰਿਸ਼ਤੇ ਦੀ ਜਾਂ ਜੀਆਂ ਦੀ ਜਿਹੜੇ ਸਾਡੇ ਆਲੇ ਦੁਆਲੇ ਹੁੰਦੇ ਨੇ, ਖੂਨ ਦੇ ਰਿਸ਼ਤੇ, ਪਰਿਵਾਰ ਦੇ ਜੀ, ਸਾਡਾ ਮਾਂ ਪਿਓ। ਕਹਿੰਦੇ ਨੇ ਇੱਕ ਵਾਰੀ ਇੱਕ ਪੁੱਤਰ ਤੇ ਉਸਦਾ ਪਿਓ ਦੋਵੇਂ ਜਾਣੇ ਸਮੁੰਦਰ ਦੇ ਵਿੱਚ ਕਿਸੇ ਪਾਸੇ ਜਾਂਦੇ ਨੇ। ਉਸਦੇ ਪਿਓ ਦਾ ਕੋਈ ਪਲੈਨ ਹੁੰਦਾ ਕਿ ਅਸੀਂ ਦੂਰ ਜਾਣਾ, ਕੁਝ ਲੈ ਕੇ ਆਉਣਾ ਜਾਂ ਕੁਝ ਦੇਖਣ ਜਾਣਾ। ਦੋਵੇਂ ਜਾਣੇ ਇੱਕ ਬੇੜੇ ਦੇ ਉੱਪਰ ਸਵਾਰ ਹੋ ਕੇ ਤੁਰ ਜਾਂਦੇ ਨੇ। ਸਮੁੰਦਰ ਦੇ ਵਿੱਚ ਥੋੜ੍ਹਾ ਤੂਫਾਨ ਆਉਂਦਾ, ਉਹਨਾਂ ਦਾ ਜਿਹੜਾ ਬੇੜਾ ਆ ਉਹ ਆਪਣੇ ਰਾਹ ਤੋਂ ਭਟਕ ਜਾਂਦਾ। ਜਦੋਂ ਤੂਫਾਨ ਸ਼ਾਂਤ ਹੁੰਦਾ, ਦੇਖਦੇ ਨੇ ਕਿ ਉਹ ਰਾਹ ਭਟਕ ਚੁੱਕੇ ਨੇ, ਵਾਪਸ ਜਾਣ ਦਾ ਕੋਈ ਰਾਹ ਵੀ ਨਹੀਂ ਲੱਭ ਰਿਹਾ ਤੇ ਨਾ ਹੀ ਹੁਣ ਬੇੜਾ ਥੋੜ੍ਹਾ ਤੁਰਨ ਜੋਗਾ ਸੀਗਾ। ਹਵਾ ਦੇ ਸਹਾਰੇ ਉਹ ਦੋ ਟਾਪੂਆਂ ਦੇ ਨੇੜੇ ਪਹੁੰਚਦੇ ਨੇ। ਸਲਾਹ ਕਰਦੇ ਨੇ ਆਪਸ ਦੇ ਵਿੱਚ ਕਿ ਦੋ ਟਾਪੂ ਨੇ, ਦੋਵੇਂ ਪਿਓ ਪੁੱਤ ਨਾ ਇੱਕ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਜਾਈਏ, ਵੇਖੀਏ ਜੀ ਉੱਥੋਂ ਕੁਝ ਲੱਭਦਾ ਆ, ਨਹੀਂ ਤੇ ਫਿਰ ਸਮਾਂ ਆ ਗਿਆ ਆਪਾਂ ਰੱਬ ਨੂੰ ਧਿਆਲੀਏ, ਆਪਾਂ ਰੱਬ ਕੋਲੋਂ ਅਰਦਾਸ ਕਰੀਏ, ਤੂੰ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਤੇ ਮੈਂ ਦੂਜੇ ਟਾਪੂ ਦੇ ਉੱਪਰ ਜਾ ਕੇ ਬਹਿਣਾ। ਹੁਣ ਇਹੋ ਹੀ ਕਰ ਸਕਦੇ, ਹੋਰ ਤੇ ਕੁਝ ਕੀ ਹੋ ਸਕਦਾ, ਆਖਰੀ ਸਮੇਂ ਆ, ਦੇਖ ਲੈਂਦੇ ਜੇ ਰੱਬ ਸੁਣਦਾ ਸਾਡੀ। ਦੋਵੇਂ ਪਿਓ ਪੁੱਤ ਇੱਕ ਇੱਕ ਟਾਪੂ ਤੇ ਪਹੁੰਚ ਜਾਂਦੇ ਨੇ, ਉੱਥੇ ਜਾ ਕੇ ਆਪਣੀ ਆਪਣੀ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ ਨੇ, ਰੱਬ ਦਾ ਨਾਂ ਧਿਆਉਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਮੁੰਡਾ ਹੁੰਦਾ ਉਹ ਵੀ ਅੱਖਾਂ ਬੰਦ ਕਰਕੇ ਉੱਥੇ ਬੈਠਾ ਹੁੰਦਾ, ਭੁੱਖ ਲੱਗੀ ਹੁੰਦੀ ਆ, ਪਸੀਨੇ ਆ ਰਹੇ ਹੁੰਦੇ, ਧੁੱਪ ਸੀ ਪੂਰੀ, ਤੇ ਮਨ ਹੀ ਮਨ ਸੋਚਦਾ ਵੀ ਕਾਸ਼ ਕਿਤੇ ਇੱਥੇ ਨਾ ਥੋੜ੍ਹੇ ਦਰਖਤ ਹੋਣ, ਥੋੜ੍ਹੇ ਨਾਰੀਅਲ ਦੇ ਬੂਟੇ ਹੋਣ, ਥੋੜ੍ਹੇ ਫੁੱਲ ਹੋਣ, ਫਲ ਹੋਣ। ਕੀ ਦੇਖਦਾ ਜਦੋਂ ਅੱਖਾਂ ਖੋਲਦਾ ਕਿ ਸੱਚੀ ਇੱਥੇ ਦਾ ਬੂਟੇ ਲੱਗ ਗਏ ਆਲੇ ਦੁਆਲੇ, ਨਾ ਕੋਈ ਪਾਣੀ ਦੀ ਕਮੀ, ਨਾ ਖਾਣ ਪੀਣ ਦੀ, ਤੇ ਇਹਦਾ ਨਾਰੀਅਲ ਵੀ ਹੈਗਾ ਤੇ ਫਲ ਫਰੂਟ ਵੀ ਹੈਗੇ। ਸੋਚਦਾ ਵੀ ਕਿਆ ਬਾਤ ਹੈ, ਬੜੀ ਛੇਤੀ ਮੇਰੀ ਸੁਣੀ ਗਈ, ਪਤਾ ਨਹੀਂ ਕਿਹੜੇ ਚੰਗੇ ਕਰਮ ਨੇ ਮੇਰੇ। ਇਸੇ ਤਰੀਕੇ ਨਾਲ ਫਿਰ ਆਪਣਾ ਖਾ ਪੀ ਕੇ ਤੇ ਫਿਰ ਸੋਚਾਂ ਚ ਪੈ ਜਾਂਦਾ, ਧਿਆਨ ਲਾ ਕੇ ਬਹਿ ਜਾਂਦਾ, ਫਿਰ ਸੋਚਦਾ ਕਿ ਥਾਂ ਤੇ ਸੋਹਣੀ ਆ, ਫਲ ਫਰੂਟ ਵੀ ਹੈਗੇ ਆ, ਜਿੱਥੇ ਰਹਿਣ ਦਾ ਪ੍ਰਬੰਧ ਹੋ ਜੇ, ਮੇਰਾ ਪਰਿਵਾਰ ਵੀ ਇੱਥੇ ਹੋ ਜੇ ਨਾ, ਤੇ ਕਿਆ ਬਾਤ ਹੈ, ਕਿੱਡਾ ਸੋਹਣਾ ਕੰਮ ਹੋ ਜੇ। ਵੀ ਜੇ ਤੂੰ ਰੱਬ ਅੱਜ ਸੁਣ ਨਹੀਂ ਰਿਹਾ ਵਾ, ਮੈਨੂੰ ਇੱਥੇ ਘਰ ਵੀ ਦੇ ਦੇ, ਪਰਿਵਾਰ ਵੀ ਦੇ ਦੇ। ਅੱਖਾਂ ਖੋਲਦਾ ਤੇ ਕੀ ਦੇਖਦਾ ਕਿ ਇੱਕ ਝੌਂਪੜੀ ਬਣੀ ਪਈ ਹੈ, ਉਸ ਦੇ ਵਿੱਚ ਕਾਫੀ ਸਮਾਨ ਪਿਆ ਤੇ ਨੇੜੇ ਇੱਕ ਇਸਤਰੀ ਖੜੀ ਆ, ਲੇਡੀ। ਅੰਦਰੋਂ ਅੰਦਰੀ ਸ਼ੁਕਰ ਕਰਦਾ, ਖੁਸ਼ ਹੁੰਦਾ ਵੀ ਕਿਆ ਬਾਤ ਹੈ, ਹੁਣ ਇੱਥੇ ਕੁਝ ਵੀ ਨਹੀਂ ਸੀਗੀ, ਵੀਰਾਨ ਦੇ ਵਿੱਚ ਇੱਥੇ ਪੇੜ ਪੌਦੇ ਵੀ ਆ ਗਏ, ਇੱਥੇ ਫਲ ਵੀ ਆ ਗਏ, ਇੱਥੇ ਝੌਂਪੜੀ ਵੀ ਬਣ ਗਈ, ਤੇ ਹੁਣ ਇਹ ਇਸਤਰੀ ਜਿਹੜੀ ਕਿ ਮੇਰੀ ਘਰ ਵਾਲੀ ਆ ਮੈਨੂੰ ਤੇ ਵੀ ਮਿਲ ਗਈ। ਹੁਣ ਸੋਚਦਾ ਕਿ ਚਲੋ ਠੀਕ ਆ, ਵਿਹਨੇ ਆ ਵੀ ਇੱਥੋਂ ਵੀ ਨਿਕਲਿਆ ਜਾ ਸਕਦਾ ਕਿ ਨਹੀਂ, ਫਿਰ ਬਹਿ ਜਾਂਦਾ, ਫਿਰ ਸੋਚਦਾ ਤੇ ਸੋਚਦਾ ਕਿ ਮੈਨੂੰ ਨਾ ਇਸ ਵਾਰੀ ਕੋਈ ਬੇੜਾ ਮਿਲ ਜੇ ਕਿ ਮੈਂ ਇਹ 'ਚ ਬਹਿ ਕੇ ਆਪਣੀ ਘਰ ਵਾਲੀ ਜਿਹੜੀ ਮੈਨੂੰ ਮਿਲੀ ਆ ਉਹਨੂੰ ਲੈ ਕੇ ਤੇ ਮੈਂ ਵਾਪਸ ਪਰਤਾਂ ਜਾਵਾਂ। ਪਿਤਾ ਜੀ ਦੀ ਕੀ ਗੱਲ ਆ, ਉਹਨਾਂ ਨੂੰ ਤੇ ਆਪਣੇ ਹਿੱਸੇ ਦਾ ਮਿਲਿਆ ਨਹੀਂ ਰਿਹਾ, ਉੱਥੇ ਬੈਠੇ ਨੇ, ਮੈਂ ਦੇਖਣ ਡਿਆ ਉਦੋਂ ਦਾ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਇੱਥੇ ਮੈਂ ਜੋ ਮੰਗਦਾ ਨਾਲ ਦੀ ਨਾਲ ਪੂਰਾ ਹੋਈ ਜਾਂਦਾ, ਹੰਕਾਰੀ ਜਿਹਾ ਹੋ ਗਿਆ ਜਿਵੇਂ ਤੇ, ਉਹਨੂੰ ਭੁੱਲ ਗਿਆ ਕਿਹਦੇ ਨਾਲ ਆਇਆ ਸੀਗਾ ਤੇ ਕੀ ਪਹਿਲੋਂ ਸਲਾਹ ਮਸ਼ਵਰਾ ਹੋਇਆ ਸੀ। ਜਦੋਂ ਆਖਰੀ ਵਾਰੀ ਮੰਗਦਾ ਤੇ ਉਦੋਂ ਬੇੜੀ ਮੰਗਦਾ, ਬੇੜਾ ਹਾਜ਼ਰ ਹੋ ਜਾਂਦਾ। ਜਦੋਂ ਬੇੜੇ ਤੇ ਬਹਿ ਕੇ ਜਾਣ ਹੀ ਲੱਗਦਾ ਆਪਣੀ ਪਤਨੀ ਦੇ ਨਾਲ, ਤਾਂ ਇੱਕ ਆਵਾਜ਼ ਆਉਂਦੀ ਹੈ,
ਆਵਾਜ਼ ਆਉਂਦੀ ਆ ਤੇ ਉਹ ਆਵਾਜ਼ ਕਹਿੰਦੀ ਕਿ ਤੂੰ ਆਪਣੇ ਪਿਤਾ ਨੂੰ ਇੱਥੇ ਹੀ ਛੱਡ ਕੇ ਚੱਲਿਆ, ਤੂੰ ਉਹਨੂੰ ਨਹੀਂ ਨਾਲ ਲੈ ਕੇ ਜਾਏਗਾ। ਤੇ ਮੁੰਡਾ ਕਹਿੰਦਾ ਜੀ ਪਿਤਾ ਤੇ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਨੇ, ਉਹ ਦੇਖੋ ਵੀ ਉਨੇ ਚਿਰ ਦੇ ਉੱਥੇ ਬੈਠੇ ਨੇ, ਨਾ ਉੱਥੇ ਕੋਈ ਫਲ ਫਰੂਟ ਉੱਗਿਆ, ਨਾ ਉੱਥੇ ਸ਼ਾਨਦਾਰ ਬੂਟੇ ਉੱਗੇ, ਨਾ ਕੋਈ ਝੌਂਪੜੀ, ਨਾ ਕੋਈ ਬੇੜਾ, ਕੁਝ ਨਹੀਂ। ਉਹ ਤੇ ਐਵੇਂ ਡਏ ਨੇ, ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲੀ ਜਾਂਦਾ, ਇਹ ਮੇਰੇ ਕਰਮਾਂ ਦਾ। ਆਵਾਜ਼ ਫਿਰ ਸੁਣਦੀ ਉਹਨੂੰ ਕਿ ਤੂੰ ਜਾਣਨਾ ਨਹੀਂ ਚਾਹੇਗਾ ਤੇਰਾ ਪਿਤਾ ਮੰਗ ਕੀ ਰਿਹਾ, ਤੇਰਾ ਮੈਂ ਤਾਂ ਧਿਆਨ ਕੀ ਧਰ ਕੇ ਬੈਠਾ। ਕਹਿੰਦਾ ਜੀ ਹਾਂ ਦੱਸੋ। ਆਵਾਜ਼ ਨੂੰ ਕਹਿੰਦਾ ਜੀ ਦੱਸੋ ਮੈਨੂੰ ਕੀ ਮੰਗਦਾ ਮੇਰਾ ਪਿਤਾ। ਆਵਾਜ਼ ਕਹਿੰਦੀ ਆ ਤੇਰਾ ਪਿਤਾ ਬਸ ਇਹੋ ਹੀ ਅਰਦਾਸਾਂ ਕਰ ਰਿਹਾ ਕਿ ਮੇਰਾ ਮੁੰਡਾ ਜੋ ਵੀ ਮੰਗੇ ਪਰਮਾਤਮਾ ਪੂਰਿਆ ਕਰ ਦੇਵੀਂ। ਮੁੰਡਾ ਰੋਣ ਲੱਗ ਜਾਂਦਾ ਜਿਵੇਂ ਗਲਤੀ ਦਾ ਅਹਿਸਾਸ ਹੋ ਗਿਆ, ਉਹਨੂੰ ਤੇ ਹੋ ਗਿਆ, ਸਾਨੂੰ ਕਈ ਵਾਰੀ ਨਹੀਂ ਹੁੰਦਾ। ਅਸੀਂ ਜਿਹੜੇ ਆਲੇ ਦੁਆਲੇ ਵਾਲੇ ਰਿਸ਼ਤੇ ਨੇ ਨਾ, ਮਾਂ ਬਾਪ ਨੂੰ ਵੀ ਕਈ ਵਾਰੀ ਟੇਕਨ ਫੋਰ ਗ੍ਰਾਂਟਡ ਲੈ ਲੈਂਦੇ ਹਾਂ ਵੀ ਹੈਗੇ ਨੇ ਕੋਈ ਨਾ, ਆਪਾਂ ਕੁਝ ਹੋਰ ਭਰਮਾਏ ਜਿਹੇ ਹੋਏ ਰਿਸ਼ਤਿਆਂ ਦੇ ਮਗਰ ਬੜਾ ਭੱਜਦੇ ਹਾਂ। ਬਟ ਉਹਨਾਂ ਨੂੰ ਜਾਣਦੇ ਹੀ ਜਾਂ ਸ਼ਰ ਕਿੰਨੇ ਚਿਰ ਤੋਂ, ਤਾਂ ਕਈ ਵਾਰੀ ਲੱਗਦਾ ਵੀ ਨਹੀਂ ਇੰਪੋਰਟੈਂਟ ਨਹੀਂ, ਟੇਕਨ ਫੋਰ ਗ੍ਰਾਂਟਡ ਹੋ ਜਾਂਦੇ ਤੇ ਫਿਰ ਚਲੇ ਜਾਂਦੇ ਕਦੀ, ਤੇ ਫਿਰ ਬੰਦਾ ਝੁਰਦਾ, ਸੋਚਦਾ, ਗਾਣੇ ਸੁਣਦਾ ਵੰਨ ਸਵੰਨੇ। ਪਰ ਜਦੋਂ ਕੋਲ ਹੁੰਦੇ ਉਦੋਂ ਕਿੰਨੀ ਵਾਰੀ ਤੁਸੀਂ ਆਖੜੇ ਵੀ ਹੁੰਦੇ, ਝਗੜੇ ਵੀ ਹੁੰਦੇ, ਕਿੰਨੀਆਂ ਛੋਟੀਆਂ ਮੋਟੀਆਂ ਗੱਲਾਂ ਹਰੇਕ ਥਾਂ ਹਰੇਕ ਪਰਿਵਾਰ 'ਚ ਹੁੰਦੀਆਂ ਰਹਿਣ, ਪਰ ਉਸ ਤੋਂ ਅਲਹਿਦਾ ਅਸੀਂ ਟੇਕਨ ਫੋਰ ਗ੍ਰਾਂਟਡ ਨਾ ਲਈਏ ਇੱਦਾਂ ਦੇ ਰਿਸ਼ਤਿਆਂ ਨੂੰ। ਕਹਿੰਦੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਜੇ ਤੁਹਾਨੂੰ ਕੋਈ ਕਰ ਸਕਦਾ ਨਾ, ਉਹ ਤੁਹਾਡਾ ਆਪਣਾ ਮਾਂ ਬਾਪ ਹੀ ਹੈ। ਸਾਰੀ ਦੁਨੀਆਂ ਦੇ ਵਿੱਚ ਹਰ ਕੋਈ ਤੁਹਾਡੇ ਨਾਲ ਇੱਕ ਕੰਪੀਟੀਸ਼ਨ ਦੇ ਵਿੱਚ ਹੈ, ਹਰ ਕੋਈ ਤੁਹਾਡੇ ਤੋਂ ਅੱਗੇ ਲੰਘਣਾ ਚਾਹੁੰਦਾ, ਇਕੱਲਾ ਮਾਂ ਬਾਪ ਹੀ ਆ ਜਿਸ ਤੋਂ ਤੁਸੀਂ ਅੱਗੇ ਲੰਘੇ, ਉਹਨਾਂ ਤੋਂ ਵੱਧ ਤਰੱਕੀ ਕੀਤੀ ਤੇ ਉਹ ਜ਼ਿਆਦਾ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਪੈਸਾ ਕਮਾਇਆ ਤੇ ਹੋਰ ਵੱਧ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਖੁਸ਼ ਰਹੇ ਤੇ ਹੋਰ ਵੱਧ ਖੁਸ਼ ਹੋਣਗੇ। ਇਕੱਲਾ ਮਾਂ ਬਾਪ ਹੀ ਆ ਜਿਹੜਾ ਤੁਹਾਡੇ ਕੰਪੀਟੀਸ਼ਨ 'ਚ ਨਹੀਂ, ਤੇ ਇਕੱਲਾ ਮਾਂ ਬਾਪ ਹੀ ਆ ਜਿਹੜਾ ਨਿਰਸਵਾਰਥ ਤੁਹਾਡੇ ਤੋਂ ਪੁੱਛੇ ਬਿਨਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੁਹਾਡੀਆਂ ਸੁੱਖਣਾ ਸੁੱਖੀ ਬੈਠਾ ਹੁੰਦਾ, ਕਿੱਥੇ ਕਿੱਥੇ ਕਦੀ ਤੁਹਾਡੀ ਮਾਤਾ ਜਾ ਕੇ, ਬੇਬੇ ਜਾ ਕੇ, ਅੰਮੀ ਜਾ ਕੇ ਸਿਰ ਝੁਕਾਉਂਦੀ ਹੋਊ। ਰੋਜ਼ ਅਰਦਾਸਾਂ ਦੇ ਵਿੱਚ ਸਵੇਰੇ ਉੱਠ ਕੇ ਆਪਣੇ ਲਈ ਭਾਵੇਂ ਬਾਅਦ ਚੋਂ ਕਰਦੇ ਹੋਣ, ਪਰ ਪਹਿਲੋਂ ਉਹਨਾਂ ਜੀਆਂ ਲਈ ਜਿਹੜੇ ਪਰਦੇਸ ਬੈਠੇ ਨੇ, ਕਿ ਪਰਦੇਸੀ ਪਿਓ ਧੀ ਖੁਸ਼ ਰਹਿਣ, ਮਾਵਾਂ ਧੀਆਂ ਖੁਸ਼ ਰਹਿਣ, ਸਾਰੇ ਜਣੇ ਖੁਸ਼ ਰਹਿਣ। ਆਓ ਇਹਨਾਂ ਰਿਸ਼ਤਿਆਂ ਨੂੰ ਟੇਕਨ ਫੋਰ ਗ੍ਰਾਂਟਡ ਨਾ ਲਈਏ, ਜੋ ਹੈਗਾ ਉਸ ਦਾ ਸ਼ੁਕਰ ਕਰੀਏ, ਤੇ ਉਹਨਾਂ ਨੂੰ ਬਣਦਾ ਤੇ ਬਣਦੇ ਤੋਂ ਵੱਧ ਪਿਆਰ ਸਤਿਕਾਰ ਬਖਸ਼ਦੇ ਰਹੀਏ, ਦਿੰਦੇ ਰਹੀਏ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 2 ਤਰੀਕ ਆ ਜੁਲਾਈ ਦਾ ਮਹੀਨਾ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਪੰਜਾਬ 'ਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੱਲ੍ਹ ਹੋ ਗਈ ਹੈ। ਰਜਿਸਟਰਡ ਔਰਤਾਂ ਦੇ ਖਾਤਿਆਂ 'ਚ 3 ਮਹੀਨਿਆਂ ਦੇ ਪੈਸੇ ਆਉਣੇ ਸ਼ੁਰੂ ਹੋ ਗਏ ਨੇ, ਤੇ ਰਾਜ ਪੱਧਰੀ ਸਮਾਗਮ ਜਿਹੜਾ ਹੈਗਾ ਉਹ ਧੂਰੀ 'ਚ ਹੋਇਆ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਤੇ ਇਸ ਸਕੀਮ ਦੀ ਸ਼ੁਰੂਆਤ ਕੀਤੀ। ਦੂਜੀ ਖਬਰ ਜੋ ਸਿਆਸੀ ਤੌਰ ਤੇ ਮਾਅਨੇ ਰੱਖਦੀ ਹੈ, ਕਾਂਗਰਸ ਹਾਈ ਕਮਾਨ ਨੇ ਰਾਜਾ ਵੜਿੰਗ ਦੀ ਜਿਹੜੀ ਪ੍ਰਧਾਨਗੀ ਉਹ ਬਰਕਰਾਰ ਰੱਖੀ ਹੈ। ਇਹਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਤੇ 3 ਵਰਕਿੰਗ ਪ੍ਰਧਾਨ ਨਿਯੁਕਤ ਕੀਤੇ ਨੇ, ਤੇ ਚਰਨਜੀਤ ਚੰਨੀ ਦੇ ਨਾਲ 3 ਉਪ ਚੇਅਰਮੈਨ ਵੀ ਲਾਏ ਗਏ ਨੇ, ਤੇ 4 ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ, ਜਿੱਥੋਂ ਸਾਬਤ ਹੋ ਗਿਆ ਕਿ ਕਾਂਗਰਸ ਹੁਣ ਚੋਣਾਂ ਤੱਕ ਜਿਹੜਾ ਹੈ ਇਹ ਸੂਬਾ ਜਿਹੜਾ ਯੂਨਿਟ ਹੈ ਇਹਨੂੰ ਕਿਸੇ ਰੂਪ ਚ ਛੇੜਨਾ ਨਹੀਂ ਚਾਹੁੰਦੇ। ਇਸ ਤੋਂ ਅਗਲੀ ਖਬਰ, ਭਾਰਤ ਤੇ ਪਾਕਿਸਤਾਨ ਦੀਆਂ ਕੋਈ 117 ਉੱਗੀਆਂ ਹਸਤੀਆਂ ਨੇ ਦੋਹਾਂ ਮੁਲਕਾਂ ਵਿੱਚ ਤਣਾਅ ਘੱਟ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਤੇ ਉਧਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਚਿੱਠੀ ਲਿਖੀ ਹੈ, ਤੇ ਨਾਲ ਇਹਦੇ 'ਚ ਕਰਤਾਰਪੁਰ ਲਾਂਘਾ ਖੋਲਣ ਦੀ ਅਪੀਲ ਵੀ ਕੀਤੀ ਗਈ ਹੈ, ਤੇ ਦੋਹਾਂ ਦੇਸ਼ਾਂ 'ਚ ਜਿਹੜਾ ਲੋਕਾਂ ਦੇ ਆਉਣ ਜਾਣ ਦਾ ਜਿਹੜਾ ਹੈਗਾ ਆਦਾਨ ਪ੍ਰਦਾਨ ਉਹ ਵਧਾਉਣ ਵਾਸਤੇ ਵੀ ਕਿਹਾ। ਤੇ ਪੰਜਾਬ ਹਰਿਆਣਾ 'ਚ ਜਿਹੜਾ ਕੱਲ ਮੌਨਸੂਨ ਦੀ ਜਿਹੜੀ ਆ ਉਹ ਪਹਿਲੀ ਵਰਖਾ ਹੋਈ ਹੈ, ਤਾਪਮਾਨ ਘੱਟ ਗਿਆ, ਇਹਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਇੱਕ ਹੋਰ ਖਬਰ, ਬੰਬੇ ਹਾਈ ਕੋਰਟ ਨੇ ਸਿੱਖਾਂ ਲਈ ਹੈਲਮਟ ਤੋਂ ਜਿਹੜੀ ਛੋਟ ਹੈ ਉਹ ਬਰਕਰਾਰ ਰੱਖੀ ਹੈ। ਇਹਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਰਤੇਸ਼ ਚੌਧਰੀ ਵੱਲੋਂ, ਉਹ ਪਟੀਸ਼ਨ ਜਿਹੜਾ ਹੈ ਹਾਈ ਕੋਰਟ ਦੇ ਜੱਜਾਂ ਨੇ ਰੱਦ ਕਰ ਦਿੱਤੀ ਹੈ, ਤੇ ਨਾਲ ਹੀ ਇਹ ਕਿਹਾ ਕਿ ਇਹ ਜਿਹੜੀ ਛੋਟ ਹੈ ਇਹ ਧਰਮ ਦੇ ਆਧਾਰ ਤੇ ਨਹੀਂ ਦਿੱਤੀ ਗਈ, ਜਦਕਿ ਇਹ ਇੱਕ ਵਾਜਬ ਵਰਗੀਕਰਨ ਦੇ ਆਧਾਰ ਤੇ ਦਿੱਤੀ ਗਈ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇ ਆਪਾਂ ਕਾਂਗਰਸ ਦੀ ਗੱਲ ਛੇੜੀਏ, ਤੇ ਹੁਣ ਲੱਗ ਰਿਹਾ ਹੈ ਕਿ ਵੱਡਾ ਕੋਈ ਫੇਰਬਦਲ ਹੋਊਗਾ। ਇਹਨੂੰ ਕਈ ਲੋਕ ਵੱਡੇ ਫੇਰਬਦਲ ਦੇ ਵਜੋਂ ਵੀ ਵੇਖ ਰਹੇ ਨੇ, ਤੇ ਕਈ ਇਹਨੂੰ ਵੇਖ ਰਹੇ ਨੇ ਵੀ ਨਹੀਂ, ਕੁਛ ਛੇੜਛਾੜ ਨਹੀਂ ਕੀਤੀ ਗਈ। ਉਸੇ ਤਰ੍ਹਾਂ ਦੇ ਨਾਲ ਸਾਰਾ ਇੱਕ ਨੂੰ ਹਰ ਇੱਕ ਨੂੰ ਤੇ ਸਾਰਿਆਂ ਨੂੰ ਆਪੋ ਆਪਣੀ ਥਾਂ ਦੇ ਉੱਤੇ ਖੁਸ਼ ਕਰ ਦਿੱਤਾ ਗਿਆ, ਪਰ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਵੀ ਹਰ ਇੱਕ ਨੂੰ ਹੀ ਕੁਛ ਨਾ ਕੁਛ ਅਹੁਦਾ ਜਿਹੜਾ ਵਾ ਉਹ ਢੰਗ ਤਰੀਕੇ ਦੇ ਨਾਲ ਦੇ ਕੇ ਨਿਵਾਜ ਦਿੱਤਾ ਗਿਆ, ਉਹ ਸਾਰੇ ਹੀ ਅਹੁਦੇ ਇੱਕ ਦੂਸਰੇ ਦੇ ਨਾਲ ਭੜਿੱਚਦੇ ਜੇ ਨਜ਼ਰ ਆ ਰਹੇ ਨੇ ਕਿ ਹਰ ਇੱਕ ਆਪਾਂ ਕਹਿ ਲਏ ਹਾਂ ਕਿ ਫੈਸਲੇ ਦੇ ਵਿੱਚ, ਕਿਉਂਕਿ ਮੇਨ ਫੈਸਲਾ ਤਾਂ ਹੁਣ ਇਹੋ ਹੀ ਹੋਣਾ ਵਾ ਜਦੋਂ ਕੱਲ੍ਹ ਨੂੰ ਟਿਕਟਾਂ ਵੰਡਣੀਆਂ, ਅਤੇ ਉਹਦੇ ਵਿੱਚ ਆਪਾਂ ਵੇਖ ਰਹੇ ਹਾਂ ਵੀ ਸਾਰੇ ਹੀ ਅਹੁਦੇ ਕੋਈ ਬਹੁਤੀ ਕਲੈਰਿਟੀ ਇਸ ਟਾਈਮ ਦੇ ਉੱਤੇ ਨਜ਼ਰ ਨਹੀਂ ਆ ਰਹੀ। ਸੋ ਇਹਦੇ ਵਿੱਚੋਂ ਸਿੱਧਾ ਸਿੱਧਾ ਜਿਹਾ ਤਾਂ ਇਹੋ ਹੀ ਲੱਗ ਰਿਹਾ ਵੀ ਫਿਰ ਕੋਈ ਨਾਰਾਜ਼ ਨਾ ਹੋ ਜੇ ਉੱਦਾਂ ਦੇ ਢੰਗ ਤਰੀਕੇ ਦੇ ਨਾਲ ਇਹ ਫੈਸਲਾ ਲਿਆ ਗਿਆ, ਜਾਂ ਫਿਰ ਇਹ ਆਊਗਾ ਕਾਂਗਰਸ ਦੇ ਕੰਮ ਇੱਦਾਂ ਦਾ ਫੈਸਲਾ।
1: ਦੇਖੋ ਰਣਜੋਤ ਜੀ, ਇੱਦਾਂ ਹੈ ਕਿ ਜਿਸ ਤਰੀਕੇ ਦਾ ਸੂਬਾ ਕਾਂਗਰਸ ਦੇ ਵਿੱਚ ਖਲਾਰਾ ਪਿਆ ਹੋਇਆ, ਤੇ ਸਾਰੇ ਲੀਡਰ ਜਿਹੜੇ ਆ ਆਪ ਮੁਹਾਰੇ ਢੰਗ ਨਾਲ ਹਰੇਕ ਗੱਲ ਤੇ ਹਰੇਕ ਘਟਨਾ ਤੇ ਰਿਐਕਸ਼ਨ ਦਿੰਦੇ ਆ, ਤੇ ਪੋਲੀਟੀਕਲੀ ਵੀ ਜਿਹੜਾ ਹੈਗਾ ਕੋਈ ਸਮਝੀ ਕੋਈ ਕੰਸੋਲੀਡੇਟਡ ਜਿਹੜੀ ਉਹਨਾਂ ਦੀ ਕੋਈ ਪਾਲਿਸੀ ਜਾਂ ਕੋਈ ਸਟੈਪ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਸਾਹਮਣੇ ਨਹੀਂ ਆ ਰਿਹਾ, ਤੇ ਕਿਉਂਕਿ ਕਾਫੀ ਉਮੀਦ ਕੀਤੀ ਜਾਂਦੀ ਸੀ ਕਿ ਸ਼ਾਇਦ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਵੇ, ਕਿਉਂਕਿ ਅੰਦਰ ਖਾਤੇ ਜਿਹੜਾ ਹੈ ਇਹ ਸੀ ਕਿ ਰਾਜਾ ਵੜਿੰਗ ਜਿਹੜਾ ਹੈ ਬਹੁਤਾ ਕਾਮਯਾਬ ਨਹੀਂ ਹੋਏ ਕਾਂਗਰਸ ਨੂੰ ਜਾਂ ਸੂਬਾ ਕਾਂਗਰਸ ਨੂੰ ਅੱਗੇ ਤੋਰਨ ਲਈ ਜਾਂ ਉਹਦੇ ਚ ਕੋਈ ਡਿਵੈਲਪਮੈਂਟ ਲਈ, ਕਿਉਂਕਿ 2000 ਜਿਹੜੀਆਂ 22 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਉਹ ਕਾਂਗਰਸ ਨੂੰ ਉਹਦੇ ਚ ਕੋਈ ਬਹੁਤੀ ਕਾਮਯਾਬੀ ਮਿਲੀ ਨਹੀਂ, ਤੇ ਇਹ ਵਾਰ ਵਾਰ ਜਿਹੜੀਆਂ ਹੈਗੀਆਂ ਹਾਈਕਮਾਂਡ ਕੋਲੇ ਵੀ ਗੱਲਾਂ ਜਾਂਦੀਆਂ ਸੀ, ਭਾਵੇਂ ਚੁਗਲੀਆਂ ਕਹਿ ਲਓ ਭਾਵੇਂ ਰਿਪੋਰਟਾਂ ਕਹਿ ਲਓ, ਤੇ ਇਹ ਉਮੀਦ ਸੀ ਕਿ ਕਾਂਗਰਸ ਹਾਈਕਮਾਨ ਇਹਦੇ ਉੱਤੇ ਜਿਹੜਾ ਹੈ ਕੋਈ ਨਾ ਕੋਈ ਐਕਸ਼ਨ ਲਊਗੀ, ਤੇ ਬਹੁਤੇ ਲੋਕਾਂ ਨੂੰ ਜਿਹੜਾ ਸੀ ਇਹ ਦੋ ਨਾਂ ਜ਼ਿਆਦਾ ਚੱਲ ਰਹੇ ਸੀ ਚਰਨਜੀਤ ਸਿੰਘ ਚੰਨੀ ਦਾ ਤੇ ਵਿਜੇਂਦਰ ਸਿੰਗਲਾ ਦਾ, ਕਿ ਇਹਨਾਂ ਚੋਂ ਕਿਸੇ ਨੂੰ ਸੂਬਾ ਪ੍ਰਧਾਨ ਦੀ ਬਾਗਡੋਰ ਜਿਹੜੀ ਹੈ ਉਹ ਸੌਂਪੀ ਜਾਏਗੀ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਤੇ ਇਹ ਪਿਛਲੇ ਮਹੀਨੇ ਦੀ ਗੱਲ ਹੈ, ਮਿਸਟਰ ਭਵੇਸ਼ ਬਘੇਲ, ਉਹਨੇ ਵੀ ਉਦੋਂ ਕਿਹਾ ਸੀ ਕਿ ਨਹੀਂ ਰਾਜਾ ਵੜਿੰਗੀ ਜਿਹੜੇ ਪ੍ਰਧਾਨ ਉਹ ਬਣੇ ਰਹਿਣਗੇ, ਪਰ ਉਸ ਤੋਂ ਬਾਅਦ ਲਗਾਤਾਰ ਹਾਈਕਮਾਂਡ ਨੇ ਮੀਟਿੰਗਾਂ ਵੀ ਕੀਤੀਆਂ ਇਕੱਲੇ ਇਕੱਲੇ ਲੀਡਰਾਂ ਨੂੰ ਸੱਦ ਕੇ ਸਾਂਝੇ ਤੌਰ ਤੇ ਮੀਟਿੰਗ ਕੀਤੀ, ਜਿਹਦੇ ਚ ਪ੍ਰਧਾਨ ਮਲਕਾ ਜਨ ਖੜ ਗਏ ਤੇ ਕਾਂਗਰਸ ਦੇ ਸੀਨੀਅਰ ਆਗੂ ਜਿਹੜਾ ਹੈ ਰਾਹੁਲ ਗਾਂਧੀ ਉਹ ਵੀ ਸ਼ਾਮਿਲ ਹੋਏ ਇਹਨਾਂ ਮੀਟਿੰਗਾਂ ਚ। ਹੁਣ ਜਿਹੜਾ ਕੱਲ ਪਾਰਟੀ ਨੇ ਇੱਕ ਚਿੱਠੀ ਕੱਢੀ ਹੈ ਤੇ ਪਾਰਟੀ ਦੀ ਜਨਰਲ ਸੈਕਟਰੀ ਜਿਹੜਾ ਹੈ ਵੇਣੁਗੋਪਾਲ ਦੇ ਦਸਤਖਤ ਹੇਠ, ਉਹਦੇ ਚ ਜਿਹੜਾ ਹੈ ਇੱਕ ਵਾਰੀ ਇਹ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਧਿਰਾਂ ਖੁਸ਼ ਰਹਿਣ ਆਪਣੀ ਥਾਂ ਤੇ, ਇਹ ਰਹਿਣ ਕਿ ਸਾਨੂੰ ਜਿਹੜਾ ਹੈ ਕੁਛ ਨਾ ਕੁਛ ਮਿਲ ਗਿਆ, ਕੋਈ ਅਹੁਦਾ ਮਿਲ ਗਿਆ। ਦੇਖੋ ਰਾਜਾ ਵੜਿੰਗ ਪਹਿਲਾਂ ਤੋਂ ਹੀ ਪ੍ਰਧਾਨ ਨੇ ਕਾਂਗਰਸ ਦੇ, ਤੇ ਚਰਨਜੀਤ ਚੰਨੀ ਸਰਗਰਮ ਸੀ, ਉਹਨਾਂ ਨੂੰ ਉਮੀਦ ਵੀ ਸੀ ਸ਼ਾਇਦ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਏਗਾ, ਤੇ ਪਰ ਉਹਨਾਂ ਨੂੰ ਜਿਹੜਾ ਹੈਗਾ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਕਾਇਦਾ ਤੌਰ ਤੇ ਲਾਇਆ ਗਿਆ, ਕਿਉਂਕਿ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਇਹ ਸੌਂਪੇ ਗਿਆ ਸੀ, ਇਹ ਸੰਭਾਲਿਆ ਗਿਆ ਸੀ ਜਦੋਂ ਪਿਛਲੀਆਂ ਇਹ ਸਾਡੀਆਂ ਜਿਹੜੀਆਂ ਚੋਣਾਂ ਹੋਈਆਂ ਲੋਕਲ ਬਾਡੀਜ਼ ਦੀਆਂ, ਤੇ ਪਰ ਹੁਣ ਬਕਾਇਦਾ ਉਹਨਾਂ ਨੂੰ ਚੇਅਰਮੈਨ ਲਾਇਆ ਗਿਆ ਜਿਹੜੀ ਹੈ ਆਉਣ ਵਾਲੀ ਇਲੈਕਸ਼ਨ ਲਈ, ਜਿਹੜੀ ਹੈ ਚੋਣ ਮੁਹਿੰਮ ਜਾਂ ਚੋਣ ਪ੍ਰਚਾਰ ਜਿਹੜੀ ਕਮੇਟੀ ਹੋਏਗੀ, ਤੇ ਉਹਦੀ ਜਿਹੜੀ ਵਾਗਡੋਰ ਆ ਉਹਨਾਂ ਦੇ ਹੱਥ ਚ ਹੋਏਗੀ। ਤੇ ਪਰ ਨਾਲ ਹੁਣ ਇਹਦੇ ਇਹ ਵੀ ਕੀਤਾ ਕਿਉਂਕਿ ਸੂਬੇ ਦੇ ਵਿੱਚ ਜਿਹੜੇ ਹੈ ਉਹ ਆਗੂ ਦਾ ਕਈ ਸਿੰਗੀਆਂ ਕੱਢੀ ਫਿਰਦੇ ਆ ਕਿ ਅਸੀਂ ਵੱਡੇ ਹਾਂ ਅਸੀਂ ਵੱਡੇ ਹਾਂ, ਕਿ ਸਾਰਿਆਂ ਨੂੰ ਜਿਹੜਾ ਸੈੱਟ ਜਾ ਕਰ ਲਿਆ ਜਾਵੇ ਇੱਕ ਵਾਰੀ, ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਹੈਗਾ ਉਹ ਰਹਿਣ ਦਿੱਤਾ, ਵਿਰੋਧੀ ਧਿਰ ਦੇ ਆਗੂ ਹੀ ਜਿਹੜਾ ਹੈ ਉਹ ਰਹਿਣ ਦਿੱਤਾ, ਤੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਬਾਰੇ ਪਹਿਲਾਂ ਪਬਲਿਕ ਗੈਦਰਿੰਗ ਦੇ ਵਿੱਚ ਦੋ ਚਾਰ ਵਾਰੀ ਰਾਜਾ ਵੜਿੰਗ ਵੀ ਇਹ ਕਹਿ ਚੁੱਕੇ ਸੀ ਕਿ ਆਉਣ ਵਾਲੇ ਸਾਡੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਹੋਣਗੇ, ਏਦਾਂ ਦੀ ਗੱਲ ਜਾਂ ਉਹਨਾਂ ਨੇ ਕਹੀ ਜਾਂ ਕਹਾਏਗੀ। ਚਲੋ ਇਹ ਗੱਲਾਂ ਸਾਰੀਆਂ ਜਿਹੜੀਆਂ ਵਿੱਚ ਹੀ ਰਹਿ ਰਹੂਗੀਆਂ, ਤੇ ਹੁਣ ਜਿਹੜੇ ਹੋਰ ਉਹਨਾਂ ਦੇ ਨਾਲ ਆਗੂ ਜਿਵੇਂ ਤਿੰਨ ਜਿਹੜੇ ਹੈਗੇ ਆ ਉਹ ਵਰਕਿੰਗ ਪ੍ਰੈਜੀਡੈਂਟ ਜਿਹੜੇ ਉਹ ਕਾਂਗਰਸ ਨੇ ਲਾਏ ਆ, ਹਾਲਾਂਕਿ ਇਸ ਰੂਪ ਦੇ ਵਿੱਚ ਏਦਾਂ ਪਹਿਲਾਂ ਕਦੇ ਹੋਇਆ ਨੀ, ਜੇ ਵੱਧ ਤੋਂ ਵੱਧ ਇੱਕ ਵਰਕਿੰਗ ਪ੍ਰੈਜੀਡੈਂਟ ਜਿਹੜਾ ਸੀ ਉਹ ਲਾ ਦਿੱਤਾ ਜਾਂਦਾ ਸੀ, ਤੇ ਹੁਣ ਉਹਨਾਂ ਦੇ ਨਾਲ ਜਿਹੜੇ ਵਰਕਿੰਗ ਪ੍ਰੈਜੀਡੈਂਟ ਜਿਹੜੇ ਲਾਏ ਆ, ਤੇ ਹੁਣ ਉਹ ਵੀ ਇਹ ਆਪਣੇ ਆਪ ਨੂੰ ਮਹਿਸੂਸ ਕਰਨਗੇ ਕਿ ਉਹ ਵੀ ਇੱਕ ਤਰ੍ਹਾਂ ਦੇ ਪ੍ਰੈਜੀਡੈਂਟ ਹੀ ਨੇ, ਤੇ ਥੋੜਾ ਜਿਹਾ ਜਿਹੜਾ ਹੈ ਉਹ ਫਰਕ ਹੈ ਕਿ ਉਹਨਾਂ ਨੂੰ ਵਰਕਿੰਗ ਪ੍ਰੈਜੀਡੈਂਟ ਜਿਹੜਾ ਹੈ ਉਹ ਲਾਇਆ, ਜਿਹਦੇ ਚ ਸੁਖਵਿੰਦਰ ਡੈਨੀ ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿੱਲ ਦੀਆਂ ਸ਼ਾਮਿਲ ਨੇ। ਤੇ ਫਿਰ ਜਿਹੜਾ ਹੈਗਾ ਉਹਦੇ ਉਸ ਤੋਂ ਬਿਨਾਂ ਜੋ ਚੰਨੀ ਨੂੰ ਜਿਸ ਮੁਹਿੰਮ ਦੇ

ਗੁਰਜੀਤ ਸਿੰਘ ਸ਼ਾਮਿਲ ਹੈ, ਤੇ ਨਾਲ ਧਰਮਵੀਰ ਗਾਂਧੀ ਜੋ ਪਟਿਆਲੇ ਤੋਂ ਨੇ ਤੇ ਉਹ ਸ਼ਾਮਿਲ ਨੇ। ਸੋ ਇਸ ਤਰ੍ਹਾਂ ਦਾ ਇੱਕ ਵਾਰੀ ਕਾਂਗਰਸ ਨੇ ਜਿਹੜਾ ਹੈ ਆਪਣਾ ਬਚਾਅ ਜਿਹਾ ਕਰ ਲਿਆ ਕਿ ਕੋਈ ਅੰਦਰ ਕੋਈ ਬਹੁਤੀ ਬਗਾਵਤ ਨਾ ਹੋਵੇ ਜਾਂ ਏਦਾਂ ਦੀ ਗੱਲ ਕਿਸੇ ਨੂੰ ਮਹਿਸੂਸ ਨਾ ਹੋਵੇ। ਤੇ ਪਰ ਹੁਣ ਜਿਸ ਤਰੀਕੇ ਦੇ ਨਾਲ ਇੱਕ ਵਾਰੀ ਇਹ ਸਾਰਾ ਕੁਛ ਕੀਤਾ ਹੈ, ਤੇ ਇਹਦੇ ਤੇ ਅੱਗੋਂ ਕਿੰਨੇ ਕ ਜਿਹੜੇ ਇਹ ਆਗੂ ਨੇ ਇਹ ਖੁਸ਼ ਨੇ ਜਾਂ ਇਹਨਾਂ ਨੂੰ ਨਮੋਸ਼ੀ ਲੱਗਦੀ ਹੈ ਜਾਂ ਨਾਰਾਜ਼ ਨੇ, ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਵਰਕਿੰਗ ਤੋਂ ਪਤਾ ਲੱਗੇਗਾ ਅਸਲ ਚ, ਕਿਉਂਕਿ ਬਿਲਕੁਲ ਡਿਸਮਿਲ ਰਹੀ ਹੈ, ਜੀਰੋ ਰਹੀ ਹੈ ਕਾਂਗਰਸ ਦੀ ਜਿਹੜੀ ਹੈ ਪੋਲੀਟੀਕਲੀ ਐਗਜਿਸਟੈਂਸ ਪੰਜਾਬ ਦੇ ਵਿੱਚ, ਜਦੋਂ ਆਪਾਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਹੈ ਇਹ ਦੇਖਦੇ ਹਾਂ। ਵੱਧ ਤੋਂ ਵੱਧ ਜਦੋਂ ਕੋਈ ਸੈਸ਼ਨ ਹੁੰਦਾ ਵਿਧਾਨ ਸਭਾ ਦਾ ਉੱਥੇ ਦੋ ਚਾਰ ਬਿਆਨ ਆ ਗਏ, ਤੇ ਪਰ ਇਹ ਵੀ ਲੋਕਾਂ ਚ ਕਿਤੇ ਜਾਣ ਦੀ ਉਹਨਾਂ ਚ ਲੋਕਾਂ ਚ ਕਿਤੇ ਇੱਕ ਕੋਈ ਇੱਕ ਤਰੀਕੇ ਦੀ ਪੋਲੀਟੀਕਲੀ ਜਿਹੜੀ ਹੈ ਕੋਈ ਆਪਣੀ ਗੱਲ ਲਿਜਾਣ ਦੇ ਵਿੱਚ ਉਹ ਕਿਤੇ ਉਹ ਕਾਮਯਾਬ ਅਜੇ ਨਹੀਂ ਹੋ ਸਕੀ। ਤੇ ਹੁਣ ਤਾਂ ਜਿਹੜੇ ਹੈਗੇ ਇੱਕ ਪੂਰੇ ਤਾਂ ਤੋਰੇ ਦੀ ਇੱਕ ਟੀਮ ਬਣ ਗਈ ਹੈ ਇਸ ਹਿਸਾਬ ਦੇ ਨਾਲ ਜੇ ਆਪਾਂ ਦੇਖਿਆ ਜਾਵੇ, ਕਿਉਂਕਿ ਤਿੰਨ ਤਾਂ ਮੁੱਖ ਬੰਦੇ ਹੀ ਹੋ ਗਏ, ਪ੍ਰਧਾਨ ਹੋ ਗਏ, ਵਿਰੋਧੀ ਧਿਰ ਦੇ ਨੇਤਾ ਹੋ ਗਏ, ਤੇ ਪ੍ਰਚਾਰ ਕਮੇਟੀ ਦੇ ਜਿਹੜੇ ਹੈਗੇ ਆ ਚੇਅਰਮੈਨ ਹੋ ਗਏ, ਤੇ ਉਹਨਾਂ ਦੇ ਨਾਲ ਫਿਰ ਜਿਹੜੇ ਹੈਗੇ ਆ 6 ਹੋਰ ਜਿਹੜੇ ਲੋਕ ਲਾਏ ਗਏ ਨੇ, ਹੁਣ ਇਹ ਜਿਹੜੇ 9 ਮੈਂਬਰ ਨੇ। ਤੇ ਇਹ ਆਪਣੇ ਆਪ ਨੂੰ ਸ਼ਾਇਦ ਇਹ ਤਾਂ ਜ਼ਰੂਰ ਮਹਿਸੂਸ ਕਰ ਲੈਣ ਕਿ ਕਾਂਗਰਸ ਹਾਈਕਮਾਨ ਸਾਨੂੰ ਜਿਹੜੇ ਹੈਗੇ ਆ ਸੀਨੀਅਰ ਆਗੂ ਸਮਝਦੀ ਹੈ, ਤੇ ਜਾਂ ਸਾਨੂੰ ਆਉਣ ਵਾਲੀਆਂ 27 ਦੇ ਵਿੱਚ ਜੇ ਕਿਤੇ ਕਾਂਗਰਸ ਦਾ ਗੁਣਾ ਪੈਂਦਾ ਹੈ ਤੇ ਤਾਂ ਸਾਡਾ ਦਾਅ ਲੱਗ ਸਕਦਾ ਹੈ ਪ੍ਰਧਾਨ ਮੁੱਖ ਮੰਤਰੀ ਵਗੈਰਾ ਲਈ, ਇਹ ਸ਼ਾਇਦ ਉਹਨਾਂ ਦੇ ਕਿਤੇ ਦਿਮਾਗ 'ਚ ਗੱਲ ਇਹ ਘਰ ਕਰੇ। ਤੇ ਪਰ ਇਹਦੇ ਨਾਲ ਇਹ ਵੀ ਹੋ ਸਕਦਾ ਹੈ ਕਿ ਚਲੋ ਇਹਨਾਂ ਲੀਡਰਾਂ ਨੂੰ ਛੱਡ ਕੇ ਜਿਹੜੇ ਮੁੱਖ ਨੇ ਖਾਸ ਕਰਕੇ ਚੰਨੀ ਨੇ ਜਿਵੇਂ, ਤੇ ਉਹਨਾਂ ਉਹ ਦਾਅਵੇਦਾਰ ਸੀ ਕਿ ਉਹਨਾਂ ਨੂੰ ਪ੍ਰਧਾਨ ਜਿਹੜਾ ਹੈਗਾ ਕਿਉਂ ਨੀ ਲਾਇਆ ਗਿਆ, ਕੀ ਕਾਰਨ ਹੈ? ਕਿਉਂਕਿ ਅਕਸਰ ਇਹ ਹੁੰਦਾ ਕਿ ਜਦੋਂ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੁੰਦੀ ਆ ਤੇ ਉਹ ਫਿਰ ਪ੍ਰਧਾਨ ਦੀ ਅਗਵਾਈ ਦੇ ਵਿੱਚ ਹੀ ਲੜੀ ਜਾਂਦੀ ਹੈ, ਤੇ ਇਹ ਵੀ ਸਮਝ ਲਿਆ ਜਾਂਦਾ ਹੈ ਕਿ ਆਉਣ ਵਾਲਾ ਮੁੱਖ ਮੰਤਰੀ ਵੀ ਜਿਹੜਾ ਹੈਗਾ ਉਹੀ ਹੋਏਗਾ। ਇਦਾਂ ਦੀ ਪ੍ਰੈਕਟਿਸ ਪਹਿਲਾਂ ਰਹੀ ਹੈ, ਭਾਵੇਂ ਬੇਅੰਤ ਸਿੰਘ ਰਹੇ ਹੋਣ, ਭਾਵੇਂ ਕੈਪਟਨ ਅਮਰਿੰਦਰ ਸਿੰਘ ਰਹੇ ਹੋਣ, ਤੇ ਸੋ ਇਹ ਵੀ ਜਿਹੜੀ ਨਾਲ ਇੱਕ ਗੱਲ ਹੈ। ਤੇ ਪਰ ਹੁਣ ਇਹਦੇ ਨਾਲ ਜੇ ਗੁਆਂਢੀ ਸੂਬੇ ਆਪਾਂ ਹਿਮਾਚਲ ਵੱਲ ਦੇਖੀਏ ਤਾਂ ਜਿਹੜੇ ਹੁਣ ਅੱਜ ਕੱਲ੍ਹ ਉੱਥੇ ਮੁੱਖ ਮੰਤਰੀ ਨੇ ਕਾਂਗਰਸ ਦੇ ਸੁਖਵਿੰਦਰ ਸੁੱਖੂ, ਤੇ ਉਹ ਵੀ ਜਿਹੜੇ ਹੈ ਉਸ ਵੇਲੇ ਪ੍ਰਧਾਨ ਨਹੀਂ ਸੀਗੇ ਹਿਮਾਚਲ ਦੀ ਸੂਬਾ ਯੂਨਿਟ ਦੇ, ਉਹ ਵੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੀ ਸੀ। ਸੋ ਇਸ ਕਰਕੇ ਚੰਨੀ ਸਾਹਿਬ ਨੂੰ ਵੀ ਇਹ ਧਰਵਾਸ ਹੋ ਸਕਦੀ ਹੈ ਕਿ ਉਹਨਾਂ ਦਾ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਜੇ ਕੋਈ ਗੱਲ ਆਉਂਦੀ ਹੈ ਉਹਨਾਂ ਦਾ ਬਹੁਮਤ ਬਣ ਜਾਏ ਤਾਂ ਗੁਣਾ ਪੈ ਸਕਦਾ ਹੈ। ਇਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦੇ ਵੀ ਇਹ ਗੱਲ ਰਹਿ ਸਕਦੀ ਹੈ, ਕਿਉਂਕਿ ਇਹ ਵੀ ਪਹਿਲਾਂ ਹੁੰਦਾ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਫਿਰ ਜਦੋਂ ਬਦਲਦੀ ਸੀ ਸਾਰੀ ਪਾਸਾ ਪਲਟਦਾ ਸੀ ਤਾਂ ਫਿਰ ਜਿਹੜਾ ਉਦੋਂ ਵਿਰੋਧੀ ਧਿਰ ਦਾ ਨੇਤਾ ਹੁੰਦਾ ਸੀ ਉਹ ਫਿਰ ਅਗਲੀ ਵਾਰੀ ਮੁੱਖ ਮੰਤਰੀ ਹੁੰਦਾ ਸੀ, ਇਹ ਇਸ ਤਰ੍ਹਾਂ ਦੀ ਜਿਹੜੀ ਗੱਲ। ਤੇ ਪਰ ਜਿਹੜੀ ਜਿਹੜਾ ਅਸਲ ਦੇ ਵਿੱਚ ਪੰਜਾਬ ਪ੍ਰਤੀ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਆ ਉਹਦੇ ਪ੍ਰਤੀ, ਪੰਜਾਬ ਦੀ ਸੋਸ਼ਲ ਇਕਨੋਮਿਕ ਸਿਚੁਏਸ਼ਨ ਆ ਉਹਦੇ ਪ੍ਰਤੀ, ਤੇ ਉਹ ਕਾਂਗਰਸ ਦਾ ਜਿਹੜਾ ਹੈਗਾ ਅਜੇ ਤੱਕ ਜਾਂ ਰਵੱਈਆ ਕਹਿ ਲਓ ਜਾਂ ਪੋਲਿਸੀ ਪ੍ਰੋਗਰਾਮ ਕਹਿ ਲਓ ਉਹ ਅਜੇ ਉਦਾਸੀਨਤਾ ਵਾਲਾ ਹੀ ਹੈ। ਤੇ ਕਿਉਂਕਿ ਉਹਨਾਂ ਨੂੰ ਸਿਰਫ ਤੇ ਸਿਰਫ ਰਾਜਨੀਤੀ ਦਿਸਦੀ ਹੈ ਜਾਂ ਵੋਟਾਂ ਦਿਸਦੀਆਂ ਨੇ, ਤੇ ਜਾਂ ਫਿਰ ਉਹ ਇਸ ਗੱਲ ਤੋਂ ਅਜੇ ਫਿਲਹਾਲ ਦੇਖ ਰਹੇ ਹੈ ਕਿ ਜਿਹੜੀ ਸੱਤਾਧਾਰੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਹੈ ਉਹ ਕੀ ਕਰ ਰਹੀ ਹੈ ਜਾਂ ਉਹਦੀਆਂ ਸਕੀਮਾਂ ਕੀ ਕਰ ਰਹੀਆਂ ਨੇ, ਹੁਣ ਉਹਦੇ ਚੋਂ ਹੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨੁਕਸ ਲੱਭਣ ਦੀ ਕੋਸ਼ਿਸ਼ ਕਰਦੇ ਹੈ, ਤੇ ਜਾਂ ਆਪਣੇ ਆਪਣੇ ਲੈਵਲ ਤੇ ਫਿਰ ਉਹ ਛੋਟੇ ਛੋਟੇ ਬਿਆਨ ਦੇ ਕੇ ਉਸ ਦੀ ਗੱਲ ਜਿਹੜੀ ਉਹ ਉਸ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਕਰਦੇ ਆ। ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦੀ ਪਿਛਲੇ ਦਿਨ ਜਿਹੜੀ ਵੀਡੀਓ ਵਾਇਰਲ ਹੋਈ ਤੇ ਉਹਦੇ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਉਹਦੀ ਵਿਰੋਧਤਾ ਕਰਨ ਵਾਸਤੇ ਏਦਾਂ ਦਾ, ਹਾਲਾਂਕਿ ਉਹਦੇ ਪਿੱਛੇ ਜਿਹੜੀ ਆ ਉਹ ਤਰਕ ਜਾਂ ਹੋਣੀ ਜਾਂ ਇਹ ਗੱਲ ਨੀ। ਤੇ ਇੱਕ ਗੱਲ ਇਹ ਹੈ ਬੜੀ ਸਾਫ਼ ਤੇ ਸਪਸ਼ਟ ਰਣਜੋਤ ਜੀ ਕਿ ਕਾਂਗਰਸ ਅਸਲ ਦੇ ਵਿੱਚ ਜਿਹੜੀ ਹੈ ਪੋਲੀਟੀਕਲੀ ਇੱਥੇ ਜਿਹੜੀ ਸੀ ਇੱਕ ਕੋਈ ਸਟਰੋਂਗ ਧਿਰ ਉਵੇਂ ਉੱਭਰ ਨਹੀਂ ਸਕੀ। ਧੜੇ ਤਾਂ ਪਹਿਲਾਂ ਵੀ ਰਹੇ ਆ ਕਾਂਗਰਸ ਦੇ ਵਿੱਚ, ਈਵਨ ਜਦੋਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣਦੇ ਆ ਤੇ ਉਸ ਵੇਲੇ ਤੋਂ ਲੈ ਕੇ ਜਿਹੜੀ ਆ ਧੜੇਬੰਦੀ ਕਾਫੀ ਸਟਰੋਂਗ ਰਹੀ ਹੈ ਪੰਜਾਬ ਦੇ ਵਿੱਚ, ਕਾਂਗਰਸ ਦੇ ਵਿੱਚ ਖਾਸ ਕਰਕੇ ਆਪਾਂ ਦੇਖਣ ਸਾਹਮਣੇ ਆਉਂਦੇ, ਕਦੇ ਕੋਈ ਉੱਪਰ ਆ ਗਿਆ, ਕਦੇ ਕਿਸੇ ਨੇ ਸਪੋਰਟ ਨਾਲ ਸਰਕਾਰ ਬਣਾਈ, ਤੇ ਜੋ ਫਿਰ ਕੈਰੋਂ ਸਭ ਤੋਂ ਜਿਹੜਾ ਹੈ ਉਹ ਬਾਅਦ ਫਿਰ ਆਪਾਂ ਦੇਖਦੇ ਹਾਂ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ, ਇਹਨਾਂ ਦੇ ਇੱਦਾਂ ਗਰੁੱਪ ਰਿਹਾ। ਫਿਰ ਬੇਅੰਤ ਸਿੰਘ ਵੇਲੇ ਵੀ ਜਿਹੜਾ ਸੀ ਉਹ

0: ਇੱਦਾਂ ਦਾ ਇੱਕ ਧੜਾ ਅਲੱਗ ਰਿਹਾ। ਠੀਕ ਹੈ, ਉਪਿੰਦਰ ਸਿੰਘ ਥੋੜਾ ਜਿਹਾ ਸੱਤਾ ਚ ਜ਼ਿਆਦਾ ਬਾਜ਼ੀ ਮਾਰ ਗਏ ਤੇ ਜਾਂ ਇਹ ਸੀ ਕੇਂਦਰ ਦੇ ਜ਼ਿਆਦਾ ਨੇੜੇ ਹੋ ਗਏ ਤੇ ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਟਲ, ਇਹਨਾਂ ਇਹ ਵੀ ਆਪਸ ਵਿੱਚ ਕਾਫੀ ਜਿਹੜਾ ਹੈ ਉਹ ਸਰਗਰਮ ਰਹੇ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਧੜੇਬੰਦੀ ਰਹੀ ਹੈ। ਪਰ ਇਹ ਹੈ ਕਿ ਛੋਟੇ ਛੋਟੇ ਖੇਮਿਆਂ ਚ ਨੀ ਸੀ ਪਾਰਟੀ ਕਦੇ ਐ ਵੰਡੀ ਗਈ ਜਿਵੇਂ ਹੁਣ ਜਿਹੜੇ ਹਾਲਾਤ ਹੈ ਤੇ ਹੁਣ ਕੋਸ਼ਿਸ਼ ਤਾਂ ਸ਼ਾਇਦ ਕਾਂਗਰਸ ਨੇ ਕੀਤੀ ਹੈ ਕਿ ਇਹਨੂੰ ਕਿਸੇ ਨਾ ਕਿਸੇ ਜਿਹੜਾ ਹੈ ਤਰੀਕੇ ਦੇ ਨਾਲ ਇੱਕ ਵਾਰੀ ਸਾਰਿਆਂ ਨੂੰ ਨਾਲ ਤੋਰਿਆ ਜਾਵੇ ਤੇ ਸਾਰਿਆਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਜਿਹੜਾ ਹੈ ਉਹ ਤੁਸੀਂ ਲੀਡਰ ਹੋ ਜਾਂ ਤੁਸੀਂ ਤੁਹਾਨੂੰ ਅੱਗੇ ਮੁੱਖ ਮੰਤਰੀ ਬਣਾਇਆ ਜਾ ਸਕਦਾ। ਵੱਡੀ ਗੱਲ ਤਾਂ ਇਹੀ ਹੈ, ਸਾਰਿਆਂ ਨੂੰ ਜਿਹੜੀ ਉਸ ਕੁਰਸੀ ਦਿਸਦੀ ਉਹ ਮੁੱਖ ਮੰਤਰੀ ਦੀ ਦਿਸਦੀ ਆ, ਉਹ ਜਿਹੜੀ ਵੱਡੀ ਗੱਲ ਹੈ। ਤੇ ਇੱਕ ਇਹਦੇ ਚ ਹੋਰ ਕਿ ਕਾਂਗਰਸ ਸ਼ੁਰੂ ਤੋਂ ਹੀ 1947 ਵੇਲੇ ਤੋਂ ਹੀ ਜਿਹੜੀ ਹਾਈਕਮਾਂਡ ਹੈ ਉਹ ਹਮੇਸ਼ਾ ਉਹਦੇ ਉਹਨੇ ਆਪਣੇ ਹੱਥ ਚ ਰੱਖੀ ਆ ਗੱਲ ਸੂਬਿਆਂ ਦੇ ਵਿੱਚ। ਠੀਕ ਹੈ, ਜਿੱਥੇ ਤੱਕ ਇੱਥੇ ਵੱਡੇ ਸੂਬੇ ਸੀ ਜਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਥੇ ਮਜਬੂਰੀ ਹੈ ਤੇ ਉੱਥੇ ਭਾਵੇਂ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਫ੍ਰੀ ਹੈਂਡ ਦਿੱਤਾ। ਅਦਰਵਾਈਜ਼ ਇਹ ਸਾਰੇ ਕਿਤੇ ਰਿਹਾ ਕਿ ਜਿਹਨੂੰ ਥਾਪੜਾ ਮਿਲਦਾ ਸੀ ਹਾਈਕਮਾਂਡ ਦਾ ਉਹੀ ਲੀਡਰ ਇੱਥੇ ਆਪਣਾ ਜ਼ਿਆਦਾ ਕੰਮ ਕਰਦੇ ਸੀ, ਉਹਨਾਂ ਚੋਂ ਮੁੱਖ ਮੰਤਰੀ ਬਣਦੇ ਸੀ। ਇਹ ਆਪਾਂ ਪਿਛਲਾ ਜਿਹੜਾ ਉਹ ਸਾਰਾ ਦੇਖ ਰਹੇ ਹਾਂ, ਭਾਵੇਂ ਉੱਪਰ ਜਵਾਹਰ ਲਾਲ ਨਹਿਰੂ ਸੀ ਤੇ ਹੁਣ ਜਵਾਹਰ ਲਾਲ ਨਹਿਰੂ ਦਾ ਜਿਹੜਾ ਹੈ ਕੈਰੋਂ ਨੂੰ ਪੂਰਾ ਥਾਪੜਾ, ਜਾਂ ਕਹਿ ਲਓ ਕਿ ਕੈਰੋਂ ਸਿੱਧੇ ਜਵਾਹਰ ਲਾਲ ਨਹਿਰੂ ਕੋਲੇ ਜਿਹੜਾ ਸੀ ਏਦਾਂ ਦਰਵਾਜ਼ਾ ਖੋਲ ਕੇ ਜਾ ਵੜਦੇ ਸੀ। ਤੇ ਪਰ ਜਦੋਂ ਜਿਹੜਾ ਹੈਗਾ ਨਹਿਰੂ ਦਾ ਦੇਹਾਂਤ ਹੋਇਆ ਉਸ ਤੋਂ ਬਾਅਦ ਇਮੀਡੀਏਟ ਪੰਜਾਬ ਦੀ ਕਾਂਗਰਸ ਦੇ ਵਿੱਚ ਵੀ ਉਹਦੇ ਫੇਰ ਬਦਲ ਹੋ ਗਿਆ, ਕੈਰੋਂ ਦੇ ਖਿਲਾਫ ਕਮਿਸ਼ਨ ਬਣ ਗਿਆ, ਸਾਰਾ ਕੁਛ ਇਹ ਹੋ ਗਿਆ ਤੇ ਅਲਟੀਮੇਟਲੀ ਇੱਥੇ ਜਿਹੜੀ ਧੜੇਬੰਦੀ ਹੋਰ ਉਹ ਹੋ ਗਈ ਤੇ ਇਹੀ ਹਾਲ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਵੇਲੇ ਵੀ ਰਿਹਾ। ਪਰ ਇੱਕ ਗੱਲ ਇਹ ਹੈ ਕਿ ਉਦੋਂ ਸੈਂਟਰ ਦੇ ਵਿੱਚ ਕਿਉਂਕਿ ਸੱਤਾ ਸੈਂਟਰ ਦੇ ਵਿੱਚ ਵੀ ਸੀ, ਸੱਤਾ ਬਹੁਤ ਵੱਡੀ ਗੱਲ ਹੁੰਦੀ ਹੈ ਕੇਂਦਰ ਦੇ ਵਿੱਚ, ਪ੍ਰਧਾਨ ਮੰਤਰੀ ਕਾਂਗਰਸ ਦੇ ਰਹੇ ਤੇ ਪਰ ਉਦੋਂ ਉੱਥੇ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਸੈਟਅਪ ਵੀ ਮਜ਼ਬੂਤ ਸੀਗਾ ਬਹੁਤ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਜਿਹੜਾ ਇੱਕ ਜਥੇਬੰਦਕ ਢਾਂਚਾ ਸੀ ਕਾਂਗਰਸ ਦਾ ਉਹ ਹੁਣ ਸੈਂਟਰ ਚ ਵੀ ਇੰਨਾ ਮਜ਼ਬੂਤ ਹੈ ਨੀ। ਉੱਥੇ ਵੀ ਅੱਡ ਅੱਡ ਤਰ੍ਹਾਂ ਦੇ ਖੇਮਿਆਂ ਦੇ ਵਿੱਚ ਵੰਡਿਆ ਹੋਇਆ, ਅੱਡ ਅੱਡ ਬਲਾਕ ਨੇਗੇ ਉਹਨਾਂ ਦੇ ਵਿੱਚ ਵੰਡਿਆ ਹੋਇਆ, ਭਾਵੇਂ ਉਹਦੇ ਚੇਅਰਪਰਸਨ ਜੋ ਹੈ ਜੋ ਐਡਵਾਈਜ਼ਰ ਕੁਛ ਵੀ ਕਹਿ ਲਓ ਸਰਪ੍ਰਸਤ ਕਹਿ ਲਓ ਉਹ ਸੋਨੀਆ ਗਾਂਧੀ ਨੇ, ਉਹੀ ਜਿਹੜਾ ਨਹਿਰੂ ਗਾਂਧੀ ਪਰਿਵਾਰ ਚੱਲ ਰਿਹਾ ਤੇ ਜਾਂ ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਆ ਗਏ ਨੇ ਤੇ ਪਰ ਹੁਣ ਉੱਥੇ ਜਿਹੜੀ ਹੈ ਉਹ ਸਿਚੁਏਸ਼ਨ ਹੋਰ ਤਰ੍ਹਾਂ ਦੀ ਹੈ। ਇਹੀ ਕਾਰਨ ਹੈ ਕਿ ਜਿਹੜੀ ਕੇਂਦਰੀ ਜਿਹੜੀ ਹਾਈਕਮਾਂਡ ਹੈ ਉਹ ਕੋਈ ਵੱਡਾ ਪੰਜਾਬ ਬਾਰੇ ਫੈਸਲਾ ਸਖਤੀ ਵਾਲਾ ਨਹੀਂ ਲੈ ਸਕਿਆ ਕਿ ਨਹੀਂ ਇਹ ਹੁਣ ਹੋਏਗਾ ਪ੍ਰਧਾਨ। ਤੇ ਪਹਿਲਾਂ ਤਾਂ ਜਿਹੜਾ ਜਦੋਂ ਉੱਥੋਂ ਜਿਹਨੂੰ ਕਹਿ ਦਿੱਤਾ ਜਾਂਦਾ ਸੀ ਉਸੇ ਦੀ ਹਾਈਕਮਾਂਡ ਹੈਲਪ ਕਰਦੀ ਸੀ, ਉਸੇ ਦੀ ਅਗਵਾਈ ਚ ਚੋਣਾਂ ਲੜੀਆਂ ਜਾਂਦੀਆਂ ਸੀ ਤੇ ਵੱਧ ਤੋਂ ਵੱਧ ਪ੍ਰਚਾਰ ਸੀ ਜਾਂ ਪੈਸਾ ਲਾਇਆ ਜਾਂਦਾ ਸੀ ਉਸ ਹਿਸਾਬ ਦੇ ਨਾਲ ਲਾਇਆ ਜਾਂਦਾ ਸੀਗਾ। ਤੇ ਹੁਣ ਇਹ ਵੀ ਜਿਹੜਾ ਇੱਕ ਏਦਾਂ ਦਾ ਕਿ ਉੱਥੇ ਕਮਜ਼ੋਰ ਹੋਣ ਕਰਕੇ ਸਿਚੁਏਸ਼ਨ, ਇੱਥੇ ਵੀ ਜਿਹੜੀ ਹੈ ਕਾਂਗਰਸ ਹਾਈਕਮਾਨ ਨਾਰਾਜ਼ਗੀ ਜਿਹੜਾ ਹੈ ਉਹ ਦੂਜੇ ਲੀਡਰਾਂ ਦੀ ਮੁੱਲ ਨਹੀਂ ਲੈਣਾ ਚਾਹੁੰਦੀ ਕਿਸੇ ਇੱਕ ਦੇ ਉੱਪਰ ਜਿਹੜਾ ਸੀ ਟਿੱਕ ਕਰਕੇ ਜਾਂ ਕਿਸੇ ਉੱਪਰ ਇੱਕ ਨੂੰ ਇਹ ਦੇ ਕੇ ਵੀ ਆਹ ਜਿਹੜਾ ਹੈ ਤੇਰੇ ਸਿਰ ਤੇ ਪ੍ਰਧਾਨਗੀ ਦਾ ਜਿਹੜਾ ਤਾਜ ਆ ਉਹ ਪਹਿਨਾ ਜਾਂਦਾ ਚੱਲ ਤੂੰ ਆ ਅੱਗੇ, ਇੱਦਾਂ ਦਾ ਜਿਹੜਾ ਉਹ ਨਹੀਂ ਕਰ ਸਕਦੀ। ਤੇ ਹੁਣ ਆਉਣ ਵਾਲੇ ਦਿਨਾਂ ਚ ਜਿਹੜੀ ਇਹ ਹੁਣ ਇੱਕ ਤਰ੍ਹਾਂ ਦੀ ਇੱਕ ਨੌ ਮੈਂਬਰੀ ਇੱਕ ਤਰ੍ਹਾਂ ਦਾ ਇੱਕ ਪ੍ਰੈਜ਼ੀਡੀਅਮ ਟਾਈਪ ਏਦਾਂ ਦਾ ਬਣ ਗਿਆ ਜਾਂ ਇੱਕ ਵੱਡਾ ਜਿਹੜਾ ਸੀ ਉਹ ਪੈਨਲ ਬਣ ਗਿਆ ਤੇ ਹੁਣ ਉਹ ਕੱਲ ਨੂੰ ਇਕੱਠੇ ਹੁੰਦੇ ਆ, ਮੀਟਿੰਗਾਂ ਕਰਦੇ ਆ, ਉਸ ਤੋਂ ਬਾਅਦ ਤੁਰਦੇ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਜੋੜਦੇ ਆ ਨਾਲ ਕੰਸੋਲੇਟ ਕਿੰਨਾ ਕਰਦੇ ਆ, ਇਹ ਹੁਣ ਨਿਰਭਰ ਕਰਦਾ ਤੇ ਉਹਨਾਂ ਦੇ ਅੰਦਰ ਕੀ ਚੱਲਦਾ ਤੇ ਜਾਂ ਉਹਨਾਂ ਨੂੰ ਅਜੇ ਵੀ ਕੋਈ ਉਮੀਦ ਹੈ ਵੀ 2027 ਤੋਂ ਪਹਿਲਾਂ ਫੇਰ ਦੁਬਾਰਾ ਕੋਈ ਰਿਸ਼ਫਲਮੈਂਟ ਹੋ ਜਾਏ ਜਾਂ ਹਾਈਕਮਾਂਡ ਕਿਸੇ ਇੱਕ ਨੂੰ ਜਿਹੜਾ ਹੈ ਏਦਾਂ ਦੀ ਗੱਲ ਕਰਦੇ। ਉਂਝ ਤਾਂ ਜੇ ਦੇਖਿਆ ਜਾਵੇ ਭਾਵੇਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਰੱਖਿਆ ਤੇ ਉਧਰੋਂ ਚੰਨੀ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਪਰ ਕਾਂਗਰਸ ਅਜੇ ਉੱਥੇ ਖੜੀ ਹੈ ਤੇ ਰਾਜਾ ਵੜਿੰਗ ਨੂੰ ਹੀ ਜਿਹੜਾ ਹੈਗਾ ਪ੍ਰਧਾਨ ਬਰਕਰਾਰ ਰੱਖਿਆ ਗਿਆ ਤੇ ਹਾਲਾਂਕਿ ਅੰਦਰ ਖਾਤੇ ਜਿਹੜਾ ਹੈਗਾ ਸੂਬੇ ਦੇ ਵਿੱਚ ਬਹੁਤ ਥਾਂ ਤੇ ਦੇਖਿਆ ਗਿਆ ਕਿ ਜਿਹੜੇ ਆਪਾਂ ਨੂੰ ਸੋਰਸ ਤੋਂ ਪਤਾ ਲੱਗਦਾ ਕਿ ਰਾਜਾ ਵੜਿੰਗ ਨੂੰ ਜਿਹੜਾ ਹੈ ਸੂਬੇ ਦੇ ਜਿਹੜੇ ਕਾਂਗਰਸੀ ਵਰਕਰ ਨੇ ਜਾਂ ਕਾਂਗਰਸ ਦਾ ਕੇਡਰ ਹੈ ਤੇ ਉਹਨਾਂ ਨੂੰ ਲੱਗਦਾ ਕਿ ਇਹ ਕਮਜ਼ੋਰ ਜਿਹੜਾ ਹੈ ਸਾਡਾ ਪ੍ਰਧਾਨ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੁਣ ਆਪਣਾ ਰਣਜੋਤ ਜੀ ਬਣੀ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਕਿਸ ਪਾਸੇ ਨੂੰ ਤੁਰਦੀ ਹੈ ਤੇ ਜੇ ਇਕੱਠੇ ਹੋ ਜਾਂਦੇ ਆ ਸਾਰੇ ਇੱਕੋ ਦਮ ਇਹ ਮੈਸੇਜ ਦਿੰਦੇ ਆ ਆਪਣੀ ਪਾਰਟੀ ਕੇਡਰ ਨੂੰ ਕਿ ਹਾਂ ਅਸੀਂ ਇਕੱਠੇ ਹਾਂ ਤੇ ਫਿਰ ਉਹ ਹੈ ਵੀ ਜ਼ਿਆਦਾ ਕੰਸੋਲੀਡੇਸ਼ਨ ਵੱਲ ਵੀ ਵੱਧ ਸਕਦੀ ਹੈ ਤੇ ਜੇ ਪਹਿਲਾਂ ਵਾਂਗ ਇਹ ਵੀ ਆਪੋ ਆਪਣੇ ਤਰੀਕੇ ਨਾਲ ਚੱਲਣਗੇ ਤੇ ਫਿਰ ਉਵੇਂ ਖਲਾਰਾ ਤਾਂ ਬਰਕਰਾਰ ਹੈਗਾ ਹੀ ਹੈ।
1: ਸੋ ਕੁੱਲ ਮਿਲਾ ਕੇ ਫਿਰ ਆਪਾਂ ਇਹੋ ਹੀ ਵੇਖੀਏ ਕਿ ਹਾਲੇ ਕੋ ਬਹੁਤਾ ਰਿਸਕ ਲੈਣ ਦੀ ਕੰਡੀਸ਼ਨ ਦੇ ਵਿੱਚ ਕਾਂਗਰਸ ਆ ਹਾਲੇ ਵੀ ਨਹੀਂ ਜਾਪੀ। ਸੋ ਇੱਦਾਂ ਦੇ ਹੀ ਡਿਸੀਜ਼ਨ ਪਹਿਲਾਂ ਵੀ ਰਹੇ ਆ ਵੀ ਕੋਈ ਨਹੀਂ ਲੰਬਾ ਪੋਚੀ ਜੀ ਕਰਕੇ ਸਾਰੇ ਹੀ ਖੁਸ਼ ਰਹਿਣ, ਥਾਂ ਥਾਂ ਹੀ ਰਹਿਣ, ਅਤੇ ਉਹਨਾਂ ਦੇ ਤਾਂ ਇਸ ਡਿਸੀਜ਼ਨ ਦੇ ਨਤੀਜੇ ਪਹਿਲਾਂ ਵੀ ਆਪਾਂ ਵੇਖਿਆ ਵੀ ਕਾਂਗਰਸ ਦੇ ਪਿਛਲੀ ਵਾਰ ਜਾਂ ਉਹ ਤੋਂ ਪਿਛਲੀ ਵਾਰ ਵੀ ਨਹੀਂ ਚੱਜ ਦੇ ਨਾਲ ਆਏ, ਅਤੇ ਹਾਲੇ ਵੀ ਕੁਛ ਬਹੁਤਾ ਫਰਕ ਤਾਂ ਨਹੀਂ ਆ।
0: ਨਹੀਂ ਕਿਤੇ ਕੋਈ ਲੱਗਦਾ ਨਹੀਂ, ਕਿਉਂਕਿ ਉਹਦਾ ਇੱਕ ਕਾਰਨ ਇਹ ਹੈ ਕਿ ਕਈ ਵਾਰੀ ਸਾਨੂੰ ਪਹਿਲਾਂ ਹਲਕਿਆਂ ਤੋਂ ਵੀ ਪਤਾ ਲੱਗਣ ਜਾਣ ਲੱਗ ਜਾਂਦਾ ਕੰਸਿਸਟੈਂਸੀ ਦੇ, ਕਿਉਂਕਿ ਇਹ ਬੰਦਾ ਸਟਰੋਂਗ ਹੈ, ਇਹ ਅਗਲੇ ਵਾਰੀ ਆਪਣਾ ਕਿਤੇ ਨਾ ਕਿਤੇ ਤਾਕਤ ਜੁਟਾ ਰਿਹਾ, ਇਹ ਆ ਸਕਦਾ, ਤੇ ਉਸ ਰੂਪ ਚ ਅਜੇ ਲੱਗਦਾ ਨਹੀਂ। ਉਹਦਾ ਕਾਰਨ ਇਹ ਵੀ ਹੈ ਕਿ ਸੂਬੇ ਦੇ ਵਿੱਚ ਜਿਹੜਾ ਹੈ ਉਹ ਕਿਹਦੀ ਸਰਪ੍ਰਸਤੀ ਮੰਨੇ, ਕਿਹਨੂੰ ਆਪਦਾ ਲੀਡਰ ਮੰਨੇ, ਚੰਨੀ ਨੂੰ ਮੰਨੇ ਜਾਂ ਰਾਜਾ ਵੜਿੰਗ ਨੂੰ ਮੰਨੇ ਜਾਂ ਕਿਹਨੂੰ ਮੰਨੇ, ਕਿਉਂਕਿ ਉਹ ਤਾਂ ਜਾਂ ਤਾਂ ਸਾਬਕਾ MLA ਨੇ ਜਾਂ ਕੋਈ ਟਿਕਟ ਲੈਣ ਦੇ ਚਾਹਵਾਨ ਨੇ ਜਿਹਨਾਂ ਦੇ ਨਾਲ ਕਿਤੇ ਅੱਗੋਂ ਕੇਡਰ ਜੁੜਿਆ ਹੋਇਆ, ਤੇ ਉਹਨਾਂ ਲਈ ਵੀ ਜਿਹੜਾ ਹੈਗਾ ਇੱਕ ਸੰਕਟ ਦੀ ਸਥਿਤੀ ਹੁੰਦੀ ਹੈ। ਕਦੇ ਹੁੰਦਾ ਨਹੀਂ ਕਿ ਸਾਰੇ ਉਹ ਸਾਰੇ ਸਾਰੇ ਲੀਡਰਾਂ ਨੂੰ ਇੱਕੋ ਪਲੇਟਫਾਰਮ ਤੇ ਬੁਲਾ ਕੇ ਸਾਰੇ ਨਾਲ ਇਕੱਠੀ ਸਾਂਝੀ ਗੱਲਬਾਤ ਕਰ ਸਕੇ। ਦੂਜੀ ਸਮੱਸਿਆ ਇਹ ਹੁੰਦੀ ਹੈ ਕਿ ਜਿਹੜੀ ਸਟੇਟ ਦੀ ਲੀਡਰਸ਼ਿਪ ਆ ਉਹਦੇ ਚ ਵੀ ਇਹ ਗੱਲ ਚੱਲਦੀ ਹੁੰਦੀ ਹੈ ਕਿ ਫਲਾਨਾ MLA ਤਾਂ ਫਲਾਨੇ ਲੀਡਰ ਦੇ ਨਾਲ ਹੈ, ਫਲਾਨਾ ਇਹਦੇ ਨਾਲ ਹੈ, ਜਾਂ ਉਹ ਜ਼ਿਲ੍ਹਾ ਪ੍ਰਧਾਨ ਉਹਦੇ ਨਾਲ ਹੈ, ਜਾਂ ਬਲਾਕ ਪ੍ਰਧਾਨ ਉਹਦੇ ਨਾਲ ਹੈ, ਤੇ ਇਸ ਕਰਕੇ ਵੀ ਜਿਹੜਾ ਫਿਰ ਉਹ ਅਸਰ ਹੁੰਦਾ, ਉਹ ਸ਼ਰਮੋ ਸ਼ਰਮੀ ਫਿਰ ਉਹ ਦੂਜੇ ਨੂੰ ਮਿਲਦੇ ਹੀ ਨਹੀਂ। ਤੇ ਜਾਂ ਇਹ ਵੀ ਕਈ ਵਾਰੀ ਫਿਰ ਕੋਈ ਏਦਾਂ ਖੇਮੇ ਜਿਵੇਂ ਪੋਲੀਟੀਕਲ ਪਾਰਟੀਆਂ ਚ ਵੀ ਹੁਣ ਤਾਂ ਲੋਕ ਬਦਲ ਲੈਂਦੇ, ਚਲੋ ਵਿਦ ਇਨ ਪਾਰਟੀ ਤਾਂ ਕੋਈ ਔਖਾ ਨਹੀਂ, ਕਦੇ ਕਿਸੇ ਧੜੇ ਨਾਲ ਜੁੜ ਗਿਆ, ਕੋਈ ਕਦੇ ਕਿਸੇ ਧੜੇ ਨਾਲ ਜੁੜ ਗਿਆ, ਤੇ ਇਸ ਤਰ੍ਹਾਂ ਦੀ ਜਿਹੜੀ ਉਹ ਸਿਚੁਏਸ਼ਨ ਹੈ। ਹੁਣ ਜੇ ਇੱਥੇ ਕਾਂਗਰਸ ਇੱਕ ਵਾਰੀ ਇੰਨਾ ਕੁ ਰਿਸਕ ਲੈ ਕੇ ਜੋਖਮ ਲੈ ਕੇ ਜੇ ਪ੍ਰਧਾਨ ਜਿਵੇਂ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਸੀ ਕਿ ਜਿਵੇਂ ਹੁਣ ਬਾਕੀ ਸੂਬਿਆਂ ਦੇ ਵਿੱਚ ਵੀ ਚੇਂਜ ਕੀਤੀ ਹੈ, ਪੰਜਾਬ ਦੇ ਵਿੱਚ ਵੀ ਜਿਹੜਾ ਹੈ ਪ੍ਰਧਾਨ ਬਦਲਿਆ ਜਾਊਗਾ, ਜਾਂ ਖਾਸ ਕਰਕੇ ਉਦੋਂ ਗੱਲਾਂ ਜ਼ਿਆਦਾ ਜਦੋਂ ਕੇਵਲ ਸਿੰਘ ਢਿੱਲੋਂ ਨੂੰ BJP ਨੇ ਪ੍ਰਧਾਨ ਥਾਪਿਆ, ਆਪਣਾ ਪ੍ਰਧਾਨ ਬਦਲ ਕੇ ਜਾਖੜ ਸਾਹਿਬ ਦੀ ਥਾਂ ਤੇ, ਉਦੋਂ ਵੀ ਚਰਚਾ ਚੱਲੀ ਸੀ ਕਿ ਹੁਣ ਕਾਂਗਰਸ ਦੀ ਵਾਰੀ, ਉਹ ਵੀ ਸ਼ਾਇਦ ਆਪਣਾ ਪ੍ਰਧਾਨ ਜਿਹੜਾ ਹੈ ਬਦਲੇਗੀ, ਤੇ ਸੋ ਪਰ ਇਹ ਕਿਉਂਕਿ ਉਸ ਪਾਸੇ ਨੂੰ ਅਜੇ ਤੁਰੀ ਨਹੀਂ, ਆਪਾਂ ਇਹ ਕਹਿ ਸਕਦੇ ਹਾਂ ਕਿ ਅਜੇ ਚਾਲ ਜਿਹੜੀ ਹੈ ਪੋਲੀਟੀਕਲੀ ਇਹ ਸੁਸਤੀ ਵਾਲੀ ਹੈ, ਤੇ ਕਿਉਂਕਿ ਦੇਖੋ ਜਿਹੜਾ ਹੈਗਾ ਰਿਸਕ ਤਾਂ ਲੈਣਾ ਪੈਂਦਾ ਰਾਜਨੀਤੀ ਦੇ ਵਿੱਚ, ਤੇ ਰਿਸਕ ਬਿਨਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਇਹ ਸ਼ਤਰੰਜ ਦੀ ਜੂਏ ਦੀ ਖੇਡ ਵਾਂਗ ਹੀ ਹੁੰਦੀ ਹੈ ਰਾਜਨੀਤੀ ਵੀ, ਤੇ ਜੇ ਅਜੇ ਫਿਰ ਉਵੇਂ ਹੀ ਰਹਿੰਦਾ ਵੀ ਲਓ ਦੱਸੋ ਜੀ ਉਹ ਤਾਂ ਫਿਰ ਉਹੀ ਰਹਿ ਗਏ ਪ੍ਰਧਾਨ ਤਾਂ, ਜਾਂ ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ, ਤੇ ਵੀ ਚਲੋ ਜਦੋਂ ਚੋਣ ਨੇੜੇ ਆਊ ਫਿਰ ਉਦੋਂ ਦੇਖਾਂਗੇ, ਉਦੋਂ ਇਕੱਠੇ ਹੋਵਾਂਗੇ, ਉਦੋਂ ਤੁਰਾਂਗੇ, ਫਿਰ ਇਹ ਗੱਲ ਜਿਹੜੀ ਹੈ ਮੁਸ਼ਕਲ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ। ਮੈਂ ਜਿਹੜੀ ਹੈ ਜਦੋਂ ਹਾਲਾਤ 1984 ਤੋਂ ਬਾਅਦ ਜੋ ਕਾਂਗਰਸ ਦੇ ਪੰਜਾਬ ਦੇ ਬਣੇ, ਤੇ ਉਦੋਂ ਕਮਾਲ ਦੀ ਗੱਲ ਸੀ ਕਿ ਕਾਂਗਰਸ 1984 ਦੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪਾਰਟੀ ਕੇਡਰ ਵੀ ਤੇ ਜਿਹੜੇ ਅਹੁਦੇਦਾਰ ਵੀ ਉਹ ਇੰਨੇ ਡਰੇ ਹੋਏ ਸੀ ਕਿ ਇਹ ਜਿਹੜਾ ਹੈ ਇਹ ਕੀ ਕਰਤਾ ਇੰਦਰਾ ਗਾਂਧੀ ਨੇ, ਕਿਸ ਤਰ੍ਹਾਂ ਸਾਨੂੰ ਜਿਹੜਾ ਸੀ ਬੜਾ ਅਗਨ ਪ੍ਰੀਖਿਆ ਦੇ ਵਿੱਚ ਪਾਤਾ। ਤੇ ਫਿਰ ਹੌਲੀ ਹੌਲੀ ਜਦੋਂ ਕਾਂਗਰਸ ਕੰਸੋਲੀਡੇਟ ਸ਼ੁਰੂ ਹੋਣੀ ਹੋਈ, ਮੀਟਿੰਗਾਂ ਬੇਅੰਤ ਸਿੰਘ ਨੇ ਸ਼ੁਰੂ ਕੀਤੀਆਂ, ਉਹਨਾਂ ਨੇ ਬੇਅੰਤ ਸਿੰਘ ਨੂੰ ਅੱਗੇ ਲਾਇਆ, ਪ੍ਰਧਾਨ ਬਣਾਇਆ, ਤੇ ਉਸ ਤੋਂ ਪਹਿਲਾਂ ਜਿਹੜੇ ਸੀ ਇੱਕ ਦੋ ਪ੍ਰਧਾਨ ਬਦਲੇ ਵੀ ਉਹਨਾਂ ਨੇ, ਪਰ ਬੇਅੰਤ ਸਿੰਘ ਥੋੜਾ ਜਿਹਾ ਤੁਸੀਂ ਇਹ ਕਹਿ ਲਓ ਕਿ ਦਲੇਰੀ ਨਾਲ ਜਾਂ ਇਹ ਜਾਂਦੇ ਰਹੇ, ਉਦੋਂ ਹਾਲਾਤ ਬੜੇ ਖਰਾਬ ਸੀ, ਰਾਸ਼ਟਰਪਤੀ ਰਾਜ ਵੀ ਰਿਹਾ, ਵੀ ਸੁਰਜੀਤ ਸਿੰਘ ਬਰਨਾਲੇ ਦਾ ਰਾਜ ਵੀ ਰਿਹਾ, ਤੇ ਪਰ ਉਹਦੇ ਬਾਵਜੂਦ ਵੀ ਭਾਵੇਂ ਜਿੰਨਾ ਕੁ ਜਿਹੜਾ ਕੇਡਰ ਸੀ ਉਹ ਜੁੜਿਆ ਬੇਅੰਤ ਸਿੰਘ ਨਾਲ, ਤੇ ਉਹ ਸੀਗਾ ਕਿ ਉਹ ਫਿਰ ਉਹ ਸਾਰਾ ਰਿਸਕ ਲੈ ਕੇ ਜਿਹੜੀ 1992 ਦੀ ਇਲੈਕਸ਼ਨ ਹੁੰਦੀ ਹੈ, ਭਾਵੇਂ ਉਦੋਂ ਬਹੁਤੀਆਂ ਵੋਟਾਂ ਨਹੀਂ ਪਈਆਂ ਬਹੁਤੀ ਥਾਂ ਦੇ, ਖਾਸ ਕਰਕੇ ਸ਼ਹਿਰਾਂ ਦੇ ਵਿੱਚ ਚਲੋ ਠੀਕ ਰਹੀ ਵੋਟ ਪਰਸੈਂਟੇਜ, ਫਿਰ ਵੀ ਕੰਪੈਰੇਟਿਵਲੀ ਕਿਤੇ 30%, ਕਿਤੇ 24-25%, ਤੇ ਪੇਂਡੂ ਹਲਕਿਆਂ ਦੇ ਵਿੱਚ ਤਾਂ ਕਿਤੇ 10%-8% ਇਸ ਤੱਕ ਰਹੀ, ਪਰ ਉਹਦੇ ਬਾਵਜੂਦ ਬੇਅੰਤ ਸਿੰਘ ਨੇ ਸਰਕਾਰ ਬਣਾ ਲਈ, ਤੇ ਉਸ ਤੋਂ ਬਾਅਦ ਫਿਰ ਸਾਰੇ ਦੀ ਸਾਰੀ ਜਿਹੜੀ ਸੀ ਉਹ ਇੱਕ ਤਰੀਕੇ ਦੀ ਉਹ ਧੜੇਬੰਦੀ ਉਵੇਂ ਉਹ ਰਹੀ ਨਹੀਂ, ਤੇ ਉਹ ਬੇਅੰਤ ਸਿੰਘ ਦੇ ਉੱਤੇ ਹੀ ਜਿਹੜਾ ਹੈ ਸਾਰਾ ਇੱਕ ਕੇਂਦਰਿਤ ਹੋ ਗਿਆ, ਜਿਹੜਾ ਕਾਂਗਰਸ ਦਾ ਕੇਡਰ ਕਹਿ ਲਓ ਜਾਂ ਵਰਕਰ ਕਹਿ ਲਓ, ਤੇ ਉਦਾਂ ਦੀ ਉਹ ਸਿਚੁਏਸ਼ਨ ਦੇ ਵਿੱਚੋਂ ਨਿਕਲਣ ਤੋਂ ਬਾਅਦ ਫਿਰ ਜਦੋਂ ਉਸ ਤੋਂ ਬਾਅਦ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਜਦੋਂ ਫਿਰ ਉਹੀ ਪ੍ਰੋਬਲਮ ਫਿਰ ਆ ਗਈ ਕਿ ਹਰਚਰਨ ਸਿੰਘ ਬਰਾੜ ਤੇ ਬੀਬੀ ਭੱਠਲ ਤੇ ਉਸ ਤਰ੍ਹਾਂ ਦੀ ਜਿਹੜੀ ਸੀ ਫਿਰ ਖੇਮਾਬੰਦੀ ਫਿਰ ਜਿਹੜੀ ਆ ਉਹ ਦੁਬਾਰਾ ਸ਼ੁਰੂ ਹੋ ਗਈ, ਜਿਹਦੇ ਚੋਂ ਫਿਰ ਕੈਪਟਨ ਅਮਰਿੰਦਰ ਸਿੰਘ ਨਿਕਲੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਉਦੋਂ ਕਾਂਗਰਸ ਚ ਹੈ ਵੀ ਨਹੀਂ ਸੀ, ਰਿਜ਼ਾਈਨ ਕਰ ਚੁੱਕੇ ਸੀ 1984 ਦੇ ਵਿੱਚ ਉਹ ਕਾਂਗਰਸ ਤੋਂ, ਤੇ ਫਿਰ ਜਿਹੜਾ ਹੈ ਉਹ ਕਾਫੀ ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਕਾਂਗਰਸ ਦੀ ਸਰਕਾਰ ਖਤਮ ਹੋਣ ਤੋਂ ਬਾਅਦ 1997 ਦੇ ਵਿੱਚ, ਫਿਰ ਉਦੋਂ ਕੈਪਟਨ ਦੀ ਜਿਹੜਾ ਅਗਵਾਈ ਦੇ ਵਿੱਚ ਕਾਫੀ ਕਾਂਗਰਸ ਫਿਰ ਉਹ ਕੰਸੋਲੀਡੇਟ ਜਿਹੜੀ ਆ ਉਹ ਹੋਈ, ਜਿਸ ਕਰਕੇ ਉਹ ਫਿਰ ਦੋ ਵਾਰ ਸੱਤਾ ਚ ਵੀ ਰਹਿ ਗਏ ਉਦੋਂ ਬਾਅਦ ਤੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਿਚੁਏਸ਼ਨ ਹੈ, ਹੋਰਨਾਂ ਸੂਬਿਆਂ ਚ ਵੀ ਲਗਭਗ ਇਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀ ਉਹ ਗੱਲ ਹੁੰਦੀ ਹੈ। ਤੇ ਕਿਉਂਕਿ ਜਦੋਂ ਪਾਰਟੀ ਕਈ ਵਾਰੀ ਭਾਂਫ ਵੀ ਲੈਂਦੀ ਹੈ ਕਿ ਹਾਂ ਇਹਦੇ ਨੂੰ ਲੋਕ ਜ਼ਿਆਦਾ ਚਾਹੁੰਦੇ ਆ, ਪਰ ਇਹਦੇ ਬਾਵਜੂਦ ਕਿ ਖਲਾਰਾ ਨਾ ਪੈ ਜੇ ਫਿਰ ਦੂਜੇ ਬਗਾਵਤ ਨਾ ਕਰ ਜਾਣ, ਤੇ ਉਹ ਫਿਰ ਇਹ ਹੈ ਕਿ ਉਹ ਤੁੱਥ ਮੁੱਥ ਜੇ ਕਰਕੇ ਜਿਹੜਾ ਹੈ ਇਹ ਇੱਦਾਂ ਤੋਰ ਲੈਂਦੇ ਆ ਕਿ ਤੁਸੀਂ ਸਾਰੇ ਪ੍ਰਧਾਨ ਹੋ ਜੀ, ਤੁਸੀਂ ਸਾਰੇ ਚਲੋ ਕੰਮ ਕਰੋ, ਪਹਿਲਾਂ ਕੰਮ ਕਰੋ, ਤੇ ਇਹ ਇੱਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਹੁਣ ਬਣੀ ਹੋਈ ਹੈ।
1: ਬਿਲਕੁਲ, ਹੁਣ ਇਹੋ ਹੀ ਵੇਖਣ ਵਾਲੀ ਚੀਜ਼ ਹੈ ਕਿ ਕੀ ਇਸ ਤਰੀਕੇ ਦੇ ਨਾਲ ਬੰਨ ਕੇ ਰੱਖ ਪਾਉਂਦੇ ਨੇ ਸਾਰੀ ਟੀਮ ਨੂੰ ਜਾਂ ਨਹੀਂ, ਕਿਉਂਕਿ ਹਾਲੇ ਤੱਕ ਸਭ ਤੋਂ ਵੱਡੀ ਸਮੱਸਿਆ ਹੀ ਕਾਂਗਰਸ ਦੀ ਪੰਜਾਬ ਦੇ ਵਿੱਚ ਇਹੋ ਰਹੀ ਹੈ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਇਹ ਖਬਰਾਂ ਤੁਸੀਂ ਰਿਪੀਟ ਦੇ ਉੱਤੇ ਜਾ ਕੇ ਸਾਡੀ ਐਪਲੀਕੇਸ਼ਨ ਦੇ ਉੱਤੇ ਵੀ ਸੁਣ ਸਕਦੇ ਹੋ। ਦਿਓ ਇਜਾਜ਼ਤ, ਰੱਬ ਰੱਖਾ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
4: ਕੀ ਕਹਿ ਰਹੇ ਹੋ?
3: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਕੀ ਕਹਿ ਰਹੇ ਹੋ?
5: ਗਿੱਪੀ ਗਰੇਵਾਲ, ਬਿੰਨੂ ਢਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

ਰੇਡੀਓ ਹਾਂਜੀ 1674 AM ਅੱਜ ਜੁਲਾਈ ਮਹੀਨੇ ਦੀ 2 ਤਾਰੀਖ ਅਤੇ ਵੀਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਸਭ ਤੋਂ ਪਹਿਲਾਂ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਅੱਜ ਸ਼ਾਮ ਦੇ ਇਸ ਖਬਰਨਾਮੇ ਦੇ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਪਹਿਲੀ ਖਬਰ ਅਫਰੀਕੀ ਮਹਾਦੀਪ ਤੋਂ ਜਿੱਥੇ ਨਾਈਜੀਰੀਆ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ ਬੰਦੂਕਧਾਰੀਆਂ ਨੇ ਇੱਕ ਸਕੂਲ ਦੇ ਉੱਤੇ ਹਮਲਾ ਕਰਕੇ 36 ਵਿਦਿਆਰਥੀਆਂ ਤੇ 3 ਅਧਿਆਪਕਾਂ ਨੂੰ ਅਗਵਾ ਕਰ ਲਿਆ ਅਧਿਕਾਰੀਆਂ ਦੇ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬੋਰਨੋ ਸੂਬੇ ਦੇ ਅਸਕੀਰਾ ਉਬਾ ਖੇਤਰ ਦੇ ਵਿੱਚ ਲਾਜ਼ਾਡੇ ਸੈਕੰਡਰੀ ਸਕੂਲ 'ਚ ਇਹ ਘਟਨਾ ਵਾਪਰੀ ਹੈ ਹਮਲੇ ਦੇ ਵਿੱਚ 1 ਅਧਿਆਪਕ ਦੀ ਮੌਤ ਹੋਈ ਵੀ ਦੱਸੀ ਗਈ ਹੈ ਬੋਰਨੋ ਦੇ ਗਵਰਨਰ ਦੇ ਮੁਤਾਬਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ 25 ਵਿਦਿਆਰਥਣਾਂ 11 ਪੁਰਸ਼ ਵਿਦਿਆਰਥੀ ਲੜਕੇ ਤੇ 3 ਅਧਿਆਪਕਾਂ ਨੂੰ ਅਗਵਾ ਕਰਨ ਦੀ ਘਟਨਾ ਦੀ ਉਹਨਾਂ ਦੇ ਕੋਲ ਜਾਣਕਾਰੀ ਪਹੁੰਚੀ ਹੈ ਤੇ ਸਾਰੇ ਵਿਦਿਆਰਥੀਆਂ ਦੀ ਉਮਰ 15 ਤੋਂ 18 ਸਾਲ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਇਸ ਖੇਤਰ ਦੇ ਵਿੱਚ ਹਥਿਆਰਬੰਦ ਸਮੂਹਾਂ ਦੇ ਦੁਆਰਾ ਬਗਾਵਤ ਦੇ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲੱਖਾਂ ਲੋਕ ਬੇਘਰ ਵੀ ਹੋਏ ਨੇ ਅੱਤਵਾਦੀ ਸੰਗਠਨ ਬੋਕੋ ਹਰਾਮ ਤੇ ਇਸ ਦੇ ਵੱਖ ਵੱਖ ਅਲੱਗ ਅਲੱਗ ਜਿਹੜੇ ਗਰੁੱਪ ਨੇ ਜਿਹੜੇ ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ ਯਾਨੀ ISWAP ਦੇ ਨਾਲ ਜੁੜੇ ਹੋਏ ਨੇ ਉਹ ਇਹਨਾਂ ਇਲਾਕਿਆਂ 'ਚ ਸਰਗਰਮ ਨੇ ਅਕਸਰ ਉਹ ਨਾਈਜੀਰੀਆ ਚਾਡ ਜਿਹੜਾ ਗੁਆਂਢੀ ਮੁਲਕ ਹੈ ਇੱਥੇ ਇਸ ਕਿਸਮ ਦੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵੀ ਨਾਈਜੀਰੀਅਨ ਫੌਜ ਨੇ ਬੋਕੋ ਹਰਮ ਦੇ ਦੁਆਰਾ ਅਗਵਾ ਕੀਤੇ ਗਏ 300 ਤੋਂ ਵਧੇਰੇ ਲੋਕਾਂ ਨੂੰ ਨਗੋਚੇ ਸ਼ਹਿਰ ਦੇ ਵਿੱਚੋਂ ਰਿਹਾਅ ਕਰਵਾਇਆ ਸੀ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਦੂਜੀ ਖਬਰ ਦੀ ਸਾਂਝ ਪਾਈਏ ਤੇ ਇਹ ਈਰਾਨ ਦੇ ਨਾਲ ਜੁੜੀ ਹੋਈ ਜਿੱਥੇ ਸਿਖਰਲੀ ਕੌਮੀ ਸੁਰੱਖਿਆ ਪਰਿਸ਼ਦ ਨੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਉਹ ਆਯਾਤੁੱਲਾ ਅਲੀ ਖਾਮਨੇਈ ਦੇ ਖੂਨ ਦਾ ਬਦਲਾ ਲਏ BBC ਦੀ ਫਾਰਸੀ ਸੇਵਾ ਦੇ ਮੁਤਾਬਕ ਈਰਾਨੀ ਮੀਡੀਆ ਦੇ ਸਿਖਰਲੇ ਕੌਮੀ ਸੁਰੱਖਿਆ ਪਰਿਸ਼ਦ ਨੇ ਬੁਲਾਰੇ ਮੁਹੰਮਦ ਬਾਕਰ ਜ਼ੋਲਕਦਰ ਦੇ ਹਵਾਲੇ ਦੇ ਨਾਲ ਇੱਕ ਲਿਖਤ ਸੁਨੇਹਾ ਜਾਰੀ ਕੀਤਾ ਹੈ ਕਿਹਾ ਹੈ ਕਿ ਆਯਾਤੁੱਲਾ ਅਲੀ ਖਾਮਨੇਈ ਦੇ ਖੂਨ ਦਾ ਬਦਲਾ ਉਹਨਾਂ ਦੇ ਹੱਤਿਆਰਿਆਂ ਤੋਂ ਤੈਅਸ਼ੁਦਾ ਤਰੀਕੇ ਦੇ ਨਾਲ ਲਿਆ ਜਾਏਗਾ ਮੁਹੰਮਦ ਬਾਕਰ ਦਾ ਇਹ ਬਿਆਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਹੋਇਆ ਦੱਸ ਦਈਏ ਕਿ ਈਰਾਨ ਦੇ ਸਿਖਰਲੇ ਨੇਤਾ ਖਾਮਨੇਈ ਦਾ ਕਤਲ 28 ਫਰਵਰੀ 2026 ਨੂੰ ਹੋਇਆ ਸੀ ਕਤਲ ਨਾ ਕਹਿ ਕੇ ਹੱਤਿਆ ਕਹਿ ਲਈਏ ਜਾਂ ਉਹਨਾਂ ਦੀ ਮੌਤ ਕਹਿ ਲਈਏ ਕਿਉਂਕਿ ਇਸ ਦਿਨ ਈਰਾਨ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਪਹਿਲਾ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਕਈ ਹੋਰ ਅਹਿਮ ਈਰਾਨੀ ਅਧਿਕਾਰੀ ਵੀ ਉਹਨਾਂ ਦੇ ਪਰਿਵਾਰ ਸਣੇ ਮਾਰੇ ਗਏ ਸੀ ਅਦਾਰੇ BBC ਦੀ ਖਬਰ ਦੇ ਮੁਤਾਬਕ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦਾ ਸਮਾਰੋਹ 4 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਤਹਿਰਾਨ ਕੌਮ ਤੇ ਮਸ਼ਦ ਦੇ ਵਿੱਚ ਕੀਤਾ ਜਾਣਾ 4 ਜੁਲਾਈ ਦਾ ਦਿਨ ਜਾਣ ਬੁੱਝ ਕੇ ਵੀ ਚੁਣਿਆ ਗਿਆ ਕਿਉਂਕਿ ਉਹ ਅਮਰੀਕਾ ਦਾ ਆਜ਼ਾਦੀ ਦਿਹਾੜਾ ਇਸ ਦਰਮਿਆਨ ਦੁਨੀਆ ਭਰ ਦੇ ਵਿੱਚ ਖਬਰਾਂ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰੇਗੰਢ ਦੇ ਉੱਤੇ ਨਾ ਹੋਣ ਬਲਕਿ ਈਰਾਨ ਦੇ ਉੱਤੇ ਹੋਣ ਜਿੱਥੇ ਆਯਾਤੁੱਲਾ ਅਲੀ ਖਾਮਨੇਈ ਦੇ ਇਸ ਅੰਤਮ ਵਿਦਾਇਗੀ ਸਮਾਰੋਹ ਦੇ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਨੇ ਹਾਲਾਂਕਿ ਭਾਰਤ ਸਰਕਾਰ ਨੇ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਇਸ ਦੇ ਵਿੱਚ ਜਾਣਗੇ ਜਾਂ ਨਹੀਂ ਸਾਰੀਆਂ ਹੀ ਜਿਹੜੀਆਂ ਸੋਗ ਸਭਾਵਾਂ ਨੇ ਉਹ ਈਰਾਨ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਕੀਤੀਆਂ ਜਾਣੀਆਂ ਇਸ ਤੋਂ ਇਲਾਵਾ ਇਰਾਕ ਦੇ ਸ਼ਹਿਰ ਬਗਦਾਦ ਕਾਜ਼ਮੀਨ ਕਰਬਲਾ ਨਜ਼ਫ ਦੇ ਵਿੱਚ ਵੀ ਇਹ ਆਯੋਜਿਤ ਕੀਤੀਆਂ ਜਾਣੀਆਂ ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਈਰਾਨ ਦੇ ਨਾਲ ਚੱਲ ਰਹੀ ਗੱਲਬਾਤ ਦੇ ਵਿੱਚ ਸਕਾਰਾਤਮਕ ਤਰੱਕੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਨੂੰ ਇਹ ਬਿਆਨ ਅਸਲ 'ਚ ਮਜਬੂਰੀ 'ਚ ਦੇਣਾ ਪਿਆ ਦਾਅਵਾ ਕੀਤਾ ਗਿਆ ਹੈ ਕਿ ਕਤਰ ਦੇ ਵਿੱਚ ਹਾਲੀਆ ਹੋਈ ਬੈਠਕ ਵੀ ਚੰਗੀ ਰਹੀ ਹੈ ਬੁੱਧਵਾਰ ਦੇ ਦਿਨ ਨਾਰਥ ਡਕੋਤਾ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਘੱਟ ਕਰਨ ਦੀ ਦਿਸ਼ਾ ਦੇ ਵਿੱਚ ਸਹੀ ਦਿਸ਼ਾ 'ਚ ਗੱਲਬਾਤ ਅੱਗੇ ਵੱਧ ਰਹੀ ਹੈ ਇੱਕ ਸਵਾਲ ਜਦੋਂ ਇਹ ਪੁੱਛਿਆ ਗਿਆ ਤਾਂ ਕਿ ਕਤਰ ਦੇ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਸੱਦਾ ਮਿਲਿਆ ਸੀ ਤਾਂ ਉਹਨਾਂ ਕਿਹਾ ਕਿ ਬਹੁਤ ਚੰਗੀਆਂ ਬੈਠਕਾਂ ਹੋਈਆਂ ਨੇ ਤੁਸੀਂ ਅੱਗੇ ਅੱਗੇ ਦੇਖਿਓ ਕੀ ਹੁੰਦਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਦੇ ਉੱਤੇ ਦਬਾਅ ਵੀ ਪਾਇਆ ਇਸ ਦੇ ਬਾਵਜੂਦ ਇਹ ਗੱਲਬਾਤ ਜਾਰੀ ਹੈ ਈਰਾਨ ਲਗਾਤਾਰ ਇਸ ਗੱਲਬਾਤ ਦੇ ਉੱਤੇ ਜ਼ੋਰ ਦਿੰਦਾ ਰਿਹਾ ਕਿ ਉਹਨਾਂ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸਹੀ ਟੀਚਿਆਂ ਦੀ ਹਾਸਲ ਕਰਨ ਦੇ ਲਈ ਜਾਰੀ ਰੱਖਿਆ ਜਾਣਾ ਚਾਹੀਦਾ ਉਹ ਅਮਰੀਕਾ ਦੇ ਦਬਾਅ ਦੇ ਹੇਠ ਇਸ ਨੂੰ ਖਤਮ ਨਹੀਂ ਕਰਨ ਲੱਗਿਆ ਜਦਕਿ ਅਮਰੀਕਾ ਦੀ ਤਰਫ ਤੋਂ ਕਤਰ ਦੇ ਵਿੱਚ ਹੋ ਰਹੀ ਬੈਠਕ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਈਰਾਨ ਨੇ ਹੀ ਇਸ

ਅਰੋੜਾ ਤੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਜ਼ੀਨ ਬਾਨਾਜੀ ਸਨੇ ਚਾਰ ਭਾਰਤੀ ਅਮਰੀਕੀਆਂ ਨੂੰ ਸਾਲ 2026 ਦੇ ਲਈ ਕਾਰਨੇਗੀ ਕਾਰਪੋਰੇਸ਼ਨ ਆਫ ਨਿਊਯਾਰਕ ਦੀ ਵਕਾਰੀ ਗ੍ਰੇਟ ਇਮੀਗ੍ਰੈਂਟਸ ਗ੍ਰੇਟ ਅਮੈਰੀਕਨਸ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿੱਚ ਸ਼ਾਮਲ ਹੋਰ ਭਾਰਤੀ ਹਸਤੀਆਂ ਦੇ ਵਿੱਚੋਂ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾਕਟਰ ਸੰਜੀਵ ਚੋਪੜਾ, ਵਰਟੈਕਸ ਫਾਰਮਾਸਿਟੀਕਲ ਦੇ ਚੇਅਰਮੈਨ ਤੇ ਸੀਈਓ ਰੇਸ਼ਮਾ ਕੇਵਲ ਰਮਨੀ ਵੀ ਸ਼ਾਮਲ ਨੇ। ਦੱਸ ਦਈਏ ਕਿ 2026 ਦੀ ਸੂਚੀ 'ਚ 21 ਦੇਸ਼ਾਂ ਦੇ 25 ਅਜਿਹੇ ਨਾਗਰਿਕ ਸ਼ਾਮਲ ਕੀਤੇ ਨੇ ਜਿਨ੍ਹਾਂ ਨੂੰ ਅਮਰੀਕੀ ਸਿਟੀਜ਼ਨਸ਼ਿਪ ਹਾਸਲ ਹੈ। ਸੂਚੀ ਅਜਿਹੇ ਸਮੇਂ 'ਚ ਜਾਰੀ ਹੋਈ ਹੈ ਜਦੋਂ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ। ਇਸ ਸੂਚੀ ਦੇ ਵਿੱਚ ਪਾਲੋ ਆਲਟੋ ਨੈਟਵਰਕਸ ਦੇ ਪ੍ਰਧਾਨ ਤੇ ਸੀਈਓ ਨਿਕੇਸ਼ ਅਰੋੜਾ, ਜਿਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀ, ਉਧਰ ਹੈਦਰਾਬਾਦ ਦੇ ਵਿੱਚ ਜਨਮੀ ਹਾਰਵਰਡ ਯੂਨੀਵਰਸਿਟੀ ਦੀ ਸਮਾਜਕ ਮਨੋਵਿਗਿਆਨੀ ਮਹਿਜ਼ਰੀਨ ਬਾਨਾਜੀ ਨੂੰ ਵੀ ਆਪਣੀ ਖੋਜ ਦੇ ਲਈ ਮੋਰੀ ਨਾਵਾਂ ਦੇ ਵਿੱਚੋਂ ਇੱਕ ਰੱਖਿਆ ਗਿਆ ਹੈ। ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ, ਜਿੱਥੇ ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਕੱਲ੍ਹ ਦੇ ਦਿਨ ਆਪਣੇ 3 ਦਿਨਾਂ ਅਧਿਕਾਰਕ ਦੌਰੇ ਦੇ ਲਈ ਨਵੀਂ ਦਿੱਲੀ ਪਹੁੰਚ ਗਏ। ਹਵਾਈ ਅੱਡੇ ਦੇ ਉੱਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਉਹਨਾਂ ਦਾ ਨਿੱਘਾ ਤੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜਾਂ ਰੂਸ ਦੇ ਰਾਸ਼ਟਰਪਤੀਆਂ ਨੂੰ ਹਵਾਈ ਅੱਡਿਆਂ ਦੇ ਉੱਤੇ ਲੈਣ ਦੇ ਲਈ ਪਹੁੰਚੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਉਸ ਪ੍ਰੋਟੋਕਾਲ ਨੂੰ ਨਹੀਂ ਤੋੜਿਆ। ਆਪਣੀ ਅਹਿਮ ਯਾਤਰਾ ਦੇ ਦਰਮਿਆਨ ਜਾਪਾਨ ਦੀ ਪ੍ਰਧਾਨ ਮੰਤਰੀ ਭਾਰਤੀ ਹਮਰੁਤਬਾ ਮੋਦੀ ਦੇ ਨਾਲ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਜਾ ਰਹੇ। ਦੱਸ ਦਈਏ ਕਿ ਭਾਰਤ ਨੂੰ ਜਿਨ੍ਹਾਂ ਦੇਸ਼ਾਂ ਨੇ ਸਭ ਤੋਂ ਵੱਧ ਕਰਜ਼ਾ ਦੇ ਰੱਖਿਆ ਉਸ ਦੇ ਵਿੱਚੋਂ ਜਾਪਾਨ ਇੱਕ ਹੈ, ਔਰ ਉਹ ਵੀ ਮੌਜੂਦਾ ਪ੍ਰੋਜੈਕਟ ਦੇ ਲਈ। ਇਸ ਦਰਮਿਆਨ ਤਕਾਇਚੀ ਮੋਦੀ ਦੇ ਨਾਲ 15ਵੀਂ ਇੰਡੋ ਜੈਪਨੀਜ਼ ਸਮਿਟ ਦੇ ਵਿੱਚ ਵੀ ਸ਼ਾਮਲ ਹੋਣਗੇ। ਦੱਸ ਦਈਏ ਕਿ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੇ ਗਲੋਬਲ ਭਾਈਵਾਲੀ ਨੂੰ ਵੀ ਡੂੰਘਾ ਕਰਨ ਦੇ ਲਈ ਇਹ ਸਮਝੌਤਾ ਅਹਿਮ ਮੰਨਿਆ ਜਾ ਰਿਹਾ। ਭਾਰਤ ਤੇ ਜਾਪਾਨ ਕੁਐਡ ਦੇ ਵੀ ਮੈਂਬਰ ਨੇ, ਜਿਸ ਦੇ ਵਿੱਚ ਅਮਰੀਕਾ ਤੇ ਆਸਟ੍ਰੇਲੀਆ ਵੀ ਮੈਂਬਰ ਨੇ। ਉੱਥੇ ਹੀ ਭਾਰਤ ਸਰਕਾਰ ਦੀ ਤਰਫ ਤੋਂ ਮੇਟਾ ਨੂੰ ਵੱਡਾ ਝਟਕਾ ਦਿੱਤਾ ਗਿਆ। ਭਾਰਤ ਸਰਕਾਰ ਵਟਸਐਪ ਦੀ ਮਾਲਕੀ ਵਾਲੀ ਮੇਟਾ ਨੂੰ ਇਹ ਝਟਕਾ ਦੇ ਰਹੀ ਹੈ, ਔਰ ਸਰਕਾਰ ਨੇ ਵਟਸਐਪ ਵੱਲੋਂ ਲਿਆਂਦੇ ਗਏ ਨਵੇਂ ਯੂਜ਼ਰ ਨੇਮ ਫੀਚਰ ਨੂੰ ਭਾਰਤ ਦੇ ਵਿੱਚ ਲਾਂਚ ਕਰਨ ਦੇ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਸੀ। ਇਸ ਸੰਬੰਧੀ ਸਰਕਾਰ ਨੇ ਕੰਪਨੀ ਨੂੰ ਇੱਕ ਨੋਟਿਸ ਜਾਰੀ ਕਰਦੇ ਅਗਲੇ 3 ਦਿਨਾਂ ਦੇ ਅੰਦਰ ਇਸ ਫੀਚਰ ਦੀ ਸੁਰੱਖਿਆ ਤੇ ਨਿੱਜਤਾ ਦੇ ਬਾਰੇ ਸਵਾਲ ਕੀਤੇ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਟੈਲੀਗ੍ਰਾਮ ਵਰਗੀ ਕੰਪਨੀ ਨੂੰ ਵੀ ਘੇਰੇ ਦੇ ਵਿੱਚ ਲਿਆ ਚੁੱਕੀ ਹੈ। ਵਟਸਐਪ ਨੇ ਪਿਛਲੇ ਦਿਨੀ ਆਪਣਾ ਯੂਜ਼ਰ ਨੇਮ ਫੀਚਰ ਸ਼ੁਰੂ ਕੀਤਾ, ਯਾਨੀ ਕਿ ਫੋਨ ਨੰਬਰ ਦੀ ਬਜਾਏ ਤੁਸੀਂ ਯੂਜ਼ਰ ਨੇਮ ਦੇ ਆਧਾਰ ਦੇ ਉੱਤੇ ਜਿਵੇਂ ਇੰਸਟਾਗ੍ਰਾਮ ਜਾਂ ਫੇਸਬੁੱਕ ਚੱਲਦੇ ਨੇ ਉਸ ਇਸ ਐਪ ਨੂੰ ਵੀ ਚੱਲਦਾ ਰੱਖ ਸਕਦੇ ਹੋ। ਸਰਕਾਰ ਨੇ ਫਿਲਹਾਲ ਮੇਟਾ ਨੂੰ ਇਹ ਹੁਕਮ ਦਿੱਤਾ ਹੈ ਕਿ ਇਸ ਫੀਚਰ ਨੂੰ ਭਾਰਤ ਸਰਕਾਰ ਦੀ ਸਲਾਹ ਤੋਂ ਬਗੈਰ ਹੀ ਲਾਗੂ ਕੀਤਾ ਜਾ ਰਿਹਾ। ਇਸ ਹਫ਼ਤੇ ਦੀ ਸ਼ੁਰੂਆਤ 'ਚ ਵਟਸਐਪ ਨੇ ਐਲਾਨ ਕੀਤਾ ਸੀ ਕਿ ਉਹ ਸਿਲਸਿਲੇਵਾਰ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਇਸ ਫੀਚਰ ਨੂੰ ਲਾਂਚ ਕਰ ਦੇਗਾ। ਯੂਜ਼ਰ ਨੇਮ ਹਾਲਾਂਕਿ ਇੱਕ ਆਪਸ਼ਨਲ ਔਰ ਯੂਨੀਕ ਆਈਡੈਂਟੀਫਾਇਰ ਹੋਏਗਾ, ਯਾਨੀ ਕਿ ਇੱਕ ਵਿਕਲਪ ਹੋਏਗਾ ਜੇਕਰ ਕੋਈ ਵਿਅਕਤੀ ਚੁਣਨਾ ਚਾਹੁੰਦਾ, ਜਿਸ ਦੇ ਵਿੱਚ ਯੂਜ਼ਰ ਆਪਣੇ ਵਟਸਐਪ ਅਕਾਊਂਟ ਨੂੰ ਫੋਨ ਨੰਬਰ ਦੀ ਬਜਾਏ ਵੀ ਯੂਜ਼ਰ ਨੇਮ ਦੇ ਜ਼ਰੀਏ ਚੱਲਦਾ ਰੱਖ ਸਕਣਗੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਹੀ ਜੁੜੀ ਹੋਈ ਆਖਰੀ ਕੁਝ ਖਬਰਾਂ ਜਿੱਥੇ ਧਾਰਮਿਕ ਖਬਰਾਂ ਨੇ। ਭਾਰਤ ਨੇ ਪਾਕਿਸਤਾਨ ਦੇ ਵਿੱਚ 125 ਸਾਲ ਪੁਰਾਣੇ ਗੁਰੂ ਘਰ ਨੂੰ ਢਾਏ ਜਾਣ ਦੀਆਂ ਖਬਰਾਂ ਨੂੰ ਕਾਫ਼ੀ ਦੁਖਦ ਕਰਾਰ ਦਿੱਤਾ ਔਰ ਕਿਹਾ ਹੈ ਕਿ ਇਸਲਾਮਾਬਾਦ ਦੇ ਵਿੱਚ ਜਿਹੜੇ ਵੀ ਦੋਖੀ ਨੇ ਉਹਨਾਂ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਭਾਰਤ ਨੇ ਕਿਹਾ ਹੈ ਕਿ ਇਸ ਬੇਹੱਦ ਹੀ ਨਿੰਦਣਯੋਗ ਘਟਨਾ ਦੀ ਭਾਰਤ ਸਰਕਾਰ ਦੀ ਤਰਫ ਤੋਂ ਨਿਖੇਧੀ ਕੀਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਦੀ ਕਥਿਤ ਤੌਰ ਦੇ ਉੱਤੇ ਢਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਇਸ ਦੀ ਟਿੱਪਣੀ ਜਾਰੀ ਕੀਤੀ। ਮੰਤਰਾਲੇ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਫਾਰੂਕਾਬਾਦ ਦੇ ਵਿੱਚ 125 ਸਾਲ ਪੁਰਾਣੇ ਇਸ ਇਤਿਹਾਸਕ ਗੁਰੂ ਘਰ ਨੂੰ ਢਾਏ ਜਾਣ ਦੀਆਂ ਖਬਰਾਂ ਦੇਖੀਆਂ ਨੇ। ਇਹ ਸਿੱਖ ਜਗਤ ਦੇ ਲਈ ਨਹੀਂ ਬਲਕਿ ਭਾਰਤ ਦੇ ਲਈ ਵੀ ਇੱਕ ਬੜੀ ਗੰਭੀਰ ਚਿੰਤਾ ਦਾ ਵਿਸ਼ਾ। ਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਨੂੰ ਢਾਣ ਤੇ ਸਥਾਨਕ ਅਧਿਕਾਰੀਆਂ ਜਾਂ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਯਾਨੀ ETBP ਦੇ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਸਰਕਾਰ ਨੇ ਵੀ ਕੋਈ ਕਦਮ ਨਹੀਂ ਲਿਆ। ਇਹ ਬੜੀ ਮੰਦਭਾਗੀ ਗੱਲ ਹੈ। ਪਾਕਿਸਤਾਨ ਦੇ ਵਿੱਚ ਅਕਸਰ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਦੇ ਉੱਤੇ ਪਾਕਿਸਤਾਨ ਸਰਕਾਰ ਨੂੰ ਗੰਭੀਰਤਾ ਦੇ ਨਾਲ ਲਿਆ ਜਾਣਾ ਚਾਹੀਦਾ। ਉਧਰ
उत्तर माफ करना जम्मू

ਕਸ਼ਮੀਰ ਦੇ ਵਿੱਚ ਬੰਬ ਬੰਬ ਬੋਲੇ ਦੇ ਤੇ ਹਰ ਹਰ ਮਹਾਦੇਵ ਦੇ ਗੂੰਜਦੇ ਜੈਕਾਰਿਆਂ ਦੇ ਵਿਚਕਾਰ ਸ਼ਰਧਾਲੂਆਂ ਦਾ ਪਹਿਲਾ ਜਥਾ ਅਮਰਨਾਥ ਯਾਤਰਾ ਦੇ ਲਈ ਰਵਾਨਾ ਹੋ ਗਿਆ। ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਸ ਵਾਰ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਸ ਦੇ ਰਾਹੀਂ ਨਿਗਰਾਨੀ ਦੇ ਵਾਸਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 670 ਕੰਪਨੀਆਂ ਤੈਨਾਤ ਕੀਤੀਆਂ ਗਈਆਂ। ਹਰ ਇੱਕ ਕੰਪਨੀ ਦੇ ਵਿੱਚ ਘੱਟੋ ਘੱਟ 100 ਜਵਾਨ ਹੁੰਦੇ ਨੇ, ਯਾਨੀ ਕਿ 6,700 ਤੋਂ ਵਧੇਰੇ ਜਵਾਨ ਤੈਨਾਤ ਕੀਤੇ ਗਏ ਨੇ। ਸੁਰੱਖਿਆ ਏਜੰਸੀਆਂ ਸਨਾਈਪਰਸ ਤੇ ਕਮਾਂਡੋ ਦਸਤਿਆਂ ਦੇ ਰਾਹੀਂ ਚੱਪੇ ਚੱਪੇ ਦੇ ਉੱਤੇ ਨਿਗਾਹ ਰੱਖੀ ਜਾਏਗੀ। ਇਸ ਸਾਲ ਇਹ ਪਵਿੱਤਰ ਯਾਤਰਾ ਅਮਰਨਾਥ ਧਾਮ ਦੀ 57 ਦਿਨਾਂ ਦੇ ਵਾਸਤੇ ਚੱਲੇਗੀ। ਅਧਿਕਾਰਕ ਯਾਤਰਾ ਤਾਂ 3 ਜੁਲਾਈ ਤੋਂ ਦੋਵਾਂ ਰਸਤਿਆਂ ਦੇ ਲਈ ਸ਼ੁਰੂ ਹੋਏਗੀ ਤੇ 28 ਅਗਸਤ ਨੂੰ ਮੁਕੰਮਲ ਹੋਏਗੀ। ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ ਤਰਫ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਰਧਾਲੂਆਂ ਦੇ ਰਹਿਣ, ਸਿਹਤ ਸੇਵਾਵਾਂ, ਸਫਾਈ, ਬਿਜਲੀ ਤੇ ਪਾਣੀ ਵਰਗੀਆਂ ਕਈ ਸਹੂਲਤਾਂ ਨੂੰ ਬਾਰੀਕੀ ਦੇ ਨਾਲ ਇਸ ਵਾਰ ਯਕੀਨੀ ਬਣਾਇਆ ਗਿਆ ਕਿ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਉਂਝ ਹਰ ਵਾਰ ਇਸ ਕਿਸਮ ਦੀ ਕੋਈ ਨਾ ਕੋਈ ਖਬਰ ਸਾਹਮਣੇ ਆਈ ਜਾਂਦੀ ਹੈ। ਖਬਰਾਂ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਜੇਕਰ ਤੁਸੀਂ ਡੈਰਿਲ ਮੈਗਵਾਇਰ ਦਾ ਨਾਮ ਭੁੱਲ ਗਏ ਹੋ ਤਾਂ ਯਾਦ ਰੱਖਿਓ, ਜੰਡਿਆਲਾ ਦੇ ਨਾਲ ਪਰਿਵਾਰਕ ਪਛੋਕੜ ਰੱਖਣ ਵਾਲੇ ਤੇ NSW ਦੀ ਇੱਕ ਪ੍ਰੀਮੀਅਰ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਰਹਿਣ ਵਾਲੇ ਵਾਗਾ ਵਾਗਾ ਦੇ ਇਸ ਸਾਬਕਾ MP ਦੇ ਉੱਤੇ ਇੱਕ ਵਾਰ ਫਿਰ ਤੋਂ ਇਲਜ਼ਾਮ ਲੱਗੇ ਨੇ। ਇਲਜ਼ਾਮ ਹਾਲਾਂਕਿ ਪੁਰਾਣੇ ਮਾਮਲੇ ਦੇ ਨਾਲ ਹੀ ਜੁੜੇ ਹੋਏ ਨੇ, ਜਿਸ ਨੂੰ ਕਿ ਹੁਣ NSW ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਵਿਚਾਰਿਆ ਗਿਆ। ਦੱਸ ਦਈਏ ਕਿ ਸਾਬਕਾ ਪਾਰਲੀਮੈਂਟੇਰੀਅਨ ਡੈਰਿਲ ਮੈਗਵਾਇਰ ਦੇ ਖਿਲਾਫ ਵਾਗਾ ਵਾਗਾ ਦੇ ਕੁਝ ਇੱਕ ਵਪਾਰਕ ਅਦਾਰਿਆਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਸੀ। ਹੁਣ ਇੱਕ ਵਪਾਰੀ ਨੇ ਡੈਰਿਲ ਮੈਗਵਾਇਰ ਦੇ ਖਿਲਾਫ ਅਦਾਲਤ ਦੇ ਵਿੱਚ ਪੇਸ਼ੀ ਦੇ ਦਰਮਿਆਨ ਆਪਣਾ ਬਿਆਨ ਦਿੱਤਾ ਤੇ ਕਿਹਾ ਹੈ ਕਿ ਚੀਨੀ ਮੂਲ ਦੇ ਕੁਝ ਨਾਗਰਿਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ ਸੱਦਣ ਦੇ ਵਾਸਤੇ ਉਹਨਾਂ ਦੇ ਵਪਾਰ ਨੂੰ ਸਪੌਂਸਰਡ ਬਣਾ ਕੇ $30,000 ਦੇਣ ਦੀ ਗੱਲ ਡੈਰਿਲ ਮੈਗਵਾਇਰ ਨੇ ਉਹਨਾਂ ਦੇ ਨਾਲ ਕੀਤੀ ਸੀ। ਦੱਸ ਦਈਏ ਕਿ ਇਸ ਵਕਤ 67 ਸਾਲ ਦੇ ਡੈਰਿਲ ਮੈਗਵਾਇਰ ਪਹਿਲਾਂ ਹੀ ਕਈ ਅਲੱਗ ਅਲੱਗ ਇਲਜ਼ਾਮਾਂ ਦੇ ਵਿੱਚ ਸਜ਼ਾ ਯਾਫਤਾ ਨੇ। ਇਹ ਵੀਜ਼ਾ ਸਕੀਮ ਦੇ ਫਰੋਡ ਦੀ ਖਬਰ ਇਸ ਤੋਂ ਪਹਿਲਾਂ ਪਿਛਲੀ ਜਿਹੜੀ NSW ਦੀ ਪ੍ਰੀਮੀਅਰ ਸੀ ਉਹਨਾਂ ਦੇ ਵੇਲੇ ਸਾਹਮਣੇ ਆਈ ਸੀ, ਜਦੋਂ ਇਹ ਗੱਲ ਕਹੀ ਗਈ ਸੀ ਕਿ ਜਨਵਰੀ 2013 ਤੋਂ ਲੈ ਕੇ ਅਗਸਤ 2015 ਦੇ ਦਰਮਿਆਨ ਡੈਰਿਲ ਮੈਗਵਾਇਰ ਨੇ ਇਸ ਚੀਨੀ ਮੂਲ ਦੇ ਕੁਝ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਬਹਿਰਾਲ ਅਦਾਲਤ ਦੀ ਤਰਫ ਤੋਂ ਇਸ ਮਾਮਲੇ ਦੀ ਹਾਲੇ ਅਗਲੀ ਸੁਣਵਾਈ ਜਿਹੜੀ ਉਹ ਜਾਰੀ ਰੱਖੀ ਗਈ ਹੈ, ਪਰ ਇਸ ਮਾਮਲੇ ਦੇ ਵਿੱਚ ਹਾਲੇ ਹੋਰ ਵੀ ਗਵਾਹਾਂ ਦੇ ਬਿਆਨ ਜਿਹੜੇ ਨੇ ਉਹ ਲਏ ਜਾਣੇ ਨੇ। ਉੱਥੇ ਵਿਵਾਦਾਂ ਦੀ ਗੱਲ ਜਦੋਂ ਤੁਰਦੀ ਹੈ ਤਾਂ ਵਨ ਨੇਸ਼ਨ ਪਾਰਟੀ 2 ਦਿਨਾਂ ਬਾਅਦ ਕੋਈ ਨਾ ਕੋਈ ਨਵਾਂ ਵਿਵਾਦ ਛੇੜ ਕੇ ਬਹਿ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਇਸ ਪਾਰਟੀ ਦੇ ਹੁਣ NSW ਤੋਂ ਆਉਂਦੇ ਸੈਨੇਟਰ ਸ਼ਾਨ ਬੈਲ ਨੇ ਇੱਕ ਕਥਿਤ ਬਿਆਨ ਦਿੱਤਾ। ਉਹਨਾਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਅੰਗਰੇਜ਼ੀ ਬੋਲੇ ਜਾਣ ਵਾਲੇ ਇਸ ਦੇਸ਼ ਦੇ ਅੰਦਰ ਸਰਕਾਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਟਰਾਂਸਲੇਸ਼ਨ ਸਰਵਿਸਿਜ਼ ਖਤਮ ਕਰ ਦੇਣੀਆਂ ਚਾਹੀਦੀਆਂ ਨੇ, ਚਾਹੇ ਤਾਂ ਕਿਸੇ ਵੀ ਸੈਕਟਰ ਦੇ ਵਿੱਚ ਇਸ ਕਿਸਮ ਦੀਆਂ ਮਾਈਗ੍ਰੈਂਟ ਅਸਿਸਟੈਂਟ ਪ੍ਰੋਗਰਾਮ ਹੋਣ, ਕੋਈ ਸਿਹਤ ਦੇ ਨਾਲ ਜੁੜਿਆ ਹੋਇਆ ਕੋਈ ਪ੍ਰੋਗਰਾਮ ਹੋਵੇ, ਕੋਈ ਸੋਸ਼ਲ ਸਰਵਿਸਿਜ਼ ਹੋਣ, ਉਹਨਾਂ 'ਚ ਟਰਾਂਸਲੇਸ਼ਨ ਸਰਵਿਸਿਜ਼ ਦੇ ਦਿੱਤੀਆਂ ਜਾਂਦੀਆਂ ਨੇ। ਯਾਨੀ ਕਿ ਜੇਕਰ ਇਹਨਾਂ ਲੋਕਾਂ ਨੇ ਅੰਗਰੇਜ਼ੀ ਬੋਲਣੀ ਵੀ ਹੈ ਤਾਂ ਵੀ ਨਹੀਂ ਬੋਲਦੇ। ਅਜੇ ਇਹਦੇ ਵਿੱਚ ਟਰਾਂਸਲੇਸ਼ਨ ਸਰਵਿਸਿਜ਼ ਇਸ ਦੇਸ਼ ਦੇ ਮੋਨੋਕਲਚਰਲ ਭਾਈਚਾਰੇ ਦੇ ਉੱਤੇ ਇੱਕ ਵੱਡੀ ਸੱਟ ਮਾਰਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵਪਾਰਕ ਅਦਾਰੇ ਮੁਕਾਬਲੇਬਾਜ਼ੀ ਦੀ ਘਾਟ ਔਰ ਵਧੀ ਹੋਈ ਮਹਿੰਗਾਈ ਦੇ ਚੱਲਦਿਆਂ ਅਕਸਰ ਬੰਦ ਹੋ ਜਾਂਦੇ ਨੇ। ਬਹੁਤ ਸਾਰੇ ਅਦਾਰੇ ਖੁਦ ਨੂੰ ਵਾਲੰਟਰੀਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ, ਯਾਨੀ ਕਿ ਇੱਕ ਕਿਸਮ ਦੀ ਜਿਹੜੀ ਦਿਵਾਲੀਆਪਨ ਆ ਉਸ ਤੋਂ ਪਹਿਲਾਂ ਦੀ ਕੰਡੀਸ਼ਨ ਦੇ ਵਿੱਚ ਭੇਜ ਦਿੰਦੇ ਨੇ। ਵਪਾਰਕ ਮੁਕਾਬਲੇਬਾਜ਼ੀ ਦੇ ਵਿੱਚ ਨਹੀਂ ਰਹਿ ਪਾਉਂਦੇ। ਹੁਣ ਆਸਟ੍ਰੇਲੀਆ ਦੇ ਵਿੱਚ ਬੂਟਾਂ ਦੇ ਖੇਤਰ ਦੀ ਇੱਕ ਕੰਪਨੀ ਬੈਟਸ ਕਾਫੀ ਵੱਡੀ ਕੰਪਨੀ ਹੈ, ਸ਼ੂ ਰਿਟੇਲਰ ਨੇ ਇਹ, ਅਲੱਗ ਅਲੱਗ ਇਹਨਾਂ ਦੇ ਸ਼ੋਰੂਮ ਨੇ। ਹੁਣ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋਈ ਇਸ ਕੰਪਨੀ ਦੇ ਦੇਸ਼ ਭਰ ਦੇ ਵਿੱਚ 35 ਦੇ ਕਰੀਬ ਸਟੋਰ ਨੇ, ਪਰ ਇਹ ਸਾਰੇ ਸਟੋਰ ਜਿਹੜੇ ਨੇ ਉਹ ਲਿਕੁਇਡੇਸ਼ਨ ਦੇ ਵਿੱਚ ਜਾਣ ਵਾਲੇ ਨੇ। 134 ਸਾਲ ਪੁਰਾਣੀ ਬੈਟਸ ਇੱਕ ਵਕਤ ਤੱਕ 220 ਸਟੋਰ ਆਸਟ੍ਰੇਲੀਆ ਭਰ 'ਚ ਚਲਾ ਰਹੀ ਸੀ, ਪਰ ਹੁਣ ਕੰਪਨੀ ਦੇ ਸਟੋਰ ਸਿਰਫ ਸਿਡਨੀ, ਬ੍ਰਿਸਬਨ, ਮੈਲਬਨ ਤੱਕ ਹੀ ਸੀਮਤ ਰਹਿ ਗਏ ਨੇ। ਬੈਟਸ ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਸਟੋਰਸ ਨੂੰ ਇੱਕ ਇੱਕ ਕਰਕੇ ਖਤਮ ਕਰ ਚੁੱਕੀ ਹੈ।
ਸਾਊਥ ਆਸਟ੍ਰੇਲੀਆ ਦੇ ਵਿੱਚ ਬਚੇ ਕੁਝ 3 ਸਟੋਰ ਵੀ ਛੇਤੀ ਖਤਮ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਡਾਰਵਿਨ 'ਚ 1 ਸਟੋਰ ਬਚਿਆ ਤੇ 7 ਸਟੋਰ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨੇ, ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਣਾ। ਲਗਭਗ 1,20,000 ਜੁੱਤੇ ਹੈਵੀਲੀ ਡਿਸਕਾਊਂਟ ਦੇ ਉੱਤੇ ਵਿਕਣ ਦੇ ਲਈ ਤਿਆਰ ਨੇ। ਜਾਓ ਫਿਰ ਬੈਟਸ ਦੇ ਸਟੋਰ ਦੇ ਵਿੱਚ। ਉਂਝ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਰੀਅਲ ਐਸਟੇਟ ਬਾਜ਼ਾਰ ਦੇ ਅੰਦਰ ਇੱਕ ਮੰਦੀ ਦਾ ਦੌਰ ਹੈ। ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜ਼ਮੀਨਾਂ ਦੀ ਖਰੀਦੋ ਫਰੋਖਤ ਦਾ ਮਾਮਲਾ ਜਿਹੜਾ ਉਹ ਬੇਸ਼ੱਕ ਭਖਿਆ ਹੋਵੇ, ਪਰ ਘਰਾਂ ਦੀ ਖਰੀਦੋ ਫਰੋਖਤ ਬੇਹੱਦ ਥੱਲੇ ਜਾ ਚੁੱਕੀ ਹੈ। ਖਾਸ ਤੌਰ ਦੇ ਉੱਤੇ ਸਿਡਨੀ ਤੇ ਮੈਲਬਰਨ ਦੇ ਸ਼ਹਿਰ ਦੇ ਨਾਵਾਂ ਦੇ ਉੱਤੇ ਇਹ ਭੰਡਾ ਫੁੜਦਾ। ਪਰ ਸਿਡਨੀ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਰਹਿਣ ਵਾਲਾ ਇੱਕ ਘਰ ਆਖਰਕਾਰ ਹੁਣ ਵਿਕੀ ਗਿਆ। ਸਿਡਨੀ ਤੇ ਮੈਲਬਰਨ ਦੇ ਸ਼ਹਿਰ ਦੇ ਨਾਵਾਂ ਦੇ ਉੱਤੇ ਇਹ ਭੰਡਾ ਫੁੜਦਾ। ਪਰ ਸਿਡਨੀ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਰਹਿਣ ਵਾਲਾ ਇੱਕ ਘਰ ਆਖਰਕਾਰ ਹੁਣ ਵਿਕੀ ਗਿਆ। ਸਿਡਨੀ ਮਾਰਨਿੰਗ ਹੈਰਾਲਡ ਦੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਕੁਇਨਜ਼ਲੈਂਡ ਦੇ ਸਾਬਕਾ ਇੱਕ ਕਿਸਾਨ ਜਿਹੜੇ ਨੇ ਉਹਨਾਂ ਨੇ ਘਰ ਖਰੀਦਿਆ ਬਰਾਂਗਰੂ ਇਲਾਕਾ। ਹੁਣ ਜਿਹੜੇ ਸਿਡਨੀ ਦੇ ਨਾਲ ਲੋਕ ਵਾਕਫ ਨੇ ਉਹ ਜਾਣਦੇ ਨੇ ਕਿ ਬਰਾਂਗਰੂ ਦੇ ਵਿੱਚ ਸਿਡਨੀ ਸ਼ਹਿਰ ਦੀ ਸਭ ਤੋਂ ਉੱਚੀ ਤੇ ਸਭ ਤੋਂ ਸੋਹਣੀ ਸ਼ਾਨਦਾਰ ਇਮਾਰਤ ਉਸਰੀ ਸੀ। ਔਰ ਇਸ ਇਮਾਰਤ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਇੱਕ 4 ਬੈਡਰੂਮ ਵਾਲਾ ਸਟੂਡੀਓ ਅਪਾਰਟਮੈਂਟ ਹੈ ਜਿਹਨੂੰ ਹੁਣ $54 million ਦੇ ਵਿੱਚ ਖਰੀਦਿਆ ਗਿਆ। ਦੱਸ ਦਈਏ ਕਿ ਇਸ ਦਾ ਡਿਜ਼ਾਈਨ ਵੀ ਦੇਸ਼ ਦੇ ਸਭ ਤੋਂ ਮਸ਼ਹੂਰ ਆਰਕੀਟੈਕਟ ਰੈਂਜ਼ੋ ਪਿਆਨੋ ਨੇ ਕੀਤਾ ਸੀ। 570 ਸਕੁਏਅਰ ਮੀਟਰ ਦੇ ਵਿੱਚ ਬਣੇ ਹੋਏ ਇਸ ਘਰ ਨੂੰ 83 ਮੰਜ਼ਿਲ ਦੇ ਉੱਤੇ ਬਣਾਇਆ ਗਿਆ, ਕਿਉਂਕਿ 84 ਦੇ ਉੱਤੇ ਤਾਂ ਪ੍ਰਾਈਵੇਟ ਪੂਲ ਹੈ, ਟੈਰਿਸ ਹੈ, ਤੇ 83 ਮੰਜ਼ਿਲ ਦੇ ਇਸ ਘਰ ਨੂੰ ਜਿਹਨੂੰ ਕਿ ਸੀ ਫੇਸਿੰਗ ਕਿਹਾ ਜਾਂਦਾ ਜਾਂ ਬੇ ਕਹਿ ਲਿਆ ਜਾਵੇ, ਸੀ ਤਾਂ ਕਦ ਹੈ, ਪਰ ਉਸ ਬੇ ਫੇਸਿੰਗ ਘਰ ਦੇ ਲਈ ਕੀਮਤ ਜਿਹੜੀ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਬੇਮਿਸਾਲ ਰੱਖੀ ਗਈ ਸੀ। ਸ਼ੁਰੂਆਤ ਦੇ ਵਿੱਚ $44 million ਇਸ ਦੀ ਕੀਮਤ ਰੱਖੀ ਗਈ ਸੀ, ਪਰ ਹੁਣ $54 million ਤੋਂ ਵੀ ਵੱਧ ਦੀ ਕੀਮਤ ਦੇ ਵਿੱਚ ਬਰਾਂਗਰੂ ਦਾ ਇਹ ਅਪਾਰਟਮੈਂਟ ਵੇਚਿਆ ਗਿਆ ਹੈ। ਦੱਸ ਦਈਏ ਕਿ ਇਸ ਪੂਰੀ ਦੀ ਪੂਰੀ ਇਮਾਰਤ ਦੇ ਵਿੱਚ ਘਰ ਵੈਸੇ ਹੀ ਖਰੀਦਣੇ ਬੜੇ ਮੁਸ਼ਕਲ ਨੇ, ਔਰ ਐਸੇ ਵਕਤ ਦੇ ਵਿੱਚ ਜਦੋਂ ਸਿਡਨੀ ਦੀ ਮਾਰਕੀਟ ਸਲੰਪ ਯਾਨੀ ਕਿ ਹੇਠਲੇ ਦੌਰ ਦੇ ਵਿੱਚ ਹੈ, ਅਜਿਹੇ ਦੌਰ ਦੇ ਵਿੱਚ ਵੀ ਇਸ ਘਰ ਨੂੰ ਖਰੀਦਿਆ ਗਿਆ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਪਿੱਛੇ ਜੇ ਇੰਡੋਨੇਸ਼ੀਆ ਦੀ ਤਰਫ ਤੋਂ ਇਹ ਪ੍ਰਪੋਜ਼ਲ ਦੇਣਾ ਕਿ ਇੰਡੋਨੇਸ਼ੀਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਰਲ ਕੇ ਫੁੱਟਬਾਲ ਦੇ ਵਿਸ਼ਵ ਕੱਪ ਨੂੰ ਕਦੇ ਨਾ ਕਦੇ ਆਯੋਜਿਤ ਕਰ ਸਕਦੇ ਨੇ, ਜਿਹੜੇ ਕਿ ਹੁਣ ਤੱਕ ਤੈਅ ਨਹੀਂ ਹੋਏ ਨੇ, ਇਸ ਦੇ ਉੱਤੇ ਹੁਣ ਸਵਾਲ ਉੱਠਣ ਲੱਗੇ ਨੇ। ਸਵਾਲ ਇਹ ਉੱਠ ਰਹੇ ਨੇ ਕਿ ਕੀ ਆਸਟ੍ਰੇਲੀਆ, ਜਿਵੇਂ ਹੁਣ ਮੌਜੂਦਾ ਫੀਫਾ ਵਿਸ਼ਵ ਕੱਪ ਚੱਲ ਰਿਹਾ, ਅਮਰੀਕਾ, ਮੈਕਸੀਕੋ ਤੇ ਕੈਨੇਡਾ ਦੀ ਤਰਫ ਤੋਂ ਰਲ ਕੇ ਆਯੋਜਿਤ ਕਰਵਾਇਆ ਜਾ ਰਿਹਾ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੋਨੇਸ਼ੀਆ ਜੋ ਕਿ ਸਮੁੰਦਰੀ ਗੁਆਂਢੀ ਦੇਸ਼ ਨੇ, ਤਿੰਨੋਂ ਇੱਕ ਦੂਸਰੇ ਦੇ ਨਾਲ ਜ਼ਮੀਨੀ ਸਰਹੱਦ ਦੇ ਨਾਲ ਤਾਂ ਨਹੀਂ ਜੁੜਦੇ ਪਰ ਸਮੁੰਦਰੀ ਸਰਹੱਦ ਦੇ ਨਾਲ ਇੱਕ ਦੂਸਰੇ ਦੇ ਗੁਆਂਢੀ ਨੇ, ਇਹਨਾਂ ਦੇਸ਼ਾਂ ਦੇ ਵਿੱਚ ਫੀਫਾ ਵਿਸ਼ਵ ਕੱਪ ਕਰਵਾਇਆ ਜਾ ਸਕਦਾ ਕਿ ਨਹੀਂ? ਸਿੱਧਾ ਜਿਹਾ ਜਵਾਬ ਤਾਂ ਹਾਲੇ ਨਾ ਹੀ ਆਇਆ। ਆਸਟ੍ਰੇਲੀਆ ਨੇ ਬੇਸ਼ੱਕ 2023 ਦੇ ਵਿੱਚ ਮਹਿਲਾਵਾਂ ਦਾ ਵਿਸ਼ਵ ਕੱਪ ਆਯੋਜਿਤ ਕਰਵਾਇਆ ਸੀ ਨਿਊਜ਼ੀਲੈਂਡ ਦੇ ਨਾਲ ਰਲ ਕੇ, ਸਫਲ ਵੀ ਹੋ ਗਿਆ ਸੀ ਉਹ ਟੂਰਨਾਮੈਂਟ, ਬਲਕਿ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਜਿਹਨੂੰ ਮਟਿਲਡਾਸ ਕਿਹਾ ਜਾਂਦਾ ਉਹ ਸੈਮੀਫਾਈਨਲ ਤੱਕ ਚਲੀ ਗਈ ਸੀ, ਔਰ ਉਸ ਮੈਚ ਨੂੰ ਦੇਖਣ ਦੇ ਲਈ 7 million ਤੋਂ ਜ਼ਿਆਦਾ ਦਰਸ਼ਕਾਂ ਨੇ ਆਪਣੇ ਟੀਵੀ ਟਿਊਨ ਇਨ ਕੀਤੇ ਸੀ। ਪਰ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਇਨਫਰਾਸਟ੍ਰਕਚਰ ਹੈ ਜਾਂ ਨਹੀਂ, ਇਹਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ। ਕੀ ਆਸਟ੍ਰੇਲੀਆ ਇਕੱਲਿਆਂ ਹੀ ਇਸ ਟੂਰਨਾਮੈਂਟ ਨੂੰ ਕਰਵਾ ਪਾਉਂਦਾ? ਇਸ ਦਾ ਜਵਾਬ ਤਾਂ ਨਾ ਹੈ, ਪਰ ਨਿਊਜ਼ੀਲੈਂਡ ਤੇ ਇੰਡੋਨੇਸ਼ੀਆ ਦੇ ਨਾਲ ਹੋਣ ਦੀ ਸੰਭਾਵਨਾ ਹੈ। ਪਰ ਫੁੱਟਬਾਲ ਵਿਸ਼ਵ ਕੱਪ ਹਰ 4 ਸਾਲਾਂ ਬਾਅਦ ਹੁੰਦਾ ਹੈ, ਹੁਣ 2026 'ਚ ਜਦੋਂ ਹੋ ਰਿਹਾ, ਇਹ ਤੋਂ 4 ਸਾਲ ਬਾਅਦ 2030 ਦੇ ਵਿੱਚ ਜਦੋਂ ਫੀਫਾ ਵਿਸ਼ਵ ਕੱਪ ਹੋਣਾ ਤਾਂ ਬੇਹੱਦ ਖਾਸ ਹੋਏਗਾ। ਉਹ ਇਸ ਵਿਸ਼ਵ ਕੱਪ ਦਾ 100ਵਾਂ ਐਡੀਸ਼ਨ ਹੈ। ਉਸ ਵਿਸ਼ਵ ਕੱਪ ਨੂੰ ਅਲੱਗ ਅਲੱਗ 3 ਮਹਾਂਦੀਪਾਂ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ। ਦੱਖਣੀ ਅਮਰੀਕਾ ਜਿਸਦੇ ਵਿੱਚ ਉਰੂਗੁਏ, ਅਰਜਨਟੀਨਾ ਤੇ ਪੈਰਾਗੁਏ ਵਰਗੇ ਦੇਸ਼ ਰਲ ਕੇ ਆਯੋਜਿਤ ਕਰਨਗੇ। ਉਸ ਤੋਂ ਬਾਅਦ ਟੂਰਨਾਮੈਂਟ ਦੇ ਕੁਝ ਮੈਚ ਸਪੇਨ ਤੇ ਪੁਰਤਗਾਲ ਵਰਗੇ ਯੂਰਪੀ ਦੇਸ਼ਾਂ ਨੂੰ ਦੇ ਦਿੱਤੇ ਜਾਣਗੇ ਤੇ ਨਾਲ ਲੱਗਦੇ ਹੀ ਮੋਰੋਕੋ ਜੋ ਕਿ ਏਸ਼ੀਆਈ ਅਫਰੀਕੀ ਮਹਾਂਦੀਪ ਦਾ ਇੱਕ ਦੇਸ਼ ਹੈ, ਇਸ ਦੇ ਵਿੱਚ ਵੀ ਭੇਜ ਦਿੱਤੇ ਜਾਣਗੇ। ਇਸ ਤੋਂ ਬਾਅਦ ਜਿਹੜਾ 2034 ਦਾ ਫੀਫਾ ਵਿਸ਼ਵ ਕੱਪ ਹੈ ਉਹ ਵੀ ਤੈਅ ਹੋ ਗਿਆ, ਉਹ ਸਾਊਦੀ ਅਰਬ ਨੂੰ ਇਸ ਵਾਰ ਮੌਕਾ ਮਿਲਿਆ। ਦੱਸ ਦਈਏ ਕਿ
ਕਤਰ ਦੇ ਵਿੱਚ ਜਿਹੜਾ ਫੀਫਾ ਵਿਸ਼ਵ ਕੱਪ ਉਹ ਪਹਿਲਾਂ ਹੀ ਮੱਧ ਪੂਰਬ ਦਾ ਦੇਸ਼ ਸਾਬਤ ਕਰ ਚੁੱਕਿਆ ਪਰ ਆਸਟ੍ਰੇਲੀਆ ਦੇ ਲਈ ਇਸ ਕਿਸਮ ਦੀ ਇਸ ਦੀ ਜਿਹੜੀ ਅਗਵਾਈ ਕਰਨ ਦਾ ਜਾਂ ਮੇਜ਼ਬਾਨੀ ਕਰਨ ਦਾ ਮੌਕਾ ਮਿਲੇ ਇਹਦੇ ਬਾਰੇ ਹਾਲੇ ਸਵਾਲ ਉੱਠ ਰਹੇ ਨੇ ਘੱਟੋ

ਪਰ 2046 ਤੋਂ ਪਹਿਲਾਂ ਤਾਂ ਆਸਟ੍ਰੇਲੀਆ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਲਈ ਆਪਣੀ ਬੀਡਿੰਗ ਦਾਇਰ ਨਹੀਂ ਕਰਨ ਲੱਗਿਆ। ਉਂਝ ਆਸਟ੍ਰੇਲੀਆ 2032 ਦੇ ਵਿੱਚ ਓਲੰਪਿਕ ਖੇਡਾਂ ਵਰਗੇ ਵੱਡੇ ਖੇਡ ਪ੍ਰੋਗਰਾਮ ਨੂੰ ਆਯੋਜਿਤ ਜ਼ਰੂਰ ਕਰਵਾਉਣ ਜਾ ਰਿਹਾ ਹੈ। ਖੈਰ, ਇੱਧਰ ਫੀਫਾ ਵਿਸ਼ਵ ਕੱਪ ਦੀ ਗੱਲ ਜਦੋਂ ਤੁਰੀ ਹੋ ਹੈ ਤਾਂ ਇੱਕ ਖ਼ਬਰ ਹੋਰ ਤੁਹਾਡੇ ਨਾਲ ਸਾਂਝੀ ਕਰ ਦਈਏ। ਅਮਰੀਕਾ ਤੇ ਬੋਸਨੀਆ ਹਰਜ਼ੋਗਵੀਨਾ ਦੇ ਦਰਮਿਆਨ ਹੋਏ ਮੈਚ ਨੂੰ ਅਮਰੀਕਾ ਨੇ ਰਾਊਂਡ ਆਫ 32 ਚ 0 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤ ਲਿਆ। ਉਧਰ ਇੰਗਲੈਂਡ ਤੇ ਡੀ ਆਰ ਕੋਂਗੋ ਦੇ ਵਿੱਚ ਹੋਏ ਮੈਚ ਨੂੰ ਇੰਗਲੈਂਡ ਨੇ 1 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤਿਆ। ਔਰ ਬੈਲਜੀਅਮ ਨੇ ਵੀ ਸੈਨੇਗਲ ਨੂੰ ਹਰਾ ਕੇ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇੰਗਲੈਂਡ ਤੇ ਡੀ ਆਰ ਕੋਂਗੋ ਦੇ ਮੈਚ ਦੇ ਵਿੱਚ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਦੂਸਰੇ ਹਾਫ ਦੇ ਵਿੱਚ 11ਵੇਂ ਮਿੰਟ ਦੇ ਅੰਦਰ ਹੀ 2 ਗੋਲ ਦਾਗ ਕੇ 11 ਮਿੰਟ ਦੇ ਅੰਦਰ 2 ਗੋਲ ਦਾਗ ਕੇ ਇੰਗਲੈਂਡ ਦੀਆਂ ਵਿਸ਼ਵ ਕੱਪ ਦੀਆਂ ਉਮੀਦਾਂ ਨੂੰ ਨਵੀਂ ਜਾਨ ਦੇ ਦਿੱਤੀ। ਉਹਨਾਂ ਦੇ ਦਮ ਦੇ ਉੱਤੇ ਇੰਗਲੈਂਡ ਨੇ ਅਟਲਾਂਟਾ ਦੇ ਵਿੱਚ ਖੇਡੇ ਗਏ ਰਾਊਂਡ ਆਫ 32 ਦੇ ਮੁਕਾਬਲੇ 'ਚ ਡੀ ਆਰ ਕੋਂਗੋ ਨੂੰ 2-1 ਦੇ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਇੰਗਲੈਂਡ ਦਾ ਸਾਹਮਣਾ ਹੁਣ ਆਉਂਦੇ ਐਤਵਾਰ ਦੇ ਦਿਨ ਮੈਕਸੀਕੋ ਸਿਟੀ ਦੇ ਐਜ਼ਟੇਕਾ ਸਟੇਡੀਅਮ ਦੇ ਵਿੱਚ ਕੋ ਹੋਸਟ ਮੈਕਸੀਕੋ ਦੇ ਨਾਲ ਹੋਏਗਾ। ਇਹ ਮੁਕਾਬਲਾ ਰਾਊਂਡ ਆਫ 16 ਦਾ ਹੈ। ਉਧਰ ਇੰਗਲੈਂਡ ਦੇ ਉੱਤੇ ਲਗਾਤਾਰ ਦਬਾਅ ਵੀ ਸੀ ਕਿਉਂਕਿ ਕੋਂਗੋ ਨੇ ਮੈਚ ਦੀ ਸ਼ੁਰੂਆਤ ਦੇ ਵਿੱਚ ਪੂਰੀ ਪਕੜ ਬਣਾ ਰੱਖੀ ਸੀ। ਕੋਂਗੋ ਦੇ ਕਪਤਾਨ ਚਾਂਸੇਲ ਮੰਬੇਬਾ ਨੇ ਬਗੈਰ ਕਿਸੇ ਇੰਗਲੈਂਡ ਦੇ ਦਬਾਅ ਦੇ ਪਹਿਲਾ ਗੋਲ ਜਿਹੜਾ ਉਹ ਤਾਗ ਦਿੱਤਾ ਸੀ। ਉੱਥੇ ਹੀ ਦੂਸਰੇ ਮੈਚ ਦੇ ਵਿੱਚ ਬੈਲਜੀਅਮ ਨੇ 2 ਗੋਲ ਦੇ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਆਇਆ ਸੈਨੇਗਲ ਨੂੰ 3-2 ਦੇ ਨਾਲ ਹਰਾ ਕੇ ਅੰਤਿਮ 16 ਦੇ ਵਿੱਚ ਥਾਂ ਪੱਕੀ ਕੀਤੀ ਹੈ। ਇਸ ਤੋਂ ਇਲਾਵਾ ਇੰਗਲੈਂਡ ਮਾਫ ਕਰਨਾ ਅਮਰੀਕਾ ਵਾਲਾ ਜਿਹੜਾ ਮੈਚ ਹੈ ਉਸ ਦੇ ਵਿੱਚ ਅਮਰੀਕਾ ਨੇ 2 ਗੋਲ ਕੀਤੇ ਤੇ ਬੋਸਨੀਆ ਹਰਜ਼ੋਗਵੀਨਾ ਫੁੱਲ ਟਾਈਮ ਮੁੱਕਣ ਤੱਕ ਕੋਈ ਵੀ ਗੋਲ ਨਹੀਂ ਕਰ ਸਕਿਆ। ਨਤੀਜਾ ਇਹ ਨਿਕਲਿਆ ਕਿ ਮੈਚ ਹੁਣ ਹੋਸਟ ਅਮਰੀਕਾ ਦੇ ਪੱਖ ਦੇ ਵਿੱਚ ਚਲਾ ਗਿਆ। ਇੱਧਰ ਭਾਰਤ ਤੇ ਇੰਗਲੈਂਡ ਦੇ ਦਰਮਿਆਨ ਹੋਏ ਦੂਸਰੇ T20 ਮੈਚ ਨੂੰ ਰੱਦ ਕਰਨਾ ਪਿਆ। ਦੱਸ ਦਈਏ ਕਿ ਇਸ ਮੈਚ ਦੇ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲ ਸਕਿਆ ਕਿਉਂਕਿ ਦਿਨ ਰਾਤ ਖੇਡੇ ਗਏ ਇਸ ਮੈਚ ਦੇ ਵਿੱਚ ਬਾਰਿਸ਼ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦਿਆਂ ਮੈਚ ਨੂੰ ਵਿਚਾਲੇ ਰੋਕਣਾ ਵਿਚਕਾਰੀ ਜਾਂ ਕਹਿ ਲਈਏ ਕਿ ਦਰਮਿਆਨ ਹੀ ਰੋਕ ਦਿੱਤਾ ਗਿਆ। ਭਾਰਤ ਤੇ ਇੰਗਲੈਂਡ ਦੇ ਦਰਮਿਆਨ 5 T20 ਮੈਚਾਂ ਦੀ ਲੜੀ ਦਾ ਇਹ ਪਹਿਲਾ ਮੈਚ ਸੀ ਜਿਹੜਾ ਬਗੈਰ ਰਿਜ਼ਲਟ ਦੇ ਖਤਮ ਹੋਇਆ। ਇਸ ਤੋਂ ਪਹਿਲਾਂ ਭਾਰਤ ਆਇਰਲੈਂਡ ਤੋਂ 2-0 ਦੇ ਨਾਲ ਲੜੀ ਹਾਰ ਚੁੱਕਿਆ। ਭਾਰਤ ਦੇ ਲਈ ਇਹ ਸਾਲ T20 ਮੈਚਾਂ ਦੇ ਨਾਲ ਭਰਿਆ ਹੋਇਆ। ਇਹ ਇਸ ਕਰਕੇ ਵੀ ਭਾਰਤ ਦੇ ਲਈ ਜ਼ਰੂਰੀ ਹੈ ਤਾਂ ਕਿ ਭਾਰਤ ਓਲੰਪਿਕ ਖੇਡਾਂ ਦੇ ਵਿੱਚ ਆਪਣਾ ਜਿਹੜਾ ਦਾਅਵੇਦਾਰੀ ਹੈ ਉਸਨੂੰ ਮਜ਼ਬੂਤ ਰੱਖ ਸਕੇ। T20 ਰੈਂਕਿੰਗ ਦੇ ਵਿੱਚ ਜਿਹੜੀ ਟੀਮ ਸਿਖਰ 'ਤੇ ਹੋਏਗੀ ਉਹ ਬਗੈਰ ਕਿਸੇ ਵਿਰੋਧ ਦੇ ਅਤੇ ਬਗੈਰ ਕਿਸੇ ਔਖੇ ਪੂਲ ਦੇ ਇਸ ਓਲੰਪਿਕ ਖੇਡਾਂ ਦੇ ਵਿੱਚ T20 ਕ੍ਰਿਕਟ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਇਸ ਵਾਰ ਉਸ ਦੇ ਵਿੱਚ ਰਹਿ ਸਕੇਗੀ, ਟਿਕ ਸਕੇਗੀ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674। ਖਬਰਾਂ ਤੋਂ ਬਾਅਦ ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ,
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਅਬਦੁੱਲਾ ਕਦੇ ਵੀ ਡਿਸਅਪੁਆਇੰਟ ਨਹੀਂ ਕਰਦਾ ਹੈਗਾ। ਇੱਕ ਹੋਰ ਬਹੁਤ ਖੂਬਸੂਰਤ ਗੀਤ ਪੰਜਾਬ ਤੋਂ ਸੋਹਣਾ ਲੈ ਕੇ ਹੋਇਆ ਹਾਜ਼ਰ ਅਬਦੁੱਲਾ। ਤੇ ਲੋ ਜੀ, ਮੈਂ ਵੀ ਪੰਜਾਬ ਦੀ ਗੱਲ ਜਦੋਂ ਕਰਦਾ ਹੈ ਤਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੇ ਪ੍ਰੋਗਰਾਮ ਲੈ ਕੇ ਹੋਇਆ ਹਾਜ਼ਰ। ਹੁਣ ਨਹੀਂ, ਥੋੜੀ ਦੇਰ ਦੇ ਵਿੱਚ, ਹਾਲੇ ਤਾਂ ਡਰਾਈਵ ਬੈਕ ਸ਼ੋਅ ਤੁਸੀਂ ਸੁਣੋ, ਨਵੇਂ ਨਵੇਂ ਗੀਤ ਜਿਹੜੇ ਨੇ ਉਹ ਸੁਣੋ, ਤੁਸੀਂ ਇੰਜੋਏ ਕਰੋ। ਇੱਕ ਤੋਂ ਬਾਅਦ ਇੱਕ ਗੀਤ ਘੈਂਟ ਘੈਂਟ ਵੀ ਆਏ ਹੈਗੇ ਨੇ ਇਸ ਹਫਤੇ ਦੇ। ਇਹ ਹਫਤਾ ਵੈਸੇ ਨਾਈਡੋਕ ਹਫਤਾ ਹੈ। ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਕਲਚਰ ਹੈ ਜਿਹੜਾ, ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਲੈਟਸ ਸੈਲੀਬ੍ਰੇਟ ਮਲਟੀ ਕਲਚਰ ਹੈ ਜੀ। ਕਾਹਨੂੰ ਐਵੇਂ ਉਸ ਦੌੜ ਦੇ ਵਿੱਚ ਲੱਗਣਾ ਜੇ ਤੁਸੀਂ ਇੰਡੀਜਨਸ ਕਲਚਰ ਨੂੰ ਸੈਲੀਬ੍ਰੇਟ ਨਹੀਂ ਕਰ ਰਹੇ ਤੇ ਮੋਨੋਕਲਚਰ ਦਾ ਵੀ ਵਿਰੋਧ ਕਰ ਰਹੇ ਹੋ, ਤਾਂ ਫਿਰ ਕਿਤੇ ਨਾ ਕਿਤੇ ਗੜਬੜ ਤੁਹਾਡੇ ਆਪਣੇ 'ਚ ਹੈਗੀ ਹੈ। ਸੋਚੋ ਜ਼ਰਾ ਕੀ ਕਰਨਾ ਚਾਹੁੰਦੇ ਹੋ। ਇੱਕ ਪਾਸੇ ਹੋਇਆ ਕਰੋ, ਇੱਕ ਪੱਲਾ ਫੜੋ। ਅਤੇ ਅੱਜ ਦੇ ਇਸ ਪ੍ਰੋਗਰਾਮ ਵੀਰਵਾਰ ਦੇ ਦਿਨ ਡਰਾਈਬੈਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਰ ਜਿਹੜਾ ਗੀਤ ਮੈਂ ਤੁਹਾਨੂੰ ਹੁਣ ਸੁਣਾਉਣ ਲੱਗੇ ਹਾਂ, ਯਾਰ ਅਰਜਨ ਢਿੱਲੋਂ ਨੇ ਕੀ ਉਹ ਕਰਤਾ ਹੈ, ਆਹ ਨਵੀਂ ਜਿਹੜੀ ਐਲਬਮ ਆਈ ਹੈ, EP ਆਈ ਹੈ 12 ਮਾਹ, ਓਏ ਹੋਏ ਹੋਏ, ਕਿੰਨਾ ਸੋਹਣਾ ਗੀਤ ਹੈ ਯਾਰ।

ਦੋ ਗੀਤਕਾਰ ਹੈਗੇ ਨੇ ਜਿਹੜੇ ਇੱਕ ਦੂਜੇ ਨੂੰ ਟੱਕਰ ਦਿੰਦੇ ਨੇ, ਜਾਂ ਮੈਨੂੰ ਲੱਗਦਾ ਅਰਜਨ ਢਿੱਲੋਂ ਤੇ ਜਾਂ ਫਿਰ ਇੱਕੋ ਹੀ ਸਟਾਈਲ ਦੇ ਗੀਤ ਵੀ ਹੁੰਦੇ ਨੇ। ਇੱਧਰ ਦੁੱਲੇ ਦਾ ਵੀ 12 ਮਾਹ ਸੁਣ ਲਓ, ਇਹ ਕੀ ਕਹਿੰਦਾ ਹੈ ਦੁੱਲਾ।

ਕੀ ਚਲਾਵਾਂ ਤੁਹਾਡੇ ਲਈ, ਕੀ ਨਾ ਚਲਾਵਾਂ। ਵੈਸੇ ਅੱਗੇ ਚੱਲ ਕੇ ਅੱਜ ਦੇ ਦਿਨ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਹੈ, ਬਿਲਕੁਲ ਹੀ ਵੱਖਰੇ ਕਿਸਮ ਦਾ ਉਹ ਪ੍ਰੋਗਰਾਮ ਹੁੰਦਾ ਤੇ ਇਸ ਪੂਰੇ ਹਫਤੇ ਦੇ ਨਾਲੋਂ। ਸੋ ਉਸ ਸ਼ੋਅ ਦੇ ਵਿੱਚ ਵੀ ਆਇਓ ਤੁਸੀਂ। ਇੱਕ ਆਹ ਗਾਣਾ ਵੀ ਮੈਂ ਸੁਣਦਾ ਸੀਗਾ, ਮੈਂ ਹਾਲੇ ਤੱਕ ਸੁਣਿਆ ਨਹੀਂ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਹੀ ਸੁਣ ਲੈਂਦੇ ਹਾਂ। ਇਹ ਵੀ

ਮੈਂ ਪਤਾ ਕੀ ਮਹਿਸੂਸ ਕਰਦਾ ਅੰਜਾ ਢਿੱਲੋ ਦੇ ਲਈ। ਮੈਂ ਸੋਚ ਰਿਹਾ ਸੀ ਇੱਕ ਦਿਨ ਆਪ ਬੈਠਾ ਕਿ ਜਿਵੇਂ ਹੁਣ ਇਹ ਗਾਣਾ ਅਰਜਨ ਢਿੱਲੋਂ ਦੇ ਬਹੁਤ ਗਾਣੇ ਵਧੀਆ ਹੁੰਦੇ ਨੇ ਪਰ ਉਹ ਟਿਪੀਕਲ ਅਰਜਨ ਢਿੱਲੋਂ ਸਟਾਈਲ ਹੁੰਦੇ ਨੇ। ਉਹਦੇ ਚ ਮੈਨੂੰ ਪਰਸਨਲੀ ਇਹ ਲੱਗਦਾ ਕਿ ਅਰਜਨ ਢਿੱਲੋਂ ਨੂੰ ਇੱਕ ਕੰਮ ਕਰਨਾ ਚਾਹੀਦਾ, ਕਲੈਬਰੇਸ਼ਨ। ਔਰ ਕਲੈਬਰੇਸ਼ਨ ਵੀ ਏਦਾਂ ਨਹੀਂ ਕਿ ਕਰਨ ਔਜਲੇ ਨੂੰ ਦੇਤਾ ਗਾਣਾ ਜਾਂ ਦਲਜੀਤ ਨੂੰ ਦੇਤਾ। ਮੈਨੂੰ ਲੱਗਦਾ ਅਰਜਨ ਢਿੱਲੋਂ ਨੂੰ ਨਾ ਹੁਣ ਆਪਣਾ ਦਾਇਰਾ ਵੱਡਾ ਕਰਕੇ ਆਪਣਾ ਲਿਖਿਆ ਹੋਇਆ ਗੀਤ ਅਰਿਜੀਤ ਸਿੰਘ ਨੂੰ ਦੇ ਦੇਣਾ ਚਾਹੀਦਾ। ਵੈਸੇ ਵੀ ਉਹਨਾਂ ਨੇ ਹੁਣ ਫਿਲਮਾਂ ਦੇ ਲਈ ਤਾਂ ਗਾਣਾ ਨਹੀਂ ਹੈਗਾ ਅਤੇ ਜੇ ਮੰਨ ਜਾਵੇ ਵੈਸੇ ਬੈਕਗਰਾਊਂਡ ਸਿੰਗਿੰਗ ਦੇ ਲਈ ਪਤਾ ਨਹੀਂ ਅਰਿਜੀਤ ਸਿੰਘ ਮੰਨੂਗਾ ਕਿ ਨਹੀਂ, ਪਰ ਕੋਈ ਵਧੀਆ ਜਿਹੀ ਕਲੈਬਰੇਸ਼ਨ ਹੋਵੇ, ਕੋਈ ਕੋਕ ਸਟੂਡੀਓ ਟਾਈਪ ਅਰਜਨ ਢਿੱਲੋਂ ਦਾ ਲਿਖਿਆ ਹੋਇਆ ਗਾਣਾ ਹੋਵੇ, ਕੰਪੋਜੀਸ਼ਨ ਬੇਸ਼ੱਕ ਇਹਦੀ ਹੋਵੇ ਪਰ ਮਿਊਜ਼ਿਕ ਕੋਈ ਵਧੀਆ, ਕੋਈ ਡਿਫਰੈਂਟ ਜਾਨਰ ਦਾ, ਕੋਈ ਹੋਰ। ਆਈ ਡੋਂਟ ਨੋ ਕੌਣ ਅੱਜ ਦੀ ਤਰੀਕ ਦੇ ਵਿੱਚ ਵਧੀਆ ਹੈਗਾ ਅਤੇ ਹਿੰਦੀ ਦੇ ਵਿੱਚ ਜਾਂ ਪੰਜਾਬੀ 'ਚ ਜਾਂ ਇਨਫੈਕਟ ਮਿਊਜ਼ਿਕ, ਜਦੋਂ ਮਿਊਜ਼ਿਕ ਦੀ ਗੱਲ ਆਉਂਦੀ ਹੈਗੀ ਹੈ ਤਾਂ ਸਾਊਥ ਦਾ ਮਿਊਜ਼ਿਕ ਵੀ ਬੜਾ ਵਧੀਆ ਮੰਨਿਆ ਜਾਂਦਾ ਹੈਗਾ। ਸਾਊਥ ਦੇ ਵੀ ਬੜੇ ਵੱਡੇ ਮਿਊਜ਼ਿਕ ਡਾਇਰੈਕਟਰ ਹੋਏ ਹੈਗੇ ਨੇ। ਬੰਗਾਲੀ ਮਿਊਜ਼ਿਕ ਬਹੁਤ ਸੋਹਣਾ ਆਉਂਦਾ ਹੈਗਾ ਅੱਜ ਕੱਲ੍ਹ ਅਤੇ ਔਰ ਗਾਵੇ ਅਰਿਜੀਤ ਸਿੰਘ, ਆਹ ਖੁਆਇਸ਼ ਹੈਗੀ ਮੇਰੀ। ਬਾਕੀ ਪਤਾ ਨਹੀਂ, ਕੋਈ ਨਹੀਂ, ਅਰਜਨਾ ਸੁਣਿਓ ਗੱਲ, ਜੇ ਕੋਈ ਅਰਜਨ ਢਿੱਲੋਂ ਦਾ ਕੋਈ ਜਾਣਕਾਰ ਹੈਗਾ ਉਹ ਉਹਨਾਂ ਤੱਕ ਜਾਣਕਾਰੀ ਪਹੁੰਚਾ ਦੇ ਵੀ ਆਹ ਗੱਲ ਕਹੀ ਹੈ ਹਾਂਜੀ ਵਾਲੇ ਗੌਤਮ ਨੇ, ਦੇਖੋ ਜੀ ਕਰਕੇ ਜੇ ਹੋ ਸਕਦਾ ਤੁਹਾਡੇ ਤੋਂ ਪੋਸੀਬਲ।

ਅੱਜ ਥੋੜਾ ਜਿਹਾ ਡਿਫਰੈਂਟ ਕਿਸਮ ਦਾ ਨਾ ਡਰਾਈਵ ਬੈਕ ਸ਼ੋਅ ਆਪਾਂ ਰੱਖਦੇ ਹਾਂ। ਕੁਇਕ ਫਟਾਫਟ ਕਰਕੇ ਦੇਖਦੇ ਹੈਗੇ ਹਾਂ ਕਿ ਕਿਹੜੇ ਕਿਹੜੇ ਗਾਣੇ ਆਪਾਂ ਰੱਖ ਸਕਦੇ ਹਾਂ। ਆਹ ਹੈਗਾ ਰਣਜੀਤ ਬਾਵੇ ਦਾ ਮਾਈ ਰੂਟਸ। ਇੱਕ ਕਿਹੜਾ ਇਹ ਮੁੰਡਾ ਸਿੰਗਰ ਅਤੇ ਇਹਨਾਂ ਦਾ ਵੀ ਇੱਕ ਗਾਣਾ ਆਇਆ ਹੈਗਾ ਹੁਕਮ। ਹੁਕਮ ਨੇ ਆਪ ਹੀ ਲਿਖਿਆ ਹੈਗਾ ਅਤੇ ਆਪ ਹੀ ਗਾਇਆ, ਨਾਲ ਗੁਰਲੇਜ਼ ਅਖਤਰ ਦਾ ਵੀ ਇਹ ਆਵਾਜ਼।

ਜਦੋਂ ਇੰਨੇ ਤਿੱਖੇ ਨੋਟ ਦੇ ਵਿੱਚ ਐ ਚੱਕਵੇਂ ਜਿਹੇ ਗਾਣੇ ਹੁੰਦੇ ਆ ਨਾ, ਤਾਂ ਗੁਰਲੇਜ਼ ਅਖਤਰ ਦੇ ਹੀ ਜੱਚਦੇ ਹੈਗੇ ਨੇ, ਹੋਰ ਉਹਨਾਂ ਦੇ ਜੱਚਦੇ ਵੀ ਨਹੀਂ ਅੱਜ ਕੱਲ੍ਹ ਗਾਣੇ ਹੈਗੇ ਪਤਾ ਨਹੀਂ। ਗੁਰਲੇਜ਼ ਅਖਤਰ ਤਾਂ ਫਿਰ ਠੀਕ ਹੈ, ਮੈਨੂੰ ਇਹ ਨਹੀਂ ਪਤਾ ਵੀ ਜੈਸਮੀਨ ਸੈਂਡਲਸ ਦਾ ਕਿਉਂ ਲੋਕੀ ਪੱਕ ਪੂਰਦੇ ਨੇ। ਮਤਲਬ ਗਿਣਤੀ ਦੇ ਪੰਜ ਗਾਣੇ ਜੇ ਜੈਸਮੀਨ ਸੈਂਡਲਸ ਦੇ ਹੋਣ ਜਿਹੜੇ ਸਮਾਜ ਨੂੰ ਇੱਕ ਕੋਈ ਵਧੀਆ ਗਾਣੇ ਉਹਨਾਂ ਨੇ ਦਿੱਤੇ ਨੇ, ਮਤਲਬ ਘੈਂਟ ਗਾਣੇ ਜੇ ਆਪਾਂ ਕੰਪੈਰੀਜ਼ਨ ਕਰੀਏ ਵੀ, ਸਰਤਾਜ ਦੇ ਵਧੀਆ ਗਾਣੇ ਨੇ, ਹਰਭਜਨ ਮਾਨ ਦੇ ਵਧੀਆ ਗਾਣੇ, ਅਮਰਿੰਦਰ ਗਿੱਲ ਦੇ ਵਧੀਆ ਗਾਣੇ, ਗੁਰਦਾਸ ਮਾਨ ਦੇ ਵਧੀਆ ਗਾਣੇ, ਜੈਸਮੀਨ ਸੈਂਡਲਸ ਦੇ ਪੰਜ ਗਾਣੇ ਦੱਸੋ ਮੈਨੂੰ ਕੋਈ ਘੈਂਟ ਗਾਣੇ। ਨਹੀਂ ਤੇ ਮੈਨੂੰ 99% ਗਾਣੇ ਇਹ ਲੱਗਦੇ, 1% ਵੀ ਮੈਂ ਵੈਸੇ ਪਤਾ ਨਹੀਂ ਕਿਉਂ ਗੁੰਜਾਇਸ਼ ਦੇ ਤੀ, 99% ਮੈਨੂੰ ਇਹ ਗਾਣੇ ਲੱਗਦੇ। ਇਹਨੂੰ ਮਾਇੰਡ ਨਾ ਕਰਿਓ, ਉਹ ਕੀ ਸੀਗਾ ਰਸੀਲਾ, ਉਹ ਤਾਂ ਉੱਦਾਂ ਹੀ ਬੰਦਿਆਂ ਵਰਗੀ ਆਵਾਜ਼, ਆਵਾਜ਼ ਦਾ ਨਹੀਂ ਕੋਈ ਪ੍ਰੋਬਲਮ ਹੈਗੀ, ਪਰ ਇਹਨੂੰ ਓਫੈਂਸਿਵ ਕਿਸਮ ਦੇ ਵਿੱਚ ਨਾ ਦੇਖਿਆ ਜਾਵੇ, ਹਾਲਾਂਕਿ ਉਹ ਵੀ ਇੱਕ ਪ੍ਰੋਫੈਸ਼ਨ ਹੈ, ਪਰ ਉਹ ਜਿਹੜੇ ਓਰਕੈਸਟਰੇ 'ਤੇ ਨਹੀਂ ਹੁੰਦੇ ਹੈਗੇ। ਉਹ ਮੈਨੂੰ ਐਂ ਲੱਗਦਾ ਹੈ ਕਿ ਵਿਆਹਾਂ ਦੇ ਉੱਤੇ, ਲੱਚਰ ਪਾਰਟੀਆਂ ਦੇ ਉੱਤੇ ਜੈਸਮੀਨ ਸੈਂਡਲਸ ਦੇ ਗਾਣੇ ਹੀ ਚੱਲਦੇ ਨੇ, ਉਹ ਥੋੜ੍ਹੀ ਜਿਹੀ ਉੱਦਾਂ ਦੀ ਗਾਉਂਦੀ ਹੈ। ਇੱਕ ਆ ਵੀ ਕਦੇ ਕਦੇ ਸੁਨੰਦਾ ਸ਼ਰਮਾ ਵੀ ਉੱਦਾਂ ਦੀ ਟੋਨ ਦਿੰਦੀ ਹੈਗੀ ਹੈ, ਪਰ ਜੈਸਮੀਨ ਸੈਂਡਲਸ ਦੇ ਤਾਂ 99.9% ਗਾਣੇ ਉਹੋ ਜਿਹੇ ਹੀ ਹੈਗੇ ਨੇ, ਉਹਦੇ 'ਚ ਬਿਲਕੁਲ ਵੀ ਕੋਈ ਇਹੋ ਜਿਹਾ ਗਾਣਾ ਨਹੀਂ ਮੈਨੂੰ ਲੱਗਦਾ ਹੈਗਾ ਕਿ ਜਿਹਨੂੰ ਤੁਸੀਂ ਕਹੋ ਵੀ ਵਾਹ, ਇਹ ਵੀ ਤਾਂ ਜੈਸਮੀਨ ਦੇ ਹੀ ਗਾਏ ਹੋਏ ਹੈਗੇ ਨੇ, ਆਰਕੈਸਟਰੀਆਂ ਦੀ ਸਿੰਗਰ ਉਹ ਵੀ।

ਕਾ ਤੇ ਡਿਟੇਲ ਚ ਸੁਣਨ ਲੱਗੇ ਆਪਾਂ ਤਾਂ ਫਟਾਫਟ ਗਾਣੇ ਸੁਣਨੇ ਆ ਮੁਖੜੇ ਮੁਖੜੇ ਹੀ ਸੁਣ ਕੇ ਚੱਲਦੇ ਹੈਗੇ ਆ ਇਹ ਨੰਬਰ 1 ਗਾਣਾ ਸੀ ਤੇ ਆ ਡ੍ਰੀਮਸ ਗਾਣਾ ਐਂਬਰ ਇਹ ਵੀ ਪਤਾ ਨਹੀਂ ਕੌਣ ਹੈ ਨਵੇਂ ਨਵੇਂ ਸਿੰਗਰ ਬੜੇ ਆ ਗਏ ਨੇ ਮੈਂ ਸਿਰਫ ਲੇਟੈਸਟ ਗਾਣੇ ਤੁਹਾਨੂੰ ਸੁਣਾ ਰਿਹਾ ਜਿਹੜੇ ਅੱਜ ਰਿਲੀਜ਼ ਹੋਏ ਨੇ ਐਂਬਰ ਦਾ ਹੀ ਲਿਖਿਆ ਹੋਇਆ ਐਂਬਰ ਦਾ ਹੀ ਗਾਣਾ

ਪਰ ਮੈਨੂੰ ਅੱਜ ਕੱਲ ਯਕੀਨ ਜਿਹਾ ਨਹੀਂ ਰਿਹਾ, ਮੈਨੂੰ ਐਂ ਲੱਗਦਾ ਰਹਿੰਦਾ ਹੈ ਕਿ ਇਹ ਕਿਤੇ AI ਤੋਂ ਨਾ ਲਿਖਾਇਆ ਹੋਵੇ ਇਹ ਗਾਣਾ। ਲੱਗਦੇ ਵੀ ਉਹੋ ਜਿਹੇ ਹੀ ਨੇ ਲਿਰਿਕਸ ਇਹ। ਤੇ ਇੱਕ ਗਾਣਾ ਵੀ ਹੁਣ ਸੁਣਦੇ ਹੋਏ ਚੱਲਦੇ ਹਾਂ, ਆ ਗਿਆ।

0: aprender la hora que sí. Te lo di. Es el program de biche. Me quedan al drive back de biche. Papá leí. Ya está. Un time para usted jugué. Te apá show carna es una gala. Ek desh Punjab ki gal ki che.
1: ਹਾਂਜੀ 1674 ਆ
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
2: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, East Riverston, which we have a seva with.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हांजी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਲੈ ਕੇ ਹੋਏ ਹਾਂ ਹਾਜ਼ਰ, ਜਿਸ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਡੇ ਨਾਲ ਹਰ ਵਾਰ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਨੇ, ਚਾਹੇ ਉਹ ਸਾਹਿਤ ਦੇ ਨਾਲ ਜੁੜੀ ਹੋਵੇ, ਚਾਹੇ ਉਹ ਸਮਾਜ ਦਾ ਕੋਈ ਸਰਕਾਰ ਹੋਵੇ ਤੇ ਚਾਹੇ ਉਹ ਧਾਰਮਿਕ ਰੰਗਤ ਹੋਵੇ। ਅੱਜ ਜਿਹੜਾ ਖਾਸ ਦਿਹਾੜਾ ਹੈਗਾ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਅੱਜ ਦੇ ਟੌਪਿਕ ਦੇ ਨਾਲ ਵੀ ਉਹ ਜੁੜਿਆ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ, ਵੈਸੇ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਦੋਂ ਨਾਂ ਲੈਂਦੇ ਹਾਂ ਤੇ ਬੜੇ ਸਾਰੇ ਜਿਹੜੇ ਕੰਟਰੋਵਰਸੀਜ਼ ਉਹਦੇ ਨਾਲ ਜੁੜੀਆਂ ਹੋਈਆਂ, ਬੜੀ ਸਾਰੀ ਸਿਆਸਤ ਉਹਦੇ ਨਾਲ ਜੁੜੀ ਹੋਈ ਹੈ। ਔਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਦੋਂ ਹੋਈ ਸੀ ਔਰ ਅੱਜ ਮੌਜੂਦਾ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਜਿਸ ਸਿਚੁਏਸ਼ਨ ਦੇ ਵਿੱਚ ਹੈਗਾ, ਇਸ ਪੂਰੇ ਜਿਹੜਾ ਇਹ ਪਰਿਕਰਨ ਚੱਲ ਰਿਹਾ ਹੈਗਾ ਇਹਦੇ ਉੱਤੇ ਜਿਹੜੀਆਂ ਟਿੱਪਣੀਆਂ ਉਹ ਵੀ ਆਪਾਂ ਲਵਾਂਗੇ ਪ੍ਰੀਤਮ ਸਿੰਘ ਰੁਪਾਲ ਭਾਜੀ ਦੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਹੜੇ ਇਸ ਵਕਤ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ, ਜਿਹੜਾ ਪੰਜਾਬ ਸਰਕਾਰ ਨੇ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਲਿਆਂਦਾ, ਉਸ ਕਾਨੂੰਨ ਸੰਬੰਧੀ ਇਤਰਾਜ਼ ਜਤਾਏ ਸੀਗੇ ਔਰ ਹੁਣ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਉਹਦੇ ਵਿੱਚ ਆਪਣੇ ਜਿਹੜੇ ਜਿਹੜੇ ਇਤਰਾਜ਼ ਹੈਗੇ ਨੇ ਉਹਨਾਂ ਨੂੰ ਦੂਰ ਕਰ ਲਿਆ ਜਾਵੇ। ਪਰ ਹੁਣ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹੁਕਮ ਦੇ ਉੱਤੇ ਜਾਂ ਉਹਨਾਂ ਦੇ ਆਦੇਸ਼ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ 'ਤੇ ਬਹਿਸ ਛਿੜ ਗਈ ਹੈ। ਖਾਸ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਨੇ ਉਹਨਾਂ ਨੇ ਜਿਹੜੇ ਅਕਾਲੀ ਦਲ ਪੁਨਰ ਸੁਰਜੀਤ ਸੰਗਠਨ ਦੇ ਪ੍ਰਧਾਨ ਵੀ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇਤਰਾਜ਼ ਜਤਾਇਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਔਰ ਸਾਬਕਾ ਜਥੇਦਾਰ ਨੇ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨਾਂ ਪੱਕਾ ਇਹ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕਾਨੂੰਨ ਨੂੰ ਰੱਦ ਕਿਵੇਂ ਕਰ ਸਕਦਾ, ਇਹਨਾਂ ਸੋਧਾਂ ਦਾ ਆਦੇਸ਼ ਵੀ ਕਿਵੇਂ ਦੇ ਸਕਦਾ। ਪਰ ਹੁਣ ਸਿੱਖ ਵਿਦਵਾਨ ਜਿਹੜੇ ਹੈਗੇ ਨੇ ਉਹ ਬੇਸ਼ੱਕ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਆਦੇਸ਼ ਨੂੰ ਸਭ ਤੋਂ ਸਰਵੋਤਮ ਮੰਨਦੇ ਨੇ, ਇਹਦਾ ਕੋਈ ਸੰਵਿਧਾਨਕ ਆਧਾਰ ਹੈ ਨਹੀਂ ਹੈ, ਨੈਸ਼ਨਲ ਟੀਵੀ ਚੈਨਲ ਦੇ ਉੱਤੇ ਬਹਿਸ ਛਿੜ ਪਈ ਹੈ ਕਿ ਅਕਾਲ ਤਖਤ ਉੱਪਰ ਹੈ ਜਾਂ ਸੰਵਿਧਾਨ ਉੱਪਰ ਹੈ, ਕਿਉਂਕਿ ਸਰਕਾਰ ਦੀ ਵਿਧਾਨ ਸਭਾ ਦੇ ਵਿੱਚੋਂ ਹੀ ਇਹ ਕਾਨੂੰਨ ਨਿਕਲ ਕੇ ਜਾਣਾ, ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈਗਾ। ਇਸ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਔਰ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਭਾਜੀ ਅਲੱਗ ਤੋਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੇ ਚੁੱਕੇ ਨੇ, ਦਿੰਦੇ ਰਹਿੰਦੇ ਨੇ, ਅੱਗੇ ਨੂੰ ਵੀ ਜੋ ਹੋਊਗਾ ਉਹਦੇ 'ਚੋਂ ਤੁਸੀਂ ਸੁਣ ਸਕਦੇ ਹੋ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ, ਸੋ ਸ਼ੁਰੂਆਤ ਪਹਿਲਾਂ ਉੱਥੋਂ ਕਰਦੇ ਹਾਂ ਜਿੱਥੋਂ ਹੋਈ ਸੀ ਤੇ ਕਿਉਂ ਇਸ ਦੀ ਲੋੜ ਮਹਿਸੂਸ ਕੀਤੀ ਗਈ ਸੀ ਸਿੱਖ ਭਾਈਚਾਰੇ 'ਚ, ਅਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆ ਕੇ ਕਹਾਣੀ ਖੜ ਗਈ ਹੈ, ਇੰਨਿਆਂ ਲੋਕਾਂ ਨੂੰ ਕੀ ਉਂਗਲ ਚੁੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਜਿਹੜੇ ਗੈਰ ਸਿੱਖ ਵੀ ਨੇ ਇੱਦਾਂ ਨਹੀਂ ਕਿ ਨਹੀਂ ਗੱਲ ਕਰ ਸਕਦੇ, ਕੋਈ ਰੋਕ ਟੋਕ ਥੋੜ੍ਹੇ, ਸਾਡੇ ਤਾਂ ਦਰਬਾਰ ਸਾਹਿਬ ਦੇ ਵੀ 4 ਦਰਵਾਜ਼ੇ ਨੇ, ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ, ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ। ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ, ਆਪਸ਼ਨਸ ਕੀ ਹੋ ਸਕਦੀਆਂ ਨੇ, ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਭਾਜੀ, ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਹੈ, ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ, ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ 5-10 ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ ਹਾਂ। ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ, ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ, ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ 6ਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖਤ ਸਾਹਿਬ ਨੂੰ ਸਿਰਜਣ ਦੀ, ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ, ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖਤ ਜਾਂ ਇਸ ਕਿਸਮ ਦੀ ਇੱਕ ਕੋਈ ਬਾਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ, ਜੇ ਤੁਸੀਂ ਅਸੀਂ

0: ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ?
1: ਅਸਲ ਵਿੱਚ ਗੌਤਮ ਜੀ, ਜਿਹੜਾ ਇਹ ਸਵਾਲ ਹੈ, ਬਹੁਤ ਵੱਡਾ ਸਵਾਲ ਹੈ ਇਹ। ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ, ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ। ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂ ਨੂੰ, ਕਈ ਮਾਮਲਿਆਂ ਨੂੰ ਲੈ ਕੇ। ਸਾਰੇ ਧਰਮਾਂ ਦਾ ਕਲਚਰ ਦੇ ਨਾਲ, ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ, ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ, ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾਵਾਂ ਨਾਲ ਗੱਲ ਸ਼ੁਰੂ ਕੀਤੀ ਸੀ, ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ। ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਹੈ ਪ੍ਰੈਕਟੀਕਲੀ ਦੇਖ ਕੇ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ, ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ, ਕਿਸੇ ਧਰਮ ਦੀ, ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਹੈ, ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ, ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ, ਕਿਤੇਬ ਵੀ ਝੂਠੀ ਨੀ, ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ, ਗੜਬੜ ਉੱਥੇ ਹੈ। ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ। ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ, ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ, ਇਹ ਸਾਰੇ ਵਰਨਾਂ ਲਈ, ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਉਹਦੇ ਲਈ ਸਾਂਝੀ ਜਗ੍ਹਾ ਹੈ, ਕੋਈ ਵੀ ਆ ਸਕਦਾ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ, ਕੀਰਤਨ ਸੁਣ ਸਕਦਾ, ਲੰਗਰ ਛਕ ਸਕਦਾ, ਇਹ ਸਾਰੀ ਗੱਲ। ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ, ਅਕਾਲ ਤਖ਼ਤ ਸਾਹਿਬ ਦੇ ਬਣਨ ਦਾ, ਸਥਾਪਨਾ ਦਾ, ਸਿਰਜਣਾ ਦਾ, ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ। ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰਿਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ। ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ, 1606 ਦੇ ਵਿੱਚ ਛੇਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ। ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ, ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ। ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ, ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ, ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ। ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ। ਅਕਬਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ, ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ। ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ, ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ, ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ, ਉਹ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲਦੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ

0: ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਆਪਾਂ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ, ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪਤ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ, ਸੈਕੰਡਰੀ ਰੂਪ ਦੇ ਵਿੱਚ ਪੈ ਜਾਵੇ, ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ, ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਦੇ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਹਿ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ ਸਿਰਜਣਾ ਕੀਤੀ। ਤੇ ਉਸੇ ਮੈਂ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ, ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ। ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ, ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ। ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਦੀ ਆਪਾਂ ਸ਼ਬਦ ਵਰਤਦੇ ਹਾਂ ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੋਂ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਾਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਇੱਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ ਰਿਹਾ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਤਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ। ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ ਹੈ, ਤੇ ਸਾਰੇ ਵਰਨਾਂ ਨੂੰ ਨੀ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ, ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਹੈ ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ ਚੋਰ ਹੈ ਡਾਕੂ ਹੈ ਕੌਣ, ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਹੈ ਕਿਉਂਕਿ ਪੁਰਾਣੀ ਹੈ। ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਉਹ ਸਾਰੀ ਪ੍ਰੈਕਟਿਸ ਹੈ, ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਉਹ ਸ਼ੁਰੂ ਹੁੰਦੀ ਹੈ। ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾ ਲਾਇਆ ਜਾਂ ਮੁਖੀ ਲਾਇਆ ਕੁਛ ਵੀ, ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ, ਕਿਉਂਕਿ ਉਦੋਂ ਤਾਂ ਜਥੇਦਾਰ ਸ਼ਬਦ ਹੈ ਨੀ ਸੀ। ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ, ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ, ਉਦੋਂ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ। ਤੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ, ਫੇਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ। ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ ਤੇ ਉਹਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ, ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ। ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਇੱਕ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਪੁੱਤਰ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ ਰਹੇ, ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ ਰਹੇ। ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਆ ਇਹਦੇ ਮਿਲਦੇ ਆ। ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਆਪਾਂ, ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ। ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ, ਕਦੇ ਏਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨੀ ਆਇਆ, ਉੱਥੋਂ ਮੁੱਖ ਵਾਕ ਹੀ ਆਇਆ। ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ। ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾ ਲਾਇਆ, ਜਦੋਂ ਸਾਰਾ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ। ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਦੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ। ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ, ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟ ਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨੀ ਜਾਂ ਗੁਰੀਲਾ ਯੁੱਧ ਲੜਨ ਦੀ ਉਹ ਇੱਥੋਂ ਮਿਲਦੀ ਹੈ। ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ, ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ, ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤੱਕ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ, ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ, ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ। ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਜਿਹੜੀ। ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ, ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ 'ਚ ਜਾਣਾ ਪਿਆ, ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ। ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨੀ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਵਾਹ ਪਾਤਸ਼ਾਹ ਨੇ ਲਾਏ, ਵੀ ਜਿਹਦੀ ਠੀਕ ਹੈ ਮੀਣਿਆਂ ਦਾ ਵੀ ਜਿਹੜਾ ਹੈ ਕਾਬਜ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ, ਤੇ ਸਰਬੱਤ ਖਾਲਸਾ ਫਿਰ ਜਾ ਕੇ 18th century ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ। ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀ ਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ। ਤੇ ਉਂਝ ਕਿਹਾ ਜਾਂਦਾ ਹੈ, ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ, ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ, ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨੀ। ਤੇ ਕਿਉਂਕਿ ਅਕਾਲੀ ਪੂਰਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਚ ਅਕਾਲੀ ਪੂਰਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ, ਹਥਿਆਰਬੰਦ ਜਿਹਨੂੰ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਦੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ, ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ, ਤੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਹਾਂ। ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਸ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਹਨਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ, ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ, ਸਿਮਰਜੀਤ ਮਾਨ ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਇੱਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ, ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋਂ ਪਵਾ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ, ਜੋ ਉਸ ਵੇਲੇ ਸਰਬਰਾਹ ਰਿਹਾ। ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਦੇ ਠੀਕ ਵੀ ਸੀ, ਇਹ ਨੀ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ ਮੰਗਲ ਸਿੰਘ, ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ। ਫਿਰ ਇਸ ਤਰ੍ਹਾਂ ਹੀ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ, ਜਵਾਲਾ ਸਿੰਘ ਰਹੇ। ਤੇ ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਤਰੀਕੇ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਹੀ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ, ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ, ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ, ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ। ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ, ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਆਰਾ ਇੱਕ ਸਰਦਰਾ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨਾਂ ਨੂੰ ਲਾਉਂਦਾ। ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ, ਉਵੇਂ ਉਹਦਾ ਨਾਂ ਉਸ ਰੂਪ ਚ AGPC ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ। ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ। ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਖੈਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨੀ ਸੀ। ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਰੋ ਪਾਓ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ AGPC ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨੀ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ ਤੇ ਉਸ ਲਾਇਆ ਜਾਂਦਾ, ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ। ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨਰਲ ਸੁਰੇਸ਼ ਸਿੰਘ ਭਾਈ ਹਰੀਕ ਸਿੰਘ ਹੋਰ ਜਿਹੜੇ ਨਾਲ ਬਾਬਾ ਖਾਰਾ ਸਿੰਘ ਹੋਰ ਸੀ ਉਹ ਸਾਰੇ ਉੱਥੇ ਸੀਗੇ, ਤੇ ਉਹਨਾਂ ਦੀ ਰਿਹਾਇਸ਼ੀ ਇੱਕ ਤਰੀਕੇ ਦੇ ਨਾਲ ਉੱਥੇ ਸੀ, ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ। ਫਿਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਨ ਲਾਈਟ ਦੇ ਵਿੱਚ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ AGPC ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ, ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਹੈ ਤੇ ਫਿਰ ਵਿਚੋਂ ਸਾਧੂ ਸਿੰਘ ਭੌਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ। ਤੇ ਇਹ ਸਾਰਾ ਕੁਛ ਜਿਹੜਾ ਸੀ ਇਹਨਾਂ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ, ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ, ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਹੈ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ ਇੱਦਾਂ ਦੀ ਗੱਲ, ਤੇ ਉਹਦਾ ਖਮਿਆਜਾ ਉਹਨਾਂ ਨੂੰ ਖੈਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਿਵੇਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਹੜੇ ਸੀ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ AGPC ਸਾਰੀ ਅਕਾਲੀ ਦਲ ਦੀ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਹੈ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ ਹੈ, ਚੋਣ ਵੀ ਉਹਨਾਂ ਦੀ ਹੁੰਦੀ ਹੈ, ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੋਣ ਹੈ, ਜਿਹੜੀ ਅਪੁਆਇੰਟਮੈਂਟ ਉਹ ਐਸ ਜੀ ਪੀ ਸੀ ਕਰਦੇ ਆ, ਕਰ ਦੱਸਦੇ ਜਹੇਦਾਰ ਕਦੋਂ ਬਦਲਣਾ, ਕਿੰਨੇ ਦਿਨ ਰਹਿਣਾ, ਉਹ ਐਸ ਜੀ ਪੀ ਸੀ ਦੇ ਜਿਹੜਾ ਉਸ ਤੇ ਹੈ, ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ, ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ। ਤੇ ਪਰ ਇਹ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ, ਤੇ ਜਿਹਦੇ ਚ ਪੰਥਕ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਅਰੋੜੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਹੇਦਾਰ ਲਾਇਆ ਗਿਆ। ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਸਮਾਂ ਐਕਟਿੰਗ ਜਹੇਦਾਰ ਰਹੇ ਤੇ, ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ, ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ ਐਸ ਜੀ ਪੀ ਸੀ ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ ਐਸ ਜੀ ਪੀ ਦੇ ਹੱਥ ਚ ਆਉਂਦੀ ਹੈ, ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਤੇ ਫਿਰ ਤਾਂ ਕਿੰਨੇ ਹੀ ਬਦਲੇ, ਫਿਰ ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ ਐਸ ਜੀ ਪੀ ਸੀ ਜਿਹੜੀ ਆ ਉਹ ਬਦਲਦੀ ਰਹੀ ਹੈ, ਤੇ ਉਹਦੇ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲਦਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਦਾ ਜਿਹੜਾ ਰੈਲੇਵੈਂਸ ਹੈ ਜਿਹੜਾ ਸਾਰਥਕਤਾ ਉਹ ਤਾਂ ਨਹੀਂ ਘਟਦੀ। ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ, ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ, ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ, ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟਿਟੀ ਕਿੰਨੀ ਹੈ ਇਹਦੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੇ ਉਹ ਕਹਿੰਦੇ ਕਿਸੇ ਦਰਬਾਰ ਸਾਹਿਬ ਨੂੰ ਬਚਾਇਆ ਸੀ, ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ, ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਬਿਲਕੁਲ, ਉਹ ਸਾਰੀਆਂ ਢਹਿ ਢੇਰੀ ਹੋ ਗਈਆਂ, ਤੇ ਜਿਸ ਕਰਕੇ ਫਿਰ ਉਹਨੂੰ 2 ਵਾਰੀ ਦੁਬਾਰਾ ਬਣਾਇਆ ਗਿਆ। ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
1: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਇੱਕ ਨੈਤਿਕ ਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ ਪਰ ਆ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਇੱਕ ਹੋਰ ਬੋਡੀ ਜਿਹੜੀ ਕਿ ਡੈਮੋਕ੍ਰੈਟਿਕ ਬੋਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ ਐਸ ਜੀ ਪੀ ਸੀ, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ ਐਸ ਜੀ ਪੀ ਸੀ ਦੀ ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਆਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ, ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ, ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ, ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ, ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪੋਲੀ ਹੈ ਅਕਾਲ ਤਖ਼ਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ? ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
0: ਅਸਲ ਦੇ ਵਿੱਚ ਜਿਹੜਾ ਗੌਤਮ ਜੀ, ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਇੱਕ ਗੱਲ ਜਿਹੜੀ ਹੈ ਉਹ ਐਸ ਜੀ ਪੀ ਸੀ ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਆ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ, ਉਹ ਅੱਜ ਵੀ ਮੰਨਦੇ, ਤੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨੋ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੀ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਿਓ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ, ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ, ਇੰਨਾ ਤਾਂ ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ, ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜੀ ਨੂੰ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਗੱਜ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ ਹੈ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ, ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਇਹਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ ਐਸ ਜੀ ਡੀ ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋੜ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ, ਇਹੀ ਕੁਲਦੀਪ ਸਿੰਘ ਗੜਗੱਜ ਜਦੋਂ ਸਮਾਣਾ ਮੋਰਚੇ ਚ ਬੋਲ ਰਹੇ ਆ, ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ, ਉਹ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨੀ, ਅਕਾਲੀ ਦਲ ਨੂੰ ਮਨਜ਼ੂਰ ਨੀ, ਐਸ ਟੀ ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ। ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਸ ਆਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਏਦਾਂ ਸਿੱਖੀ ਦੇ ਕਰ ਦਿੱਤੇ ਨੇ, ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਕੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ ਐਸ ਜੀ ਪੀ ਸੀ ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ, ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ ਐਸ ਜੀ ਪੀ ਸੀ ਦੇ ਵਿੱਚ ਇਹ ਸ਼ੁਰੂ ਹੋਇਆ ਕੰਮ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ ਐਸ ਜੀ ਪੀ ਸੀ ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ ਕਿ ਨਹੀਂ ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਹੀ ਲਾਏ ਨੇ ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ ਉਹ ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ ਕਿ ਫਰਕ ਪੈਂਦਾ ਸੀ ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ ਫਿਰ ਮੱਕੜ ਸਾਹਿਬ ਲਾਏ ਗਏ ਹੋਣ ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲਦੀ ਤੇ ਫਿਰ ਉਹ ਧਾਮੀ ਨੇ ਕੀ ਉਹ ਕਹਿਣਗੇ ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ ਹੈ ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ ਤੇਈ ਤੇਈ ਸਾਲ ਪਤਾਲ ਰੱਖਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ ਪੱਚੀ ਪੱਚੀ ਸਾਲ ਰਹੇ ਨੇ ਇਹ ਹੈ ਕਿ ਛੇ ਮਹੀਨਿਆਂ ਬਾਅਦ ਬਦਲ ਦੋ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ ਦੋ ਤਿੰਨ ਇਹਨਾਂ ਇਸ਼ੂ ਨੂੰ ਲੈ ਕੇ ਤੇ ਜਿਹੜਾ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਹੈ ਉਹਦੇ ਤੇ ਉਹ ਗੱਲ ਕਰ ਰਹੇ ਨੇ ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਕਿ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ ਤੇ ਨਾ ਹੀ ਕਿਤੇ ਤਰਜੀਹ ਦਿੰਦਾ ਨਾ ਹੀ ਸਿੱਖੀ ਦੇ ਵਿੱਚ ਹੈ ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਅਸੀਂ ਤਾਂ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵਲਾ ਜਿਹੜਾ ਹੈ ਉਹ ਖੜਾ ਕਰਤਾ ਤੇ ਇੱਕ ਮੁੱਖ ਮੰਤਰੀ ਨੂੰ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੋਖੀ ਜਾਂ ਇਹ ਨੀ ਸਿੱਖਿਆ ਇੱਥੋਂ ਤੱਕ ਇੰਦਰਾ ਗਾਂਧੀ ਨੇ ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਾਹਿਆ ਗਿਆ ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੋਖੀ ਹੈ ਜਾਂ ਏਦਾਂ ਦੀ ਜਿਹੜੀ ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ ਇਹ ਬੰਦੇ ਲੀਗੇਸੀ ਤੋਂ ਜਾਣੂ ਨੀ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ ਇਹਨਾਂ ਨੂੰ ਇਹ ਚੱਲ ਜਾਣਾ ਤੇ ਉਹਦੇ ਨਾਲ ਕੀ ਫਰਕ ਹੋ ਗਿਆ ਇਹਨਾਂ ਨੇ ਪੋਸਟਰ ਵੀ ਲਵਾ ਤੇ ਗੁਰਦੁਆਰਿਆਂ ਚ ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ ਲੋਕ ਉਵੇਂ ਜਾ ਰਹੇ ਨੇ ਕਿ ਉਹਦੇ ਚ ਰਹਿ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾਨਿਆ ਗਿਆ ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨੀ ਸਕਦੇ ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ ਤੇ ਜਿਹਨੇ ਫਾਲੋ ਕਰਨਾ ਫੈਸਲਾ ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਹੈ ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ ਸਿਰ ਝੁਕਦਾ ਹੈ ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ ਕਿ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ ਉੱਥੇ ਨੌਕਰੀ ਕਰਨੀ ਬੰਦ ਕਰਤੀ ਕੀ ਫਰਕ ਪਿਆ ਉਹਦੇ ਨਾਲ ਜੇ ਫਰਕ ਪਿਆ ਸਿਰਫ ਇਹਨਾਂ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨੀ ਕੋਈ ਕਹੇਗਾ ਜੇ ਤਾਂ ਜੀ ਐਵੇਂ ਕਹਿ ਦਿੰਦੇ ਆ ਇਹ ਜਿਹੜੀ ਇਹ ਕੀ ਖਾਸ ਗੱਲ ਹੈ ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ ਇੱਕ ਵਾਰੀ ਉੱਥੇ ਜਾਣਾ ਪੈਂਦਾ ਭੁੱਲ ਬਖਸ਼ਾਉਣ ਵਾਸਤੇ ਤੇ ਠੀਕ ਹੈ ਇਹ ਗੱਲ ਉੱਥੇ ਗਿਆਨੀ ਜੈਲ ਸਿੰਘ ਵੀ ਗਿਆ ਬੂਟਾ ਸਿੰਘ ਵੀ ਗਿਆ ਸੁਰਜੀਤ ਸਿੰਘ ਬਰਨਾਲਾ ਵੀ ਗਿਆ ਉਹ ਅਲੱਗ ਗੱਲ ਹੈ ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ ਸਿੱਖਣ ਤੋਂ ਸਮਰੱਥ ਹੈਗੀ ਹੈ ਬਹੁਤ ਲੀਡਰਸ਼ਿਪ ਨੂੰ ਸਮਰੱਥ ਆ ਜੇ ਐਸ ਜੀ ਪੀ ਸੀ ਨੂੰ ਸਮਰੱਥ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਤੇ ਇਸ ਦੀ ਆਬਾ ਨੂੰ ਇਹਦੇ ਸਟੇਟਸ ਨੂੰ ਹਾਂਜੀ
1: ਜੀ ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤਮ ਭਾਜੀ ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ ਚ ਲਿਆਂਦਾ ਗਿਆ ਕਾਨੂੰਨ ਹੈਗਾ ਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ ਠੀਕ ਹੋ ਗਿਆ ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਪਰ ਉਹਦੇ 'ਚ ਕੁਰਾਨ ਦੀ ਬੇਅਦਬੀ ਉਹ 'ਚ ਗੀਤਾ ਦੀ ਬੇਅਦਬੀ ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ ਬਟ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ ਅਤੇ ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ ਇੱਕ ਬਾਡੀ ਹੈਗੀ ਹੈ ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ ਜਾਂ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਧ ਜੇ ਪੈਦਾ ਹੋਣ ਲੱਗ ਜਾਣ ਜਦੋਂ ਇਤਰਾਜ਼ ਹੋਣ ਲੱਗ ਜਾਣ ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਆਰਗਨਾਈਜੇਸ਼ਨ ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦਿਆਂ ਲੋਕਾਂ ਤੋਂ ਪੁੱਛ ਲਿਆ ਜਾਵੇ ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੀ ਹੈ ਬੜੇ ਸਾਰੇ ਸਰਵੇਖਣ ਹੁੰਦੇ ਨੇ ਕੋਈ ਡਰੱਗ ਸਰਵੇ ਕੋਈ ਫਲਾਣਾ ਸਰਵੇ ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ ਠੀਕ ਹੈ ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ ਇੱਕ ਕੌਂਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਆਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ ਪਰ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ ਸਿੱਖ ਜਗਤ ਵੱਲੋਂ ਹੀ ਉੱਠ ਰਹੀ ਹੈ ਧਰਨੇ ਮੁਜ਼ਾਹਰੇ ਅਸਮਾਣਾ ਮੋਰਚਾ ਤੇ ਕਿ ਕਾਨੂੰਨ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ ਜਦੋਂ ਉੱਥੇ ਸੰਗਤਾਂ ਤੇ ਜਿਹੜੀਆਂ ਜੁੜਦੀਆਂ ਨੇ ਤੇ SGPC ਖੁਦ ਕਹਿੰਦੀ ਹੈ ਕਿ ਕਾਨੂੰਨ ਬਣਾਇਆ ਜਾਵੇ ਅਕਾਲ ਦਲ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕਿ ਕਾਨੂੰਨ ਬਣਾਇਆ ਜਾਵੇ ਤੇ ਫਿਰ ਹੁਣ ਇਹ ਕਹਿੰਦੇ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ SGPC ਨੂੰ ਪੁੱਛਿਆ ਕਿਉਂ ਨੀ ਜੇ SGPC ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨਹੀਂ ਸੀ ਸਕਦਾ ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ SGPC ਕਹਿੰਦਾ ਵੀ ਦੇਖੋ ਜੀ ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ ਕੀ ਰਾਏ ਦੇ ਸਕਦੇ SGPC ਨੇ ਰਾਏ ਦੇਣੀ ਵੀ ਨਹੀਂ ਸੀ ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਜੇ ਇੱਕ ਗੱਲ ਤੇ ਇਹ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ ਉਹ ਗੁਰਦੁਆਰਿਆਂ ਚ ਚੁੱਕੇ ਗਏ ਨੇ ਕਿਉਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ ਕਿ ਉਹ ਜ਼ਿੰਮੇਵਾਰ ਨਹੀਂ ਗਏ ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੀ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਹੈ SGPC ਦੀ SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ ਉਹਨਾਂ ਦਾ ਉਹਨੂੰ ਹਿਸਾਬ ਨਹੀਂ ਕਿ ਕਿੱਥੇ ਚਲੇ ਗਏ ਕਿੱਧਰ ਚਲੇ ਗਏ ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ ਤੇ ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲਿਆ ਵੇ ਕਿਤੇ ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਹੈਰੀਟੇਜ ਸਟਰੀਟ ਤੇ ਧਰਨੇ ਨਜ਼ਾਰੇ ਹੁੰਦੇ ਰਹੇ ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ। ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆਹ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ ਹੈ ਜੀ ਵੀ ਸੀ ਤੇ, ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਹੈ ਤਾਂ ਉਹਦੇ ਚ ਆਹ ਗੱਲਾਂ ਨੇ, ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਐਵੇਂ ਦਾ ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨੀ ਸਕਦੀ, ਕੀ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇਹ ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ ਬਾਕੀ ਸਕ੍ਰਿਪਚਰ ਦੀ, ਜਿਹਦੇ ਵਿੱਚ ਕੁਰਾਨ ਹੈ, ਜਿਹਦੇ ਵਿੱਚ ਗੀਤਾ ਜਾਂ ਹੋਰ ਹੈ, ਕੱਲ ਤਾਂ ਜਹੇਦਾਰ ਦੀ ਨਹੀਂ ਕੀਤੀ, ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ, ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ, ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ ਅਕਸਰ, ਉਦੋਂ ਬਾਅਦ ਤਾਂ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਗਲਾ ਸਾਰੇ ਕਰਨ ਲੱਗ ਗਏ ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ। ਕਿਸੇ ਨੇ ਇਹ ਫਵਾਹ ਵੀ ਫੈਲਾਈ, ਇੱਥੇ ਚੱਲਦਾ ਰਿਹਾ ਸਾਡਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ। ਵੀ ਪਹਿਲਾਂ ਕਿਵੇਂ ਹੋ ਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ? ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ, ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਗਿਆ, ਪਰ ਉਹਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ। ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਵੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ, ਤੇ ਹੁਣ ਕਿਤੇ ਕਿਤੇ ਵੀ ਫਿਰ ਉਹਨਾਂ ਨੂੰ ਹੈਗਾ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ ਮੈਂ ਕਹਿੰਦਾ ਕਿ ਮਤਵਾਜੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ। ਤੇ ਉਹ ਠੀਕ ਹੈ, ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ, ਇੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤੇ ਆਪਣੇ ਰੋਣੇ ਰੋਈ ਗਏ, ਸਾਨੂੰ ਤਾਂ ਵਿਧਾਨ ਸਭਾ ਤੇ ਬੋਲਣ ਨੀ ਦਿੱਤਾ ਜਾਂਦਾ, ਇਹ ਵਾਹ। ਤੇ ਚਲੋ ਕੱਲ ਤਾਂ ਜਹੇਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕਿਹੜਾ ਛੁੱਟਿਆ ਹੁਣ। ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ, ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਹੇਦਾਰ ਨੂੰ ਇਹ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ ਨਾ ਕਰੋ, ਤੇ ਪਰ ਨਹੀਂ ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆਇਆ ਏਦਾਂ ਕਰਕੇ, ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ, ਉੱਥੇ ਉਦੋਂ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰ ਗਏ ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ। ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ, ਕਿਉਂਕਿ ਉਹਨਾਂ ਨੇ ਜਹੇਦਾਰ ਹੀ ਬਦਲ ਤੇ ਨਵਾਂ ਜਹੇਦਾਰ ਆਪਣੇ ਮੁਤਾਬਕ ਦਾ, ਤਾਂ ਹਮੇਸ਼ਾ ਹੀ ਹੋਇਆ। ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਹੇ, ਕੋਈ ਵੀ ਧੜਾ ਡੱਡ ਨਾ ਕਰੇ, ਜਹੇਦਾਰ ਟੌਹੜਾ ਤੇ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ, ਉਦੋਂ ਤੱਕ ਤੁਸੀਂ ਕੁਛ ਨੀ ਕਰਨਾ। ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਰਨੀਪੂਰ ਸਿੰਘ ਨੂੰ ਲਾਤਾ ਤੇ ਪ੍ਰਧਾਨ ਬਦਲਤਾ। ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ SGPC ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆਏ ਜਾਏਗਾ ਨੂੰ। ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ, ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਸਿਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ। ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ। ਤੇ ਪਰ ਇਹ ਹੋ ਗਿਆ ਉਲਟ ਹੁਣ ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਔਰ ਬੜੀ ਵਿਸਤਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੈਗਾ ਫਿਲਹਾਲ ਧੰਨਵਾਦ ਪ੍ਰੀਤਮ ਜੀ
0: ਸ਼ੁਕਰੀਆ ਬਹੁਤ
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼ ਕਿਵੇਂ ਲੱਗੀ ਤੁਹਾਨੂੰ facebook.com/hanjisydney info@hanji.com.au ਜਾਂ ਫਿਰ 0472-6164-74 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਜੀਏ

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: ਮਾਹਿਰ ਬੈਠੇ ਨੇ ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 04-10-530-530
2: ਜਾਂ 90-77-97-33
1: ਜਾਂ ਈਮੇਲ info@vyimmigration.com
2: ਯਾਦ ਰੱਖੋ 9077-9733
1: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360422
7: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
8: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
10: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
12: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
12: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
13: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
14: ਗਿੱਪੀ ਗਰੇਵਾਲ ਬਿੰਨੂ ਟਿੰਨੂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
15: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
13: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ

0: ਇਹ ਭਾਵੇਂ ਕੋਈ ਰਾਵਣ ਹੀ ਹੋਵੇ
1: ਸਹੀ
0: ਤੁਸੀਂ ਏਦਾਂ ਕਰੋ ਨਾ ਤੁਸੀਂ ਉਹ ਸੋਨੇ ਦਾ ਮੁਕਟ ਲਾ ਕੇ ਤੇ ਕੋਈ ਨਿੱਘੀ ਟੋਪੀ ਪਾਓ
1: ਨਾਲੇ ਬੀਨੀ ਸ਼ੀਨੀ ਲੈ ਕੇ ਆਉਣਾ ਵਧੀਆ ਜੀ ਏਫਲ ਵਾਲੀ
0: ਕੋਈ ਬਿਨੀ ਬੁਨੀ ਜ਼ਕਾਫ ਲਓ ਭਾ ਇਹ ਮੈਂ ਮੁਕਟ ਨਾ ਠੰਡ ਹੀ ਲੱਗਣੀ ਆ
1: ਰਾਵਣ ਤਾਂ ਕੀ ਉਹ ਤਾਂ ਹੁੰਦੀ ਰਹੇਗੀ ਅੱਗੇ ਪਿੱਛੇ
0: ਮੈਟਲ ਤੇ ਹੋਰ ਠਰ ਜਾਂਦੀ ਹੋਣੀ ਆ ਰਾਵਣ ਜੀ ਕੀ ਮਤਲਬ
1: ਪੁਆਇੰਟ ਸਹੀ ਹੈ
0: ਮਹਿਸੂਸ ਕਰਦੇ
1: ਹਾਂ ਨਹੀਂ ਹਾਂ ਕਾਫੀ ਸਹੀ ਫਿਰ ਉੱਪਰ ਇਹ ਨਾ ਅਟਾਇਰ ਵੀ ਇੰਨਾ ਪ੍ਰੋਪਰ ਜਿਹਾ ਨਹੀਂ ਆ ਹੋਵੇ ਨਾ ਸਾਡੇ ਟਾਈਮ ਤੇ ਕੋਈ ਵਧੀਆ ਅਟਾਇਰ ਹੁੰਦਾ ਸਵੈਟਰ ਸਵੂਟਰ ਵੀ ਬਣਦੇ ਨਹੀਂ ਯਾਰ
0: ਨਾ ਹੁਣ
1: ਪ੍ਰੋਪਰ ਬੋਡੀ ਸ਼ੋਡੀ ਦਿਖਾਓ ਜਨੂਹ ਦਿਖਾਓ ਔਖਾ ਹੋ ਜਾਂਦਾ ਕੰਮ
0: ਹੁਣ ਆਪਣੇ ਸਮੇਂ ਦੇ ਵਿੱਚ ਵੇਖ ਲਓ ਉਦੋਂ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਇਸ ਤਰੀਕੇ ਦੇ ਨਾਲ ਵਿਖਾ ਦਿੱਤੀਆਂ ਗਈਆਂ ਵੇਸ਼ਭੂਸ਼ਾ ਸਮਥਿੰਗ ਵੀ ਅੱਜ ਆਪਾਂ ਐਕਸੈਪਟ ਹੀ ਨਹੀਂ ਕਰਦੇ ਉਹਨਾਂ ਨੂੰ ਦੂਜੇ ਕੱਪੜਿਆਂ 'ਚ
1: ਸਹੀ ਗੱਲ ਹੈ
0: ਨਾ ਸਾਡੇ ਲਈ ਉਹੀ ਆ ਮਤਲਬ ਸੋਨੇ ਸਾਨੇ ਦਾ ਪਾਇਆ ਸਾਬਤਾ ਜਿਹਾ ਸਾਰਾ ਕੁਛ ਓਕੇ ਰਿਪੋਰਟ ਜਿਹਾ ਖੈਰ ਆਓ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਅੱਗੇ ਵੱਧਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਹੈ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਕਿਵੇਂ ਹੋ
2: ਵਧੀਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਠੀਕ ਆ
1: ਬੈਸਟ
0: ਉੱਠੇ ਉੱਠੇ ਜੇ ਲੱਗਦੇ ਹੋ ਹਲੇ ਮੈਨੂੰ
2: ਹਾਂਜੀ
1: ਛੁੱਟੀਆਂ ਨੇ ਯਾਰ
0: ਪਰ ਕਾਲ ਤੇ ਤੁਸੀਂ ਵਾਵਾ ਪਹਿਲਾਂ ਕਰ ਲਈ ਇਹਦਾ ਮਤਲਬ ਵੀ ਹਲੇ ਰਜਾਈ ਜੀ ਬੈਠੇ ਹੋ
2: ਹਾਂਜੀ ਮੈਂ ਉੱਠਿਆ ਹਾਂ ਪਰ ਹੁਣ ਫਿਰ ਲੰਮੇ ਪੈ ਗਿਆ
0: ਹਾਂ ਆ ਵੀ ਠੀਕ ਆ ਜਿਹੜਾ ਉੱਠ ਕੇ ਬਾਅਦ ਚ ਲੰਮੇ ਪਈ ਦਾ ਬੜਾ ਮਜ਼ਾ ਆਉਂਦਾ ਹੈ ਨਾ
1: ਹਾਂ ਰਾਈਟ ਰਾਈਟ ਰਾਈਟ
0: ਉੱਠ ਕੇ
2: ਜਾਈ ਚ ਵੇ
0: ਉੱਠ ਕੇ ਫਿਰ ਕੀ ਕਰਦੇ ਪਾਠ ਕਰਦੇ ਹੁੰਦੇ
2: ਉੱਠ ਕੇ ਮੈਂ ਬ੍ਰਸ਼ ਕਰਕੇ ਫਿਰ ਫੋਨ ਲਾ ਕੇ ਫਿਰ ਲੰਮੇ ਪਈ ਦਾ
0: ਤੇ ਸਭ ਤੁਸੀਂ ਪਾਠ ਨਹੀਂ ਕਰਦੇ ਫਿਰ ਉੱਠ ਕੇ
2: ਉਹ ਰਾਤ ਨੂੰ ਕਰੀਏ
0: ਅੱਛਾ ਤੇ ਸਵੇਰੇ ਵੀ ਕਰ ਲਿਆ ਕਰੋ ਸੁਣਾਓਗੇ ਫਿਰ
2: ਜਿਹੜੀ ਆਸਮਾਨ ਤੋਂ ਡਿੱਗ ਕੇ ਵੀ ਸੱਟ ਨਹੀਂ ਲੱਗਦੀ
0: ਅੱਛਾ ਆਸਮਾਨ ਤੋਂ ਡਿੱਗਦੀ ਆ
1: ਪਰ ਸੱਟ ਨਹੀਂ ਲੱਗਦੀ
0: ਪਰ ਉਹ ਸੱਟ ਨਹੀਂ ਲੱਗਦੀ ਆਸਮਾਨ ਤੋਂ ਰੋਜ਼ ਡਿੱਗਦੀ ਹੈ ਭਲਾ
2: ਕਦੇ
1: ਕਦੇ
0: ਕਦੇ ਕਦੇ ਡਿੱਗਦੀ ਆ ਤੇ ਕਦੇ ਕਦੇ ਰੋਜ਼ ਵੀ ਡਿੱਗ ਪੈਂਦੀ ਆ ਇਹ ਕਿਹੜੀ ਚੀਜ਼ ਹੋਈ ਜਿਹੜੀ ਆਸਮਾਨ ਤੋਂ ਡਿੱਗਦੀ ਆ ਤੇ ਇਹਨੂੰ ਸੱਟ ਨਹੀਂ ਲੱਗਦੀ ਹੈ
1: ਈਜ਼ੀ ਲੱਗਦਾ ਪਿਆ ਥੋੜਾ ਜਿਹਾ
0: ਹੈ ਈਜ਼ੀ
2: ਆ
0: ਅੱਛਾ ਕਿਹੜੀ ਚੀਜ਼ ਆ ਬੰਦਾ ਕਿ ਬੁੱਢੀ ਆ
1: ਹਾਂ ਇਹ ਦੱਸ ਹਾਊ ਡੂ ਯੂ ਜੈਂਡਰ ਦੈਟ ਇਹ ਗੱਲ ਤੇ ਸਹੀ ਆ ਸਾਡੀ ਬੁਝਾਰਤ ਦਾ ਪਹਿਲੇ ਜਵਾਬ ਦਿਓ
0: ਹੈ ਮੇਲ ਹੈ ਕਿ ਫੀਮੇਲ ਹੈ
2: ਫੀਮੇਲ
0: ਹੈ
1: ਫੀਮੇਲ ਕੋ ਦਰਦ ਨਹੀਂ ਹੁੰਦਾ ਜੀ ਫੈਮਿਨਿਜ਼ਮ ਦਾ ਜ਼ਮਾਨਾ ਨਾ ਵੈਰੀ ਗੁੱਡ ਅਰਨਵ ਪ੍ਰਾਊਡ ਆਫ ਯੂ
0: ਹੈਗੀ ਉਹ ਮੈਨੂੰ ਲੱਗਦਾ ਫੀਮੇਲ ਆ ਪਰ ਜਿੱਦਾਂ ਹੀ ਉਹਨੂੰ ਸੱਟ ਲੱਗਣ ਦਾ ਟਾਈਮ ਆਉਂਦਾ ਵਾ ਉਦੋਂ ਮੇਲ ਬਣ ਜਾਂਦੀ ਆ ਜਿੰਨਾ ਚਿਰ ਉਹ ਡਿੱਗੇ ਨਾ ਉਹਨਾਂ ਚਿਰ ਉਹ ਕਲੇਮ ਕਰਦੀ ਆ ਵੀ ਮੈਂ ਔਰਤ ਆ ਪਰ ਜਿੱਦਾਂ ਹੀ ਉਹਦੀ ਭੜੋਪ ਹੁੰਦੀ ਆ ਸੱਟ ਲੱਗਣ ਦੀ ਵਾਰੀ ਆਉਂਦੀ ਆ ਫਿਰ ਆਪਾਂ ਕਹਿੰਦੇ ਆ ਵੀ ਲੈ ਤੇ ਮੇਲ ਹੀ ਏਦਾਂ ਹੀ ਆ ਨਾ ਹਾਂ ਕੀ ਆ ਫਿਰ ਮੀਂਹ ਆ ਫਿਰ ਪਰ ਫੀਮੇਲ ਕਿੱਦਾਂ ਲੱਗੀ ਤੁਹਾਨੂੰ ਤੁਹਾਨੂੰ ਇਹ ਫੀਮੇਲ ਕਿੱਦਾਂ ਲੱਗੀ ਤੁਸੀਂ ਇਹਨੂੰ ਬਾਰਿਸ਼ ਕਹਿ ਰਹੇ ਕਿ ਰੇਨ ਕਹਿ ਰਹੀ ਤੁਸੀਂ ਮੀਂਹ ਕਹਿ ਰਹੀ ਹੋ ਕਿ ਮੀਂਹ ਹਾਂ
1: ਅੱਛਾ ਇਹ ਵੀ ਫਿਲੋਸਫੀ ਹੈ ਮੀਂਹ ਮੇਲ ਆ ਬਾਰਿਸ਼ ਵੀ ਫੀਮੇਲ ਆ ਰੇਨ ਵੀ ਫੀਮੇਲ ਆ ਚੱਕਰ ਆ
0: ਇਹ ਵੀ ਗੱਲ ਹੈਗਾ ਵੇਖੋ ਪੰਜਾਬੀਆਂ ਨੇ ਮੀਂਹ ਬਣਾਇਆ ਨਾ ਪੰਜਾਬੀ ਚ ਮੀਂਹ ਆ ਪਰ ਵੇਖ ਲਓ ਜਿਹੜੀ ਮਰਜ਼ੀ ਭਾਸ਼ਾ ਚ ਹੋਵੇ ਜਦੋਂ ਡਿੱਗਾ ਥੱਲੇ ਉਦੋਂ ਤੁਪਕਾ ਹੀ ਵੱਡਾ
1: ਤੁਪਕਾ ਹੀ ਬਿਊਟੀਫੁਲ
0: ਥੈਂਕ ਯੂ ਅਰਨਵ ਸਤਿ ਸ਼੍ਰੀ ਅਕਾਲ ਉਹ ਕਹਿੰਦਾ ਹੋਣਾ ਸਵੇਰੇ ਸਵੇਰੇ ਕੀ ਲੈ ਦੱਸ ਮੈਨੂੰ ਡੇਈ ਭਲਾ
1: ਜਿੱਥੇ ਜ਼ੋਰ ਚੱਲਦਾ ਚਲਾ ਲਿਆ
0: ਪਿਓ ਦੇ ਪਿਓ ਨੂੰ ਗਾਹ ਫੜਦੀ ਰਹਿੰਦੀ ਹੈ

0: ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
1: ਫਸਟ
0: ਆ ਗਏ ਅੱਜ, ਕੀ ਖਾਧਾ ਉੱਠ ਕੇ?
2: ਸਭ
0: ਤੋਂ ਪਹਿਲਾਂ ਸਾਡੇ ਨਾਲ ਗੱਲ ਕੀਤੀ ਆ, ਥੈਂਕ ਯੂ ਐਂਬਰ।
2: ਥੈਂਕ ਯੂ ਐਂਬਰ।
0: ਇਲਾਹੀ ਉੱਠ ਪਈ?
3: ਨਹੀਂ।
0: ਓ ਅੱਛਾ, ਸੁੱਤੀ ਹਲੇ?
3: ਹਾਂਜੀ।
0: ਇਹ ਬੜਾ ਸੌਂਦੀ ਆ, ਇਹ ਲੇਜ਼ੀ ਲੇਜ਼ੀ ਆ?
3: ਨਹੀਂ।
0: ਹਾਂ, ਐਕਟਿਵ ਹੈ?
3: ਹਾਂਜੀ।
0: ਤੁਹਾਡੇ ਨਾਲ ਖੇਡਦੀ ਆ?
3: ਹਾਂਜੀ।
0: ਓ ਕੀ ਖੇਡਦੀ ਹੁੰਦੀ ਆ?
3: ਪਤਾ ਨਹੀਂ।
0: ਆਏ ਪਰ ਖੇਡੀ ਜਾਂਦੀ ਆ,
2: ਹਨਾ? ਖੇਡਦੀ ਰਹਿੰਦੀ,
0: ਗੱਲਾਂ ਕਰਦੀ ਨਿੱਕੇ ਨਿੱਕੀਆਂ। ਕੀ ਸੁਣਾਓਗੇ?
3: ਮੈਂ ਖਾਲੀ ਗੱਲ ਕਰਨੀ।
0: ਓਏ ਗੱਲ ਹੀ ਕਰਨੀ ਆ, ਕਿੱਡੀਆਂ ਪਿਆਰੀਆਂ ਤੁਸੀਂ ਗੱਲਾਂ ਕਰ ਲੈਂਦੇ ਹੋ, ਹਨਾ? ਤੁਸੀਂ ਗੱਲ ਹੀ ਕਰ ਲਿਆ ਕਰੋ। ਤੇ ਦੀਦੀ ਕਿੱਥੇ ਆ?
2: ਪਿੰਕ ਰੂਮ ਆ, ਇੱਕ ਵੱਖਰਾ ਹੀ ਹੈ। ਵਾਹ ਵਾਹ,
0: ਨਾਈਸ,
2: ਵੱਡੇ ਟੌਰ ਆ ਪੂਰੀ ਹੈ।
0: ਤੁਸੀਂ ਤਾਂ ਬੜੇ ਲੱਕੀ ਲੱਕੀ ਹੋ।
2: ਗੁੱਡ ਯਾਰ।
3: ਹਾਂਜੀ,
0: ਗੁੱਡ। ਤੇ ਭੈਣ ਕਿੱਥੇ ਆ? ਇੱਥੇ। ਓਕੇ, ਕਰਾ ਦੋ ਗੱਲ ਫਿਰ। ਥੈਂਕ ਯੂ ਪੁੱਤੂ, ਹੈਵ ਅ ਨਾਈਸ ਡੇ। ਥੈਂਕ ਯੂ।
3: ਦੀਦੀ ਨਾਲ ਗੱਲ ਕਰ ਲੋ।
0: ਹਾਂਜੀ ਹਾਂਜੀ, ਤੇਗ ਦੀਦੀ ਨਾਲ ਗੱਲ ਕਰਾ ਦੋ। ਹਾਂਜੀ,
3: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਬਹੁਤ ਬੀਬੇ ਪੋਤੇ ਹੋ ਤੁਸੀਂ, ਨਾ ਨਾਲ ਉਹਨੂੰ ਦੱਸਦੇ ਰਹਿੰਦੇ ਹੋ ਵੀ ਕੀ ਕਰਨਾ। ਤੁਹਾਨੂੰ ਪਤਾ ਜਿਹੜੇ ਸਾਰੇ ਬੱਚੇ ਹੈ ਨਾ, ਉਹਨਾਂ ਦੀ ਮੰਮੀਆਂ ਉਹਨਾਂ ਨੂੰ ਦੱਸਦੀਆਂ ਵੀ ਆਹ ਤੂੰ ਭੁੱਲ ਗਈ, ਆਹ ਦੱਸਣਾ। ਤੇ ਤੁਸੀਂ ਤੁਸੀਂ ਆਪਣੀ ਛੋਟੀ ਸਿਸਟਰ ਨੂੰ ਦੱਸਦੇ ਹੋ ਨਾ,
2: ਤੁਸੀਂ ਦੈਟਸ ਵੈਰੀ ਨਾਈਸ,
0: ਵੈਰੀ ਵਾਈਜ਼, ਤੇ ਵੈਰੀ ਨਾਈਸ। ਥੈਂਕ ਯੂ, ਪ੍ਰਾਊਡ ਆਫ ਯੂ।
3: ਮੈਂ ਨਾਲ ਬੈਠੀ ਹੁੰਦੀ ਆ ਅੰਬਰ ਨਾਲ, ਜਦੋਂ ਅੰਬਰ ਨੇ ਗੱਲ ਕਰਨੀ ਹੁੰਦੀ ਆ।
0: ਵੈਰੀ ਨਾਈਸ, ਤੁਸੀਂ ਛੋਟਿਆਂ ਦੀ ਜੇ ਹੈਲਪ ਕਰਦੇ ਹੋ ਨਾ, ਤੇ ਫਿਰ ਉਹ ਬਹੁਤ ਹੈਪੀ ਹੁੰਦੇ ਆ, ਵੱਡੇ ਹੋ ਕੇ ਫਿਰ ਉਹ ਤੁਹਾਡੀ ਵੀ ਹੈਲਪ ਕਰਨਗੇ। ਫਿਰ ਉਹ ਤੁਹਾਡੀ ਵੀ ਹੈਲਪ ਕਰਦਾ, ਫਿਰ ਤੁਹਾਡਾ ਸਟ੍ਰੈਸ ਦੂਰ ਹੋ ਜਾਂਦਾ, ਫਿਰ ਦੂਸਰਾ ਤੁਹਾਨੂੰ ਬਲੈਸਿੰਗਸ ਦਿੰਦਾ। ਵੈਰੀ ਗੁੱਡ, ਤੁਸੀਂ ਤੇ ਕਹਾਣੀ ਵੀ ਸੁਣਦੇ ਹੋ ਬੜੇ ਧਿਆਨ ਨਾਲ।
2: ਕੀ
0: ਲਿਆਏ ਹੋ
3: ਅੱਜ? ਅੱਜ ਮੈਂ ਸੁਣਾਉਂਗੀ ਇੱਕ ਬੁਝਾਰਤ।
0: ਹਾਂਜੀ।
3: ਚਿੱਟਾ ਘੋੜਾ ਕਾਲਾ ਮੈਦਾਨ।
0: ਚਿੱਟਾ ਘੋੜਾ
2: ਕਾਲਾ ਮੈਦਾਨ।
0: ਕਾਲਾ ਮੈਦਾਨ, ਚਿੱਟਾ ਘੋੜਾ ਤੇ ਕਾਲਾ ਮੈਦਾਨ, ਕਾਲੀ ਚੀਜ਼ ਦੇ ਉੱਤੇ ਦੌੜਦਾ ਵਾ ਕੁਛ ਚਿੱਟਾ ਚਿੱਟਾ।
2: ਮੈਨੂੰ ਤਾਂ ਕਿਸੇ ਚੀਜ਼ ਦਾ ਜਵਾਬ ਨਾ ਲੈ, ਮੈਂ ਤਾਂ ਸੂਈ ਕਹਿ ਦਿੰਦਾ ਹੁੰਦਾ।
0: ਸੂਈ ਤੇ ਗੁਰਜੀਤ ਜੀ ਕਹਿੰਦੇ ਹੁੰਦੇ ਕੈਂਡਲ,
2: ਕੈਂਡਲ
0: ਇਹਨਾਂ ਦੀ ਫੇਵਰੇਟ ਆਨਸਰ ਕੈਂਡਲ ਆ।
2: ਅੱਛਾ,
0: ਤਵਾ ਤਵਾ ਤਵਾ ਰੋਟੀ,
2: ਤਵਾ ਰੋਟੀ ਨਹੀਂ। ਸਹੀ ਹੈ,
0: ਰੋਟੀ ਚਿੱਟੀ
2: ਥੋੜੀ ਹੁੰਦੀ ਹੈ। ਸਾਡਾ ਫਿਰ ਅੱਜ ਹੈ ਹੁਣ ਤੱਕ ਦਾ ਵਧੀਆ ਰਿਕਾਰਡ ਚੱਲ ਰਿਹਾ।
0: ਥੈਂਕ ਯੂ ਤੇਗ,
2: ਥੈਂਕ ਯੂ ਤੇਗ।
3: ਮੈਂ ਇਹ ਬਾਤ ਸੁਣਾਈ ਸੀ ਅੰਬਰ ਨੇ ਇੱਕ ਵਾਰ ਸੁਣਾਉਣੀ ਸੀ ਮੈਨੂੰ, ਮੈਦਾਨ ਭੁੱਲ ਗਿਆ ਸੀ ਤੇ ਫਿਰ ਅੰਬਰ ਨੇ ਕੱਲੀ ਗੱਲ ਕੀਤੀ ਤੇ ਮੈਂ ਮੇਰੀ ਬਾਤ ਸੁਣਾ ਲਈ ਸੀ।
2: ਚਲੋ ਵੈਰੀ ਗੁੱਡ,
0: ਥੈਂਕ ਯੂ ਪੁੱਤ,
2: ਏਦਾਂ ਹੀ ਮੌਕੇ ਤੇ ਏਦਾਂ ਹੀ ਕੰਮ ਸਾਂਭੀਦਾ, ਵੈਰੀ ਗੁੱਡ।
0: ਤੁਹਾਡਾ ਦਿਨ ਵਧੀਆ ਵਧੀਆ ਰਹੇ, ਖੂਬ ਤੁਸੀਂ ਫਨ ਕਰੋ। ਥੈਂਕ ਯੂ ਤੇਗ,
3: ਮੈਂ
0: ਜਦੋਂ ਮੰਨਤ ਕਹਿੰਦਾ ਵਾ ਉਦੋਂ ਫਤਿਹ ਆ ਜਾਂਦਾ, ਜਦੋਂ ਮੈਂ ਫਤਿਹ ਕਹਿੰਦਾ ਉਦੋਂ ਮੰਨਤ ਆ ਜਾਂਦੀ ਹੈ। ਤੁਸੀਂ ਟ੍ਰਿਕ
2: ਕਰਦੇ ਤੁਹਾਨੂੰ ਸਿੰਘ ਸਾਹਿਬ ਪ੍ਰੈਂਕ ਕਰਦੇ ਆ।
0: ਇਹ ਬਰਫ ਵੇਖ ਕੇ ਆਏ ਆ।
2: ਅੱਛਾ, ਓ ਵੈਰੀ ਗੁੱਡ, ਕਿੱਥੇ ਗਏ ਸੀ?
0: ਬਰਫ ਤੇ,
2: ਬਰਫ ਤੇ ਕਿਹੜੀ ਵਾਲੀ
3: ਬਰਫ? ਅਸੀਂ ਮਾਊਂਟ ਬੁਲੇ ਗਏ ਸੀਗੇ। ਮੇਰੇ ਬਹੁਤ ਲੋਕੀ ਕਹਿ ਰਹੇ ਆ ਕਿ ਕਿਸੇ ਵੀ ਪਹਾੜ ਤੇ ਹੁਣ ਨਾ ਜਾਓ, ਕਿਉਂਕਿ ਗਲੋਬਲ ਵਾਰਮਿੰਗ ਜਿਹੜੀ ਹੈ ਨਾ ਉਹਦੇ ਕਰਕੇ ਜਦੋਂ ਲੋਕੀ ਦਰਖਤਾਂ ਕੱਟੀ ਜਾਂਦੇ ਉਹਦੇ ਨਾਲ ਧਰਤੀ ਗਰਮ ਹੋਈ ਜਾਂਦੀ ਆ, ਉਹਦੇ ਨਾਲ ਫਿਰ ਬਰਫ ਨੀ ਪੈਂਦੀ। ਜਿਹੜੇ ਆਰਕਟਿਕਾ ਤੇ ਅੰਟਾਰਟਿਕਾ ਵਾ ਸਾਰੀ ਬਰਫ ਉਹਨਾਂ ਦੀ ਵੀ ਖੋਰਨੀ ਸ਼ੁਰੂ ਹੋ ਗਈ। ਸਾਰੇ ਜਿਹੜੇ ਪੋਲਰ ਬੇਅਰਸ ਹੋ ਗਏ, ਪੈਂਗੁਇਨਸ ਹੋ ਗਈਆਂ, ਸੀਲਸ ਹੋ ਗਏ, ਉਹਨਾਂ ਦੇ ਸਾਰੇ ਜਾਨਵਰ ਬਹੁਤ ਔਖਾ ਹੋ ਰਿਹਾ।
0: ਵੈਰੀ ਨਾਈਸ,
2: ਵੈਰੀ ਟਰੂ,
0: ਵੈਰੀ ਨਾਈਸ। ਤੁਸੀਂ ਤੇ ਸੋਹਣੀ ਇਨਫੋਰਮੇਸ਼ਨ ਦੇ ਰਹੇ ਹੋ ਕੇ ਆ ਕੇ। ਸਲਾਹ
2: ਕਰਨ ਲੱਗੇ ਕਿ ਹੁਣ ਅਸੀਂ ਵੀ ਜਾਣਾ, ਕਦੇ ਅਸੀਂ ਮੈਂ ਵੇਖ ਆਈ ਆ, ਸਭ ਖੁਰ ਗਿਆ, ਆਰਾਮ ਨਾਲ ਘਰੇ ਬੈਠੇ ਰਹੋ।
3: ਜਾਣਾ ਚਾਹੀਦਾ ਪਰ ਉੱਥੇ ਬਰਫ ਨੀ ਪਈ ਹੈਗੀ,
0: ਉੱਥੇ ਬਰਫ ਨੀ ਹੈਗੀ, ਉੱਥੇ ਮਸ਼ੀਨਾਂ ਦੇ ਨਾਲ ਬਰਫ ਪਾਉਂਦੇ
2: ਆ। ਫ੍ਰਿਜ ਵਾਲੀ ਵੇਖਦੇ ਰਹੀਏ ਹੈ, ਸਾਡੇ ਨਸੀਬਾਂ ਚ
3: ਬਾੜੀ ਚ ਪਾਈ ਸੀ ਬਰਫ ਆਪ ਬਣਾ ਕੇ ਉੱਥੇ ਬੱਚਿਆਂ ਦੇ ਖੇਡਣ ਦੇ।
2: ਹਾਂ ਉਹ ਹੀ ਕਰਦੇ ਹੁੰਦੇ ਆ। ਹਾਂ
0: ਨਹੀਂ ਤੇ ਫਿਰ ਕਿਸੇ ਨੇ ਜਾਣਾ ਹੀ ਨਹੀਂ ਨਾ ਜੇ ਇੰਨੀ ਵੀ ਨਾ ਹੋਈ ਤੇ। ਨਹੀਂ ਮੰਨਤ, ਪਰ ਜਿਹੜੀ ਪਹਿਲਾਂ ਤੁਸੀਂ ਗੱਲ ਕਹੀ ਹੈ ਨਾ ਉਹ ਵਾਕਈ ਬੜੀ ਸੋਚਣ ਵਾਲੀ ਗੱਲ ਹੈ।
2: ਸੱਚੀ ਗੱਲ ਹੈ, ਥੈਂਕ ਯੂ
0: ਪੁੱਤ ਤੁਹਾਡਾ, ਤੁਸੀਂ ਇਹੋ ਜਿਹੀਆਂ ਚੀਜ਼ਾਂ ਬਾਰੇ ਨੌਲੇਜ ਰੱਖਦੇ ਹੋ, ਨਹੀਂ ਤੇ ਸਾਨੂੰ ਤੇ ਇਹ ਉਮਰ ਚ ਪਤਾ ਹੀ ਨਹੀਂ ਹੁੰਦਾ।
2: ਪਰ ਹਾਂ ਤਦ ਤੱਕ ਪ੍ਰੋਬਲਮ ਵੀ ਨਹੀਂ ਸੀ ਨਾ,
0: ਹੈ
2: ਤਦ ਪ੍ਰੋਬਲਮ ਵੀ ਨਹੀਂ ਸੀ,
0: ਉਦੋਂ ਪ੍ਰੋਬਲਮਾਂ ਹੋਰ ਹੀ।
2: ਇਹ ਛੋਟੇ ਨੇ ਇਹਨਾਂ ਨੂੰ ਨਹੀਂ ਆਪਾਂ ਦੱਸਣਾ, ਉਹਨਾਂ ਨੇ ਤੰਗ ਨਹੀਂ ਕਰਨਾ ਸਵੇਰੇ ਸਵੇਰੇ ਛੁੱਟੀਆਂ ਜੇ ਇਹਨਾਂ
3: ਦੀਆਂ। ਆਪਾਂ ਅਗਲੇ ਸਾਲ ਹੋਰ ਬਰਫ ਪਾ ਸਕਦੇ ਨੈਚੁਰਲ ਜਿਹੜੀ ਆ, ਬਸ ਆਪਾਂ ਨੂੰ 100-200 ਹਜ਼ਾਰ ਹੋਰ ਦਰਖਤਾਂ ਆਪਾਂ ਨੂੰ ਗਰੋ ਕਰਨੀਆਂ ਚਾਹੀਦੀਆਂ, ਫੇਰ ਬਹੁਤ ਵਧੀਆ ਬਰਫ ਪਊਗੀ।
0: ਵੈਰੀ ਨਾਈਸ,
3: ਕਿਉਂਕਿ ਜਿਹੜੀਆਂ ਦਰਖਤਾਂ ਨੇ ਨਾ ਉਹ ਕਾਰਬਨ ਡਾਈਆਕਸਾਈਡ ਜਿਹੜੀ ਹੁੰਦੀ ਆ ਏਅਰ ਉਹ ਹੁੰਦੀ ਆ ਹਵਾ ਦੇ ਵਿੱਚ, ਉਹਨੂੰ ਫਿਰ ਆਪਦੇ ਅੰਦਰ ਲੈਂਦੀ ਆ
0: ਤੇ
3: ਆਪਾਂ ਨੂੰ ਆਕਸੀਜਨ ਦਿੰਦੀ ਆ।
2: ਸੋ ਗੁੱਡ,
0: ਵੈਰੀ ਨਾਈਸ।
3: ਤੇ ਜਿਹੜਾ ਕਾਰਬਨ ਡਾਈਆਕਸਾਈਡ ਹੁੰਦਾ ਉਹਦੇ ਨਾਲ ਫਿਰ ਹੀਟ ਅਪ ਹੋ ਜਾਂਦੀ ਆ ਧਰਤੀ।
0: ਵਾਹ ਮੰਨਤ,
2: ਯੂ ਆਰ ਸੋ ਇੰਟੈਲੀਜੈਂਟ ਯਾਰ, ਵੈਰੀ ਗੁੱਡ,
3: ਥੈਂਕ ਯੂ।
0: ਇਹ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਦੱਸਿਆ ਕਰੋ ਤੁਸੀਂ,
3: ਠੀਕ ਆ,
0: ਫਿਰ ਆਪਾਂ ਵੀ ਟ੍ਰੀ ਲਾਵਾਂਗੇ।
3: ਹਾਂ
0: ਤੁਸੀਂ ਵੀ ਲਾਓਗੇ ਇੱਕ ਟ੍ਰੀ?
3: ਇੱਕ ਨਹੀਂ, ਮੈਂ ਤਾਂ
0: ਵੱਧ ਲਾਓ,
3: 25 ਲਾਓ।
0: ਵੈਰੀ ਵੈਰੀ ਵੈਰੀ ਗੁੱਡ, ਤੁਸੀਂ ਆਪਣੇ ਐਵਰੀ ਬਰਥਡੇ ਦੇ ਉੱਤੇ ਤੁਸੀਂ ਨਾ ਤੁਸੀਂ ਲਾਇਆ ਕਰੋ ਟ੍ਰੀ, ਠੀਕ ਆ,
3: ਠੀਕ ਆ,
0: ਓਕੇ ਗੁੱਡ। ਤੇ ਕੀ ਸੁਣਾਓਗੇ
3: ਅੱਜ? ਮੈਂ ਸੁਣਾਉਂਗੀ ਇੱਕ ਬਹੁਤ ਜ਼ਿਆਦਾ ਹਾਸਿਆ ਚੁਟਕਲਾ।
0: ਓਏ ਮੈਨੂੰ ਤਾਂ ਪਹਿਲਾਂ ਹੀ ਹਾਸਾ ਆਉਂਦਾ,
3: ਸੁਣਾਉਂਦੀ ਆ, ਮੈਨੂੰ ਹਾਸਾ ਨਹੀਂ ਆਉਂਦਾ ਕਿ ਮੈਨੂੰ ਸਮਝ ਨਹੀਂ ਲੱਗਦੀ ਇਸ ਵਾਰ ਆਏ।
2: ਅੱਛਾ ਚਲੋ, ਭਾਈ ਸਹੀ ਹੈ
0: ਤੇ ਇਹਦਾ ਐਡਾ ਹਾਸੇ ਵਾਲਾ ਵਾ, ਮੈਨੂੰ ਪਹਿਲਾਂ ਹੀ ਹਾਸਾ ਆਈ ਜਾ,
2: ਐਡਾ ਲਾ ਕੁਤਕੁਤਾਰੀਆਂ ਕਰਦਾ ਹੋਵੇ।
3: ਮੈਂ ਚੁਟਕਲੇ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਕੁਛ ਹਾਸੇ ਵਾਲੀ ਚੀਜ਼ ਦੱਸਣੀ ਆ।
4: ਅੱਛਾ, ਡਬਲ ਹਾਸਾ।
3: ਜਿਹੜੇ ਯੁਵਰਾਜ ਹੁਣੀ ਨੀ ਹੈਗੇ ਤੇ ਯਸ਼ਕ ਦੀਦੀ ਹੁਣੀ।
0: ਅੱਛਾ, ਜੋ ਮੈਨੂੰ ਲੱਗਾ ਯਮਰਾਜ ਹੁਣੀ।
3: ਉਹਨਾਂ ਦਾ ਜਿਹੜਾ ਰੂਮ ਸੀਗਾ ਨਾ, ਜਿਹੜਾ ਸਾਡਾ ਰੂਮ ਸੀਗਾ ਹੋਟਲ ਦਾ, ਉਹਦਾ ਰੂਮ ਸੀਗਾ, ਉਹਦਾ ਨੰਬਰ ਸੀਗਾ 6, ਉਹਨੇ ਨੰਬਰ ਸੀਗਾ 7।
4: ਵੈਰੀ ਗੁੱਡ।
0: ਹਾਂਜੀ,
3: ਟੀਚਰ ਕੁਤਬ ਮੀਨਾਰ ਦਿੱਲੀ ਚ ਪੱਪੂ ਸੁੱਤਾ ਪਿਆ ਸੀ ਤੇ ਮੈਡਮ ਜੀ ਨੇ ਉਹਨੂੰ ਉਠਾ ਕੇ ਨਾ ਉਹਨੂੰ ਪੁੱਛਦੇ, ਮੈਂ ਹੁਣੇ ਕੀ ਕਿਹਾ ਸੀ ਪੱਪੂ ਕਿ ਦਿੱਲੀ ਵਿੱਚ ਕੁੱਤਾ
0: ਮਰਿਆ,
3: ਕਿ ਕੁੱਤਾ ਬਿਮਾਰ ਆ।
0: ਅੱਛਾ,
4: ਕੁੱਤਾ ਬਿਮਾਰ ਹੈ।
0: ਪੱਪੂ ਦਾ ਕੀ ਕਸੂਰ ਆ?
4: ਮੈਡਮ ਕੀ ਕਰੇ,
0: ਮੈਡਮ ਥੱਥੀ ਸੀ ਨਾ,
4: ਮੈਡਮ ਥੋੜੀ,
0: ਮੈਡਮ ਥੱਥੀ ਸੀ,
4: ਲਫਾਫੇ ਨੂੰ ਫਲਾਫਾ ਕਹਿਣਾ ਲਿਖੀ ਹੈ,
0: ਫਲ ਫਲ ਫਾਫਾ ਕਹਿੰਦੀ ਸੀ ਮੈਡਮ। ਮੈਡਮ ਨੂੰ ਨਾ ਲਫਾਫਾ ਵੀ ਨਹੀਂ ਕਹਿਣਾ ਆਉਂਦਾ, ਪਤਾ ਕਹਿੰਦੀ ਫਲ ਫਲ ਫਾਫਾ,
4: ਫਲ ਫਲ ਫਾਫਾ।
0: ਥੈਂਕ ਯੂ ਮੰਨਤ,
4: ਥੈਂਕ ਯੂ ਮੰਨਤ।
3: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
4: ਹਾਂ, ਕਰਾਓ ਜੀ, ਕਰਾਓ।
3: ਸਤਿ ਸ੍ਰੀ ਅਕਾਲ ਅੰਕਲ ਜੀ ਨਾਲ ਕ੍ਰਿਸ਼ਨ ਵੀਰ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਫਤਿਹ ਜੀ?
3: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਵਧੀਆ,
4: ਬੈਸਟ ਯਾਰ, ਬੈਸਟ।
0: ਤੁਸੀਂ ਵੀ ਦੱਸੋ, ਕੋਈ ਪਤੇ ਜੇ ਦੀ ਗੱਲ ਕੋਈ ਰੁੱਖ ਰੱਖ ਲਾਉਣ ਵਾਲੀ ਕਿ
4: ਡਿਪਾਰਟਮੈਂਟ ਦੀਦੀ ਨੂੰ?
3: ਵੈਸੇ ਵੀ ਜਿਹੜੇ ਦੀਦੀ ਸੀਗੇ, ਦੀਦੀ ਕਹੀ ਥੋੜੀ ਜਿਹੀ ਸਨੋ ਸੀ, ਪਰ ਜਿਹੜੇ ਸਾਹਮਣੇ ਸੀਗੇ ਐਂਟਰੀ ਤੋਂ, ਉੱਥੇ ਤਾਂ 1 ਕਿਲੋ ਹੀ ਸੀ ਸਨੋ। ਪਰ ਫਿਰ ਜੋ ਅਸੀਂ ਬੱਚਿਆਂ ਵਾਲੇ ਪਲੇ ਏਰੀਆ ਗਏ ਸੀ, ਜਿੱਥੇ ਉਹਨਾਂ ਨੇ ਸਪੈਸ਼ਲ ਬੱਚਿਆਂ ਲਈ ਬਣਾਇਆ ਸੀ, ਉੱਥੇ ਬਹੁਤ
4: ਜ਼ਿਲੀਅਨ ਕਿਲੋ ਹੋਣੀ ਹੈ ਨਾ, ਫਿਰ
3: ਕੈੜੀ ਹੋ ਗਈ ਸੀ ਮੀਨ।
0: ਫਿਰ ਉੱਥੇ ਖੇਡੇ ਤੁਸੀਂ? ਪਰ ਇੱਕ ਗੱਲ ਯਾਰ, ਤੁਸੀਂ ਬੱਚਿਆਂ ਵਾਲੇ ਚ ਜਾ ਕੇ ਖੇਡੇ ਹੋ ਯਾਰ, ਤੁਸੀਂ ਹੁਣ ਬੱਚੇ ਥੋੜੀ ਰਹੇ, ਤੁਸੀਂ ਤਾਂ ਵੱਡੇ ਹੋ ਗਏ ਹੋ।
4: ਗੱਭਰੂ ਜਵਾਨ ਚੋਬਰ ਆ ਯਾਰ, ਤੂੰ ਤੇ ਹੈ, ਏਦਾਂ ਨਾ ਕਰਿਆ ਕਰ।
3: ਨਹੀਂ ਪਰ ਮੈਂ ਹਜੇ ਬੱਚਾ ਹੀ ਹਾਂ, ਮੈਂ 8 ਈਅਰਸ ਓਲਡ ਹਾਂ, ਦੀਦੀ ਅਗੇ 11 ਸਾਲਾਂ ਦੇ।
0: ਅੱਛਾ, ਪਰ ਤੁਸੀਂ ਜਿਹੜੀਆਂ ਗੱਲਾਂ ਸੁਣਾਉਂਦੇ ਹੋ ਨਾ, ਉਹ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ,
4: ਇਹ ਫਾਈਨ ਵੀ ਬਹੁਤ ਵੱਡੇ ਵੱਡੇ ਲਾਉਂਦੇ ਨਾ।
3: ਇੱਕ ਨਾਈਟ ਸ਼ੂਟ ਮੇਰੇ ਪਰਫੈਕਟਲੀ ਹੁੰਦਾ ਹੀ, ਹੁਣ ਮੈਂ ਲੰਬਾ ਆ ਗਿਆ, ਹੁਣ ਤਾਂ ਮੇਰੇ ਟਾਈਟ ਹੁੰਦਾ, ਹੁਣ ਤਾਂ ਮੇਰੇ ਉੱਚਾ ਹੋਣ ਲੱਗਿਆ ਵਾ।
0: ਅੱਛਾ, ਉਹ ਫਿਰ ਲਾਲ ਅੰਕਲ ਨੂੰ ਦੇ ਦਿਓ।
4: ਅੱਛਾ, ਉਹ ਕਰ ਲੈਣਗੇ ਯੂਜ਼?
0: ਹਾਂ, ਉਹ ਲੈ ਲੈਂਦੇ।
4: ਚਲੋ ਫਿਰ ਠੀਕ ਆ, ਗੁੱਡ ਹੋ ਗਿਆ ਫਿਰ।
3: ਲੈ ਲੈਣਗੇ, ਬਸ ਉਹ ਤੋੜ ਨਾ ਦੇਣ।
0: ਹਾਂ, ਇਹਨਾਂ ਦਾ ਮਹਿੰਗਾ ਹੁੰਦਾ ਨਾ।
4: ਹਾਂ ਵੀ ਠੀਕ ਹੈ,
0: ਪਤਾ ਕਿੱਡਾ ਮਹਿੰਗਾ ਹੁੰਦਾ,
4: ਕਿੰਨਾ ਕਹਿੰਦਾ?
3: ਉਹ ਜਿਆਦਾ ਮਹਿੰਗਾ, ਇਹ ਤਾਂ $1 million ਦਾ ਆਇਆ।
4: ਆਏ ਓਏ,
0: ਇਹਨਾਂ ਦੀ ਹਰ ਇੱਕ ਚੀਜ਼ ਵੱਡੀ ਹੈ,
4: ਤਗੜੇ ਖਰਚਾ ਕਰਦੇ ਆ।
0: ਕੀ ਸੁਣਾਓਗੇ ਫਿਰ ਮਹਿੰਗੇ ਫਤਿਹ?
3: ਅੱਜ ਮੈਂ ਸੁਣਾਉਂਗਾ ਇੱਕ ਬਜ਼ਾਰਤ।
0: ਹਾਂਜੀ,
3: ਉਹ ਕਿਹੜੀ ਚੀਜ਼ ਆ ਜਿਹੜੀ ਬਿਨਾਂ
0: ਬਿਨਾਂ ਪੂਛ ਤੋਂ?
3: ਉਹ ਕਿਹੜੀ ਚੀਜ਼ ਆ ਜਿਹੜੀ ਤੋੜ ਕੇ ਵੀ ਯੂਜ਼ ਚ ਆ ਜਾਂਦੀ ਆ ਵੀ ਕੰਮ ਚ?
0: ਕਿਹੜੀ ਚੀਜ਼ ਜਿਹੜੀ ਤੋੜ ਕੇ
4: ਵੀ ਕੰਮ ਚ ਆ ਜਾਂਦੀ? ਦਿਲ। ਦਿਲ? ਹਜੇ ਛੋਟਾ, 8 ਸਾਲ ਹੋਰ ਵੇਟ ਕਰ। ਤੂੰ ਕਹਿੰਗਾ ਸਹੀ ਸੀ ਕ੍ਰਿਸ਼ਨਾ ਵੀਰ ਜੀ, ਥੋੜਾ ਵੇਟ ਕਰੋ ਜੀ।
0: ਇਹ ਵੀ ਪਤਾ ਨੀ ਕਿੰਨੇ ਗੱਲਾਂ ਬਣਾਈਆਂ ਨਾ, ਦਿਲ ਟੁੱਟਦਾ ਜੀ ਤੇ ਦਿਲ ਵੋ,
4: ਇੱਕ ਸ਼ੀਸ਼ਾ ਅਤੇ ਦੂਜਾ ਦਿਲ, ਦੋਵੇਂ ਟੁੱਟਦੇ ਜ਼ਰੂਰ ਨੇ।
0: ਕਿਹੜੀ ਚੀਜ਼ ਆ ਜਿਹੜੀ ਟੁੱਟਦੀ ਆ ਤੇ ਫਿਰ ਵੀ ਕੰਮ ਆ ਜਾਂਦੀ ਹੈ?
4: ਕੀ ਹੋ ਸਕਦਾ ਵੈਸੇ?
0: ਇਹ ਅੰਡਾ ਮੁੰਡਾ ਵੀ ਹੋ ਸਕਦਾ ਕਿ ਨਹੀਂ?
4: ਹਾਂ
3: ਜੀ,
4: ਤਾਂ ਬਈ ਤਾਲੀਆਂ ਆ ਗਈਆਂ, ਤਾਲੀਆਂ।
0: ਹਾਂਜੀ, ਯਾਰ ਇੱਕ ਗੱਲ ਤੇ ਪੱਕੀ ਆ ਨਾ, ਇਹ ਸਾਨੂੰ ਸਾਨੂੰ
4: ਸਾਡੀ ਕੋਈ ਵੈਲਿਊ ਨਹੀਂ ਹੈ ਬਈ,
0: ਸਾਨੂੰ ਨਹਾਇਤ ਹੀ ਨਲਾਇਕ ਬੰਦੇ ਮੰਨਦਾ ਵਾ।
4: ਅਸੀਂ ਇੰਨੀ ਸਰਦੀ ਚ ਆ ਕੇ ਬੈਠੇ ਆ, ਅਸੀਂ ਕੋਈ ਤਿਆਰੀ ਨਹੀਂ ਕੀਤੀ
3: ਯਾਰ।
0: ਭਰਾ ਤੈਨੂੰ ਕੀ ਲੱਗਦਾ ਵੀ ਸਾਨੂੰ ਕੁਛ ਵੀ ਨੀ ਆਉਂਦਾ? ਕਿਉਂ ਮੰਨ ਕੇ ਬੈਠਾ ਤੂੰ ਇਹ ਗੱਲ? ਹੈ
2: ਭਾਵੇਂ ਨਹੀਂ ਆਂਦਾ ਪਰ ਕੁਝ ਕੁਝ ਤੇ ਆਂਦਾ ਯਾਰ, ਐਸੀ ਗੱਲ ਵੀ ਨਹੀਂ ਹੈ।
0: ਭਾਵੇਂ ਕਿ ਸਾਨੂੰ ਮੰਨ ਲਓ ਆਂਟੀਆਂ ਦੱਸਦੀਆਂ ਪਰ
3: ਠੀਕ ਆ ਓਕੇ ਬ੍ਰਦਰ
2: ਬਾਈ। ਆ ਗੁੱਡਾ ਬੰਦਾ ਨਾ ਤਰੱਕੀ ਕਰਦਾ, ਕਹਿੰਦਾ ਮੈਂ ਪਹਿਣਾ ਹੀ ਤੁਹਾਡੇ ਪੰਗੇ ਚ।
3: ਜੋ ਅੰਕਲ ਨੂੰ ਗੈਸ ਕਰਨ ਲਈ
0: ਨਹੀਂ ਨਹੀਂ ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ।
2: ਹਾਂ ਏ ਆਈ ਦਾ
3: ਉਹਨਾਂ ਨੇ ਅੱਜ
2: ਏ ਆਈ ਆਂਟੀਆਂ
0: ਆਹੋ ਤੇ ਹੋਰ ਇਹ ਆਨਸਰ ਕਹਿ
2: ਮਾਇਆ ਇਕੱਠੀ ਕਰਨਾ
0: ਭਰਾ। ਜਦੋਂ ਤੁਸੀਂ ਆਓਗੇ ਨਾ ਸਾਡੇ ਕੋਲ ਫਿਰ ਤੁਹਾਨੂੰ ਮੈਂ ਵਿਖਾਊਂਗਾ ਵੀ ਅਸੀਂ ਨਵਾਂ ਸਿਸਟਮ ਲਾਇਆ। ਉਹ ਅੱਖਾਂ ਅੱਗੇ ਖੁੱਲਦਾ
2: ਐਨਕਾਂ ਤੇ ਆਪ ਹੀ ਆ ਜਾਂਦਾ,
0: ਫੜ ਕੇ ਅੱਗੇ ਕਰ ਦਿੰਦੀਆਂ ਮੇਰੇ ਆਂਟੀਆਂ ਇੱਦਾਂ ਕਰਕੇ। ਅੱਜ ਹੀ ਆ ਜਾਓ, ਅੱਜ ਹੀ ਆ ਕੇ ਵੇਖ
2: ਲਓ ਚੱਕਰ ਵਾਲੀ ਗੱਲ ਹੀ ਨੀ।
0: ਵੇਖ ਕਿੱਦਾਂ ਇਹ ਆਂਟੀਆਂ ਫੜ ਕੇ ਮੇਰੀਆਂ ਅੱਖਾਂ ਅੱਗੇ ਕਰ ਦਿੰਦੀਆਂ, ਆਂਡਾ ਐ ਭੰਨਦੀਆਂ ਅੱਗੇ ਮਾਈਕ ਤੇ ਲਿਆ ਕੇ
2: ਆਂਡਾ ਮਾਰਦੀਆਂ ਸਿੱਧੇ ਜੇ ਪੜੋ ਨਾ।
0: ਇਹਨੇ ਕਹਿੰਦਾ ਵੀ ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ। ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਨਾਹਤ। ਸਤਿ ਸ੍ਰੀ ਅਕਾਲ ਅਨਾਹਤ। ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ?
3: ਮੈਂ ਵਧੀਆ, ਤੁਸੀਂ ਸੁਣਾਓ?
0: ਅਸੀਂ ਠੀਕ ਆ। ਤੁਹਾਡੀਆਂ ਛੁੱਟੀਆਂ ਕਿੱਦਾਂ ਜਾ ਰਹੀਆਂ?
3: ਵਧੀਆ।
0: ਕਿੰਨੇ ਕਿਲੋ ਛੁੱਟੀਆਂ ਵਾ?
2: ਅੱਛਾ, ਕਿਲੋਆਂ ਚ?
0: ਵੈਰੀ ਗੁੱਡ। ਕਿੰਨੇ ਕਿਲੋ ਛੁੱਟੀਆਂ ਹੋਈਆਂ?
2: 100 ਕਿਲੋ
0: ਇਹਦਾ ਮਤਲਬ ਇਹਨਾਂ ਨੂੰ ਵਾਹਵਾ ਹੀ ਲੱਗ ਰਹੀਆਂ,
2: ਹੈਵੀ ਛੁੱਟੀਆਂ ਨੇ।
0: ਬੱਲੇ ਬੱਲੇ ਬੱਲੇ।
2: ਇਹ ਤੇ ਕਿੰਨੀਆਂ ਹੋ ਗਈਆਂ ਖਤਮ? ਕਿੰਨੇ ਕਿਲੋ ਮੁੱਕ ਗਏ ਇਹਦੇ ਚ?
3: 200 ਗ੍ਰਾਮ
0: ਥੋੜਾ ਹੀ ਗਿਆ ਕਿਲੋ ਨਾ ਐਵੇਂ ਚਲ ਜਾਂਦਾ ਹੁੰਦਾ। ਹੈਲੋ
2: ਹੈਲੋ
0: ਸੌ ਗਏ ਹੋ?
2: ਭਾਰ ਕਰਨ ਲੱਗ ਪਏ ਛੁੱਟੀਆਂ ਦਾ ਫੇਰ ਤੋਂ?
0: ਤੁਸੀਂ ਬੋਲਦੇ ਰਹਿ ਗਲੋ, ਨਹੀਂ ਤੇ ਅਸੀਂ ਸੌ ਜਾਣਾ ਜੀ। ਹੈ ਤੁਸੀਂ ਛੁੱਟੀਆਂ ਤੋਲ ਕੇ ਤੇ ਨੀ ਵੇਖਣ ਲੱਗ ਪਏ ਕਿਤੇ? ਹਾਂ ਤੇ ਕੀ ਸੁਣਾਓਗੇ ਫਿਰ?
3: ਅੱਜ ਮੈਂ ਤੁਹਾਨੂੰ ਪਹਿਲਾਂ ਅੱਜ ਦਾ ਵਿਚਾਰ ਸੁਣਾਵਾਂਗੀ, ਉਸ ਤੋਂ ਬਾਅਦ ਇੱਕ ਚੁਟਕਲਾ।
0: ਹਾਂਜੀ
2: ਵੈਰੀ।
0: ਵਿਚਾਰ ਕੀ ਅੱਜ ਦਾ?
3: ਹੌਸਲਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਕਈ ਵਾਰੀ ਜਿੰਦਾ ਗੁੱਛੇ ਦੀ ਅਖੀਰਲੀ ਚਾਬੀ ਨਾਲ ਖੁੱਲਦਾ ਹੈ।
0: ਵੈਰੀ ਨਾਈਸ,
2: ਵੈਰੀ
3: ਨਾਈਸ। ਕਿ ਪਰਮਾਤਮਾ ਦੇ ਘਰ ਦੇਰ ਹੈ, ਹਨੇਰ ਨਹੀਂ। ਇਨਸਾਨ ਨੂੰ ਪੂਰੀ ਲਗਨ ਦੇ ਨਾਲ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ, ਫਿਰ ਇੱਕ ਨਾ ਇੱਕ ਦਿਨ ਪਰਮਾਤਮਾ ਤੇਰੀ ਕੀਤੀ ਹੋਈ ਮਿਹਨਤ ਦਾ ਚੰਗਾ ਫਲ ਜ਼ਰੂਰ ਦਿੰਦਾ ਹੈ।
0: ਬਹੁਤ ਵਧੀਆ,
2: ਵੈਰੀ ਗੁੱਡ, ਵੈਰੀ ਗੁੱਡ,
0: ਬਹੁਤ ਵਧੀਆ। ਬਹੁਤ ਸੋਹਣੇ ਵਿਚਾਰ ਸੁਣਾਉਂਦੀ ਆ ਕੁੜੀ ਤੇ ਚੁਟਕਲਾ।
3: ਚੁਟਕਲਾ ਛੋਟਾ ਜਿਹਾ।
0: ਹਾਂਜੀ।
2: ਅੱਜ ਦਾ ਵਿਚਾਰ ਇਹ ਤੇ ਨਹੀਂ ਸੀ ਕਿਤੇ ਲੱਗਦਾ, ਬਹੁਤੇ ਨੂੰ ਤੁਹਾਡਾ ਵਾਲਾ ਵਿਚਾਰ ਜ਼ਿਆਦਾ ਵਧੀਆ ਲੱਗਣ। ਹੌਸਲਾ ਰੱਖੋ।
0: ਥੈਂਕ ਯੂ,
2: ਥੈਂਕ ਯੂ।
3: ਮੇਰੀ ਦੀਦੀ ਨਾਲ ਗੱਲ ਕਰ ਲਓ।
0: ਹਾਂਜੀ
2: ਹਾਂਜੀ ਕਰਾਓ।
0: ਸਤਿ ਸ਼੍ਰੀ ਅਕਾਲ ਦੀਦੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ, ਅੰਕਲ ਜੀ
0: ਕੀ ਹਾਲ ਤੁਹਾਡਾ?
2: ਕਿਵੇਂ ਹੋ ਦੀਦੀ? ਠੀਕ ਠਾਕ,
0: ਬਹੁਤ ਵਧੀਆ। ਜਦੋਂ ਇਹ ਨਿੱਕੀਆਂ ਕਹਿ ਦਿੱਤੀਆਂ ਨਾ ਦੀਦੀ ਨਾਲ ਗੱਲ ਕਰੋ, ਐਂ ਲੱਗਦਾ ਤਾਂ ਬੜੀ ਵੱਡੀ ਜੀ ਦੀਦੀ ਆਊਗੀ।
2: ਹਾਂ ਵੱਡੀ ਦੀਦੀ ਆਊਗੀ,
0: ਹੈ ਨਾ, ਹੈ ਨਾ? ਤੁਹਾਨੂੰ ਵੀ ਆਉਂਦੀ ਹੈ ਫੀਲਿੰਗ ਇਦਾਂ ਦੀ? ਹੈ
2: ਟੀਚਰ ਦੀਦੀ, ਟੀਚਰ
0: ਦੀਦੀ
2: ਆ ਗਈ।
0: ਦੀਦੀ ਤੁਸੀਂ ਕੀ ਬਣਨਾ ਵੱਡੇ ਹੋ ਕੇ, ਕੀ ਪੜ੍ਹਾਈ ਕਰ ਰਹੇ ਹੋ? ਸੋਚਿਆ ਨੀ? ਵੈਰੀ ਗੁੱਡ ਪੁੱਤ, ਨਹੀਂ ਨਾ ਸੋਚਿਆ, ਚੰਗੀ ਗੱਲ ਹੈ,
2: ਬੈਸਟ, ਇਦਾਂ ਹੀ ਹੋਣਾ ਚਾਹੀਦਾ,
0: ਐਵੇਂ ਸੋਚ ਇਹੋ ਜਿਹੀਆਂ ਚੀਜ਼ਾਂ ਨਹੀਂ ਸੋਚੀ ਦੀਆਂ ਹੁੰਦੀਆਂ। ਗੁੱਡ, ਜੋ ਵੀ ਬਣੋਗੇ ਬਹੁਤ ਵਧੀਆ ਬਣੋਗੇ, ਇੱਦਾਂ ਦੇ ਹੀ ਹੋ ਤੁਸੀਂ, ਇੱਦਾਂ ਦੀ ਸੋਚ ਹੈ ਨਾ ਤੁਹਾਡੀ, ਹੈ ਨਾ?
2: ਗੁੱਡ
0: ਗੁੱਡ, ਤੇ ਕੀ ਲਿਆਇਓ ਅੱਜ?
3: ਅੱਜ ਇੱਕ ਚੁਟਕਲਾ।
0: ਹਾਂਜੀ।
3: ਇੱਕ ਵਾਰੀ ਇੱਕ ਪਤੀ ਤੇ ਪਤਨੀ ਦੀ ਐਨੀਵਰਸਰੀ ਹੁੰਦੀ ਆ, ਤੇ ਪਤੀ ਪਤਨੀ ਨੂੰ ਪੁੱਛਦਾ ਵੀ ਤੂੰ ਕੀ ਲੈਣਾ ਐਨੀਵਰਸਰੀ ਤੇ, ਫਿਰ ਉਹ ਕਹਿੰਦੀ ਆ ਵੀ ਮੈਨੂੰ ਕੋਈ ਸੋਨੇ ਦੀ ਚੀਜ਼ ਲੈ ਕੇ ਦਿਓ, ਤੇ ਫਿਰ ਪਤੀ ਉਹਨੂੰ ਐਨੀਵਰਸਰੀ ਵਾਲੇ ਦਿਨ ਨੀਂਦ ਦੀਆਂ ਗੋਲੀਆਂ ਦੇ ਦਿੰਦਾ।
2: ਗੁੱਡ ਲੌਜਿਕ,
0: ਆਈਡੀਆ ਬੜਾ ਵਧੀਆ ਹੋਇਆ,
2: ਆਈਡੀਆ ਮਾੜਾ,
0: ਸਾਰੇ ਦਿਨ ਚਿਕ ਚਿਕ ਚੈਨ ਵਾਲ ਬੰਦਾ ਸ਼ਾਮ ਨੂੰ ਕੋਈ ਲਈ ਆ, ਉੱਠੀ ਨੀ ਤੂੰ,
2: ਉੱਠੀ ਨੀ ਯਾਰ, ਸਾਰਾ ਦਿਨ ਖਰਾਬ ਕਰਦਾ ਹੀ ਯਾਰ,
0: ਦਿਨ ਨੰਗੇ ਆਪਣੇ ਠਾਵੇ ਉਦੋਂ ਜੇ ਬੰਦਾ ਅੱਧ ਮ੍ਰਿਤਾ ਜਾ ਜੇ। ਆਹ ਤੇ ਬਹੁਤ ਸੋਹਣਾ ਆਈਡੀਆ ਵਾ।
2: ਗੁੱਡ,
0: ਥੈਂਕ ਯੂ ਪੁੱਤ,
2: ਥੈਂਕ ਯੂ,
0: ਥੈਂਕ ਯੂ, ਤੇ ਤੁਹਾਡਾ ਭਾਈ ਦਿਨ ਸਾਰਿਆਂ ਦਾ ਵਧੀਆ ਵਧੀਆ ਰਹੇ, ਸਾਰਿਆਂ ਦੇ ਦਿਨ ਵਧੀਆ ਬਣਾਉਣ ਵਾਲਿਓ, ਤੇ ਥੈਂਕ ਯੂ ਸਾਡੇ ਨਾਲ। ਨੈਕਸਟ ਅਸੀਸ, ਉਸ ਤੋਂ ਬਾਅਦ ਫਿਰ ਆਪਾਂ ਅਮਰੂਦ ਦਾ ਵਿਆਹ ਕਰਾਂਗੇ। ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਆ? ਅਸੀਸ ਨੂੰ ਪਹਿਲਾਂ ਪੁੱਛ ਲਈਏ ਨਾ। ਸਤਿ ਸ਼੍ਰੀ ਅਕਾਲ, ਤੂੰ ਰਜਾਈ ਚੋਂ ਨੀ ਨਿਕਲੀ ਹਲੇ? ਲੈ, ਇਹ ਤੁਹਾਨੂੰ ਮੈਡਮ ਨੇ ਕਿਹਾ ਸੀ ਵੀ ਛੁੱਟੀਆਂ ਚੋਂ ਰਜਾਈ ਚ ਨੀ ਨਿਕਲਣਾ? ਤੁਹਾਨੂੰ ਕਿਤੇ ਏਦਾਂ ਤੇ ਨੀ ਲੱਗਦਾ ਵੀ ਛੁੱਟੀਆਂ ਦੇ ਵਿੱਚ ਕਲਾਸ ਰਜਾਈ ਹੁੰਦੀ ਆ?
3: ਨਹੀਂ
2: ਨਹੀਂ, ਪੈ ਜਾਂਦਾ ਭੁਲੇਖਾ ਕਈ ਵਾਰੀ, ਐਸੀ ਗੱਲ ਨਹੀਂ ਆ,
0: ਹੈਨਾ? ਮੈਨੂੰ ਲੱਗਦਾ ਵਾ।
2: ਯੂ ਕੈਨ ਕਨਫੈਸ ਟੂ ਅਸ।
0: ਅੱਛਾ, ਠੰਡ ਲਾ
2: ਇਹਨਾਂ ਵਾਲੇ ਪਾਸੇ, ਠੰਡ ਆ ਨਾ
0: ਤੁਹਾਡੇ ਵਾਲੇ ਪਾਸੇ, ਠੰਡ ਬੜੀ ਆ ਨਾ ਤਾਂ ਕਰਕੇ, ਸਾਡੇ ਤੇ ਨਹੀਂ ਹੈਗੀ ਠੰਡ,
2: ਸਾਡੇ ਹੈ ਹੀ ਨਹੀਂ ਠੰਡ ਬਿਲਕੁਲ,
0: ਸਾਡੇ ਤੇ ਪਤਾ ਹੀਟਰ ਲਾ ਕੇ ਬਹਿਣਾ ਪੈਂਦਾ ਵਾ, ਕੋਈ ਠੰਡ ਨਹੀਂ,
2: ਹੈ ਹੀ ਨਹੀਂ ਠੰਡ ਬਿਲਕੁਲ ਵੀ,
0: ਤੁਹਾਡੇ ਠੰਡ ਆ ਸਾਰੀ,
2: ਸਿਰਫ ਜੈਕਟਾਂ ਪਾਈਆਂ ਤੇ ਬੀਨੀ ਲਿੱਤੀਆਂ ਹੋਈਆਂ, ਠੰਡ ਹੈ ਹੀ ਨਹੀਂ ਜਮਾ,
0: ਇਹਨਾਂ ਦੇ ਪਾਸੇ ਸਾਰੀ ਠੰਡ ਆ ਰਜਾਈ ਵਾਲੀ।
3: ਜੇ ਤੂੰ ਹੀਟਰ ਲਾਉਣਾ ਫੇਰ ਤੇ ਠੰਡ ਹੀ ਆ,
2: ਹੈ
0: ਇਹ ਵੀ ਗੱਲ ਸਹੀ ਆ,
2: ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਯਾਰ,
0: ਹੈ
3: ਹੀਟਰ ਗਰਮ ਹੁੰਦਾ ਹੈ।
2: ਅੱਛਾ,
0: ਤਾਂਹੀਓ ਫਿਰ ਸਾਨੂੰ
3: ਠੰਡਾ ਹੁੰਦਾ ਹੈ,
0: ਤਾਂਹੀਓ ਫਿਰ ਸਾਨੂੰ ਗਰਮੀ ਜੀ ਲੱਗੀ ਜਾਂਦੀ ਆ।
2: ਅੱਛਾ,
0: ਬੰਦ ਕਰ ਦਈਏ ਫਿਰ,
3: ਕਰ ਦੋ,
0: ਜਾਂ ਫਿਰ ਇਹਦਾ ਮਤਲਬ ਵੀ ਸਾਡੇ ਵੀ ਠੰਡ ਹੀ ਆ।
2: ਹਾਂ, ਵੀ ਹੋ ਸਕਦਾ।
0: ਹਾਂਜੀ,
2: ਥੈਂਕਸ ਯਾਰ, ਅਸੀਂ ਸਾਡੀ ਅੱਖਾਂ ਖੁੱਲਣ ਲਈ,
0: ਜੋ ਮਰਜ਼ੀ ਆ ਕੁੜੀ, ਸ਼ਾਪ ਵੇਖੋ,
3: ਆਸਟ੍ਰੇਲੀਆ ਚ ਠੰਡ ਹੈ ਸਾਰੇ ਕਿਤੇ,
2: ਹਰ ਪਾਸੇ ਠੰਡ ਆ, ਸਟੂਡੀਓ ਚ ਵੀ ਹੈਗੀ ਆ। ਲੈ ਫਿਰ ਤਾਂ ਦੇਖ ਲਓ ਯਾਰ, ਅਸੀਂ ਐਵੇਂ ਸੋਚੀ ਬੈਠੇ ਪਏ ਆ ਕਿ ਗਰਮੀ ਆ,
3: ਇੰਡੀਆ ਚ ਗਰਮੀ ਆ,
0: ਇਹਦਾ ਕੁੜੀ ਦਾ IQ ਲੈਵਲ ਵੇਖੋ ਤੁਸੀਂ, ਇਹ ਕਿੰਨੀ ਛੇਤੀ ਪਿਕ ਕਰਦੀ ਹੈ।
2: ਤਿਆਰੀਆਂ ਕਿੱਦਾਂ ਚੱਲਦੀਆਂ ਪਈਆਂ ਵਿਆਹ ਦੀਆਂ?
0: ਪਤਾ ਨਹੀਂ ਇਹਨੇ ਕੁੜੀ ਨੇ ਗਾਣੇ ਗੁਣੇ ਤਿਆਰ ਕਰ ਲਏ ਕਿ ਨਹੀਂ ਕਰ ਲਏ?
2: ਮੈਂ ਤੇ ਹਾਲ ਬੁੱਕ ਕਰ ਰਿਹਾ।
0: ਹੋਰ ਓਕੇ ਅਸੀਸ, ਹਾਲ ਬੁੱਕ ਹੋ ਗਿਆ ਪੁੱਤ, ਤੁਸੀਂ ਤਿਆਰੀ ਕਰ ਲਈ ਆ? ਤੁਸੀਂ ਕੋਈ ਬਣਾ ਲਏ, ਕੋਈ ਗਾਣੇ ਗੁਣੇ, ਕੋਈ ਸ਼ਗਨ, ਕੋਈ ਮਤਲਬ ਬੋਲੀਆਂ, ਕੋਈ ਹੈ?
2: ਅਸੀਸ ਨੇ ਕਿੰਨਾ ਵੱਲੋਂ ਆਉਣਾ ਬਈ? ਇਹ ਤਾਂ ਨੋਟ ਹੀ ਨਹੀਂ ਕਰਾਇਆ।
0: ਅਸੀਸ ਤੇ ਆਊਗੀ ਨਾ ਉਧਰੋਂ, ਸਬਜ਼ੀ ਵੱਲੋਂ ਆਊਗੀ,
2: ਸਬਜ਼ੀ ਵੱਲੋਂ ਆਊਗੀ।
0: ਅਸੀਸ ਅਮਰੂਦ ਵੱਲੋਂ ਆਓਗੇ ਕਿ ਭਿੰਡੀ ਵੱਲੋਂ? ਤੁਸੀਂ ਕਿੱਧਰੋਂ ਪਸੰਦ ਕਰੋਗੇ, ਕੁੜੀ ਵੱਲੋਂ ਕਿ ਮੁੰਡੇ ਵੱਲੋਂ ਆਉਣਾ ਪਸੰਦ ਕਰੋਗੇ? ਅੱਛਾ, ਕੁੜੀ ਵੱਲੋਂ ਆਓਗੇ? ਹਾਂ,
2: ਇਹ ਤਾਂ ਬ੍ਰਾਈਡ, ਉਹ ਕੀ ਕਹਿੰਦੇ, ਬ੍ਰਾਈਡਸਮੇਡ,
3: ਮੰਮਾ ਵੀ ਕੁੜੀ ਤੋਂ ਆਣਗੇ, ਫਿਰ ਮੇਰੇ ਪਾਪਾ ਤੇ ਮੇਰਾ ਵੀਰਾ ਮੁੰਡੇ ਵਾਲੀ ਸਾਈਡ ਤੋਂ,
0: ਉਹ ਅਮਰੂਦ, ਉਹ
2: ਅਮਰੂਦ ਵੱਲੋਂ ਆ।
0: ਹਾਂ, ਆ ਵੀ ਠੀਕ ਆ,
2: ਨਹੀਂ ਨਹੀਂ ਸਹੀ ਆ,
0: ਆ ਵੀ ਠੀਕ ਆ,
2: ਆ ਬੈਟਰ ਹੈ ਸਗੋਂ, ਮੈਂ ਕਹਿੰਦਾ।
0: ਹਾਂ, ਫਿਰ ਤੁਸੀਂ ਕੁੜੀ ਵਾਲੇ ਗਾਣੇ ਯਾਦ ਕਰ ਲੈਣੇ ਸੀ।
3: ਫਿਰ ਪਾਪਾ ਨੂੰ ਤੇ ਵਿੱਚ, ਮੇਰੇ ਪਾਪਾ ਨੂੰ ਤੇ ਵੀਰੇ ਨੂੰ ਇੰਗਲਿਸ਼ ਵਾਲੇ ਗਾਣੇ,
0: ਹੈਂ ਨਹੀਂ ਇੰਗਲਿਸ਼, ਨਹੀਂ ਇੰਗਲਿਸ਼ ਵਾਲੇ ਕਿਉਂ? ਅਮਰੂਦ, ਅਮਰੂਦ ਤੇ ਇੰਡੀਆ ਜੰਮਿਆ ਸੀ।
2: ਅੱਛਾ,
0: ਭਿੰਡੀ, ਹਾਂ ਭਿੰਡੀ ਵੀ, ਭਿੰਡੀ ਕਿੱਥੇ ਕਿੱਥੇ ਜੰਮੀ ਸੀ ਭਲਾ? ਭਿੰਡੀ ਨੂੰ ਕਿਹੜੀ ਲੈਂਗੁਏਜ, ਕਿਹੜੀ ਲੈਂਗੁਏਜ ਆਉਂਦੀ ਉਹਨੂੰ?
3: ਉਹਨੂੰ ਵੀ ਪੰਜਾਬੀ,
0: ਪੰਜਾਬੀ ਵਾਲੀ ਹੈ ਭਿੰਡੀ, ਹਾਂ ਭਿੰਡੀ ਪੰਜਾਬੀ ਹੈ, ਮਰੂਦ ਵੀ ਪੰਜਾਬੀ ਹੈ।
2: ਅੱਛਾ ਪੰਜਾਬੀ ਹੈ, ਚਲੋ ਵਧੀਆ ਹੋ ਗਿਆ ਫਿਰ,
3: ਦੋਵੇਂ
0: ਦੋਵੇਂ ਪੰਜਾਬੀ ਹੈ, ਪੰਜਾਬੀ
2: ਚਲੋ ਡਨ ਹੋ ਗਿਆ ਫਿਰ, ਹੈ ਤਿਆਰੀ ਤਿਆਰੀ ਡਨ। ਅਸੀਸ ਦਾ ਨਾਂ ਨੋਟ ਕਰ ਲਿਆ ਮੈਂ, ਮੇਨ ਬ੍ਰਾਈਡ ਮੇਡ।
0: ਮੰਡ ਸਾਹਿਬ ਦੇ ਹੱਥ ਪਤਾ ਨੀ ਕਿਹੜੀ ਕਿਹੜੀ ਮਾੜੀ ਕੋਈ ਚਾਈਨੀਜ਼ ਏ ਆਈ ਜੀ ਲੱਗੀ ਆ।
2: ਅੱਛਾ,
0: ਉਹ ਬੋਲੀਆਂ ਬਣਾਉਂਦੀ, ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ, ਘਟ ਕੇ ਲਿਆਦੀ ਸੂਈ, ਭਿੰਡੀਏ ਨੀ ਤੇਰੇ ਵਿਆਹ ਵਿੱਚ ਨੱਚਣਾ, ਅਮਰੂਦ ਦੀ ਸੂਈ ਸੂਈ ਸੂਈ, ਬੱਲੇ ਬੱਲੇ ਨੀ ਤੇਰੇ ਵਿਆਹ ਚ ਨੱਚਣਾ, ਅਮਰੂਦ ਦੀ ਸੂਈ ਸੂਈ।
2: ਇਹ ਕੋਈ ਕੋਰੀਅਨ ਜਮਾਤ ਦਾ ਏ ਆਈ ਲੱਗ ਰਿਹਾ
0: ਮੈਨੂੰ ਮੰਡ ਸਾਹਿਬ। ਇਹ ਬਸ ਗੱਲ ਜੀ ਰਲਾਉਂਦੀ ਤੁਹਾਡੀ ਏ ਆਈ ਗੱਲ ਨੀ ਬਣਦੀ, ਵੇਖ ਲਓ ਅਸੀਸ ਨੂੰ ਪਤਾ ਲੱਗ ਗਿਆ।
2: ਅਸੀਸ ਨੇ ਦੇਖੋ ਇਹ ਫਿਰ ਆਪਾਂ ਐਂਟਰੀ ਨਹੀਂ ਕਰਾ ਸਕਦੇ ਕਿ ਕਲਚਰਲ ਸਾਰੇ ਪ੍ਰੋਗਰਾਮ ਅਸੀਸ ਵੇਖ ਰਹੀ ਹੈ, ਫਿਰ ਆਪਾਂ ਬੋਲੀ ਨੂੰ ਸਬਮਿਟ ਨਹੀਂ ਕਰ ਸਕਦੇ।
0: ਅਸੀਸ ਵੇਖ ਲਓ ਗੱਲ ਬਣੀ ਕੋਈ ਹਨਾ, ਆ ਨੀ ਬਣੀ, ਇਹਦੇ ਫਿਰ ਵੱਖਰੇ ਬਣਾਉਣੇ ਪੈਣੇ ਆ, ਤੁਸੀਂ ਬੋਲੀਆਂ ਆਪੇ ਬਣਾ ਲਓ, ਤੁਸੀਂ ਪ੍ਰੈਕਟਿਸ ਕਰਨੀਆਂ ਪੈਣੀਆਂ, ਸਾਨੂੰ ਮਿਲਣਾ ਪੈਣਾ ਵਾ ਕਿਸੇ ਦਿਨ, ਸਾਨੂੰ
2: ਰੱਖੋ ਮੀਟਿੰਗ, ਰੱਖੋ ਏਜੀਐਮ ਰੱਖੋ ਨਾ ਫਿਰ।
0: ਹੋਰ ਕੀ ਕੀ ਸੁਣਾਓਗੇ ਅਸੀਸ ਅੱਜ?
3: ਬੋਲੀ
0: ਹਾਂ
2: ਲਿਓ,
3: ਧਰਤੀ ਘੁੰਮੂ ਸਾਰੀ ਜਦ ਮੈਂ ਨੱਚੂਗੀ, ਧਰਤੀ ਘੁੰਮੂ ਸਾਰੀ ਜਦ ਮੈਂ ਨੱਚੂਗੀ।

0: इसी बोली डायरेक्ट फ्रॉम रजाई
1: रजाई डायरेक्ट रजाई बोली थोड़े ने सांझे करते हुए असीस कौर
0: असीस कौर फिर किन्ने क बजे रजाई छड़ दी नहीं है कुड़िए
2: 9 बजे
1: ओह माय काइंड ऑफ पीपल वेरी गुड
0: वाह वाह थैंक यू
2: लाफ्टर थेरेपी तो बाद जो सारे निकल
0: अच्छा फिर तू ही छड़ देंदे और जाई ओके ओके ओके चलो थैंक यू करो तू ही रेस्ट
2: सी यू
0: टुमारो हैव अ नाइस डे थैंक यू ते नेक्स्ट साडे नाल आ Tavneet and siblings.
1: Tavneet and siblings.
0: Thank you, Tavneet.
2: Sashikal, Uncle Ji, to Santa, Uncle Ji.
0: Sashikal.
1: Oh, Ji.
0: Oh, Ji. He. Ki haal hai.
2: Theek hai, sada ki haal hai.
0: Sada bhi theek hai. Ki karde ho?
2: Rajai tu baithe.
0: Oh, tu hi mere rajai ch baithe ho.
1: Sare rajai hoye pe.
0: Hain? रजाई च बह के लड़न का बड़ा मजा आता है
1: अच्छा
0: रजाई
2: कल असी रजाई च बह के लड़े
0: लड़े ही ना जिहदे नाल लड़ाई हुई होवे ना ओनू रजाई चो बाहर कढ़ दीदा ओनू होर
1: यार ये तो गलत गल है
0: ओदे तो रजाई ला दी दी ते फिर पता कि मजा आता है ना तुसीं किहदे नाल कीता सी इदां
2: ਸਾਰੇ
0: ਨਾਲ ਇਦਾਂ ਕਰਦੇ ਹੋ
1: ਦੇਖੋ ਸਾਨੂੰ ਸਭ ਖਬਰਾਂ
0: ਜਿਹਦੇ ਤੋਂ ਤੁਸੀਂ ਰਜਾਈ ਲਾ ਦੋ ਨਾ ਫਿਰ ਨੀ ਉਹ ਪੰਗਾ ਲੈਂਦਾ
1: ਫਿਰ ਬੰਦੇ ਨੂੰ ਅਕਲ ਆ ਜਾਂਦੀ ਨਾ ਨੀ ਪੰਗਾ ਲੈਣਾ ਡੌਨ ਹੋ ਤੁਸੀਂ ਰਜਾਈ ਡੌਨ
0: ਹੈ ਪਾਵਰ ਕਿਹ ਚ ਜਾਂਦੀ ਆ
2: ਪਤਾ ਨੀ
1: Very grounded Rajai Don. Good. Pretty humble Don hai ji.
0: Ki le aaye phiraj?
2: Ek bujalat.
0: Haan ji.
1: Le aao ji.
2: Aur kehdi cheez hai jedi jadon saaf hundi odo kali hundi jadon gandi hundi odo chitti hundi.
0: Aaj jadon gandi hundi odo chitti hundi hai.
1: ਤੇ ਜਦੋਂ ਸਾਫ਼ ਹੁੰਦੀ ਉਦੋਂ
0: ਜੋ ਸਾਫ਼ ਹੁੰਦੀ ਉਦੋਂ
2: ਕਾਲੀ ਹੁੰਦੀ
0: ਅਸੀਂ ਜਦੋਂ ਸਾਫ਼ ਹੁੰਦੀ ਆ ਤੇ ਉਦੋਂ ਕਾਲੀ ਹੁੰਦੀ
2: ਕ੍ਰਿਸ਼ਨਾ ਵੀਰ ਜੀ ਇਕੱਲੇ ਬੁੱਝੋਗੇ
1: ਲੈ ਕੇ ਕ੍ਰਿਸ਼ਨਾ ਵੀਰ ਜੀ ਬੇਹੋਸ਼ ਹੋ ਗਏ ਹੁਣੇ ਮੈਨੂੰ ਰਜਾਈ ਚੋਂ ਕੱਢਤਾ ਤੁਹਾਡੇ ਅੰਕਲ ਜੀ ਨਾ ਕਿ ਨਿਕਲੋ ਚੀਜ਼ ਕਾਲੀ ਆ ਜਦੋਂ
2: ਸਕੂਲ ਚ ਯੂਜ਼ ਕਰਦੇ ਸੀ
1: ਇਹ
0: ਉਹੀ ਆ ਉਹੀ ਉਹੀ ਉਹੀ
1: ਇਹ ਮੇਰੇ ਹਿਸਾਬ ਨਾਲ ਆਪਾਂ ਦੇਖੋ ਬਲੈਕ ਬੋਰਡ ਕੱਢ ਲਿਆ ਚੌਕ ਕੱਢ ਲਿਆ ਡਸਟਰ ਰਹਿ ਗਿਆ ਡਸਟਰ
0: ਬੱਲੇ ਬੱਲੇ ਸ਼ਾਵਾ ਸ਼ਾਵਾ ਬੁੱਝਿਆ ਗਿਆ ਬੁੱਝਿਆ ਗਿਆ ਬੁੱਝਿਆ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ
2: ਦੀਦੀ ਨਾਲ
1: बफर होना चले जाते काम हो गया
2: ਸਤਿ
0: ਸ਼੍ਰੀ ਅਕਾਲ
1: ਅੰਕਲ ਜੀ
0: ਕੀ ਗੱਲ ਅੱਜ ਬੜੀ ਸੁਸਤ ਪਈ ਆ
1: ਯਾਰ ਸੈਡ ਸੈਡ ਸਾਊਂਡ ਸਭ ਠੀਕ ਹੈ
0: ਕੁੱਟਿਆ ਤੈਨੂੰ ਜਾਣਿਆ ਨੇ ਯਾਰ ਵੀਰ ਜੀ ਨੇ ਨਿਕਾਹ ਜਿਹਾ ਹੈਗਾ ਵਾ ਇਹ ਕਿੱਦਾਂ ਕੁੱਟ ਗਿਆ ਤੈਨੂੰ
1: ਪੂਰੀ ਦਿਹਾੜੀ ਪਈ ਹੈ ਬਈ
0: ਇਹਨੂੰ ਇੱਕ ਜਾਣੀ ਫੜ ਕੇ ਤੇ ਦੂਜੀ ਜਾਣੀ ਨਾ ਇਹਨੂੰ ਕੁਤਕਧਾਰੀਆਂ ਕੱਢਿਆ ਕਰੋ
1: ਅੱਛਾ
2: ਅਸੀਂ ਵੀ ਅਸੀਂ ਓਦਾਂ ਕਰਦੇ ਅਸੀਂ ਚੁੰਨੀ ਲੈ ਕੇ ਬੀਜੀ ਲੱਤ ਤੇ ਬੰਨਦੇ ਤੇ ਹੱਥ ਤੇ
0: ਹੋਰ ਖਤਰਨਾਕ ਕੰਮ ਕਰਦੇ ਆ ਤੁਹਾਨੂੰ ਪਤਾ ਕਿ ਇਹਦੇ ਟਿਕਲਿੰਗ ਪੁਆਇੰਟ ਕਿਹੜੇ ਆ ਪਤਾ ਨਾ ਹਾਂ ਬਸ ਠੀਕ ਆ ਇਹ ਪਤਾ ਹੋਣੇ ਚਾਹੀਦੇ ਬਸ
1: ਬਸ ਹਾਂ ਹਥਿਆਰ ਮੇਨ ਇਹੀ ਆ
0: ਹਾਂ ਭੈਣਾਂ ਭਰਾਵਾਂ ਦੇ ਟਿਕਲਿੰਗ ਪੁਆਇੰਟ ਪਤਾ ਹੋਣ ਫਿਰ ਨਹੀਂ ਬੰਦਾ ਲਈਦਾ ਤੁਹਾਨੂੰ ਤੁਹਾਡੇ ਤੇ ਨਹੀਂ ਪਤਾ ਉਹਨੂੰ ਕਿਤੇ
1: ਬਰਾਬਰ ਦੀ ਲੜਾਈ ਆ ਬਈ
0: ਹੋਰ ਕੀ ਇਹ ਕੰਮ ਖਰਾਬ ਆ ਕੀ ਚੱਲ ਰਿਹਾ ਫਿਰ ਵਿਆਹ ਦਾ ਓਹੋ ਚੱਲ ਕੋਈ ਗੱਲ ਨੀ ਜਦੋਂ ਆਪਾਂ ਨੂੰ ਪਤਾ ਲੱਗ ਹੀ ਗਿਆ ਹੁਣ ਫਿਰ ਆਪਾਂ ਨੂੰ ਕਰਾਂਗੇ ਟਿਕਲ ਟਿਕਲ
1: ਇਹਦਾ ਵੀ ਹੱਲ ਕਰਦੇ ਵਿਆਹ ਤੋਂ ਬਾਅਦ ਫਿਰ ਅਗਲਾ ਹੱਲ ਇਹੀ ਆ
0: ਡਨ ਹੋ
1: ਗਿਆ
2: ਤੁਸੀਂ ਅਮਰੂਦ ਨੂੰ ਪੁੱਛੋ ਪੇਟੀ ਪੇਟੀ ਖੁਲਾਈ ਦਾ ਸੂਟ ਕਿਹੜਾ ਕਲਰ ਦਾ ਚਾਹੀਦਾ
0: ਹਾਂ ਅੱਛਾ ਸੂਟ ਕਿਹੜੇ ਕਲਰ ਦਾ ਚਾਹੀਦਾ
1: ਅਮਰੂਦ ਨੂੰ
2: ਹੈ ਅਮਰੂਦ ਨੂੰ ਪਹਿਨ ਲਈ
0: ਓਕੇ ਸੂਟ ਹਾਂ ਚਲੋ
2: ਠੀਕ ਪਹਿਨ ਲਈ
0: ਉਹਦੀ ਪਹਿਨ ਲਈ
2: ਹਾਂਜੀ
0: ਉਹਦੀ ਪਹਿਨ ਕਿਹੜੀ ਸੀ ਭਲਾ ਜਿਹੜੀ ਭੂਆ ਬਾਹਰ ਚਲ ਗਈ ਨਿੱਕੇ ਹੁੰਦੇ
1: ਉਹ ਫਿਰ ਉਹਨੇ ਬੱਚੇ ਆਉਂਦੇ ਹੁੰਦੇ
0: ਬਾਹਰ
1: ਕੁਝ ਨੀ ਸਮਝ ਆਉਂਦਾ ਉਹਨਾਂ ਹੋ ਕੀ ਰਿਹਾ
0: ਕੀਵੀ ਨੂੰ ਤੇ ਆਉਂਦੀ ਵੀ ਨਹੀਂ ਉਹਨਾਂ ਦੀ ਲੈਂਗੁਏਜ ਵੀ ਨਹੀਂ ਆਉਂਦੀ
1: ਉਹ ਬੇਚਾਰਾ ਕਲੂਲੈਸ ਹੀ ਰਹੂਗਾ ਪੂਰੇ ਵਿਆਹ ਤੇ ਕੀ ਕਰੀ ਹੋਈ ਕੀ ਜਾਂਦਾ ਪਿਆ
0: ਨਾਕ ਠੀਕ ਹੈ
1: ਨਾਕ ਠੀਕ ਹੈ ਨਾਕ ਦਾ ਡਨ ਹੋ
2: ਗਿਆ ਤੁਸੀਂ ਉਹਨੂੰ ਪੁੱਛ ਲਿਓ ਪੇਟੀ ਖੁਲਾਈ ਦਾ ਕਿਹੜਾ ਸੂਟ ਚਾਹੀਦਾ ਓਕੇ
0: ਅੱਛਾ ਚਲੋ ਠੀਕ
1: ਹੈ ਰੰਗ ਪਤਾ ਕਰ
0: ਰੰਗ ਰੰਗ ਦਾ
2: ਮੈਨੂੰ ਸਿਲਕ ਦਾ ਚਾਹੀਦਾ ਔਰ ਕਾਟਨ ਦਾ ਚਾਹੀਦਾ
1: ਇਹ ਕਾਟਨ ਥੋੜੀ ਦਵਾਂਗੇ ਯਾਰ ਹਨਾ ਖਰਾ ਸੂਟ ਦਵਾਂਗੇ
0: ਸਿਲਕ ਸਿਲਕ ਦਾ ਚਾਹੀਦਾ ਪਿਓਰ ਦੀ ਚੁੰਨੀ ਲਾਇਓ ਨਾਲ
1: ਹਾਂ
0: ਉਹ ਬੜੀ ਬੜੀ ਨਖਰੇ ਬੜੇ ਉਹਦੇ ਤੇ ਉਹਦਾ ਜਿਹੜਾ ਘਰ ਵਾਲਾ ਨੀ ਨਾਸ਼ਪਾਤੀ ਉਹਦੀ ਪੱਗ 7.5 meter ਲਾਇਓ ਫੁੱਲ ਵੈਲ
1: ਫੁੱਲ ਵੈਲ
0: ਹਾਂ ਤੌਲੀਆ ਨਾ ਲਾ ਦਿਓ ਨਿਗਾਹ ਜਾ ਕੇ ਤੇ ਉਹਨੇ ਕਪੱਤ ਬੜਾ ਪਾਉਣਾ ਜੀ
2: ਜਦੋਂ ਰੀਬ ਕੱਟਣਾ ਔਰ ਲੀਚੀ ਦੀ ਚੇਰੀ ਸਾਰੇ ਕੁੜੀਆਂ ਲਈ
0: ਹਾਂ ਉਹ ਤੇ ਲੈ ਲਈਆਂ ਨੇ
1: ਉਹ ਤਾਂ ਡਨ ਉਹ ਖਰਚਾ ਕਰਾਤਾ ਉਹਦਾ ਸੋਨੇ ਦੀਆਂ ਲੈ ਕੇ ਦਿੱਤੀਆਂ ਨਾਲੇ
0: ਦਿੱਲੀ ਜੂਲਰ ਵਾਲਿਆਂ ਦਾ 181 ਰੇਟ ਆ ਅੱਜ
1: ਸਰਦਾ ਅਮਰੂਦ ਦਾ
0: ਹੈ ਪਰ ਇਹ ਸੋਨੇ ਦਾ ਨਾ ਚਾਂਦੀ ਦੀ ਫਿਰ ਧੁਨਾ ਜੂਲਰ ਵਾਲਿਆਂ ਕੋਲ ਲੈ ਲੈਣੇ ਚਾਂਦੀ ਦੀਆਂ ਲੈ ਲੈਣੇ ਸੋਨੇ ਦੀਆਂ ਫਿਰ ਆਪਾਂ ਰੱਖ ਲਾਂਗੇ
2: ਲੀਚੀ ਦੀ ਚਾਂਦੀ ਦੀ ਹੁੰਦੀ ਸੋਨੇ ਦੀ ਨਹੀਂ ਹੁੰਦੀ
1: ਤੁਹਾਨੂੰ
0: ਜੂਸ ਜਾਸ ਮਿਲ ਜੇ ਨਾ ਥੋੜਾ ਪਾਲ ਦੇ ਜੇ
1: ਠੀਕ ਹੋ ਗਿਆ ਅੱਛਾ ਸੂਟ ਦਾ ਰੰਗ ਸੋਚਿਆ ਕਿ ਨਹੀਂ ਕਿ ਬਸ ਆਹ ਸਿਲਕ ਤੇ ਹੀ ਓਕੇ ਕਰੀਏ
2: ਸੂਟ ਦਾ ਰੰਗ ਤੁਸੀਂ ਪੁੱਛੋ ਅਮਰੂਦ ਨੂੰ
0: ਹਾਂ ਨਿਉ ਤੁਸੀਂ ਉਹਦੀ ਭੈਣ ਨੂੰ ਨਾ ਪੀਲਾ ਰੰਗ ਪਸੰਦ ਆ ਉਹ ਬਣਾ ਦਿਓ ਲੱਡੂ ਲੱਡੂ ਪੀਲਾ ਲੱਡੂ
1: ਹਾਂ ਲੱਡੂ ਪੀਲਾ
0: ਲੱਡੂ ਪੀਲਾ
2: ਉਹ ਲੱਡੂ ਬਣ ਸਕਦੀ
0: ਲੱਡੂ ਬਣ ਸਕਦੀ ਆ ਅੱਛਾ ਚਲੋ ਠੀਕ ਆ ਕੋਈ ਨਹੀਂ ਲੱਡੂ ਬਣਾ ਦਾਂ
1: ਲੱਡੂ ਬਣਾ ਦਾਂਗੇ ਅੱਛੀ ਹੀ ਆ ਆਪਣੇ ਹੱਥਾਂ ਸਭ
2: ਤੇ ਕ੍ਰਿਸ਼ਨਾ ਵੀ ਜੀ ਦਾ ਵੀ ਵਿਆਹ ਹੋਇਆ ਉਹਨੇ ਤੁਸੀਂ ਨਹੀਂ ਕਲੀਚੇ ਦਾ ਦੀ
0: ਸਿਰਫ
1: ਵਾਈਫ ਸੀ ਮੇਰੀ ਵਾਈਫ ਮੇਰੀ ਫਿਰ ਸਾਲੀ ਹੋ ਜੂਗੀ ਤੁਸੀਂ ਤੁਸੀਂ ਘਾਟਾ ਕਰਾਨੇ ਪਏ ਹੋ
2: ਬਹੁਤ
1: ਹੈਵੀ ਅਮਾਊਂਟ ਨਾ ਉਹ ਦਿੱਤੀ ਸੀ ਉਹ ਰਿਬਨ ਕਟਾਈ ਦੀ ਬਹੁਤ ਹੀ ਹੈਵੀ ਅਮਾਊਂਟ ਫਿਰ ਆ ਕੇ ਮੈਨੂੰ 4 ਸ਼ਿਫਟਾਂ ਐਕਸਟਰਾ ਲਾਣੀਆਂ ਪਈਆਂ ਸੀਗੀਆਂ ਇੰਨੀ ਹੈਵੀ ਅਮਾਊਂਟ ਦਿੱਤੀ ਸੀ
2: ਤੁਸੀਂ ਵਾਈਫ ਦੀ ਸਿਸਟਰ ਨੂੰ ਦਿੱਤੀ
1: ਨੀ ਸਿਸਟਰ ਸੀਗੀ ਨੀ ਬੇਟਾ ਹੁਣ ਕੀ ਕਰੀਏ ਇਹ ਵਾਲਾ ਲਾਂਬਾ ਪਰ ਦੇਖ ਨਹੀਂ ਸਕਦੇ
0: ਕਜ਼ਨ ਵੀ ਨਹੀਂ
1: ਕਜ਼ਨ ਕਜ਼ਨ ਕਹਿ ਲੋ ਉਹਦੀਆਂ ਫਰੈਂਡ ਕਹਿ ਲੋ ਨਾ ਜਿਸ ਚਾਈਲਡਹੁੱਡ ਫਰੈਂਡ ਉਹਨਾਂ ਨੂੰ ਦਿੱਤੀਆਂ
0: ਉਹਨਾਂ ਨੂੰ ਦਿੱਤੇ
2: ਨੈਕਸਟ ਟਾਈਮ ਤੁਸੀਂ ਤਿਆਰ ਰੱਖਿਓ ਜਦੋਂ ਤੁਹਾਡਾ ਵਿਆਹ ਹੋਗਾ
0: ਨਹੀਂ ਹੋ ਗਿਆ ਹੁਣ ਪੁੱਤ
1: ਇਹ ਵਾਲੀ ਚੀਜ਼ ਨੈਕਸਟ ਟਾਈਮ ਨਹੀਂ ਕਰਾਣੀ
0: ਹੋ ਗਿਆ ਹੁਣ ਤੇ
2: ਬਾਈਟ
1: ਤੁਸੀਂ ਹੁਣ ਕਹਿ ਤਾ ਮੈਂ ਨਾ ਕੋਈ ਦੂਰ ਦੀ ਭੈਣ ਲੱਭਦਾ ਮੈਂ ਭਿਜਵਾਨਾ ਕਿਤੇ
0: ਆਓ ਇੱਕ ਲੀਚੜੀਆਂ ਦੇ ਚੱਕਰ ਜੋਰ ਪੱਗਾ ਪਾਈ ਜਾਓ
2: ਜਿਆਦਾ ਖਰਚਾ ਕਰਾਂਗੇ
1: ਰੱਬ ਰੱਬ ਕਰ ਕੁੜੀਏ
2: ਚੁਟਕਲਾ
1: ਸੁਣਾ
2: ਸਤਿ ਸ਼੍ਰੀ ਅਕਾਲ
1: ਹਾਏ ਹਾਂ ਬਾਈ
0: ਸਤਿ ਸ਼੍ਰੀ ਅਕਾਲ ਵੀਰ ਜੀ
2: ਕੀ ਹਾਲ ਹੈ
0: ਉਹ ਵਧੀਆ ਉਹ ਭਰਾ ਤੁਹਾਡਾ ਟਿਕਲਿੰਗ ਪੁਆਇੰਟ ਪਤਾ ਲੱਗ ਗਿਆ ਕੁੜੀਆਂ ਨੂੰ
1: ਕਮਲ
0: ਚ ਨੀ ਬੈਠੇ ਪੁੱਤ ਕੰਬਲ ਕਮਲ ਕੁੱਟਣ ਡੇ
1: ਕੰਬਲ ਲਿਆਂਦਾ ਉਹਨੂੰ ਕੁੱਟੀ ਜਾਂਦੇ
0: ਕਿਉਂ ਮਾਰਿਆ ਸੀ ਅੱਛਾ ਉਹਨੇ ਪਹਿਲਾਂ ਮਾਰਿਆ ਤੇ ਫਿਰ ਤੁਸੀਂ ਮਾਰਿਆ
1: ਦੇਖੋ ਪੂਰੀ ਕਹਾਣੀਆਂ ਨੀ ਦੱਸਦੀਆਂ ਗਲਤ ਗੱਲ
0: ਕਿੰਨੇ ਬਹੁਤੀ ਜ਼ੋਰ ਦੀ ਮਾਰਿਆ ਪਾਵਰ ਵਾਲਾ ਕਿਹਦਾ ਸੀ ਅੱਛਾ ਵਾਹ ਇਹਨੇ ਪਾਵਰ ਵਾਲਾ ਮਾਰਿਆ ਸੀ ਫੜੋ ਇਹਨੂੰ
1: ਅੱਛਾ ਕਰਾਂ ਕੱਟਾਂ ਪਰਚਾ
2: ਮੈਂ ਸਰਦਾਰ ਜੀ ਹੈ
0: ਓ ਸੌਰੀ
1: ਸਰਦਾਰ ਓ ਸੌਰੀ ਸੌਰੀ ਸਰਦਾਰ ਰੀਲੀ ਸੌਰੀ ਸਰਦਾਰ ਜੀ ਪਹਿਲੇ ਦੱਸ ਦੇ
0: ਤੁਸੀਂ ਪਹਿਲਾਂ ਦੱਸ ਦੇਣਾ ਸੀ
1: ਅਸੀਂ ਨੀ ਲੰਮੀ ਖੇਡ ਹੀ ਨਹੀਂ ਖੇਡਣੀ ਸੀ ਹਾਂਜੀ
0: ਥੈਂਕ ਯੂ ਸਰਦਾਰ ਜੀ ਕੀ ਸੁਣਾਓਗੇ
2: ਮੈਂ ਹਰੇ ਵੀ ਕੁਛ ਬੋਲਦਾ
0: ਅੱਛਾ ਕੀ ਬੋਲਣਾ
2: ਫਿਰ ਤੁਸੀਂ ਫਰਿੱਜ ਲਾਈ ਖੋਲਦੇ ਫਰਿੱਜ ਲਾਈ ਬੈਂਚ ਤੇ ਪਾ ਲਓ
0: ਅੱਛਾ ਜਰਾਈ ਬੈਂਚ ਪਾ ਦਈਏ
2: ਹਾਂਜੀ
0: ਚਲੋ ਪਾ ਦਿੰਦੇ ਆਪਾਂ
2: ਤੁਹਾਡੇ ਕੋਲੇ ਰਜਾਈ ਨਹੀਂ ਹੋਗੀ
0: ਹਾਂ
2: ਤੇ ਮੈਂ ਤੇ ਤੁਸੀਂ ਕੀ ਖਾਦਾ
0: ਅਸੀਂ ਖਾਦਾ ਅਸੀਂ ਪਿੰਨੀ ਖਾਦੀ ਪਿੰਨੀ ਖਾਦੀ
1: ਕਾਫੀ ਐਂਡ ਪਿੰਨੀ
0: ਥੈਂਕ ਯੂ ਵੀਰ ਜੀ
2: ਹੋਰ ਮੈਂ ਇੱਕ ਬੁਝਾਲ ਦੇ ਸੁਣਾਣੀ
0: ਹਾਂਜੀ ਹਾਂਜੀ
2: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲੇ ਗਲਾ ਹੈਗਾ ਪਰ ਉਹਦੇ ਕੋਲ ਸਿਲ ਨਹੀਂ ਹੈਗਾ
0: ਅੱਛਾ ਗੜਾ ਗਲਾ ਹੈਗਾ ਪਰ ਸਿਲ ਨਹੀਂ ਹੈਗਾ
2: ਸਿਰ
0: ਸਿਰ ਅੱਛਾ ਸਿਰ ਗਲਾ ਹੈਗਾ ਪਰ ਉਹਦੇ ਕੋਲ ਸਿਰ ਨਹੀਂ ਹੈਗਾ
2: ਹਾਂਜੀ
0: ਕੌਣ ਹੈ ਬੋਤਲ
2: ਹਾਂਜੀ
0: ਗਾਇਬ ਹੋ ਗਏ ਛੁੱਟੀਆਂ ਚ
3: ਹਾਂਜੀ ਕਿਉਂਕਿ ਨੀਂਦ ਆਉਂਦਾ ਤੇ ਫਿਰ ਨੀਂਦ ਪਰ ਕਰੇ ਪੂਰੀ ਨਹੀਂ ਹੁੰਦੀ
0: ਓਹੋ ਜੇ ਬਹੁਤੀ ਨੀਂਦ ਆਉਂਦੀ ਤੇ ਵਿਆਹ ਕਰ ਦਈਏ ਤੁਹਾਡਾ
1: ਸਾਡੇ ਕੋਲ ਵੀ ਆ ਗਏ
0: ਸ਼ੇਂਗ ਉੱਠੇ
1: ਤੁਸੀਂ ਪੀਨੇ ਹੋ ਨਾ ਫਿਰ ਬੋਨਵੀਟਾ
0: ਹੋਰ ਸੁਣਾਓ, ਛੁੱਟੀਆਂ ਵਧੀਆ ਜਾਈ ਜਾਂਦੀਆਂ?
2: ਹਾਂਜੀ,
0: ਨੀਂਦ ਨੀ ਪੂਰੀ ਹੁੰਦੀ?
1: ਕੁਲਚੇ
0: ਬਣਾਓ, ਅੰਮ੍ਰਿਤਸਰੀ ਕੁਲਚੇ
1: ਬੈਸਟ,
0: ਤੇ ਫੇਰ ਤੁਸੀਂ
1: ਛੋਲੇ,
0: ਹਾਂ ਨਾਲ ਬਣਾਓ ਤੁਸੀਂ ਸੂਜੀ ਦਾ ਕੜਾਹ,
1: ਗੁੜ ਵਾਲਾ ਉਹ ਬੈਸਟ ਹੋ ਗਿਆ।
0: ਹਾਂ ਬਣਾ ਲਿਆ ਨਾ, ਤੇ ਫਿਰ ਤੁਹਾਨੂੰ ਵੇਖਣੇ ਹੋ।
2: ਹੈਲੋ ਫਰੈਂਡ, ਸਾਸਤੀ ਕਾਲ ਜੀ ਸਾਰਿਆਂ, ਅੱਜ ਆਸਮ ਰੇਡੀਓ ਹਾਂਜੀ ਨੂੰ ਹੋਸਟ ਕਰਿਆ ਔਰ
1: ਥੈਂਕ ਯੂ ਯਾਰ, ਸਾਡਾ ਸਾਨੂੰ ਬਚਾ ਲਿਆ ਯਾਰ।
0: ਸੋਚ ਕੇ ਹੀ ਨੀਂਦ ਆ ਜਾਂਦੀ ਹੈ,
1: ਸੋਚ ਕੇ ਨੀਂਦ ਆ ਗਈ ਭਾਈ।
2: ਮੈਂ ਪਰ ਮੈਂ ਨੀਂਦ ਤੋਂ ਜਾਣਾ, ਨੀਂਦ ਆ ਜਾਂਦਾ
1: ਨੀਂਦ ਛੱਡਣੀ ਹੈ ਤੁਸੀਂ
0: ਯਾਰ, ਇਹ ਬੜਾ ਮਸਲਾ ਵਾ ਹੈ। ਚਲੋ ਕਰਦੇ ਆ ਕੁਛ,
1: ਇਹਦਾ ਵੀ ਕੋਈ ਹੱਲ ਕਰਦੇ।
0: ਕੀ ਸੁਣਾਓਗੇ ਫਿਰ ਅੱਜ?
2: ਅੱਜ ਤਾਂ ਮੈਂ ਇੱਕ ਰਿਡਲ ਸੁਣਾਉਂਗਾ।
0: ਹਾਂਜੀ ਹਾਂਜੀ
1: ਸੁਣਾਓ।
2: ਤਾਂ ਇੱਕ ਡੋਮੈਂਟ ਯਾਰ ਕਰ। ਹਾਂਜੀ ਇੱਕ ਬਾਂਡਰ, ਇੱਕ ਚਿੜੀ, ਇੱਕ ਸਕੁਅਰਲ, ਉਹ ਸਾਰੇ ਰੇਸ ਕਰਦੇ ਨੇ ਟੋਪ ਕੋਕੋਨਟ ਦਰਖਤ ਕੋਲ। ਕੌਣ ਪਹਿਲਾ ਪਹਿਲਾ ਲੈਣਗਾ? ਇੱਕ ਬਾਂਦਰ,
1: ਬਾਂਦਰ ਚਿੜੀ ਤੇ ਸਕੁਅਰਲ।
2: ਹਾਂਜੀ,
0: ਇੱਕ ਬਾਂਦਰ ਚਿੜੀ
2: ਤੇ ਸਕੁਅਰਲ
0: ਤੇ ਗਾਲੜ, ਉਹ ਰੇਸ ਕਰਦੇ। ਤੁਸੀਂ ਫੋਨ ਫੋਨ ਦੀ ਖਰਾਬੀ ਨਾ ਕਰੋ, ਤੁਸੀਂ ਨਾ ਤੁਸੀਂ ਕੁਛ ਕੁਛ ਕਰ ਰਹੇ ਹੋ ਪੁੱਠਾ ਸਿੱਧਾ ਜਾ। ਓਕੇ, ਤੇ ਕੌਣ ਜਾਊਗਾ ਪਹਿਲਾਂ? ਕੀ ਸੀਗਾ,
1: ਬਾਂਦਰ ਚਿੜੀ ਤੇ ਗਲਹਿਰੀ?
0: ਮੈਨੂੰ ਲੱਗਦਾ ਚਿੜੀ ਜਾਊਗੀ ਪਹਿਲਾਂ।
1: ਚਿੜੀ, ਹਾਂ ਚਿੜੀ ਚ ਇੰਨੀ ਕੱਕਲ ਹੁੰਦੀ ਹੈ ਨਾ, ਉਹਨੇ ਪਹਿਲਾਂ ਪਹੁੰਚ ਜਾਣਾ।
4: ਇਹ ਆਵਾਜ਼ ਕਹਾਂ ਸੇ ਯਾਦੋ ਯਾਦੋ, ਤੁਮ ਕਹਾਂ ਪਰ ਚਲੇ ਗਏ ਹੋ?
2: ਕੀ ਖਾਂਦਾ ਹੋ?
0: ਚੱਲ ਹਾਰ ਗਏ ਭਾ ਆਪਾਂ।
2: ਉਹ ਸ਼ੀਸ਼ਾ
0: ਹੈ
1: ਕੌਣ ਜਿੱਤੇ ਫਿਰ?
2: ਉਹ ਕੀ ਕਾਂਡਾ ਸ਼ੀਸ਼ਾ
0: ਹੈ ਕੌਣ? ਉਹ
2: ਕੀ
1: ਕੌਣ ਕੌਣ ਜਾਦੂ ਜਾਦੂ ਕੋ ਧਰੂਪ ਚਾਹੀਏ ਦੋ ਆਓ ਆਓ ਆਓ
2: ਆਓ।
0: ਟੇਬਲ ਤੇ ਬਰਤਾਨੀਆਂ ਪਏ ਹੁਣ
1: ਡਾਈਜੈਸਟਿਵ।
0: ਦੱਸੋ ਫਿਰ ਕੌਣ ਜਾਊ ਪਹਿਲਾਂ? ਹਰਚੰਦ ਅੰਕਲ ਕਹਿੰਦੇ ਬਾਂਦਰ ਜਾਊਗਾ ਪਹਿਲਾਂ।
2: ਕੌਣ ਕੋਕੋਨਟ ਟ੍ਰੀ ਪਹਿਲਾ ਟੋਪ ਤੇ ਜਾ ਸਕਦਾ? ਕੌਣ ਪਹਿਲਾ ਲੈਣਗਾ, ਬਾਂਦਰ ਚਿੜੀ?
0: ਮਿਹਰਬਾਨੀ ਜੀ। ਬਾਕੀ ਜਿਹੜੇ ਬੱਚੇ ਤੁਸੀਂ ਟਰਾਈ ਕਰ ਰਹੇ ਹੋ ਬਈ, 10 ਵਜੇ ਤੋਂ ਬਾਅਦ ਕਰ ਲਿਓ। ਹੁਣ ਆਪਾਂ ਆਲਰੇਡੀ ਲੇਟ ਆ ਆਪਾਂ, ਤੇ ਅਸੀਂ ਤੇ ਮੰਨ ਲਓ ਜਿੱਦਾਂ ਮੰਨ ਕੇ ਚਲੋ ਵੀ ਬਰਾਤ ਚੱਲ ਗਈ, ਅਸੀਂ ਤੇ ਆਪ ਬੱਸੇ ਜਾਣਾ
1: ਰਿਤਿਕ
0: ਨਾ ਕਰੋ ਗੱਲ।
4: हायला
0: हायला ये तो लाल है
5: ऋतिक जी अपने आवाओं को पूछे शनिवार पैदल किता
1: लाल है
0: शनिवार का वेदर दस दो जे जे तुहानू जे जे तुहानू सद्या तो फिर वेदर दस दो जे नहीं दे जे नहीं दे उड़न तश्तरी इन्हें घर दे ते लाओ जा
1: जादू सुटना तो दी मैं वो आए करूंगा आओ आओ आओ आओ
0: जोर से भूकंप आएगा
5: भाई मैं क्या
0: हाँ जी
1: हाँ जी
5: जादू आई कल उड़न तस्तरी ट्रक चलांदा
1: इशारा किधर वाला है
5: ये तो मैंने ट्रक लगाया है ना बोलो की करना
1: वाह
5: अच्छा जसवाल भाई ना फिल्म देखा है मैं वापस आऊंगा आंधी ना उल्टी हिंदी कला कर कर ला पे वो फुल्ला लेके मी स्कूटी नु केक

0: ਦੇਖਿਆ ਕਿੰਨਾ ਪਿਆਰ ਕਰਦਾ ਸੀ ਇਹ ਉਮਰ ਹਨਾ ਮੈਂ ਕਿਹਾ ਸਾਰੀ ਏਦਾਂ ਕਹਿਣ ਦੀ ਪਰ ਉਹਨਾਂ ਨੇ ਇੱਕ ਗੱਲ ਨੋਟਿਸ ਨਹੀਂ ਕੀਤੀ ਉਹ ਆਪਣੀ ਗਰਲਫ੍ਰੈਂਡ ਨੂੰ ਯਾਦ ਕਰਕੇ
1: ਆਹੋ ਸਾਰੀ ਫਿਲਮ ਸਹੀ ਗੱਲ
2: ਇਹ ਲੌਜਿਕ ਸਹੀ ਹੈ ਬਈ ਦਾਦਾ ਜੀ ਦੀ ਰੀਲ ਅੜ ਗਈ 78 ਸਾਲ ਪੁਰਾਣੀ
1: ਮੈਂ ਨਾ ਉਹਨਾਂ ਦੇ ਛੱਡੋ ਨਿਆਣਿਆਂ ਨੇ ਵੀ ਨਹੀਂ ਇਤਰਾਜ਼ ਕੀਤਾ
2: ਕਹਿੰਦੇ ਠੀਕ ਹੈ
0: ਸਾਹਮਣੇ ਪਹਾੜ ਹੈ ਮੈਂ ਕਹਿੰਦਾ ਮਿੱਟੀ ਸੁਟਾਈ ਆਈ
1: ਉਹਦਾ ਜਸਵਾਲ ਸਾਹਿਬ ਹਲੇ ਵੀ ਕਰੀ ਜਾਂਦੇ ਹੋ ਮਿਸੀ ਮਿਸੀ ਕੀ ਹੀ ਉਹ
2: ਕਿਸ ਮਿਸੀ
1: ਮਿਸੀ ਯਾਰ ਉਹਨਾਂ ਰੀ ਰੂਲ ਤੇ ਨੀ ਪਾਈ ਕੋਈ ਰੀ ਰੂਲ ਤੇ ਨੀ ਪਾਈ ਉਹਨਾਂ ਨੇ ਕਿਸ ਮਿਸੀ ਯਾਰ ਵਾਲੀ
2: ਅੱਛਾ ਵਾਹ ਬਈ ਵਾਹ
1: ਹੈ
0: ਰੀਲ ਤਾਂ ਨਹੀਂ ਪਾਈ ਪਰ ਮੈਨੂੰ ਲੱਗਦਾ ਵੀ ਏਦਾਂ ਹੁਣ ਕਹਿ ਰਿਹਾ ਫੁੱਲਾਂ ਦੀ ਕਮੀਜ਼ ਸਕੂਟੀ ਨੂੰ ਕਿੱਕ ਕੁੱਤੇ ਪਰ ਮੈਂ ਕੁੱਤੇ ਪਰ ਕੋਈ ਬੈਠ ਗਿਆ
1: ਕੁੱਤੇ ਕੁੱਤੇ ਪਰ
2: ਇਹ ਕੀ ਗੱਲ
0: ਕੋਈ ਬੈਠ ਗਿਆ
1: ਹੈ
0: ਕੁੱਤੇ ਉੱਪਰ ਕੋਈ ਬੈਠ ਗਿਆ
1: ਅੱਛਾ ਕੁੱਤੇ
2: ਸਹੀ ਆ
1: ਥੈਂਕ ਯੂ ਜੀ ਥੈਂਕ ਯੂ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਆਫਟਰ ਥੈਰੇਪੀ ਇੰਜੋਏ ਕੀਤੀ ਤੇ ਯੈਸਟਰਡੇ ਡਿਨਰ ਵਾਜ਼ ਸੋਏ ਬੀਨ ਵਾਲੀ ਕੜੀ ਵਿਦ ਰਾਈਸ ਵਾਹ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਢੁੱਲਾ ਸਾਹਿਬ ਥੈਂਕ ਯੂ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਰੀਗਬਨ ਤੋਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਗੁਰਬੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈਏ ਜੀ ਬਹੁਤ ਬਹੁਤ ਮਿਹਰਬਾਨੀ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਰਜਿੰਦਰ ਪਾਵਾ ਜੀ ਧੰਨਵਾਦ ਸੁਖਵਿੰਦਰ ਭੈਣ ਜੀ ਗੁਰਜੀਤ ਕੌਰ ਜੀ ਬਲਜੀਤ ਵਾਲੀਆ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਗੁਰਜੰਤ ਸਿੰਘ ਸਿੱਧੂ ਜੀ ਸੇਖੋ ਸਾਹਿਬ ਤਨਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

ਕੌਮੀ ਸੁਰੱਖਿਆ ਪਰਿਸ਼ਦ ਨੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਉਹ ਆਯਾਤੁੱਲਾ ਅਲੀ ਖਾਮਨੇਈ ਦੇ ਖੂਨ ਦਾ ਬਦਲਾ ਲਏਗੀ। ਬੀਬੀਸੀ ਦੀ ਫਾਰਸੀ ਸੇਵਾ ਦੇ ਮੁਤਾਬਕ ਇਰਾਨੀ ਮੀਡੀਆ ਦੇ ਸਿਖਰਲੇ ਕੌਮੀ ਸੁਰੱਖਿਆ ਪਰਿਸ਼ਦ ਨੇ ਬੁਲਾਰੇ ਮੁਹੰਮਦ ਬਾਕਰ ਜ਼ੋਲਕਦਰ ਦੇ ਹਵਾਲੇ ਦੇ ਨਾਲ ਇੱਕ ਲਿਖਤ ਸੁਨੇਹਾ ਜਾਰੀ ਕੀਤਾ ਹੈ। ਕਿਹਾ ਹੈ ਕਿ ਆਯਾਤੁੱਲਾ ਅਲੀ ਖਾਮਨੇਈ ਦੇ ਖੂਨ ਦਾ ਬਦਲਾ ਉਹਨਾਂ ਦੇ ਹੱਤਿਆਰਿਆਂ ਤੋਂ ਤੈਅਸ਼ੁਦਾ ਤਰੀਕੇ ਦੇ ਨਾਲ ਲਿਆ ਜਾਏਗਾ। ਮੁਹੰਮਦ ਬਾਕਰ ਦਾ ਇਹ ਬਿਆਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਹੋਇਆ। ਦੱਸ ਦਈਏ ਕਿ ਇਰਾਨ ਦੇ ਸਿਖਰਲੇ ਨੇਤਾ ਖਾਮਨੇਈ ਦਾ ਕਤਲ 28 ਫਰਵਰੀ 2026 ਨੂੰ ਹੋਇਆ ਸੀ। ਕਤਲ ਨਾ ਕਹਿ ਕੇ ਹੱਤਿਆ ਕਹਿ ਲਈਏ ਜਾਂ ਉਹਨਾਂ ਦੀ ਮੌਤ ਕਹਿ ਲਈਏ, ਕਿਉਂਕਿ ਇਸ ਦਿਨ ਇਰਾਨ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਪਹਿਲਾ ਹਮਲਾ ਕੀਤਾ ਸੀ। ਇਸ ਹਮਲੇ ਦੇ ਵਿੱਚ ਕਈ ਹੋਰ ਅਹਿਮ ਇਰਾਨੀ ਅਧਿਕਾਰੀ ਵੀ ਉਹਨਾਂ ਦੇ ਪਰਿਵਾਰ ਸਣੇ ਮਾਰੇ ਗਏ ਸੀ। ਅਦਾਰੇ ਬੀਬੀਸੀ ਦੀ ਖਬਰ ਦੇ ਮੁਤਾਬਕ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦਾ ਸਮਾਰੋਹ 4 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਤਹਿਰਾਨ, ਕੌਮ ਤੇ ਮਸ਼ਦ ਦੇ ਵਿੱਚ ਕੀਤਾ ਜਾਣਾ। 4 ਜੁਲਾਈ ਦਾ ਦਿਨ ਜਾਣ ਬੁੱਝ ਕੇ ਵੀ ਚੁਣਿਆ ਗਿਆ ਕਿਉਂਕਿ ਉਹ ਅਮਰੀਕਾ ਦਾ ਆਜ਼ਾਦੀ ਦਿਹਾੜਾ ਹੈ। ਇਸ ਦਰਮਿਆਨ ਦੁਨੀਆ ਭਰ ਦੇ ਵਿੱਚ ਖਬਰਾਂ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰੇਗੰਢ ਦੇ ਉੱਤੇ ਨਾ ਹੋਣ ਬਲਕਿ ਇਰਾਨ ਦੇ ਉੱਤੇ ਹੋਣ, ਜਿੱਥੇ ਆਯਾਤੁੱਲਾ ਅਲੀ ਖਾਮਨੇਈ ਦੇ ਇਸ ਅੰਤਮ ਵਿਦਾਇਗੀ ਸਮਾਰੋਹ ਦੇ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਨੇ। ਹਾਲਾਂਕਿ ਭਾਰਤ ਸਰਕਾਰ ਨੇ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਇਸ ਦੇ ਵਿੱਚ ਜਾਣਗੇ ਜਾਂ ਨਹੀਂ। ਸਾਰੀਆਂ ਹੀ ਜਿਹੜੀਆਂ ਸੋਗ ਸਭਾਵਾਂ ਨੇ ਉਹ ਇਰਾਨ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਕੀਤੀਆਂ ਜਾਣੀਆਂ। ਇਸ ਤੋਂ ਇਲਾਵਾ ਇਰਾਕ ਦੇ ਸ਼ਹਿਰ ਬਗਦਾਦ, ਕਾਜ਼ਮਿਨ, ਕਰਬਲਾ, ਨਜ਼ਫ ਦੇ ਵਿੱਚ ਵੀ ਇਹ ਆਯੋਜਿਤ ਕੀਤੀਆਂ ਜਾਣੀਆਂ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਦੇ ਨਾਲ ਚੱਲ ਰਹੀ ਗੱਲਬਾਤ ਦੇ ਵਿੱਚ ਸਕਾਰਾਤਮਕ ਤਰੱਕੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਨੂੰ ਇਹ ਬਿਆਨ ਅਸਲ 'ਚ ਮਜਬੂਰੀ 'ਚ ਦੇਣਾ ਪਿਆ। ਦਾਅਵਾ ਕੀਤਾ ਗਿਆ ਹੈ ਕਿ ਕਤਰ ਦੇ ਵਿੱਚ ਹਾਲੀਆ ਹੋਈ ਬੈਠਕ ਵੀ ਚੰਗੀ ਰਹੀ ਹੈ। ਬੁੱਧਵਾਰ ਦੇ ਦਿਨ ਨਾਰਥ ਡਕੋਤਾ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਘੱਟ ਕਰਨ ਦੀ ਦਿਸ਼ਾ ਦੇ ਵਿੱਚ ਸਹੀ ਦਿਸ਼ਾ 'ਚ ਗੱਲਬਾਤ ਅੱਗੇ ਵੱਧ ਰਹੀ ਹੈ। ਇੱਕ ਸਵਾਲ ਜਦੋਂ ਇਹ ਪੁੱਛਿਆ ਗਿਆ ਤਾਂ ਕਿ ਕਤਰ ਦੇ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਸੱਦਾ ਮਿਲਿਆ ਸੀ ਤਾਂ ਉਹਨਾਂ ਕਿਹਾ ਕਿ ਬਹੁਤ ਚੰਗੀਆਂ ਬੈਠਕਾਂ ਹੋਈਆਂ ਨੇ, ਤੁਸੀਂ ਅੱਗੇ ਅੱਗੇ ਦੇਖਿਓ ਕੀ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਇਰਾਨ ਦੇ ਉੱਤੇ ਦਬਾਅ ਵੀ ਪਾਇਆ, ਇਸ ਦੇ ਬਾਵਜੂਦ ਇਹ ਗੱਲਬਾਤ ਜਾਰੀ ਹੈ। ਇਰਾਨ ਲਗਾਤਾਰ ਇਸ ਗੱਲਬਾਤ ਦੇ ਉੱਤੇ ਜ਼ੋਰ ਦਿੰਦਾ ਰਿਹਾ ਕਿ ਉਹਨਾਂ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸਹੀ ਟੀਚਿਆਂ ਦੀ ਹਾਸਲ ਕਰਨ ਦੇ ਲਈ ਜਾਰੀ ਰੱਖਿਆ ਜਾਣਾ ਚਾਹੀਦਾ। ਉਹ ਅਮਰੀਕਾ ਦੇ ਦਬਾਅ ਦੇ ਹੇਠ ਇਸ ਨੂੰ ਖਤਮ ਨਹੀਂ ਕਰਨ ਲੱਗਿਆ, ਜਦਕਿ ਅਮਰੀਕਾ ਦੀ ਤਰਫ ਤੋਂ ਕਤਰ ਦੇ ਵਿੱਚ ਹੋ ਰਹੀ ਬੈਠਕ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਇਰਾਨ ਨੇ ਹੀ ਇਸ ਬੈਠਕ ਦੀ ਅਪੀਲ ਕੀਤੀ ਸੀ। ਬਾਅਦ ਦੇ ਵਿੱਚ ਇਰਾਨ ਦੀ ਤਰਫ ਤੋਂ ਆਪਣਾ ਕੋਈ ਵਫਦ ਨਹੀਂ ਭੇਜਿਆ ਗਿਆ। ਆਖਰੀ ਮੌਕੇ ਦੇ ਉੱਤੇ ਹੇਠਲੇ ਪੱਧਰ ਦੇ ਕੁਝ ਅਧਿਕਾਰੀਆਂ ਨੇ ਇਸ ਬੈਠਕ ਨੂੰ ਆਯੋਜਿਤ ਕੀਤਾ। ਉੱਥੇ ਸਾਈਬਰ ਸੁਰੱਖਿਆ ਮਾਹਰ ਨਿਕੇਸ਼ ਅਰੋੜਾ ਤੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਜ਼ੀਨ ਬਾਨਾਜੀ ਸਣੇ 4 ਭਾਰਤੀ ਅਮਰੀਕੀਆਂ ਨੂੰ ਸਾਲ 2026 ਦੇ ਲਈ ਕਾਰਨੇਗੀ ਕਾਰਪੋਰੇਸ਼ਨ ਆਫ ਨਿਊਯਾਰਕ ਦੀ ਵਕਾਰੀ ਗ੍ਰੇਟ ਇਮੀਗ੍ਰੈਂਟਸ ਗ੍ਰੇਟ ਅਮੈਰੀਕਨਸ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿੱਚ ਸ਼ਾਮਲ ਹੋਰ ਭਾਰਤੀ ਹਸਤੀਆਂ ਦੇ ਵਿੱਚੋਂ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾਕਟਰ ਸੰਜੀਵ ਚੋਪੜਾ, ਵਰਟੈਕਸ ਫਾਰਮਾਸਿਟੀਕਲ ਦੇ ਚੇਅਰਮੈਨ ਤੇ ਸੀਈਓ ਰੇਸ਼ਮਾ ਕੇਵਲ ਰਮਨੀ ਵੀ ਸ਼ਾਮਲ ਨੇ। ਦੱਸ ਦਈਏ ਕਿ 2026 ਦੀ ਸੂਚੀ 'ਚ 21 ਦੇਸ਼ਾਂ ਦੇ 25 ਅਜਿਹੇ ਨਾਗਰਿਕ ਸ਼ਾਮਲ ਕੀਤੇ ਨੇ ਜਿਨ੍ਹਾਂ ਨੂੰ ਅਮਰੀਕੀ ਸਿਟੀਜ਼ਨਸ਼ਿਪ ਹਾਸਲ ਹੈ। ਸੂਚੀ ਅਜਿਹੇ ਸਮੇਂ 'ਚ ਜਾਰੀ ਹੋਈ ਹੈ ਜਦੋਂ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ। ਇਸ ਸੂਚੀ ਦੇ ਵਿੱਚ ਪਾਲੋ ਆਲਟੋ ਨੈਟਵਰਕਸ ਦੇ ਪ੍ਰਧਾਨ ਤੇ ਸੀਈਓ ਨਿਕੇਸ਼ ਅਰੋੜਾ, ਜਿਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀ, ਉਧਰ ਹੈਦਰਾਬਾਦ ਦੇ ਵਿੱਚ ਜਨਮੀ ਹਾਰਵਰਡ ਯੂਨੀਵਰਸਿਟੀ ਦੀ ਸਮਾਜਕ ਮਨੋਵਿਗਿਆਨੀ ਮਹਿਜ਼ਰੀਨ ਬਾਨਾਜੀ ਨੂੰ ਵੀ ਆਪਣੀ ਖੋਜ ਦੇ ਲਈ ਮੋਰੀ ਨਾਵਾਂ ਦੇ ਵਿੱਚੋਂ ਇੱਕ ਰੱਖਿਆ ਗਿਆ ਹੈ। ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ, ਜਿੱਥੇ ਜਾਪਾਨ ਦੀ ਪ੍ਰਧਾਨ ਮੰਤਰੀ ਸੁਨਾਏ ਤਕਾਇਚੀ ਕੱਲ੍ਹ ਦੇ ਦਿਨ ਆਪਣੇ 3 ਦਿਨਾਂ ਅਧਿਕਾਰਕ ਦੌਰੇ ਦੇ ਲਈ ਨਵੀਂ ਦਿੱਲੀ ਪਹੁੰਚ ਗਏ। ਹਵਾਈ ਅੱਡੇ ਦੇ ਉੱਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਉਹਨਾਂ ਦਾ ਨਿੱਘਾ ਤੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜਾਂ ਰੂਸ ਦੇ ਰਾਸ਼ਟਰਪਤੀਆਂ ਨੂੰ ਹਵਾਈ ਅੱਡਿਆਂ ਦੇ ਉੱਤੇ ਲੈਣ ਦੇ ਲਈ ਪਹੁੰਚੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਉਸ ਪ੍ਰੋਟੋਕਾਲ ਨੂੰ ਨਹੀਂ ਤੋੜਿਆ। ਆਪਣੀ ਅਹਿਮ ਯਾਤਰਾ ਦੇ ਦਰਮਿਆਨ ਜਾਪਾਨ ਦੀ ਪ੍ਰਧਾਨ ਮੰਤਰੀ ਭਾਰਤੀ ਹਮਰੁਤਬਾ ਮੋਦੀ ਦੇ ਨਾਲ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਜਾ ਰਹੇ ਹਨ।
ਦੱਸ ਦਈਏ ਕਿ ਭਾਰਤ ਨੂੰ ਜਿਨ੍ਹਾਂ ਦੇਸ਼ਾਂ ਨੇ ਸਭ ਤੋਂ ਵੱਧ ਕਰਜ਼ਾ

ਰੱਖਿਆ ਉਸ ਦੇ ਵਿੱਚੋਂ ਜਾਪਾਨ ਇੱਕ ਹੈ ਔਰ ਉਹ ਵੀ ਮੌਜੂਦਾ ਪ੍ਰੋਜੈਕਟ ਦੇ ਲਈ ਇਸ ਦਰਮਿਆਨ ਤਕਾਈਚੀ ਮੋਦੀ ਦੇ ਨਾਲ 15ਵੀਂ ਇੰਡੋ ਜੈਪਨੀਜ਼ ਸਮਿਟ ਦੇ ਵਿੱਚ ਵੀ ਸ਼ਾਮਲ ਹੋਣਗੇ ਦੱਸ ਦਈਏ ਕਿ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੇ ਗਲੋਬਲ ਭਾਈਵਾਲੀ ਨੂੰ ਵੀ ਡੂੰਘਾ ਕਰਨ ਦੇ ਲਈ ਇਹ ਸਮਝੌਤਾ ਹੈ ਮੰਨਿਆ ਜਾ ਰਿਹਾ ਭਾਰਤ ਤੇ ਜਾਪਾਨ ਕੁਐਡ ਦੇ ਵੀ ਮੈਂਬਰ ਨੇ ਜਿਸ ਦੇ ਵਿੱਚ ਅਮਰੀਕਾ ਤੇ ਆਸਟ੍ਰੇਲੀਆ ਵੀ ਮੈਂਬਰ ਨੇ ਉੱਥੇ ਹੀ ਭਾਰਤ ਸਰਕਾਰ ਦੀ ਤਰਫ ਤੋਂ ਮੇਟਾ ਨੂੰ ਵੱਡਾ ਝਟਕਾ ਦਿੱਤਾ ਗਿਆ ਭਾਰਤ ਸਰਕਾਰ ਵਟਸਐਪ ਦੀ ਮਾਲਕੀ ਵਾਲੀ ਮੇਟਾ ਨੂੰ ਇਹ ਝਟਕਾ ਦੇ ਰਹੀ ਹੈ ਔਰ ਸਰਕਾਰ ਨੇ ਵਟਸਐਪ ਵੱਲੋਂ ਲਿਆਂਦੇ ਗਏ ਨਵੇਂ ਯੂਜ਼ਰ ਨੇਮ ਫੀਚਰ ਨੂੰ ਭਾਰਤ ਦੇ ਵਿੱਚ ਲਾਂਚ ਕਰਨ ਦੇ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਸੀ ਇਸ ਸੰਬੰਧੀ ਸਰਕਾਰ ਨੇ ਕੰਪਨੀ ਨੂੰ ਇੱਕ ਨੋਟਿਸ ਜਾਰੀ ਕਰਦੇ ਅਗਲੇ 3 ਦਿਨਾਂ ਦੇ ਅੰਦਰ ਇਸ ਫੀਚਰ ਦੀ ਸੁਰੱਖਿਆ ਤੇ ਨਿੱਜਤਾ ਦੇ ਬਾਰੇ ਸਵਾਲ ਕੀਤੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਟੈਲੀਗ੍ਰਾਮ ਵਰਗੀ ਕੰਪਨੀ ਨੂੰ ਵੀ ਘੇਰੇ ਦੇ ਵਿੱਚ ਲਿਆ ਚੁੱਕੀ ਹੈ ਵਟਸਐਪ ਨੇ ਪਿਛਲੇ ਦਿਨੀ ਆਪਣਾ ਯੂਜ਼ਰ ਨੇਮ ਫੀਚਰ ਸ਼ੁਰੂ ਕੀਤਾ ਯਾਨੀ ਕਿ ਫੋਨ ਨੰਬਰ ਦੀ ਬਜਾਏ ਤੁਸੀਂ ਯੂਜ਼ਰ ਨੇਮ ਦੇ ਆਧਾਰ ਦੇ ਉੱਤੇ ਜਿਵੇਂ ਇੰਸਟਾਗ੍ਰਾਮ ਜਾਂ ਫੇਸਬੁੱਕ ਚੱਲਦੇ ਨੇ ਉਸ ਇਸ ਐਪ ਨੂੰ ਵੀ ਚੱਲਦਾ ਰੱਖ ਸਕਦੇ ਹੋ ਸਰਕਾਰ ਨੇ ਫਿਲਹਾਲ ਮੇਟਾ ਨੂੰ ਇਹ ਹੁਕਮ ਦਿੱਤਾ ਹੈ ਕਿ ਇਸ ਫੀਚਰ ਨੂੰ ਭਾਰਤ ਸਰਕਾਰ ਦੀ ਸਲਾਹ ਤੋਂ ਬਗੈਰ ਹੀ ਲਾਗੂ ਕੀਤਾ ਜਾ ਰਿਹਾ ਇਸ ਹਫ਼ਤੇ ਦੀ ਸ਼ੁਰੂਆਤ 'ਚ ਵਟਸਐਪ ਨੇ ਐਲਾਨ ਕੀਤਾ ਸੀ ਕਿ ਉਹ ਸਿਲਸਿਲੇਵਾਰ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਇਸ ਫੀਚਰ ਨੂੰ ਲਾਂਚ ਕਰ ਦੇਗਾ ਯੂਜ਼ਰ ਨੇਮ ਹਾਲਾਂਕਿ ਇੱਕ ਆਪਸ਼ਨਲ ਔਰ ਯੂਨੀਕ ਆਈਡੈਂਟੀਫਾਇਰ ਹੋਏਗਾ ਯਾਨੀ ਕਿ ਇੱਕ ਵਿਕਲਪ ਹੋਏਗਾ ਜੇਕਰ ਕੋਈ ਵਿਅਕਤੀ ਚੁਣਨਾ ਚਾਹੁੰਦਾ ਜਿਸ ਦੇ ਵਿੱਚ ਯੂਜ਼ਰ ਆਪਣੇ ਵਟਸਐਪ ਅਕਾਊਂਟ ਨੂੰ ਫੋਨ ਨੰਬਰ ਦੀ ਬਜਾਏ ਵੀ ਯੂਜ਼ਰ ਨੇਮ ਦੇ ਜ਼ਰੀਏ ਚੱਲਦਾ ਰੱਖ ਸਕਣਗੇ ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਹੀ ਜੁੜੀ ਹੋਈ ਆਖਰੀ ਕੁਝ ਖਬਰਾਂ ਜਿੱਥੇ ਧਾਰਮਿਕ ਖਬਰਾਂ ਨੇ ਭਾਰਤ ਨੇ ਪਾਕਿਸਤਾਨ ਦੇ ਵਿੱਚ 125 ਸਾਲ ਪੁਰਾਣੇ ਗੁਰੂ ਘਰ ਨੂੰ ਢਾਏ ਜਾਣ ਦੀਆਂ ਖਬਰਾਂ ਨੂੰ ਕਾਫ਼ੀ ਦੁਖਦ ਕਰਾਰ ਦਿੱਤਾ ਔਰ ਕਿਹਾ ਹੈ ਕਿ ਇਸਲਾਮਾਬਾਦ ਦੇ ਵਿੱਚ ਜਿਹੜੇ ਵੀ ਦੋਖੀ ਨੇ ਉਹਨਾਂ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਭਾਰਤ ਨੇ ਕਿਹਾ ਹੈ ਕਿ ਇਸ ਬੇਹੱਦ ਹੀ ਨਿੰਦਣਯੋਗ ਘਟਨਾ ਦੀ ਭਾਰਤ ਸਰਕਾਰ ਦੀ ਤਰਫ ਤੋਂ ਨਿਖੇਧੀ ਕੀਤੀ ਜਾਂਦੀ ਹੈ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਦੀ ਕਥਿਤ ਤੌਰ ਦੇ ਉੱਤੇ ਢਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਇਸ ਦੀ ਟਿੱਪਣੀ ਜਾਰੀ ਕੀਤੀ ਮੰਤਰਾਲੇ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਫਾਰੂਕਾਬਾਦ ਦੇ ਵਿੱਚ 125 ਸਾਲ ਪੁਰਾਣੇ ਇਸ ਇਤਿਹਾਸਕ ਗੁਰੂ ਘਰ ਨੂੰ ਢਾਏ ਜਾਣ ਦੀਆਂ ਖਬਰਾਂ ਦੇਖੀਆਂ ਨੇ ਇਹ ਸਿੱਖ ਜਗ੍ਹਾ ਤੇ ਲਈ ਨਹੀਂ ਬਲਕਿ ਭਾਰਤ ਦੇ ਲਈ ਵੀ ਇੱਕ ਬੜੀ ਗੰਭੀਰ ਚਿੰਤਾ ਦਾ ਵਿਸ਼ਾ ਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਨੂੰ ਢਾਣ ਤੇ ਸਥਾਨਕ ਅਧਿਕਾਰੀਆਂ ਜਾਂ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਯਾਨੀ ETBP ਦੇ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸਥਾਨਕ ਸਰਕਾਰ ਨੇ ਵੀ ਕੋਈ ਕਦਮ ਨਹੀਂ ਲਿਆ ਇਹ ਬੜੀ ਮੰਦਭਾਗੀ ਗੱਲ ਹੈ ਪਾਕਿਸਤਾਨ ਦੇ ਵਿੱਚ ਅਕਸਰ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਇਸ ਦੇ ਉੱਤੇ ਪਾਕਿਸਤਾਨ ਸਰਕਾਰ ਨੂੰ ਗੰਭੀਰਤਾ ਦੇ ਨਾਲ ਲਿਆ ਜਾਣਾ ਚਾਹੀਦਾ ਉੱਧਰ ਉੱਤਰ ਮਾਫ ਕਰਨਾ ਜੰਮੂ ਕਸ਼ਮੀਰ ਦੇ ਵਿੱਚ ਬੰਬ ਬੰਬ ਬੋਲੇ ਦੇ ਤੇ ਹਰ ਹਰ ਮਹਾਦੇਵ ਦੇ ਗੂੰਜਦੇ ਜੈਕਾਰਿਆਂ ਦੇ ਵਿਚਕਾਰ ਸ਼ਰਧਾਲੂਆਂ ਦਾ ਪਹਿਲਾ ਜਥਾ ਅਮਰਨਾਥ ਯਾਤਰਾ ਦੇ ਲਈ ਰਵਾਨਾ ਹੋ ਗਿਆ ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਸ ਵਾਰ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਸ ਦੇ ਰਾਹੀਂ ਨਿਗਰਾਨੀ ਦੇ ਵਾਸਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 670 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਰ ਇੱਕ ਕੰਪਨੀ ਦੇ ਵਿੱਚ ਘੱਟੋ ਘੱਟ 100 ਜਵਾਨ ਹੁੰਦੇ ਨੇ ਯਾਨੀ ਕਿ 6,700 ਤੋਂ ਵਧੇਰੇ ਜਵਾਨ ਤੈਨਾਤ ਕੀਤੇ ਗਏ ਨੇ ਸੁਰੱਖਿਆ ਏਜੰਸੀਆਂ ਸਨਾਈਪਰਸ ਤੇ ਕਮਾਂਡੋ ਦਸਤਿਆਂ ਦੇ ਰਾਹੀਂ ਚੱਪੇ ਚੱਪੇ ਦੇ ਉੱਤੇ ਨਿਗਾਹ ਰੱਖੀ ਜਾਏਗੀ ਇਸ ਸਾਲ ਇਹ ਪਵਿੱਤਰ ਯਾਤਰਾ ਅਮਰਨਾਥ ਧਾਮ ਦੀ 57 ਦਿਨਾਂ ਦੇ ਵਾਸਤੇ ਚੱਲੇਗੀ ਅਧਿਕਾਰਕ ਯਾਤਰਾ ਤਾਂ 3 ਜੁਲਾਈ ਤੋਂ ਦੋਵਾਂ ਰਸਤਿਆਂ ਦੇ ਲਈ ਸ਼ੁਰੂ ਹੋਏਗੀ ਤੇ 28 ਅਗਸਤ ਨੂੰ ਮੁਕੰਮਲ ਹੋਏਗੀ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ ਤਰਫ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਰਧਾਲੂਆਂ ਦੇ ਰਹਿਣ ਸਿਹਤ ਸੇਵਾਵਾਂ ਸਫਾਈ ਬਿਜਲੀ ਤੇ ਪਾਣੀ ਵਰਗੀਆਂ ਕਈ ਸਹੂਲਤਾਂ ਨੂੰ ਬਾਰੀਕੀ ਦੇ ਨਾਲ ਇਸ ਵਾਰ ਯਕੀਨੀ ਬਣਾਇਆ ਗਿਆ ਕਿ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਉਂਝ ਹਰ ਵਾਰ ਇਸ ਕਿਸਮ ਦੀ ਕੋਈ ਨਾ ਕੋਈ ਖਬਰ ਸਾਹਮਣੇ ਆਈ ਜਾਂਦੀ ਹੈ ਖਬਰਾਂ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਜੇਕਰ ਤੁਸੀਂ ਡੈਰਿਲ ਮੈਗਵਾਇਰ ਦਾ ਨਾਮ ਭੁੱਲ ਗਏ ਹੋ ਤਾਂ ਯਾਦ ਰੱਖਿਓ ਜੰਡਿਆਲਾ ਦੇ ਨਾਲ ਪਰਿਵਾਰਕ ਪਿਛੋਕੜ ਰੱਖਣ ਵਾਲੇ
ਤੇ NSW ਦੀ ਇੱਕ ਪ੍ਰੀਮੀਅਰ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਰਹਿਣ ਵਾਲੇ ਵਾਗਾ ਵਾਗਾ ਦੇ ਇਸ ਸਾਬਕਾ MP ਦੇ ਉੱਤੇ ਇੱਕ ਵਾਰ ਫਿਰ ਤੋਂ ਇਲਜ਼ਾਮ ਲੱਗੇ ਨੇ। ਇਲਜ਼ਾਮ ਹਾਲਾਂਕਿ ਪੁਰਾਣੇ ਮਾਮਲੇ ਦੇ ਨਾਲ ਹੀ ਜੁੜੇ ਹੋਏ ਨੇ, ਜਿਸ ਨੂੰ ਕਿ ਹੁਣ NSW ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਵਿਚਾਰਿਆ ਗਿਆ। ਦੱਸ ਦਈਏ ਕਿ ਸਾਬਕਾ ਪਾਰਲੀਮੈਂਟੇਰੀਅਨ ਡੈਰਿਲ ਮੈਗਵਾਇਰ ਦੇ ਖਿਲਾਫ ਵਾਗਾ ਵਾਗਾ ਦੇ ਕੁਝ ਇੱਕ ਵਪਾਰਕ ਅਦਾਰਿਆਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਸੀ। ਹੁਣ ਇੱਕ ਵਪਾਰੀ ਨੇ ਡੈਰਿਲ ਮੈਗਵਾਇਰ ਦੇ ਖਿਲਾਫ ਅਦਾਲਤ ਦੇ ਵਿੱਚ ਪੇਸ਼ੀ ਦੇ ਦਰਮਿਆਨ ਆਪਣਾ ਬਿਆਨ ਦਿੱਤਾ ਤੇ ਕਿਹਾ ਹੈ ਕਿ ਚੀਨੀ ਮੂਲ ਦੇ ਕੁਝ ਨਾਗਰਿਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ ਸੱਦਣ ਦੇ ਵਾਸਤੇ ਉਹਨਾਂ ਦੇ ਵਪਾਰ ਨੂੰ ਸਪੌਂਸਰਡ ਬਣਾ ਕੇ $30,000 ਦੇਣ ਦੀ ਗੱਲ ਡੈਰਿਲ ਮੈਗਵਾਇਰ ਨੇ ਉਹਨਾਂ ਦੇ ਨਾਲ ਕੀਤੀ ਸੀ। ਦੱਸ ਦਈਏ ਕਿ ਇਸ ਵਕਤ 67 ਸਾਲ ਦੇ ਡੈਰਿਲ ਮੈਗਵਾਇਰ ਪਹਿਲਾਂ ਹੀ ਕਈ ਅਲੱਗ ਅਲੱਗ ਇਲਜ਼ਾਮਾਂ ਦੇ ਵਿੱਚ ਸਜ਼ਾ ਯਾਫਤਾ ਨੇ। ਇਹ ਵੀਜ਼ਾ ਸਕੀਮ ਦੇ ਫਰੋਡ ਦੀ ਖਬਰ ਇਸ ਤੋਂ ਪਹਿਲਾਂ ਪਿਛਲੀ ਜਿਹੜੀ NSW ਦੀ ਪ੍ਰੀਮੀਅਰ ਸੀ ਉਹਨਾਂ ਦੇ ਵੇਲੇ ਸਾਹਮਣੇ ਆਈ ਸੀ, ਜਦੋਂ ਇਹ ਗੱਲ ਕਹੀ ਗਈ ਸੀ ਕਿ January 2013 ਤੋਂ ਲੈ ਕੇ August 2015 ਦੇ ਦਰਮਿਆਨ ਡੈਰਿਲ ਮੈਗਵਾਇਰ ਨੇ ਇਸ ਚੀਨੀ ਮੂਲ ਦੇ ਕੁਝ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਬਹਿਰਾਲ ਅਦਾਲਤ ਦੀ ਤਰਫ ਤੋਂ ਇਸ ਮਾਮਲੇ ਦੀ ਹਾਲੇ ਅਗਲੀ ਸੁਣਵਾਈ ਜਿਹੜੀ ਉਹ ਜਾਰੀ ਰੱਖੀ ਗਈ ਹੈ, ਪਰ ਇਸ ਮਾਮਲੇ ਦੇ ਵਿੱਚ ਹਾਲੇ ਹੋਰ ਵੀ ਗਵਾਹਾਂ ਦੇ ਬਿਆਨ ਜਿਹੜੇ ਨੇ ਉਹ ਲਏ ਜਾਣੇ ਨੇ। ਉੱਥੇ ਵਿਵਾਦਾਂ ਦੀ ਗੱਲ ਜਦੋਂ ਤੁਰਦੀ ਹੈ ਤਾਂ ਵਨ ਨੇਸ਼ਨ ਪਾਰਟੀ 2 ਦਿਨਾਂ ਬਾਅਦ ਕੋਈ ਨਾ ਕੋਈ ਨਵਾਂ ਵਿਵਾਦ ਛੇੜ ਕੇ ਬਹਿ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਇਸ ਪਾਰਟੀ ਦੇ ਹੁਣ NSW ਤੋਂ ਆਉਂਦੇ ਸੈਨੇਟਰ ਸ਼ਾਨ ਬੈਲ ਨੇ ਇੱਕ ਕਥਿਤ ਬਿਆਨ ਦਿੱਤਾ। ਉਹਨਾਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਅੰਗਰੇਜ਼ੀ ਬੋਲੇ ਜਾਣ ਵਾਲੇ ਇਸ ਦੇਸ਼ ਦੇ ਅੰਦਰ ਸਰਕਾਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਟਰਾਂਸਲੇਸ਼ਨ ਸਰਵਿਸਿਜ਼ ਖਤਮ ਕਰ ਦੇਣੀਆਂ ਚਾਹੀਦੀਆਂ ਨੇ, ਚਾਹੇ ਤਾਂ ਕਿਸੇ ਵੀ ਸੈਕਟਰ ਦੇ ਵਿੱਚ ਇਸ ਕਿਸਮ ਦੀਆਂ ਮਾਈਗ੍ਰੈਂਟ ਅਸਿਸਟੈਂਟ ਪ੍ਰੋਗਰਾਮ ਹੋਣ, ਕੋਈ ਸਿਹਤ ਦੇ ਨਾਲ ਜੁੜਿਆ ਹੋਇਆ ਕੋਈ ਪ੍ਰੋਗਰਾਮ ਹੋਵੇ, ਕੋਈ ਸੋਸ਼ਲ ਸਰਵਿਸਿਜ਼ ਹੋਣ, ਉਹਨਾਂ 'ਚ ਟਰਾਂਸਲੇਸ਼ਨ ਸਰਵਿਸਿਜ਼ ਦੇ ਦਿੱਤੀਆਂ ਜਾਂਦੀਆਂ ਨੇ। ਯਾਨੀ ਕਿ ਜੇਕਰ ਇਹਨਾਂ ਲੋਕਾਂ ਨੇ ਅੰਗਰੇਜ਼ੀ ਬੋਲਣੀ ਵੀ ਹੈ ਤਾਂ ਵੀ ਨਹੀਂ ਬੋਲਦੇ, ਅਜਿਹੇ ਦੇ ਵਿੱਚ ਟਰਾਂਸਲੇਸ਼ਨ ਸਰਵਿਸਿਜ਼ ਇਸ ਦੇਸ਼ ਦੇ ਮੋਨੋਕਲਚਰਲ ਭਾਈਚਾਰੇ ਦੇ ਉੱਤੇ ਇੱਕ ਵੱਡੀ ਸੱਟ ਮਾਰਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵਪਾਰਕ ਅਦਾਰੇ ਮੁਕਾਬਲੇਬਾਜ਼ੀ ਦੀ ਘਾਟ ਔਰ ਵਧੀ ਹੋਈ ਮਹਿੰਗਾਈ ਦੇ ਚੱਲਦੇ ਅਕਸਰ ਬੰਦ ਹੋ ਜਾਂਦੇ ਨੇ। ਬਹੁਤ ਸਾਰੇ ਅਦਾਰੇ ਖੁਦ ਨੂੰ ਵਾਲੰਟਰੀਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ, ਯਾਨੀ ਕਿ ਇੱਕ ਕਿਸਮ ਦੀ ਜਿਹੜੀ ਦਿਵਾਲੀਆਪਨ ਆ ਉਸ ਤੋਂ ਪਹਿਲਾਂ ਦੀ ਕੰਡੀਸ਼ਨ ਦੇ ਵਿੱਚ ਭੇਜ ਦਿੰਦੇ ਨੇ। ਵਪਾਰਕ ਮੁਕਾਬਲੇਬਾਜ਼ੀ ਦੇ ਵਿੱਚ ਨਹੀਂ ਰਹਿ ਪਾਉਂਦੇ। ਹੁਣ ਆਸਟ੍ਰੇਲੀਆ ਦੇ ਵਿੱਚ ਬੂਟਾਂ ਦੇ ਖੇਤਰ ਦੀ ਇੱਕ ਕੰਪਨੀ ਬੈਟਸ, ਕਾਫੀ ਵੱਡੀ ਕੰਪਨੀ ਹੈ, ਸ਼ੂ ਰਿਟੇਲਰ ਨੇ ਇਹ, ਅਲੱਗ ਅਲੱਗ ਇਹਨਾਂ ਦੇ ਸ਼ੋਰੂਮ ਨੇ। ਹੁਣ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋਈ ਇਸ ਕੰਪਨੀ ਦੇ ਦੇਸ਼ ਭਰ ਦੇ ਵਿੱਚ 35 ਦੇ ਕਰੀਬ ਸਟੋਰ ਨੇ, ਪਰ ਇਹ ਸਾਰੇ ਸਟੋਰ ਜਿਹੜੇ ਨੇ ਉਹ ਲਿਕੁਇਡੇਸ਼ਨ ਦੇ ਵਿੱਚ ਜਾਣ ਵਾਲੇ ਨੇ। 134 ਸਾਲ ਪੁਰਾਣੀ ਬੈਟਸ ਇੱਕ ਵਕਤ ਤੱਕ 220 ਸਟੋਰ ਆਸਟ੍ਰੇਲੀਆ ਭਰ 'ਚ ਚਲਾ ਰਹੀ ਸੀ, ਪਰ ਹੁਣ ਕੰਪਨੀ ਦੇ ਸਟੋਰ ਸਿਰਫ ਸਿਡਨੀ, ਬ੍ਰਿਸਬਨ, ਮੈਲਬਨ ਤੱਕ ਹੀ ਸੀਮਤ ਰਹਿ ਗਏ ਨੇ। ਬੈਟਸ ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਸਟੋਰਸ ਨੂੰ ਇੱਕ ਇੱਕ ਕਰਕੇ ਖਤਮ ਕਰ ਚੁੱਕੀ ਹੈ। ਸਾਊਥ ਆਸਟ੍ਰੇਲੀਆ ਦੇ ਵਿੱਚ ਬਚੇ ਕੁਝ 3 ਸਟੋਰ ਵੀ ਛੇਤੀ ਖਤਮ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਡਾਰਵਿਨ 'ਚ 1 ਸਟੋਰ ਬਚਿਆ ਅਤੇ 7 ਸਟੋਰ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨੇ, ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਣਾ। ਲਗਭਗ 120,000 ਜੁੱਤੇ ਹੈਵੀਲੀ ਡਿਸਕਾਊਂਟ ਦੇ ਉੱਤੇ ਵਿਕਣ ਦੇ ਲਈ ਤਿਆਰ ਨੇ। ਜਾਓ ਫਿਰ ਬੈਟਸ ਦੇ ਸਟੋਰ ਦੇ ਵਿੱਚ। ਉਂਝ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਰੀਅਲ ਐਸਟੇਟ ਬਾਜ਼ਾਰ ਦੇ ਅੰਦਰ ਇੱਕ ਮੰਦੀ ਦਾ ਦੌਰ ਹੈ। ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜ਼ਮੀਨਾਂ ਦੀ ਖਰੀਦੋ ਫਰੋਖਤ ਦਾ ਮਾਮਲਾ ਜਿਹੜਾ ਉਹ ਬੇਸ਼ੱਕ ਭਖਿਆ ਹੋਵੇ, ਪਰ ਘਰਾਂ ਦੀ ਖਰੀਦੋ ਫਰੋਖਤ ਬੇਹੱਦ ਥੱਲੇ ਜਾ ਚੁੱਕੀ ਹੈ। ਖਾਸ ਤੌਰ ਦੇ ਉੱਤੇ ਸਿਡਨੀ ਅਤੇ ਮੈਲਬਨ ਦੇ ਸ਼ਹਿਰ ਦੇ ਨਾਵਾਂ ਦੇ ਉੱਤੇ ਇਹ ਭੰਡਾ ਫੁੱਟਦਾ, ਪਰ ਸਿਡਨੀ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਰਹਿਣ ਵਾਲਾ ਇੱਕ ਘਰ ਆਖਰਕਾਰ ਹੁਣ ਵਿਕੀ ਗਿਆ। ਸਿਡਨੀ ਮਾਰਨਿੰਗ ਹੈਰਾਲਡ ਦੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਕੁਈਨਜ਼ਲੈਂਡ ਦੇ ਸਾਬਕਾ ਇੱਕ ਕਿਸਾਨ ਜਿਹੜੇ ਨੇ ਉਹਨਾਂ ਨੇ ਘਰ ਖਰੀਦਿਆ ਬਰਾਂਗਰੂ ਇਲਾਕਾ। ਹੁਣ ਜਿਹੜੇ ਸਿਡਨੀ ਦੇ ਨਾਲ ਲੋਕ ਵਾਕਫ ਨੇ ਉਹ ਜਾਣਦੇ ਨੇ ਕਿ ਬਰਾਂਗਰੂ ਦੇ ਵਿੱਚ ਸਿਡਨੀ ਸ਼ਹਿਰ ਦੀ ਸਭ ਤੋਂ ਉੱਚੀ ਅਤੇ ਸਭ ਤੋਂ ਸੋਹਣੀ ਸ਼ਾਨਦਾਰ ਇਮਾਰਤ ਉਸਰੀ ਸੀ, ਔਰ ਇਸ ਇਮਾਰਤ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਇੱਕ 4 ਬੈਡਰੂਮ ਵਾਲਾ ਸਟੂਡੀਓ ਅਪਾਰਟਮੈਂਟ ਹੈ ਜਿਹਨੂੰ ਹੁਣ $54 ਮਿਲੀਅਨ ਦੇ ਵਿੱਚ ਖਰੀਦਿਆ ਗਿਆ। ਦੱਸ ਦਈਏ ਕਿ ਇਸ ਦਾ ਡਿਜ਼ਾਈਨ ਵੀ ਦੇਸ਼ ਦੇ ਸਭ ਤੋਂ ਮਸ਼ਹੂਰ ਆਰਕੀਟੈਕਟ ਰੈਂਜ਼ੋ ਪਿਆਨੋ ਨੇ ਕੀਤਾ ਸੀ।
570 ਸਕੁਅਰ ਮੀਟਰ ਦੇ ਵਿੱਚ ਬਣੇ ਹੋਏ ਇਸ ਘਰ ਨੂੰ 83ਵੀਂ ਮੰਜ਼ਲ ਦੇ ਉੱਤੇ ਬਣਾਇਆ ਗਿਆ ਕਿਉਂਕਿ 84ਵੀਂ ਦੇ ਉੱਤੇ ਤਾਂ ਪ੍ਰਾਈਵੇਟ ਪੂਲ ਹੈ ਟੈਰੇਸ ਹੈ ਤੇ 83ਵੀਂ ਮੰਜ਼ਲ ਦੇ ਇਸ ਘਰ ਨੂੰ ਜਿਹਨੂੰ ਕਿ ਸੀ ਫੇਸਿੰਗ ਕਿਹਾ ਜਾਂਦਾ ਜਾਂ ਬੇ ਕਹਿ ਲਿਆ ਜਾਵੇ ਸੀ ਤਾਂ ਕਦ ਹੈ ਪਰ ਉਸ ਬੇ ਫੇਸਿੰਗ ਘਰ ਦੇ ਲਈ ਕੀਮਤ ਜਿਹੜੀ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਬੇਮਿਸਾਲ ਰੱਖੀ ਗਈ ਸੀ ਸ਼ੁਰੂਆਤ ਦੇ ਵਿੱਚ $44 million ਇਸ ਦੀ ਕੀਮਤ ਰੱਖੀ ਗਈ ਸੀ ਪਰ ਹੁਣ $54 million ਤੋਂ ਵੀ ਵੱਧ ਦੀ ਕੀਮਤ ਦੇ ਵਿੱਚ ਬਰਾਂਗਰੂ ਦਾ ਇਹ ਅਪਾਰਟਮੈਂਟ ਵੇਚਿਆ ਗਿਆ ਹੈ ਦੱਸ ਦਈਏ ਕਿ ਇਸ ਪੂਰੀ ਦੀ ਪੂਰੀ ਇਮਾਰਤ ਦੇ ਵਿੱਚ ਘਰ ਵੈਸੇ ਹੀ ਖਰੀਦਣੇ ਬੜੇ ਮੁਸ਼ਕਲ ਨੇ ਔਰ ਐਸੇ ਵਕਤ ਦੇ ਵਿੱਚ ਜਦੋਂ ਸਿਡਨੀ ਦੀ ਮਾਰਕੀਟ ਸਲੰਪ ਯਾਨੀ ਕਿ ਹੇਠਲੇ ਦੌਰ ਦੇ ਵਿੱਚ ਹੈ ਅਜਿਹੇ ਦੌਰ ਦੇ ਵਿੱਚ ਵੀ ਇਸ ਘਰ ਨੂੰ ਖਰੀਦਿਆ ਗਿਆ ਹੈ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਪਿੱਛੇ ਜੇ ਇੰਡੋਨੇਸ਼ੀਆ ਦੀ ਤਰਫ ਤੋਂ ਇਹ ਪ੍ਰਪੋਜ਼ਲ ਦੇਣਾ ਕਿ ਇੰਡੋਨੇਸ਼ੀਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਰਲ ਕੇ ਫੁੱਟਬਾਲ ਦੇ ਵਿਸ਼ਵ ਕੱਪ ਨੂੰ ਕਦੇ ਨਾ ਕਦੇ ਆਯੋਜਿਤ ਕਰ ਸਕਦੇ ਨੇ ਜਿਹੜੇ ਕਿ ਹੁਣ ਤੱਕ ਤੈਅ ਨਹੀਂ ਹੋਏ ਨੇ ਇਸ ਦੇ ਉੱਤੇ ਹੁਣ ਸਵਾਲ ਉੱਠਣ ਲੱਗੇ ਨੇ ਸਵਾਲ ਇਹ ਉੱਠ ਰਹੇ ਨੇ ਕਿ ਕੀ ਆਸਟ੍ਰੇਲੀਆ ਜਿਵੇਂ ਹੁਣ ਮੌਜੂਦਾ ਫੀਫਾ ਵਿਸ਼ਵ ਕੱਪ ਚੱਲ ਰਿਹਾ ਅਮਰੀਕਾ ਮੈਕਸੀਕੋ ਤੇ ਕੈਨੇਡਾ ਦੀ ਤਰਫ ਤੋਂ ਰਲ ਕੇ ਆਯੋਜਿਤ ਕਰਵਾਇਆ ਜਾ ਰਿਹਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇੰਡੋਨੇਸ਼ੀਆ ਜੋ ਕਿ ਸਮੁੰਦਰੀ ਗੁਆਂਢੀ ਦੇਸ਼ ਨੇ ਤਿੰਨੋਂ ਇੱਕ ਦੂਸਰੇ ਦੇ ਨਾਲ ਜ਼ਮੀਨੀ ਸਰਹੱਦ ਦੇ ਨਾਲ ਤਾਂ ਨਹੀਂ ਜੁੜਦੇ ਪਰ ਸਮੁੰਦਰੀ ਸਰਹੱਦ ਦੇ ਨਾਲ ਇੱਕ ਦੂਸਰੇ ਦੇ ਗੁਆਂਢੀ ਨੇ ਇਹਨਾਂ ਦੇਸ਼ਾਂ ਦੇ ਵਿੱਚ ਫੀਫਾ ਵਿਸ਼ਵ ਕੱਪ ਕਰਵਾਇਆ ਜਾ ਸਕਦਾ ਕਿ ਨਹੀਂ ਸਿੱਧਾ ਜਿਹਾ ਜਵਾਬ ਤਾਂ ਹਾਲੇ ਨਾ ਹੀ ਆਇਆ ਆਸਟ੍ਰੇਲੀਆ ਨੇ ਬੇਸ਼ੱਕ 2023 ਦੇ ਵਿੱਚ ਮਹਿਲਾਵਾਂ ਦਾ ਵਿਸ਼ਵ ਕੱਪ ਆਯੋਜਿਤ ਕਰਵਾਇਆ ਸੀ ਨਿਊਜ਼ੀਲੈਂਡ ਦੇ ਨਾਲ ਰਲ ਕੇ ਸਫਲ ਵੀ ਹੋ ਗਿਆ ਸੀ ਉਹ ਟੂਰਨਾਮੈਂਟ ਬਲਕਿ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਜਿਹਨੂੰ ਮਟਿਲਡਾਸ ਕਿਹਾ ਜਾਂਦਾ ਉਹ ਸੈਮੀਫਾਈਨਲ ਤੱਕ ਚਲੀ ਗਈ ਸੀ ਔਰ ਉਸ ਮੈਚ ਨੂੰ ਦੇਖਣ ਦੇ ਲਈ 7 million ਤੋਂ ਜ਼ਿਆਦਾ ਦਰਸ਼ਕਾਂ ਨੇ ਆਪਣੇ ਟੀਵੀ ਟਿਊਨ ਇਨ ਕੀਤੇ ਸੀ ਪਰ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਇਨਫਰਾਸਟ੍ਰਕਚਰ ਹੈ ਜਾਂ ਨਹੀਂ ਇਹਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਆਸਟ੍ਰੇਲੀਆ ਇਕੱਲਿਆਂ ਹੀ ਇਸ ਟੂਰਨਾਮੈਂਟ ਨੂੰ ਕਰਵਾ ਪਾਉਂਦਾ ਇਸ ਦਾ ਜਵਾਬ ਤਾਂ ਨਾ ਹੈ ਪਰ ਨਿਊਜ਼ੀਲੈਂਡ ਤੇ ਇੰਡੋਨੇਸ਼ੀਆ ਦੇ ਨਾਲ ਹੋਣ ਦੀ ਸੰਭਾਵਨਾ ਹੈ ਪਰ ਫੁੱਟਬਾਲ ਵਿਸ਼ਵ ਕੱਪ ਹਰ 4 ਸਾਲਾਂ ਬਾਅਦ ਹੁੰਦਾ ਹੈ ਹੁਣ 2026 'ਚ ਜਦੋਂ ਹੋ ਰਿਹਾ ਇਹ ਤੋਂ 4 ਸਾਲ ਬਾਅਦ 2030 ਦੇ ਵਿੱਚ ਜਦੋਂ ਫੀਫਾ ਵਿਸ਼ਵ ਕੱਪ ਹੋਣਾ ਤਾਂ ਬੇਹੱਦ ਖਾਸ ਹੋਏਗਾ ਉਹ ਇਸ ਵਿਸ਼ਵ ਕੱਪ ਦਾ 100ਵਾਂ ਐਡੀਸ਼ਨ ਹੈ ਉਸ ਵਿਸ਼ਵ ਕੱਪ ਨੂੰ ਅਲੱਗ ਅਲੱਗ 3 ਮਹਾਂਦੀਪਾਂ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਦੱਖਣੀ ਅਮਰੀਕਾ ਜਿਸ ਦੇ ਵਿੱਚ ਉਰੂਗੁਏ ਅਰਜਨਟੀਨਾ ਤੇ ਪੈਰਾਗੁਏ ਵਰਗੇ ਦੇਸ਼ ਰਲ ਕੇ ਆਯੋਜਿਤ ਕਰਨਗੇ ਉਸ ਤੋਂ ਬਾਅਦ ਟੂਰਨਾਮੈਂਟ ਦੇ ਕੁਝ ਮੈਚ ਸਪੇਨ ਤੇ ਪੁਰਤਗਾਲ ਵਰਗੇ ਯੂਰਪੀ ਦੇਸ਼ਾਂ ਨੂੰ ਦੇ ਦਿੱਤੇ ਜਾਣਗੇ ਤੇ ਨਾਲ ਲੱਗਦੇ ਹੀ ਮੋਰੋਕੋ ਜੋ ਕਿ ਏਸ਼ੀਆਈ ਅਫਰੀਕੀ ਮਹਾਂਦੀਪ ਦਾ ਇੱਕ ਦੇਸ਼ ਹੈ ਇਸ ਦੇ ਵਿੱਚ ਵੀ ਭੇਜ ਦਿੱਤੇ ਜਾਣਗੇ ਇਸ ਤੋਂ ਬਾਅਦ ਜਿਹੜਾ 2034 ਦਾ ਫੀਫਾ ਵਿਸ਼ਵ ਕੱਪ ਹੈ ਉਹ ਵੀ ਤੈਅ ਹੋ ਗਿਆ ਉਹ ਸਾਊਦੀ ਅਰਬ ਨੂੰ ਇਸ ਵਾਰ ਮੌਕਾ ਮਿਲਿਆ ਦੱਸ ਦਈਏ ਕਿ ਕਤਰ ਦੇ ਵਿੱਚ ਜਿਹੜਾ ਫੀਫਾ ਵਿਸ਼ਵ ਕੱਪ ਉਹ ਪਹਿਲਾਂ ਹੀ ਮੱਧ ਪੂਰਬ ਦਾ ਦੇਸ਼ ਸਾਬਤ ਕਰ ਚੁੱਕਿਆ ਪਰ ਆਸਟ੍ਰੇਲੀਆ ਦੇ ਲਈ ਇਸ ਕਿਸਮ ਦੀ ਇਸ ਦੀ ਜਿਹੜੀ ਅਗਵਾਈ ਕਰਨ ਦਾ ਜਾਂ ਮੇਜ਼ਬਾਨੀ ਕਰਨ ਦਾ ਮੌਕਾ ਮਿਲੇ ਇਹਦੇ ਬਾਰੇ ਹਾਲੇ ਸਵਾਲ ਉੱਠ ਰਹੇ ਨੇ ਘੱਟੋ ਘੱਟ 2046 ਤੋਂ ਪਹਿਲਾਂ ਤਾਂ ਆਸਟ੍ਰੇਲੀਆ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਲਈ ਆਪਣੀ ਬੀਡਿੰਗ ਦਾਇਰ ਨਹੀਂ ਕਰਨ ਲੱਗਿਆ ਉਂਝ ਆਸਟ੍ਰੇਲੀਆ 2032 ਦੇ ਵਿੱਚ ਓਲੰਪਿਕ ਖੇਡਾਂ ਵਰਗੇ ਵੱਡੇ ਖੇਡ ਪ੍ਰੋਗਰਾਮ ਨੂੰ ਆਯੋਜਿਤ ਜ਼ਰੂਰ ਕਰਵਾਉਣ ਜਾ ਰਿਹਾ ਹੈ ਖੈਰ ਇੱਧਰ ਫੀਫਾ ਵਿਸ਼ਵ ਕੱਪ ਦੀ ਗੱਲ ਜਦੋਂ ਤੁਰੀ ਹੋ ਹੈ ਤਾਂ ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰ ਦਈਏ ਅਮਰੀਕਾ ਤੇ ਬੋਸਨੀਆ ਹਰਜ਼ੋਗਵੀਨਾ ਦੇ ਦਰਮਿਆਨ ਹੋਏ ਮੈਚ ਨੂੰ ਅਮਰੀਕਾ ਨੇ ਰਾਊਂਡ ਆਫ 32 'ਚ 0 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤ ਲਿਆ ਉੱਧਰ ਇੰਗਲੈਂਡ ਤੇ DR ਕੋਂਗੋ ਦੇ ਵਿੱਚ ਹੋਏ ਮੈਚ ਨੂੰ ਇੰਗਲੈਂਡ ਨੇ 1 ਦੇ ਮੁਕਾਬਲੇ 2 ਗੋਲ ਦੇ ਨਾਲ ਜਿੱਤਿਆ ਔਰ ਬੈਲਜੀਅਮ ਨੇ ਵੀ ਸੈਨੇਗਲ ਨੂੰ ਹਰਾ ਕੇ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਇੰਗਲੈਂਡ ਤੇ DR ਕੋਂਗੋ ਦੇ ਮੈਚ ਦੇ ਵਿੱਚ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਦੂਸਰੇ ਹਾਫ ਦੇ ਵਿੱਚ 11ਵੇਂ ਮਿੰਟ ਦੇ ਅੰਦਰ ਹੀ 2 ਗੋਲ ਦਾਗ ਕੇ 11 ਮਿੰਟ ਦੇ ਅੰਦਰ 2 ਗੋਲ ਦਾਗ ਕੇ ਇੰਗਲੈਂਡ ਦੀਆਂ ਵਿਸ਼ਵ ਕੱਪ ਦੀਆਂ ਉਮੀਦਾਂ ਨੂੰ ਨਵੀਂ ਜਾਨ ਦੇ ਦਿੱਤੀ ਉਹਨਾਂ ਦੇ ਦਮ ਦੇ ਉੱਤੇ ਇੰਗਲੈਂਡ ਨੇ ਅਟਲਾਂਟਾ ਦੇ ਵਿੱਚ ਖੇਡੇ ਗਏ ਰਾਊਂਡ ਆਫ 32 ਦੇ ਮੁਕਾਬਲੇ 'ਚ DR ਕੋਂਗੋ ਨੂੰ 2-1 ਦੇ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ ਇੰਗਲੈਂਡ ਦਾ ਸਾਹਮਣਾ ਹੁਣ ਆਉਂਦੇ ਐਤਵਾਰ ਦੇ ਦਿਨ ਮੈਕਸੀਕੋ ਸਿਟੀ ਦੇ ਐਜ਼ਟੇਕਾ ਸਟੇਡੀਅਮ ਦੇ ਵਿੱਚ ਕੋ ਹੋਸਟ ਮੈਕਸੀਕੋ ਦੇ ਨਾਲ ਹੋਏਗਾ ਇਹ ਮੁਕਾਬਲਾ ਰਾਊਂਡ ਆਫ 16 ਦਾ ਹੈ ਉੱਧਰ ਇੰਗਲੈਂਡ ਦੇ ਉੱਤੇ ਲਗਾਤਾਰ ਦਬਾਅ ਵੀ ਸੀ ਕਿਉਂਕਿ ਕੋਂਗੋ ਨੇ ਮੈਚ ਦੀ ਸ਼ੁਰੂਆਤ ਦੇ ਵਿੱਚ ਪੂਰੀ ਪਕੜ ਬਣਾ ਰੱਖੀ ਸੀ ਕੋਂਗੋ ਦੇ ਕਪਤਾਨ ਚਾਂਸੇਲ ਮੰਬੇਬਾ ਨੇ ਬਗੈਰ ਕਿਸੇ
ਇੰਗਲੈਂਡ ਦੇ ਦਬਾਅ ਦੇ ਪਹਿਲਾ ਗੋਲ ਜਿਹੜਾ ਉਹ ਤਾਕ ਦਿੱਤਾ ਸੀ। ਉੱਥੇ ਹੀ ਦੂਸਰੇ ਮੈਚ ਦੇ ਵਿੱਚ ਬੈਲਜੀਅਮ ਨੇ 2 ਗੋਲ ਦੇ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਆਇਆ ਸੈਨੇਗਲ ਨੂੰ 3-2 ਦੇ ਨਾਲ ਹਰਾ ਕੇ ਅੰਤਮ 16 ਦੇ ਵਿੱਚ ਥਾਂ ਪੱਕੀ ਕੀਤੀ ਹੈ। ਇਸ ਤੋਂ ਇਲਾਵਾ ਇੰਗਲੈਂਡ ਮਾਫ ਕਰਨਾ ਅਮਰੀਕਾ ਵਾਲਾ ਜਿਹੜਾ ਮੈਚ ਹੈ ਉਸ ਦੇ ਵਿੱਚ ਅਮਰੀਕਾ ਨੇ 2 ਗੋਲ ਕੀਤੇ ਤੇ ਬੋਸਨੀਆ ਹਰਜ਼ਗਵੀਨਾ ਫੁੱਲ ਟਾਈਮ ਮੁੱਕਣ ਤੱਕ ਕੋਈ ਵੀ ਗੋਲ ਨਹੀਂ ਕਰ ਸਕਿਆ। ਨਤੀਜਾ ਇਹ ਨਿਕਲਿਆ ਕਿ ਮੈਚ ਹੁਣ ਹੋਸਟ ਅਮਰੀਕਾ ਦੇ ਪੱਖ ਦੇ ਵਿੱਚ ਚਲਾ ਗਿਆ। ਇੱਧਰ ਭਾਰਤ ਤੇ ਇੰਗਲੈਂਡ ਦੇ ਦਰਮਿਆਨ ਹੋਏ ਦੂਸਰੇ T20 ਮੈਚ ਨੂੰ ਰੱਦ ਕਰਨਾ ਪਿਆ। ਦੱਸ ਦਈਏ ਕਿ ਇਸ ਮੈਚ ਦੇ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲ ਸਕਿਆ ਕਿਉਂਕਿ ਦਿਨ ਰਾਤ ਖੇਡੇ ਗਏ ਇਸ ਮੈਚ ਦੇ ਵਿੱਚ ਬਾਰਿਸ਼ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦਿਆਂ ਮੈਚ ਨੂੰ ਵਿਚਾਲੇ ਰੋਕਣਾ ਵਿਚਕਾਰੀ ਜਾਂ ਕਹਿ ਲਈਏ ਕਿ ਦਰਮਿਆਨ ਹੀ ਰੋਕ ਦਿੱਤਾ ਗਿਆ। ਭਾਰਤ ਤੇ ਇੰਗਲੈਂਡ ਦੇ ਦਰਮਿਆਨ 5 T20 ਮੈਚਾਂ ਦੀ ਲੜੀ ਦਾ ਇਹ ਪਹਿਲਾ ਮੈਚ ਸੀ ਜਿਹੜਾ ਬਗੈਰ ਰਿਜ਼ਲਟ ਦੇ ਖਤਮ ਹੋਇਆ। ਇਸ ਤੋਂ ਪਹਿਲਾਂ ਭਾਰਤ ਆਇਰਲੈਂਡ ਤੋਂ 2-0 ਦੇ ਨਾਲ ਲੜੀ ਹਾਰ ਚੁੱਕਿਆ। ਭਾਰਤ ਦੇ ਲਈ ਇਹ ਸਾਲ T20 ਮੈਚਾਂ ਦੇ ਨਾਲ ਭਰਿਆ ਹੋਇਆ ਇਸ ਕਰਕੇ ਵੀ ਭਾਰਤ ਦੇ ਲਈ ਜ਼ਰੂਰੀ ਹੈ ਤਾਂ ਕਿ ਭਾਰਤ ਓਲੰਪਿਕ ਖੇਡਾਂ ਦੇ ਵਿੱਚ ਆਪਣਾ ਜਿਹੜਾ ਦਾਅਵੇਦਾਰੀ ਹੈ ਉਸਨੂੰ ਮਜ਼ਬੂਤ ਰੱਖ ਸਕੇ। T20 ਰੈਂਕਿੰਗ ਦੇ ਵਿੱਚ ਜਿਹੜੀ ਟੀਮ ਸਿਖਰ 'ਤੇ ਹੋਏਗੀ ਉਹ ਬਗੈਰ ਕਿਸੇ ਵਿਰੋਧ ਦੇ ਅਤੇ ਬਗੈਰ ਕਿਸੇ ਔਖੇ ਪੂਲ ਦੇ ਇਸ ਓਲੰਪਿਕ ਖੇਡਾਂ ਦੇ ਵਿੱਚ T20 ਕ੍ਰਿਕਟ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਇਸ ਵਾਰ ਉਸ ਦੇ ਵਿੱਚ ਰਹਿ ਸਕੇਗੀ ਟਿਕ ਸਕੇਗੀ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਖਬਰਾਂ ਤੋਂ ਬਾਅਦ ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਸੁਣ ਰਹੇ ਸੀ ਦੁੱਲਾ ਪੰਜਾਬ ਤੋਂ ਸੋਹਣਾ, ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਇਹ ਗਾਣਾ। ਮੈਨੂੰ ਲੱਗਦਾ ਦੁੱਲਾ ਸਿੰਗਰ ਦਾ ਹੀ ਨਾਂ ਹੋਣਾ ਫਿਰ, ਪੰਜਾਬ ਦਾ ਸੋਹਣਾ ਗਾਣੇ ਦਾ ਨਾਂ ਆ, ਅਤੇ ਵਰਡਿੰਗ ਕਿਆ ਸੋਹਣੀ ਸ਼ੁਰੂ ਦੇ ਵਿੱਚ, ਅਤੇ ਮਤਲਬ ਇਹ ਚੀਜ਼ਾਂ ਸਾਨੂੰ ਵਧੀਆ ਲੱਗਦੀਆਂ ਜਦੋਂ ਕੋਈ ਇਹ ਕਵੇ ਵੀ ਸਾਡੇ 'ਚ ਸਲੀਕਾ ਬੜਾ, ਸਾਡੇ 'ਚ ਪਿਆਰ ਬੜਾ, ਚਾਚਿਆਂ ਤਾਇਆਂ ਦੇ ਨਾਲ ਸਾਡੀ ਬਣਦੀ ਬੜੀ ਆ, ਸਾਡੀ ਧਰਤੀ ਵਰਗੀ ਕੋਈ ਧਰਤੀ ਨਹੀਂ ਆ, ਅਸੀਂ ਬਾਬਿਆਂ ਦਾਦਿਆਂ ਦੀ ਅਸੀਂ ਸੇਵਾ ਬਹੁਤ ਕਰਦੇ ਹਾਂ, ਇੱਜ਼ਤ ਮਾਣ ਬਹੁਤ ਕਰਦੇ ਹਾਂ, ਸਾਡੇ ਮਨ ਦੇ ਵਿੱਚ ਧਾਰਮਿਕ ਭਾਵਨਾਵਾਂ ਬਹੁਤ ਕੁੱਟ ਕੁੱਟ ਕੇ ਭਰੀਆਂ ਨੇ, ਅਸੀਂ ਇੱਕ ਦੂਸਰੇ ਦਾ ਸਾਥ ਆਪਣਾ ਆਪ ਗਵਾ ਕੇ ਵੀ ਦਿੰਦੇ ਹਾਂ।
1: ਵਾਹ,
0: ਸੋਹਣੀ ਲੱਗਦੀ ਹੈ ਸਾਨੂੰ ਇਹ ਚੀਜ਼,
1: ਹੈ
0: ਨਾ। ਬਾਬੇ ਸੱਥਾਂ ਦੇ ਵਿੱਚ ਬੈਠੇ ਸਾਡੇ ਸੁੱਖ ਦੁੱਖ ਸਾਨੂੰ ਤਜਰਬੇ ਦੀਆਂ ਗੱਲਾਂ ਦੱਸਦੇ ਨੇ, ਸਾਨੂੰ ਦੁਆਵਾਂ ਦਿੰਦੇ ਨੇ, ਸਾਨੂੰ ਸਕੂਨ ਮਿਲਦਾ ਹੈ ਉਹਨਾਂ ਦੇ ਕੋਲ ਬਹਿ ਕੇ ਆਪਣੀ ਮਿੱਟੀ ਨੂੰ ਟੱਚ ਕਰਕੇ, ਸਾਡੇ ਜਿੱਦਾਂ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਆ, ਅਸੀਂ ਮਿੱਟੀ 'ਚ ਜੰਮੇ, ਅਸੀਂ ਮਿੱਟੀ 'ਚ ਰਹਿਣਾ ਪਸੰਦ ਕਰਦੇ ਹਾਂ,
1: ਮਿੱਟੀਓ ਮਿੱਟੀ ਹੋਇਆ ਪਿਆ ਕੰਮ।
0: ਕਿੱਡੀਆਂ ਸੋਹਣੀਆਂ ਗੱਲਾਂ ਲੱਗਦੀਆਂ ਸਾਨੂੰ ਇਹ, ਕਿੰਨੀਆਂ ਸੋਹਣੀਆਂ ਗੱਲਾਂ ਆਪਾਂ ਗਾਣਿਆਂ ਦੇ ਵਿੱਚ ਸੁਣਦੇ ਹਾਂ, ਮਜ਼ਾ ਆਉਂਦਾ ਵਾ ਸਾਨੂੰ ਸੁਣ ਕੇ। ਅਤੇ ਇਹ ਜਿਹੜਾ ਮਜ਼ਾ ਆ ਇਹ ਕਿਸੇ ਡੋਪਾਮਾਈਨ ਤੋਂ ਘੱਟ ਨਹੀਂ, ਪਰ ਕਈ ਵਾਰੀ ਇਹ ਤੁਹਾਨੂੰ ਲੱਗਦਾ ਵੀ ਸ਼ਾਇਦ ਜੇ ਆਪਾਂ ਇਸ ਤੋਂ ਪਰੇ ਹੋ ਕੇ ਆਪਾਂ ਅਸਲੀਅਤ ਵੱਲ ਨੂੰ ਜੇ ਜਾਈਏ, ਅਤੇ ਇਹਦਾ ਮਤਲਬ ਇਹ ਵੀ ਨਿਕਲਦਾ ਵੀ ਆਪਾਂ ਜੋ ਨਹੀਂ ਆ ਸਾਡੇ ਕੋਲ, ਜੋ ਆਪਾਂ ਨਹੀਂ ਕਰ ਸਕਦੇ, ਜਾਂ ਜਿਹੜੀ ਚੀਜ਼ 'ਚ ਆਪਾਂ ਲੈਕ ਕਰ ਰਹੇ ਹਾਂ, ਜੋ ਸਾਡੇ ਕੋਲ ਨਹੀਂ ਰਿਹਾ, ਖੁੱਸ ਗਿਆ, ਕੋਈ ਵੀ ਵਜ੍ਹਾ ਹੋ ਸਕਦੀ ਆ, ਪਰ ਉਹ ਚੀਜ਼ ਸਾਨੂੰ ਆਪਣੇ ਆਪ ਬਾਰੇ ਸੁਣ ਕੇ, ਆਪਣੇ ਆਪ ਬਾਰੇ ਕਹਿ ਕੇ ਵਧੀਆ ਲੱਗਦੀ ਹੈ, ਸਾਨੂੰ ਸਕੂਨ ਦਿੰਦੀ ਹੈ।
1: ਸਹੀ ਗੱਲ ਆ, ਹੈ ਨਾ। ਇੱਕ ਇੱਕ ਲੈਵਲ 'ਤੇ ਤੁਹਾਨੂੰ ਬੈਟਰ ਤਾਂ ਫੀਲ ਹੁੰਦਾ ਜਦੋਂ ਤੁਸੀਂ ਇੱਦਾਂ ਦੀ ਮੋਰਲ ਅਪਲਿਫਟਿੰਗ ਵਾਲੀਆਂ ਗੱਲਾਂ ਬਾਤਾਂ ਆਪਾਂ ਸੁਣਦੇ ਹਾਂ ਨਾ, ਕਿ ਹਾਂ ਯਾਰ, ਕਿ ਮੈਂ ਐਟਲੀਸਟ ਮੇਰੀ ਆਈਡੈਂਟੀ ਦਾ ਹਿੱਸਾ ਤਾਂ ਹੈਗੀ ਹੈ ਨਾ ਇਹ ਚੀਜ਼ਾਂ, ਭਾਵੇਂ ਉਹ ਮੈਂ ਰਿਲੇਟ ਕਰ ਪਾ ਰਿਹਾ ਨਹੀਂ ਕਰ ਪਾ ਰਿਹਾ, ਸ਼ਾਇਦ ਸਮਾਜਿਕ ਢਾਂਚਾ ਇੱਦਾਂ ਦਾ ਹੋ ਚੁੱਕਾ ਕਿ ਹੁਣ ਉਹ ਚੀਜ਼ਾਂ ਕਾਫੀ ਇਹਨਾਂ ਵਿੱਚੋਂ ਰੈਲੇਵੈਂਟ ਨਹੀਂ ਰਹੀਆਂ, ਹੈ ਨਾ। ਪਰ ਫਿਰ ਵੀ ਤੁਹਾਨੂੰ ਲੱਗਦਾ ਤਾਂ ਕਿ ਮੈਂ ਉਸ ਲੈਗੇਸੀ ਤੋਂ ਆਉਣਾ, ਉਸ ਵਿਰਸੇ ਤੋਂ ਆਉਣਾ, ਸੋ ਤੁਸੀਂ ਜੁੜਿਆ ਤਾਂ ਮਹਿਸੂਸ ਕਰਦੇ ਹੋ।
0: ਹੋਣਾ ਚਾਹੀਦਾ ਪਿਆਰ ਹਰ ਇੱਕ ਨੂੰ, ਜਿੱਥੋਂ ਵੀ ਕੋਈ ਆਇਆ ਵਾ, ਜਿਹੜੀ ਵੀ ਧਰਤੀ ਦਾ ਜਾਇਆ ਵਾ, ਉਸ ਧਰਤੀ ਦੇ ਨਾਲ ਪਿਆਰ, ਉਸ ਧਰਤੀ ਦੇ ਨਾਲ ਮੋਹ, ਉਸ ਧਰਤੀ ਬਾਰੇ ਸਤਿਕਾਰ ਦੇ ਚਾਰ ਬੋਲ ਜ਼ਰੂਰ ਹੋਣੇ ਚਾਹੀਦੇ ਆ।
1: ਸਹੀ ਗੱਲ।
0: ਪਰ ਮੇਨ ਚੀਜ਼ ਜਿਹੜੀ ਆਪਾਂ ਵੇਖਦੇ ਹਾਂ ਹਰ ਇੱਕ ਐਂਗਲ ਤੋਂ, ਹਰ ਇੱਕ ਆਪਣਾ ਖਿੱਤੇ ਦੇ ਵਿੱਚ, ਹਰ ਇੱਕ ਟੋਪਿਕ ਦੇ ਉੱਤੇ, ਕਿ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਸਾਡੇ ਕੋਲ ਹੁੰਦੀਆਂ, ਉਹ ਕਹਿ ਕੇ ਤਸੱਵਰ ਕਰਕੇ ਸਾਨੂੰ ਕਿੰਨਾ ਵਧੀਆ ਲੱਗਦਾ।
1: ਸਹੀ ਗੱਲ।
0: ਉਹ ਸਾਨੂੰ ਸਕੂਨ ਦਿੰਦੀਆਂ।
1: ਟਰੂ, ਦੈਟ ਇਜ਼ ਸੋ ਰਾਈਟ।
0: ਸੋ ਇਹ ਇਹ ਸਾਡੀ ਅੱਜ ਦੀ ਸੱਚਾਈ ਆ। ਆਪਾਂ ਖੁਸ਼ੀ ਬਾਰੇ ਗੱਲਾਂ ਕਰਕੇ ਖੁਸ਼ ਹੋ ਰਹੇ ਹਾਂ, ਜਦਕਿ ਤੁਹਾਡੇ ਆਸ ਪਾਸ ਹੋਊਗੀ ਤਾਂ ਤੁਸੀਂ ਉਹਨੂੰ ਨਹੀਂ ਮਾਣ ਨਹੀਂ ਸਕਦੇ।
1: ਜਾਂ ਫਿਰ ਆਪਾਂ ਐਟਲੀਸਟ ਇਹ ਕਹਿ ਲਈਏ ਕਿ, ਹੈ ਨਾ, ਕੋਸ਼ਿਸ਼ ਤਾਂ ਕਰਦੇ ਹਾਂ ਐਟਲੀਸਟ ਕਿ ਰਿਲੇਟ ਕਰ ਪਈਏ ਹੁਣ ਵੀ, ਜਿਹੜੀ ਹੈ ਨਾ ਉਹ ਸ਼ਾਇਦ ਇੱਕ ਕਸਕ ਹੋ ਗਈ ਹੈ ਇੱਕ ਚੀਜ਼ ਨੂੰ ਲੈ ਕੇ, ਉਹ ਨਹੀਂ ਨਹੀਂ ਮਿਲਦੀ ਪਈ ਤੁਹਾਨੂੰ, ਪਰ ਇੱਦਾਂ ਦੀ ਗੱਲਾਂ ਬਾਤਾਂ ਕਰਕੇ, ਇੱਦਾਂ ਦੀ ਸੰਗਤ 'ਚ ਰਹਿ ਕੇ ਤੁਹਾਨੂੰ ਲੱਗਦਾ ਹਾਂ ਯਾਰ ਮੈਂ ਵੀ ਇਹਦਾ ਹਿੱਸਾ ਹੈ ਹਜੇ ਵੀ।
0: ਜਾਂ ਫਿਰ ਇਹਦਾ ਇੱਕ ਪੱਖ ਹੋਰ ਵੀ ਮੈਂ ਵੇਖਦਾ ਕਿ ਜਦੋਂ ਜਿਹੜੀ ਆਪ ਸਾਡੀ ਜ਼ਿੰਦਗੀ 'ਚ ਬਹੁਤ ਕੁਛ ਹੁੰਦਾ ਵਾਪਰਦਾ ਵਾ, ਬੜੀਆਂ ਚੀਜ਼ਾਂ ਚੰਗੀਆਂ ਮਾੜੀਆਂ ਬਹੁਤ ਸਾਰਾ ਕੁਛ, ਅਤੇ ਜਿਹੜਾ ਉਹ ਚੰਗਾ ਜਿਹੜਾ ਤੁਹਾਨੂੰ ਸਾਰੀ ਉਮਰ ਸਕੂਨ ਦਿੰਦਾ ਨਾ, ਉਹ ਮਾਸਾ ਕੀ ਹੁੰਦਾ, ਇੰਨਾ ਕੀ ਹੁੰਦਾ।
1: ਹਾਂ,
0: ਕੁਛ ਇੱਕ ਪਲ, ਕੁਛ ਇੱਕ ਜ਼ਿੰਦਗੀ ਦੇ ਦਿਨ, ਜਾਂ ਜਿਹੜੀਆਂ ਤੁਸੀਂ ਵਿੱਚੋਂ ਵਿੱਚੋਂ ਚੁਣੇ ਚੁਣੇ ਜੇ, ਕਿਉਂਕਿ ਇੱਕ ਸਟੇਜ ਤੋਂ ਬਾਅਦ ਫਿਰ ਉਹ ਭਾਵੇਂ ਉੱਦਾਂ ਹੀ ਸਟੇ ਕੀਤੇ ਹੋਣ, ਪਰ ਉਹਨਾਂ 'ਚ ਵੀ ਤੁਹਾਨੂੰ ਫਿੱਕਾਪਨ ਲੱਗਣ ਲੱਗ ਪੈਂਦਾ। ਉਸ ਉਹਨਾਂ ਪਲਾਂ ਦੇ ਵਿੱਚ ਵੀ ਤੁਸੀਂ ਫਿੱਕਾਪਨ ਮੁੜ ਕੇ ਲੱਭ ਹੀ ਲੈਂਦੇ ਹੋ, ਤੁਹਾਨੂੰ ਲੱਗਦਾ ਨਹੀਂ ਹੁਣ ਹੋਰ ਜ਼ਿਆਦਾ ਚਟਪਟਾ ਕੁਛ ਹੋਣਾ ਚਾਹੀਦਾ, ਉੱਥੇ ਨਹੀਂ ਗੱਲ ਰੁਕਦੀ, ਸਮਾਂ ਲੰਘਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਉਹ ਸਭ ਤੋਂ ਬੈਸਟ ਸੀ। ਉਹ ਜਿਹੜਾ ਛੋਟਾ ਜਿਹਾ ਪਾਰਟ ਹੁੰਦਾ ਵਾ, ਉਹਨੂੰ ਜਦੋਂ ਆਪਾਂ ਸੁਣਦੇ ਹਾਂ, ਜਦੋਂ ਆਪਾਂ ਕਹਿੰਦੇ ਹਾਂ,
1: ਹਾਂ
0: ਮਾਣਦੇ ਹਾਂ,
1: ਕਰਦੇ
0: ਹਾਂ, ਉਹ ਫਿਰ ਤੁਹਾਨੂੰ ਵਧੀਆ ਲੱਗਦਾ। ਕਹਿਣ ਦੀ ਗੱਲ ਇਹ, ਮੁੱਕਦੀ ਗੱਲ ਇਹ ਅੱਗੇ ਵਧਣ ਤੋਂ ਪਹਿਲਾਂ, ਕਿ ਜੋ ਵੀ ਆਪਾਂ ਕਰਦੇ ਹਾਂ, ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਵਾ, ਆਪਣੇ ਆਪ ਹੋ ਜਾਂਦਾ ਵਾ, ਜਾਂ ਤੁਸੀਂ ਕਰਦੇ ਹੋ ਤੁਹਾਡੇ ਕੀਤਿਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਬੱਬੀ ਹੁੰਦੀਆਂ, ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਆਪ ਕਰਦੇ ਹਾਂ, ਚਾਹੇ ਉਹ ਚੰਗੀਆਂ ਚਾਹੇ ਮਾੜੀਆਂ, ਅਤੇ ਕੁਛ ਇੱਦਾਂ ਦਾ ਬੰਦਾ ਕਰ ਲਏ, ਕੁਛ ਇੱਦਾਂ ਦਾ ਬੰਦਾ ਲਿਖ ਲੇ ਕੇ ਕੱਲ੍ਹ ਨੂੰ ਤੁਹਾਨੂੰ ਉਹਦੇ 'ਤੇ ਮਾਣ ਮਹਿਸੂਸ ਹੋਵੇ। ਸੋ ਸੋਰਟ ਆਫ ਜਿੱਦਾਂ ਮੈਂ

0: ਇੱਕ ਪੰਨਾ ਅੱਗੇ ਚੱਲਦੇ ਹਾਂ ਅਤੇ ਕੋਈ ਇੰਟਰਸਟਿੰਗ ਕਿਤਾਬ ਹੋਵੇ ਮੰਨ ਲਓ ਮੰਨ ਲਓ ਵਾਕਈ ਆਪਾਂ ਲਿਖ ਰਹੇ ਹਾਂ ਨਾ ਅਤੇ ਕੱਲ੍ਹ ਨੂੰ ਕੋਈ ਇੰਟਰਸਟਿੰਗ ਕਿਤਾਬ ਹੋਵੇ ਅਤੇ ਸਾਰੇ ਪੜ੍ਹਨਗੇ ਉਹਨੂੰ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਉਹ ਫਲਾਣੇ ਬੰਦੇ ਦੀ ਯਾਰੇ ਦੀ ਜੀਵਨੀ ਹੈ ਨਾ ਫਲਾਣੇ ਬੰਦੇ ਦੀ ਜਦੋਂ ਚੱਲ ਜਾਂਦਾ ਦੁਨੀਆਂ ਤੋਂ ਅਤੇ ਉਹਦੀਆਂ ਆਪਾਂ ਗੱਲਾਂ ਕਰਦੇ ਹਾਂ ਪਰ ਉਹ ਵੀ ਗੱਲਾਂ ਤੇ ਕੁਛ ਕੰਸ਼ ਹੀ ਆ ਨਾ ਉਹਨਾਂ ਦੀ ਜ਼ਿੰਦਗੀ
1: ਬਿਲਕੁਲ ਬਿਲਕੁਲ
0: ਇਸੇ ਤਰ੍ਹਾਂ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਇੱਕ ਕਿਤਾਬ ਆ ਕੱਲ੍ਹ ਨੂੰ ਸਾਰਿਆਂ ਦੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਛਪਣੀਆਂ ਨਹੀਂ ਛਪਣੀਆਂ ਪਰ ਤੁਹਾਡੇ ਪਰਿਵਾਰ ਦੇ ਕੋਲ ਉਹ ਕਿਤਾਬ ਜ਼ਰੂਰ ਰਹਿਣੀ ਤੁਹਾਡੇ ਜਾਣ ਪਛਾਣ ਵਾਲਿਆਂ ਕੋਲ ਜ਼ਰੂਰ ਰਹਿਣੀ ਆ ਚਾਹੁਣ ਵਾਲਿਆਂ ਕੋਲ ਜ਼ਰੂਰ ਰਹਿਣੀ ਆ ਚਾਹੇ ਰਹਿੰਦੀ ਨਾ ਵੀ ਰਹੇ ਅਤੇ ਇਹ ਉਹ ਕਿਤਾਬ ਆ ਜਿਹਨੂੰ ਆਪਾਂ ਆਪ ਹੀ ਪਿੱਛੇ ਪੜ੍ਹਦੇ ਰਹਿੰਦੇ ਹਾਂ ਆਪ ਹੀ ਲਿਖੀ ਜਾਂਦੇ ਆ ਰਿਵਾਈਜ਼ ਵੀ ਤੇ ਕਰਦਾ ਹੀ ਹੈ ਨਾ ਲੇਖਕ
1: ਬਿਲਕੁਲ ਨਵੇਂ ਐਡੀਸ਼ਨ ਦੇ ਅੰਦਰ ਫਿਰ ਚੀਜ਼ਾਂ ਵੀ ਚੇਂਜ ਕਰਦਾ ਹਲਕੀ ਜੀਆਂ
0: ਹਾਂ
1: ਸਹੀ ਕਿ ਨਹੀਂ
0: ਤੇ ਆਪਾਂ ਇਹ ਫਿਰ ਕੋਸ਼ਿਸ਼ ਆਪਾਂ ਇਹਦਾ ਮਤਲਬ ਕਿ ਕਰ ਸਕਦੇ ਹਾਂ ਕਿ ਸਾਡਾ ਹਰ ਇੱਕ ਪੰਨਾ ਇੰਟਰਸਟਿੰਗ ਹੋਵੇ
1: ਇੰਟਰਸਟਿੰਗ ਹੋਵੇ
0: ਉਹ ਇੰਟਰਸਟਿੰਗ ਇਹ ਨਹੀਂ ਵੀ ਉਹਦੇ 'ਚ ਖੁਸ਼ੀਆਂ ਹੀ ਹੋਣ ਤੁਸੀਂ ਸੋਚੋ ਵੀ ਇੱਕ ਕਿਤਾਬ ਮੰਨ ਲਓ ਜੇ ਹਰ ਇੱਕ ਇਨਸਾਨ ਤੁਸੀਂ ਸਾਰੇ ਆਪੋ ਆਪਣੀ ਲਿਖ ਰਹੇ ਹੋ ਅਤੇ ਉਸ ਕਿਤਾਬ ਦੇ ਉੱਤੇ ਜਿਹੜੇ ਪੰਨੇ ਦੇ ਉੱਤੇ ਸੰਘਰਸ਼ ਹੋਊਗਾ ਤੁਹਾਡਾ ਕਿੱਡਾ ਇੰਟਰਸਟਿੰਗ ਹੋਊਗਾ
1: ਹਾਂ ਕਹਾਣੀ ਤਾਂ ਅਨਫੋਲਡ ਹੋਣੀ ਚਾਹੀਦੀ ਹੈ ਨਾ ਉਹ ਕਹਾਣੀ ਕਿ ਮੈਂ ਪਹਿਲਾ ਪੰਨਾ ਪੜ੍ਹਿਆ ਤਾਂ ਮੈਨੂੰ ਪਤਾ 15 ਵਿੱਚ ਕੀ ਹੋਣਾ ਕਹਾਣੀ ਤਾਂ ਅਨਫੋਲਡ ਹੋਣੀ ਚਾਹੀਦੀ ਹੈ ਲਾਈਫ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਬਈ ਹੌਲੀ ਹੌਲੀ ਹਰ ਤਰ੍ਹਾਂ ਦਾ ਗ੍ਰਾਫ ਵੇਖਣ ਨੂੰ ਮਿਲੇ ਹਰ ਤਰ੍ਹਾਂ ਚੈਲੰਜ ਤੁਹਾਨੂੰ ਵੇਖਣ ਨੂੰ ਮਿਲੇ ਜਿੱਥੇ ਖੁਸ਼ੀ ਖੁਸ਼ੀ ਆ ਜ਼ਿਆਦਾ ਖੁਸ਼ੀ ਉਹ ਚੁਟਕਲਿਆਂ ਦੀ ਕਿਤਾਬ ਜੇ ਹੋਵੇ 150 ਚੁਟਕਲੇ ਹੋਣ ਉਹਦੇ ਅੰਦਰ ਤੇ ਤੁਹਾਨੂੰ ਪਸੰਦ ਪਹਿਲੇ 15 ਹੀ ਆਉਂਦੇ ਆ
0: ਤੇ ਜੇ ਆਪਾਂ ਅਸਲ ਕਿਤਾਬ ਦੀ ਗੱਲ ਕਰੀਏ ਤੇ ਉਹਦੇ ਵਿੱਚ ਤੁਸੀਂ ਸੋਚੋ ਵੀ ਪਿੱਛੇ ਕੀ ਲਿਖ ਲਿਆ ਆਪਾਂ ਉਹ ਜਿਹੜਾ ਲਿਖਿਆ ਵਾ ਉਹਦੇ ਵਿੱਚ ਆਪਾਂ ਲਿਖਣਾ ਤੇ ਇਹੋ ਹੀ ਚਾਹਵਾਂਗੇ ਜੋ ਆਪਾਂ ਗਾਣਿਆਂ 'ਚ ਸੁਣਦੇ ਹਾਂ ਹੈ ਨਾ ਆਪਾਂ ਮਹਿਸੂਸ ਕਰਾਂਗੇ ਆਪਾਂ ਜਿੱਥੇ ਜੰਮੇ ਹਾਂ ਉੱਥੋਂ ਬਾਰੇ ਆਪਾਂ ਗੱਲਾਂ ਲਿਖਾਂਗੇ ਬਚਪਨ 'ਚ ਆਪਾਂ ਕੀ ਚੰਗਾ ਕਰਦੇ ਹਾਂ ਹੁਣ ਤੁਹਾਨੂੰ ਉਹ ਯਾਦ ਆਉਣੀਆਂ ਜਿਹੜੀਆਂ ਬਹੁਤ ਜ਼ਿਆਦਾ ਸੰਘਰਸ਼ ਵਾਲੀਆਂ ਮੁਸੀਬਤ ਵਾਲੀਆਂ ਜਾਂ ਫਿਰ ਬਹੁਤ ਖੁਸ਼ੀ ਵਾਲੀਆਂ ਉਹ ਸਾਰੇ ਪਲ ਤੁਸੀਂ ਲਿਖੋਗੇ ਅਤੇ ਜੇ ਤੁਹਾਨੂੰ ਲੱਗੇ ਵੀ ਕੋਈ ਇਸ ਸਾਰੇ ਸਫ਼ਰ ਦੇ ਦਰਮਿਆਨ ਹਾਲੇ ਤੱਕ ਕੋਈ ਇੰਟਰਸਟ ਨਹੀਂ ਬਣ ਰਿਹਾ ਇਸ ਕਿਤਾਬ ਦੇ ਵਿੱਚ ਜੇ ਕਿਸੇ ਨੂੰ ਆਪਾਂ ਪੜ੍ਹਾਵਾਂਗੇ ਤਾਂ ਯਾਰ ਮਜ਼ਾ ਜਿਹਾ ਨਹੀਂ ਆਉਣਾ ਅਤੇ ਝੂਠ ਲਿਖਣ ਦੀ ਨਹੀਂ ਲੋੜ ਕੋਈ
1: ਅੱਜ ਨਵਾਂ ਦਿਨ
0: ਹਾਂ ਹੁਣ ਤੁਸੀਂ ਔਨਵਰਡਸ ਉਹਦੇ 'ਤੇ ਕੁਛ ਐਸਾ ਲਿਖੋ ਵੀ ਤੁਹਾਨੂੰ ਆਪ ਨੂੰ ਮਜ਼ਾ ਕਿਸੇ ਨੇ ਨਹੀਂ ਪੜ੍ਹਨੀ ਤੁਹਾਨੂੰ ਆਪ ਨੂੰ ਮਜ਼ਾ ਆਵੇ ਦਿਨ 'ਚ ਪਿੱਛੇ ਤੁਸੀਂ ਝਾਤੀ ਮਾਰੋ ਵੀ ਯਾਰ ਵਾਕਈ ਅੱਜ ਮੈਂ ਆਹ ਲਿਖਿਆ ਯਾਨੀ ਕਿ ਅੱਜ ਮੈਂ ਆਹ ਕੀਤਾ ਹੈ ਨਾ ਅੱਜ ਮੈਂ ਆਹ ਚੀਜ਼ ਦੇ ਉੱਤੇ ਬਹਿ ਕੇ ਸਾਰਾ ਦਿਨ ਮੈਂ ਕੋਸਿਆ ਨਹੀਂ ਮੈਂ
1: ਕਹਿੰਦੇ ਆ ਨਾ ਇਹਦੇ ਉੱਪਰ ਸਾਇੰਟੀਫਿਕਲੀ ਇਟ ਇਜ਼ ਪ੍ਰੂਵਨ ਆਲਸੋ ਕਿ ਜਦੋਂ ਹੈ ਨਾ ਸਭ ਪਰ ਆਤੀ ਹੈ ਸਭ ਕੀ ਵਾਰਿਸ ਹੈ ਨਾ ਮੌਤ ਮੁਨਸਿਫ ਹੈ ਕਮੋ ਬੇਸ਼ ਨਹੀਂ ਸਾਰਿਆਂ 'ਤੇ ਆਉਣੀ ਹੈ ਅਤੇ ਜਦੋਂ ਵਕਤ ਆਉਂਦਾ ਨਾ ਬੰਦੇ ਦਾ ਅਤੇ ਉਹ ਇੱਕਦਮ ਜਾਣ ਲੱਗੇ ਉਹਨੂੰ ਆਪਣੀ ਲਾਈਫ ਦੇ 7 ਤੋਂ 8 ਮਿੰਟ ਫਲੈਸ਼ਬੈਕ ਆਉਂਦੇ ਆ
0: ਅੱਛਾ
1: ਤੇ ਉਹ ਆਉਂਦੇ ਵੀ ਇਸ ਤਰ੍ਹਾਂ ਨਹੀਂ ਜਿਸ ਫਿਲਮਾਂ 'ਚ ਦਿਖਾ ਦਿੰਦੇ ਨਾ ਕਿ ਸੀਨ ਨਹੀਂ ਤਸਵੀਰਾਂ ਆਉਂਦੀਆਂ ਤੁਹਾਨੂੰ ਸਿਰਫ
0: ਤੋ ਪਿਕਚਰ ਮੈਮਰੀ
1: ਹਾਂ ਤੇ ਉਹ ਤੁਹਾਡੇ ਹੁੰਦੇ ਮੇਜਰ ਮੇਜਰ ਮੂਵਮੈਂਟਸ ਸੋ ਫਿਰ ਭਾਵੇਂ ਤੁਸੀਂ ਇੱਦਾਂ ਸੋਚ ਲਓ ਕਿ ਬਈ ਜਦੋਂ ਵਕਤ ਆਉਣਾ ਤੇ ਉਹ ਤਸਵੀਰਾਂ ਜੇ ਤੁਹਾਨੂੰ ਲੱਗਦਾ ਹੁਣ ਤੱਕ ਘੱਟ ਇਕੱਠੀਆਂ ਹੋਈਆਂ ਵਧੀਆ ਤੇ ਉਹਨਾਂ ਨੂੰ ਅੱਜ ਨਵਾਂ ਦਿਨ ਨਵਾਂ ਸਵੇਰਾ ਤੇ ਅੱਜ ਤੋਂ ਸ਼ੁਰੂ ਕਰੋਗੇ
0: ਚੀਜ਼ਾਂ ਉਹ ਰਹਿਣੀਆਂ ਵੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸੀਬਤ ਉਹ ਰਹਿਣੀ ਆ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਉਹ ਰਹਿਣੀਆਂ ਜੀ ਉਹ ਹੀ ਰਹਿਣੇ ਆ ਆਲੇ ਦੁਆਲੇ ਵਾਲੇ ਲੋਕ ਉਹ ਹੀ ਰਹਿਣੇ ਆ ਪਰ ਉਹਦੇ ਵਿੱਚ ਤੁਸੀਂ ਆਪਣਾ ਢੰਗ ਤਰੀਕਾ ਆਪਣਾ ਨਜ਼ਰੀਆ ਤੁਸੀਂ ਬਦਲ ਸਕਦੇ ਹੋ ਵੀ ਤੁਸੀਂ ਉਹਨਾਂ ਸਾਰਿਆਂ ਦੇ ਦਰਮਿਆਨ ਅੱਜ ਕਿੱਦਾਂ ਵਿਚਰੇ
1: ਫੈਕਟ ਬਿਲਕੁਲ ਸਹੀ ਗੱਲ ਆਪਣੇ ਹੱਥ ਅਸੀਂ ਮਤਲਬ ਸਾਡੀ ਪਰਸਨੈਲਿਟੀ ਹੈ ਸਾਡੇ ਹੱਥ ਹੈ ਨਾ ਗ੍ਰਜਸ ਜਿਹੜੇ ਨੇ ਜਿਹੜੀ ਸ਼ਿਕਾਇਤਾਂ ਨੇ ਲੋਕਾਂ ਤੋਂ ਉਹ ਹੀ ਰਹਿਣੀਆਂ ਉਹ ਨਹੀਂ ਬਦਲਣੀਆਂ ਤੁਹਾਡੇ ਲਈ ਉਹ ਬੰਦਾ ਨਹੀਂ ਬਦਲਣਾ ਹਾਂ ਬੰਦੇ ਨੂੰ ਲੈ ਕੇ ਆਪਣਾ ਨਜ਼ਰੀਆ ਤੁਸੀਂ ਬਦਲ ਸਕਦੇ ਹੋ ਹੈ ਨਾ ਬਿਲਕੁਲ ਸਹੀ ਗੱਲ
0: ਕੀਤੀ ਕੱਲ੍ਹ ਜੇ ਕੱਲ੍ਹ ਦੂਸਰਾ ਲਿਖ ਲਿਆ ਨਾ ਤੁਸੀਂ ਕਿਸੇ ਬੰਦੇ ਬਾਰੇ ਤੁਸੀਂ ਲਿਖ ਲਿਆ ਵੀ ਇਹ ਬਹੁਤ ਨਿਕੰਮਾ ਬੰਦਾ ਵਾ ਇਹਨੇ ਮੈਨੂੰ ਬਹੁਤ ਦੁੱਖ ਦਿੱਤੇ ਨੇ ਦਿਸ ਦੈਟ ਇਹਦੇ ਕਰਕੇ ਮੇਰੀ ਜ਼ਿੰਦਗੀ ਜਹਾਨਮ ਆ ਅਤੇ ਉਹ ਲਿਖਿਆ ਗਿਆ ਪੰਨਾ ਹੁਣ ਅੱਜ ਉਹ ਰਿਪੀਟ ਨਾ ਕਰਿਓ ਵੱਡੀ ਗੱਲ ਇਹ ਵੀ ਆ ਵੀ ਜਦੋਂ ਆਪਾਂ ਕਿਤਾਬ ਲਿਖਾਂਗੇ ਕਿਤਾਬ 'ਚ ਜੇ ਰੈਪੂਟੇਸ਼ਨ ਹੋਈ ਤਾਂ ਉਹ ਵੀ ਨਹੀਂ ਕਿਸੇ ਨੂੰ ਪਸੰਦ ਹੋਣੀ
1: ਉਹ ਵੀ ਨਹੀਂ ਪਸੰਦ ਆਉਂਦੀ ਹੈ ਨਾ ਸੇਮ ਚੈਪਟਰ ਵਾਰ ਵਾਰ ਨਹੀਂ
0: ਤੁਸੀਂ ਕੱਲ੍ਹ ਜੇ ਕਿਸੇ ਦੀ ਤਾਰੀਫ ਕੀਤੀ ਸੀ ਅੱਜ ਜੇ ਫਿਰ ਤਾਰੀਫ ਲਿਖੋਗੇ ਉਹ ਚਾਪਲੂਸੀ ਹੋ ਜਾਣੀ ਆ
1: ਹਾਂ ਉਹ ਉਸ ਤੋਂ ਤਾਂ ਬਈ ਗੁਰੇਜ਼ ਕਰੋ ਉਹ ਬਹੁਤ ਉਹ ਡਾਊਨ ਕੰਮ ਆ ਚਾਪਲੂਸੀ ਤਾਂ ਕਰਨੀ ਨਹੀਂ ਨਾ ਕਿਸੇ ਦੀ ਇਹ ਵਾਲਾ ਤਾਂ ਚੈਪਟਰ ਪਾੜ ਹੀ ਦੋ
0: ਸੋ ਇਹ ਮੈਨੂੰ ਬੜੀ ਵਧੀਆ ਚੀਜ਼ ਲੱਗੀ ਵੀ ਜ਼ਿੰਦਗੀ ਮੈਂ ਅੱਗੇ ਵੀ ਸ਼ਾਇਦ ਆਪਾਂ ਬੜੀ ਵਾਰੀ ਸੁਣਿਆ ਹੋਊਗਾ ਪਰ ਕਈ ਵਾਰੀ ਹੁੰਦਾ ਤੁਸੀਂ ਉਹਨੂੰ ਅਲੱਗ ਤਰੀਕੇ ਦੇ ਨਾਲ ਸੋਚਦੇ ਹੋ ਉਸ ਚੀਜ਼ ਨੂੰ ਅੱਗੇ ਦੀ ਅੱਗੇ ਫਿਰ ਉਹ ਲੜੀ ਚੱਲੀ ਜਾਂਦੀ ਆ ਅਤੇ ਇਸੇ ਲੜੀ ਨੂੰ ਤੁਸੀਂ ਐਂਡਲੈਸ ਆਪਣੇ ਉੱਤੇ ਤੁਸੀਂ ਵਿਚਾਰ ਕਰਕੇ ਵੇਖੋ ਸੋਚ ਕੇ ਵੇਖੋ ਅਤੇ ਕੁਛ ਸੋਹਣਾ ਸੋਹਣਾ ਚੰਗਾ ਚੰਗਾ ਤੁਸੀਂ ਲਿਖੋ ਅਤੇ ਸ਼ਾਮੀ ਜਦੋਂ ਪੜ੍ਹੋਗੇ ਤਾਂ ਫਿਰ ਤੁਹਾਨੂੰ ਮਾਣ ਮਹਿਸੂਸ ਹੋਵੇ ਵੀ ਅੱਜ ਮੈਂ ਕੁਛ ਚੰਗਾ ਕੀਤਾ ਹੈ ਅੱਜ ਮੈਂ ਆਪਣੀ ਨੌਕਰੀ ਦੇ ਉੱਤੇ, ਅੱਜ ਮੈਂ ਆਪਣੇ ਕਾਰੋਬਾਰ ਦੇ ਉੱਤੇ ਜੋ ਮੇਰੀਆਂ ਲੱਗੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾਉਂਦਿਆਂ ਕੁਛ ਮੈਂ ਚੰਗਾ ਕੁਛ ਵਧੀਆ ਕਰਕੇ ਆਇਆ।

0: ਸੋਹਣੀਆਂ
1: ਚੀਜ਼ਾਂ ਸੋਚੀਆਂ।
2: ਸਹੀ ਗੱਲ, ਵਿਹਲਾ ਵੈਸੇ ਬੰਦਾ ਕਦੇ ਨਹੀਂ ਹੁੰਦਾ, ਕੁਛ ਨਾ ਕੁਛ ਤਾਂ ਆਪਾਂ ਕਰ ਹੀ ਰਹੇ ਹਾਂ। ਵੀ ਆਰ ਸੋਸ਼ਲ ਬੀਇੰਗਸ, ਵੀ ਆਰ ਆਲਵੇਸ ਡੂਇੰਗ ਸਮਥਿੰਗ, ਵਨ ਥਿੰਗ ਔਰ ਦੀ ਅਦਰ। ਸੋ ਇਹ ਚੀਜ਼ ਤਾਂ ਕਦੇ ਵੀ ਨਹੀਂ ਸੋਚਣੀ ਚਾਹੀਦੀ, ਹੈ ਨਾ। ਕਾਫੀ ਲੋਕਾਂ ਦੇ ਅੰਦਰ ਇਹ ਆ ਜਾਂਦਾ ਨਾ ਹੌਲੀ ਹੌਲੀ ਕੰਪਲੈਕਸ ਕਿ ਮੈਂ ਬਹੁਤ ਪ੍ਰੋਡਕਟਿਵ ਕੰਮ ਨਹੀਂ ਕਰ ਰਿਹਾ, ਕਿ ਸ਼ਾਇਦ ਜੋ ਲੋਕ ਹੱਥੀਂ ਕੰਮ ਕਰਦੇ ਪਏ ਆ, ਬਾਰਾਂ ਬਾਰਾਂ ਘੰਟੇ ਕੰਮ ਕਰ ਰਹੇ ਆ, ਉਹ ਸ਼ਾਇਦ ਜ਼ਿਆਦਾ, ਹੈ ਨਾ, ਜ਼ਿੰਦਗੀ ਨਾਲ ਜੂਝ ਰਹੇ, ਲੜ ਰਹੇ ਆ। ਆਈ ਐਮ ਲੈਸ, ਸੈਲਫ ਇਮੇਜ ਨਹੀਂ ਡਾਊਨ ਕਰਨੀ ਚਾਹੀਦੀ, ਹੈ ਨਾ। ਇਹ ਇਹ ਸ਼ਾਇਦ ਫਰੀ ਬੈਠਣ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਜੇ ਲੱਗੀ ਹੋਈ ਹੈ, ਤਾਂ ਉਹਦਾ ਵੀ ਤੁਸੀਂ ਕੀ ਬੈਸਟ ਕਰ ਸਕਦੇ ਹੋ, ਹੈ ਨਾ। ਹੌਬੀ ਤਾਂ ਹਰ ਕਿਸੇ ਅੰਦਰ ਆ, ਕ੍ਰੀਏਟਿਵ ਬੀਇੰਗਸ ਆਪਾਂ।
1: ਜਦੋਂ ਆਪਾਂ ਕ੍ਰਿਸ਼ਨਾ ਜੀ ਬਹੁਤ ਜ਼ਿਆਦਾ ਕੰਮ ਕਰਦੇ ਹਾਂ ਨਾ, ਜੋ ਕਿ ਆਪਾਂ ਜਿਹੜੀ ਹੁਣ ਆਪਾਂ ਸਿਚੁਏਸ਼ਨ 'ਚ ਹਾਂ, ਸਾਰੇ ਲਗਭਗ ਅਸੀਂ ਇੱਕ ਤਰ੍ਹਾਂ ਦੇ ਨਾਲ ਹੁਣ ਸ਼ਹਿਰ ਦੇ ਵਿੱਚ ਹਾਂ, ਅਸੀਂ ਸ਼ਹਿਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਅਤੇ ਉਸ ਚੀਜ਼ ਦਾ ਅਹਿਸਾਸ ਸਾਨੂੰ ਭਲੀਭਾਂਤ ਹੋਣਾ ਚਾਹੀਦਾ। ਅਤੇ ਉਹਦੇ ਵਿੱਚ ਜਦੋਂ ਆਪਾਂ ਬਹੁਤ ਜ਼ਿਆਦਾ ਆਪਾਂ ਇਸੇ ਖੇਡ 'ਚ ਹੀ ਹੁੰਦੇ ਹਾਂ ਵੀ ਆਪਾਂ ਪੈਸਾ ਕਮਾਉਣਾ, ਪਹਿਲਾਂ ਸ਼ੁਰੂਆਤੀ ਸਮੇਂ 'ਚ ਨਾ ਇੱਦਾਂ ਦੀ ਤੁਹਾਡੇ 'ਚ ਸੋਚ ਨਹੀਂ ਹੁੰਦੀ, ਉਦੋਂ ਤੁਸੀਂ ਪੈਸਾ ਉਦੋਂ ਵੀ ਕਮਾਉਂਦੇ ਹੋ, ਵੱਧ ਕਮਾਉਂਦੇ ਹੋ, ਪਰ ਉਦੋਂ ਸੋਚ ਹੋਰ ਹੁੰਦੀ ਆ। ਪਰ ਜਦੋਂ ਤੁਸੀਂ ਹੌਲੀ ਹੌਲੀ ਲੰਮਾ ਸਮਾਂ ਇੱਕੋ ਹੀ ਗੇੜ ਦੇ ਵਿੱਚ ਫਸੇ ਰਹਿੰਦੇ ਹੋ ਪੈਸਾ ਕਮਾਉਣ ਦੇ ਲਈ, ਹੈ ਨਾ, ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਫਿਰ ਕੰਮ 'ਤੇ ਜਾਣਾ, ਪੈਸਾ ਕਮਾਉਣਾ, ਵਾਪਸ ਆਉਣਾ, ਵਿੱਚ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਆਪ ਦੇ ਲਈ ਵਿਹਲ ਅਤੇ ਬਾਕੀ ਚੀਜ਼ਾਂ ਹੌਲੀ ਹੌਲੀ ਮਾਈਨਸ ਹੁੰਦੀਆਂ ਜਾਂਦੀਆਂ। ਅਤੇ ਇੱਕ ਸਮਾਂ ਕਹਿੰਦੇ ਤੁਸੀਂ ਇੰਨਾ ਕੁ ਜ਼ਿਆਦਾ ਤੁਸੀਂ ਕੰਮ ਪੈਸਾ ਕੰਮ ਪੈਸਾ ਕੰਮ ਪੈਸਾ ਕਰ ਲੈਂਦੇ ਹੋ ਕਿ ਉਸ ਤੋਂ ਬਾਅਦ ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਤੁਸੀਂ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹੋ, ਜੇ ਤੁਸੀਂ ਪੈਸਾ ਨਹੀਂ ਕਮਾ ਰਹੇ ਤੁਸੀਂ ਆਪਣੇ ਆਪ ਨੂੰ ਉਜੜੇ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਡੀ ਉਹ ਪੈਟਰਨ ਸੈੱਟ ਹੋ ਗਿਆ। ਹੁਣ
2: ਤੁਸੀਂ ਵੈਲਿਊ ਪੈਸੇ ਨਾਲ ਸੈੱਟ ਕਰ ਲਈ ਨਾ ਆਪਣੀ ਲਾਈਫ ਦੀ, ਗੱਲ ਇਹ ਆ ਹੁਣ, ਕਿਉਂਕਿ ਈਜ਼ੀ ਆ, ਨੰਬਰ ਬਹੁਤ ਈਜ਼ੀ ਆ, ਸ਼ਾਇਦ ਤਾਂ ਹੀ ਬਾਰਟਰ ਸਿਸਟਮ ਖਤਮ ਹੋਇਆ ਨਾ, ਪੈਸਾ ਆਇਆ ਹੀ ਇਸ ਕਰਕੇ ਕਿ ਆ ਈਜ਼ੀ ਆ, ਹੈ ਨਾ। ਬੰਦੇ ਨੂੰ ਵੈਲਿਊ ਕਰਨਾ ਵੀ ਈਜ਼ੀ ਆ, ਕਿਸੇ ਚੀਜ਼ ਨੂੰ ਵੀ ਵੈਲਿਊ ਕਰਨਾ ਈਜ਼ੀ ਆ,
1: ਤੁਹਾਡੇ ਕੰਮ ਦੀ ਵੈਲਿਊ ਪੈਣ ਲੱਗ ਪਈ ਨਾ, ਤੁਹਾਨੂੰ ਇਹ ਇੱਕ ਵੈਲਿਊ ਮਿਲ। ਅੱਛਾ, ਇਹਦਾ ਨੁਕਸਾਨ ਕੀ ਹੋਇਆ ਕਿ ਜਦੋਂ ਕੰਮ ਦੀ ਤੁਹਾਡੇ ਵੈਲਿਊ ਪੈਣ ਲੱਗ ਪਏ, ਤੁਹਾਨੂੰ ਪਤਾ ਲੱਗ ਜਾਏ ਵੀ ਮੈਂ ਇੱਕ ਘੰਟਾ ਕੰਮ ਕਰਨਾ ਅਤੇ ਮੈਨੂੰ ਇੰਨੇ ਪੈਸੇ ਮੈਨੂੰ ਮਿਲਣੇ ਆ, ਹੈ ਨਾ, 100 and 100 ਤੁਹਾਨੂੰ 10 ਮਿਲਣੇ ਆ, 20 ਮਿਲਣੇ ਆ, 40 ਮਿਲਣੇ, ਤੁਸੀਂ ਆਪਣੀ ਆਪ ਦੀ ਇੱਕ ਵੈਲਿਊ ਸੈੱਟ ਕਰ ਲਈ। ਕਿੰਨੇ ਕੀਤੀ ਅਸੀਂ ਕੀਤੀ, ਜਾਂ ਮੰਡੀ ਨੇ ਤੁਹਾਨੂੰ ਇੱਕ ਹਲਕਾ ਜਿਹਾ, ਤੁਹਾਨੂੰ ਇੱਕ ਛਿਲਕਾ ਰਾਜਾ ਦਿੱਤਾ, ਅਤੇ ਅਸੀਂ ਆਪਣੇ ਆਪ ਦੀ ਇੱਕ ਵੈਲਿਊ ਸੈੱਟ ਕਰ ਲਈ। ਪਰ ਸਮੱਸਿਆ ਕੀ ਹੁੰਦੀ ਆ, ਜਦੋਂ ਇਹਦੇ ਵਿੱਚ ਉਦੋਂ ਸਮੱਸਿਆ ਬਣਦੀ ਹੈ ਜਦੋਂ ਆਪਾਂ ਲੰਮਾ ਸਮਾਂ ਇਸ ਪੈਟਰਨ 'ਚ ਰਹਿੰਦੇ ਹਾਂ, ਕੰਮ ਵਾਲੇ 'ਚ ਆਪਣੀ ਵੈਲਿਊ ਪਾ ਕੇ ਆਪਾਂ ਉਸ ਤਰੀਕੇ ਦੇ ਨਾਲ ਘੁੰਮਦੇ ਹਾਂ, ਅਤੇ ਫਿਰ ਜਦੋਂ ਆਪਾਂ ਕਿਸੇ ਦੀ ਮਦਦ ਕਰਨੀ ਹੁੰਦੀ ਆ ਅਤੇ ਉਦੋਂ ਵੀ ਆਪਾਂ ਆਪਣੇ ਘੰਟੇ ਕੈਲਕੂਲੇਟ ਕਰ ਲੈਂਦੇ ਹਾਂ। ਆਪਾਂ ਮੰਨ ਲਓ ਕਿਸੇ ਨੂੰ ਕੋਈ ਦੁੱਖ ਦਰਦ ਆ ਕਿ ਹਸਪਤਾਲ ਕਿਸੇ ਦਾ ਪਤਾ ਲੈਣ ਗਏ ਹੋ, ਹੈ ਨਾ, ਅਤੇ ਤੁਸੀਂ ਉੱਥੇ ਵੀ ਕੈਲਕੂਲੇਟ ਕਰ ਲੈਣਾ ਵੀ ਯਾਰ ਇੱਥੇ ਮੈਂ 2 ਘੰਟੇ ਲਾ ਤੇ ਯਾਰ, ਇੱਥੇ ਮੰਨ ਲਓ ਇਹਦਾ ਮਤਲਬ ਵੀ ਮੇਰੀ $50 ਦੀ ਵੈਲਿਊ, ਮੇਰਾ 100 ਗਿਆ। ਦਿਮਾਗ ਆਪਣੇ ਆਪ ਹੀ ਕੈਲਕੂਲੇਟ ਕਰਨਾ ਸ਼ੁਰੂ ਕਰ ਦਿੰਦਾ। ਮੰਨ ਲਓ ਤੁਸੀਂ ਛੁੱਟੀਆਂ ਗਏ ਹੋ, ਤੁਸੀਂ ਇੰਜੋਏ ਕਰਨ, ਤੁਸੀਂ ਪਰਿਵਾਰ ਦੇ ਨਾਲ ਇੰਜੋਏ ਕਰਨ ਗਏ ਹੋ 4 ਦਿਨ, ਅਤੇ ਤੁਸੀਂ ਉੱਥੇ ਵੀ ਉਹ ਚੀਜ਼ ਝੱਟ ਕੈਲਕੂਲੇਟ ਕਰ ਲੈਣੀ ਆ, 4 ਦਿਨਾਂ ਦਾ ਇੰਨਾ ਨੁਕਸਾਨ ਹੈ। ਇਹਨੂੰ ਇਸੇ ਨੂੰ ਕਹਿੰਦੇ ਉੱਥੇ ਵੀ ਹੋ ਕੇ ਉੱਥੇ
2: ਨਹੀਂ
1: ਫਿਰ ਵੀ ਨਹੀਂ ਤੁਸੀਂ ਨਾ ਆਉਣਾ, ਇਹ ਨੁਕਸਾਨ ਹੁੰਦਾ ਵਾ। ਜਦੋਂ ਇੱਕ ਹੱਦ ਤੱਕ ਤਾਂ ਫਾਇਦਾ ਹੁੰਦਾ ਇਸ ਚੀਜ਼ ਦਾ, ਪਰ ਉਸ ਤੋਂ ਬਾਅਦ ਫਿਰ ਇਹ ਨੁਕਸਾਨ ਹੁੰਦਾ। ਅਤੇ ਤੁਹਾਨੂੰ ਜੇ ਲੱਗ ਰਿਹਾ ਹੋਵੇ ਕਿ ਤੁਸੀਂ ਇਸ ਚੀਜ਼ ਦਾ ਪਾਰਟ ਨਹੀਂ ਹੋ, ਅਤੇ ਤੁਸੀਂ ਸੋਚ ਕੇ ਵੇਖਿਓ ਕਿ ਤੁਸੀਂ ਮਹਿਸੂਸ ਕਰੋਗੇ ਵੀ ਤੁਸੀਂ ਹੈਗੇ ਹੋ, ਤੁਹਾਨੂੰ ਫੀਲ ਹੁੰਦੀ ਹੈ ਇਹ ਗੱਲ। ਯਾਰ ਮੈਂ ਆਪਣਾ, ਆਪਾਂ ਅਕਸਰ ਹੀ ਇੱਕ ਦੂਸਰੇ ਨੂੰ ਕਹਿੰਦੇ ਹਾਂ ਜਾਂ ਅਸੀਂ ਰੇਡੀਓ ਤੋਂ ਕਿੰਨੀ ਰਿਹਾ ਛੋਟੇ, ਸਮੇਂ ਦੀ ਵੈਲਿਊ ਆ, ਪੈਸੇ ਦੀ ਨਹੀਂ। ਸੋ ਬੇਸਿਕਲੀ ਆਪਾਂ ਦੋਵਾਂ ਨੂੰ ਜੋੜ ਲਿਆ ਵਾ ਹੁਣ, ਇਕੱਠਿਆਂ ਜੋੜ ਲਿਆ,
2: ਸਿਨੋਨਿਮ ਹੋ ਗਏ ਇੱਕ ਦੂਸਰੇ ਦੇ।
1: ਤੁਸੀਂ ਮੰਨ ਲਓ ਜਦੋਂ ਹੁਣ ਤੁਹਾਡੇ 'ਚ ਇਸ ਸਿਨੈਰੀਓ 'ਚ ਹੋ ਸਕਦਾ, ਜੇ ਆਪਾਂ ਇੱਦਾਂ ਹੀ ਅੱਗੇ ਚੱਲਦੇ ਰਹੇ, ਇੱਕ ਦਿਨ ਆਵੇ ਆਪਾਂ ਸੇਵਾ ਕਰੀਏ ਗੁਰਦੁਆਰੇ ਮੰਦਰ ਜਾ ਕੇ, ਅਤੇ ਅਸੀਂ ਕੈਲਕੂਲੇਟ ਕਰਦੇ ਹੋਈਏ ਵੀ ਬਾਬਾ ਆਪਾਂ ਇੱਕ ਦਿਨ ਕੰਮ ਕਰਤਾ ਵਾ, ਇੱਕ ਦਿਨ ਮੇਰੀ ਜਿਹੜੀ ਤਨਖਾਹ ਆ ਮੈਂ 400-500 ਦੀ ਮੈਂ ਦਿਹਾੜੀ ਪਾਉਂਦਾ, ਇਹਦਾ ਮਤਲਬ ਵੀ ਮੈਂ 500 ਤੇਰੇ ਲੇਖੇ ਲਾ ਤਾ। ਇੱਕ ਸਮਾਂ ਆਊਗਾ ਜਾਂ ਕਈਆਂ 'ਤੇ ਹੋਊਗਾ, ਉਹ ਇੱਦਾਂ ਵੀ ਕੈਲਕੂਲੇਟ
2: ਸ਼ਾਇਦ ਹੁਣ ਵੀ ਹੋਏਗਾ, ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਬੁਖਾਰ ਦੀ ਡਿਗਰੀ, ਬੁਖਾਰ ਸਭ ਨੂੰ ਆ, ਡਿਗਰੀ ਕਿਸੇ ਨੂੰ 99 ਆ, ਸ਼ਾਇਦ ਕਿਸੇ ਦਾ 104 ਆ, ਕਿਸੇ ਦਾ 108 ਵੀ ਵਾਰ ਹੋਇਆ, ਹੈ ਨਾ। ਪਰ ਇਹ ਹੈ ਹਰ ਕਿਸੇ ਨੂੰ, ਹੈ ਨਾ, ਤੁਸੀਂ ਵੀ ਨਹੀਂ ਇਸ ਤੋਂ ਅਛੂਤੇ, ਮੈਂ ਵੀ ਨਹੀਂ ਅਛੂਤਾ, ਹਰ ਕੋਈ ਹੈ। ਪਰ ਹਾਂ, ਜੇ ਆਪਾਂ ਇਸ ਗੱਲ ਨੂੰ ਅਵੇਅਰਨੈਸ ਹੈ ਸਾਡੇ ਅੰਦਰ, ਸ਼ਾਇਦ ਉਸ ਲੈਵਲ 'ਤੇ ਤੰਗ ਨਹੀਂ ਕਰਦੀ ਹੋਏਗੀ, ਅਤੇ ਜਿਹਨੂੰ ਪਤਾ ਹੀ ਨਹੀਂ ਹੈ ਕਿ ਯਾਰ ਇਹ ਫਸਿਆ ਪਿਆ ਮੈਂ, ਉਹਦੀ ਥੋੜ੍ਹੀ ਡਿਗਰੀ ਹਾਈ ਹੋਏਗੀ। ਪਰ ਹਾਂ, ਬਿਮਾਰੀ ਸਭ ਨੂੰ ਜੀ ਬਲੀ ਤੇ ਇਹ ਚੀਜ਼ ਜ਼ੁਕਾਮ ਸਭ ਨੂੰ ਆ
1: ਬਿਲਕੁਲ ਤੇ ਇਹੋ ਚੀਜ਼ ਜੇ ਸਾਡੇ ਮੰਨ ਲਓ ਅਸੀਂ ਕਿਸੇ ਦੇ ਪੰਨੇ ਤੇ ਲਿਖੀ ਪੜਾਂਗੇ ਤੇ ਤੁਹਾਨੂੰ ਕਿੱਦਾਂ ਦੀ ਲੱਗੂਗੀ ਤੇ ਹੁਣ ਤੁਹਾਡੇ ਪੰਨੇ ਦੇ ਉੱਤੇ ਲਿਖੀ ਆ ਜਾਂ ਤੁਸੀਂ ਲਿਖ ਰਹੇ ਹੋ ਤੇ ਤੁਸੀਂ ਇਮੇਜਿਨ ਕਰ ਲਓ ਵੀ ਤੁਹਾਡੇ ਆਪਣੇ ਪੰਨੇ ਤੇ ਤੁਹਾਨੂੰ ਕੀ ਆਪਾਂ ਨੂੰ ਚੇਂਜ ਕਰਨ ਦੀ ਲੋੜ ਹੈ ਤੇ ਕਰਨਾ ਹੀ ਆਪੋ ਆਪਣਾ ਤੇ ਪਰ ਸ਼ੇਅਰ ਅਸੀਂ ਇੱਕ ਆਪਣਾ ਆਪਣੇ ਐਕਸਪੀਰੀਅੰਸ ਆਪਣੀ ਆਪਣੇ ਜੋ ਤੁਹਾਨੂੰ ਲੱਗਦਾ ਆਸ ਪਾਸ 'ਚੋਂ ਉਹ ਆਪਾਂ ਇੱਕ ਦੂਸਰੇ ਨਾਲ ਜ਼ਰੂਰ ਕਰ ਸਕਦੇ ਹਾਂ ਗੱਲਾਂ ਉਹੀ ਹੁੰਦੀਆਂ ਨੇ ਉਹਨਾਂ ਦੇ ਨਜ਼ਰੀਏ ਅਲੱਗ ਅਲੱਗ ਹੁੰਦੇ ਨੇ ਅਤੇ ਜਦੋਂ ਆਪਾਂ ਨੂੰ ਇੱਦਾਂ ਲੱਗਣ ਲੱਗ ਪਵੇ ਅਤੇ ਫਿਰ ਹੌਲੀ ਹੌਲੀ ਕੀ ਹੁੰਦਾ ਬੰਦਾ ਫਿਰ ਉਹ ਕਹਿੰਦੇ ਹਾਰ ਵੀ ਮੰਨ ਜਾਂਦਾ ਕਈ ਵਾਰੀ ਵੀ ਮੈਂ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਨਾਲ ਕੀ ਹੋ ਰਿਹਾ ਪਰ ਬੜੇ ਬੰਦੇ ਤੁਹਾਨੂੰ ਇੱਦਾਂ ਦੇ ਜ਼ਿੰਦਗੀ 'ਚ ਮਿਲਣਗੇ ਜਿਹੜੇ ਅੰਦਰੋਂ ਅੰਦਰੀ ਇਸ ਚੀਜ਼ ਨੂੰ ਲੈ ਕੇ ਹਾਰ ਮੰਨ ਚੁੱਕੇ ਹੁੰਦੇ ਵੀ ਹੁਣ ਮੈਂ ਸਾਰਾ ਕੁਛ ਇੱਦਾਂ ਹੀ ਕਰਦਾ ਆਇਆ ਵਾਂ ਅਤੇ ਮੈਨੂੰ ਆਉਂਦਾ ਹੀ ਇਹੋ ਕੁਛ ਆ ਅਤੇ ਹੁਣ ਮੈਂ ਕੁਛ ਵੱਖਰਾ ਤਾਂ ਮੈਂ ਕਰ ਨਹੀਂ ਸਕਦਾ ਇਸ ਕਰਕੇ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਜੇ ਮੈਂ ਹੁਣ ਤੱਕ ਗਲਤ ਹੀ ਕੀਤਾ ਵਾ ਮੰਨ ਲਓ ਇੰਨਾ ਪੈਸਾ ਕਮਾਇਆ ਵਾ ਕਿਸੇ ਕੰਮ ਨਹੀਂ ਆਇਆ ਇੰਨਾ ਸਮਾਂ ਮੈਂ ਬਤੀਤ ਕੀਤਾ ਜਿਹਨਾਂ ਲੋਕਾਂ ਦੇ ਨਾਲ ਉਹ ਲੋਕ ਮੈਨੂੰ ਛੱਡ ਗਏ ਅਤੇ ਹੁਣ ਮੈਨੂੰ ਤਾਂ ਆਉਂਦਾ ਵੀ ਇਹੋ ਕੁਛ ਹੀ ਆ ਅਤੇ ਫਿਰ ਉੱਥੇ ਉਹ ਆਪਣਾ ਚੰਗਾ ਭਲਾ ਕੌਨਫੀਡੈਂਸ ਉੱਥੇ ਫਿਰ ਉਹ ਗਵਾ ਬਹਿੰਦੇ ਅਤੇ ਉੱਥੇ ਫਿਰ ਅੱਗੋਂ ਹੋਰ ਮੁਸੀਬਤਾਂ ਸ਼ੁਰੂ ਹੋ ਜਾਂਦੀਆਂ ਪਰ ਕੌਨਫੀਡੈਂਸ ਗਵਾਉਣ ਦੀ ਥਾਂ ਦੇ ਉੱਤੇ ਜੇ ਉੱਥੋਂ ਉਹੀ ਚੀਜ਼ਾਂ ਜਿਹੜੀਆਂ ਨੇ ਅੱਜ ਨਵੇਂ ਸਿਰੇ ਤੋਂ ਲਿਖਣੀਆਂ ਸ਼ੁਰੂ ਕਰੀਏ
2: ਪੁਆਇੰਟ ਆਫ ਵਿਊ ਚੇਂਜ ਕਰੀਏ ਆਪਾਂ ਕਿ ਯਾਰ ਇਹ ਹੁਣ ਮੇਰੀ ਕਿਤਾਬ ਦਾ ਡਿਪ ਪੁਆਇੰਟ ਆ ਗਿਆ ਹਨਾ ਉਹ ਹੀਰੋ ਦਾ ਹੁਣ ਇੰਟਰਵਲ ਵਾਲਾ ਗੇੜ ਆ ਗਿਆ ਹੁਣ ਇਹ ਡਿਪ ਪੁਆਇੰਟ ਆ ਹੁਣ ਇਸ ਤੋਂ ਸਕਰੀਨ ਪਲੇ ਉੱਪਰ ਕਿੱਦਾਂ ਜਾਣਾ ਤੁਹਾਡੇ ਹੱਥ ਹੈ ਲਿਖੋ ਕਿਸੇ ਦਾ ਬੈਟਰ ਕਰ ਸਕਦਾ
1: ਕੋਈ ਤਾਂ ਕਹੂਗਾ ਨਾ ਵੀ ਯਾਰ ਪਿਛਲਾ ਹਾਫ ਜਿਹੜਾ ਵਧੀਆ ਸੀ ਇਹਦਾ ਕਹਾਣੀ ਦਾ ਕਲਾਈਮੈਕਸ ਵਧੀਆ ਸੀ ਕਿਤਾਬ ਵਧੀਆ ਸੀ ਸੋ ਆਪਾਂ ਫਿਰ ਆਪਣਾ ਕੌਨਫੀਡੈਂਸ ਉੱਥੇ ਲੈ ਕੇ ਆਈਏ ਅਤੇ ਕੌਨਫੀਡੈਂਸ ਇੱਦਾਂ ਹੀ ਆ ਜਦੋਂ ਆਪਾਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਇੱਕ ਦੂਸਰੇ ਦੀਆਂ ਕਹਾਣੀਆਂ ਸੁਣਦੇ ਇੱਕ ਦੂਸਰੇ ਦੇ ਤਜਰਬੇ ਸੁਣਦੇ ਹਾਂ ਆਪਾਂ ਅਤੇ ਝੂਠੀ ਵਾਹ ਵਾਹ ਝੂਠੀ ਬੱਲੇ ਬੱਲੇ ਆਪਣੇ ਆਪ ਨੂੰ ਛਲਾਵੇ ਜਿੱਦਾਂ ਆਪਾਂ ਗਾਣਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਆਪਾਂ ਵਿੱਚ ਵਿੱਚ ਅਨੈਲਿਸਿਸ ਕਰਿਆ ਕਰੀਏ ਜ਼ਰੂਰ ਵੀ ਇਹ ਸਭ ਇੱਕ ਸਟੇਜ 'ਤੇ ਝੂਠ ਵੀ ਆ
2: ਬਿਲਕੁਲ ਸਹੀ
1: ਅਤੇ ਜੇ ਤੁਹਾਨੂੰ ਇਹ ਲੱਗੇ ਝੂਠ ਹੈ ਤਾਂ ਫਿਰ ਇਹ ਵੀ ਜ਼ਰੂਰ ਨਾਲ ਸੋਚੀਏ ਵੀ ਇਹਦਾ ਮਤਲਬ ਝੂਠ ਸਾਨੂੰ ਮਜ਼ਾ ਦੇਣ ਲੱਗ ਪਿਆ
2: ਬਿਲਕੁਲ
1: ਆਪਾਂ ਇੰਨੀਆਂ ਕੁ ਫਿਲਮਾਂ ਵੇਖ ਲਈਆਂ ਵੀ ਆਪਾਂ ਹੁਣ ਝੂਠ ਨੂੰ ਸੱਚਾ ਸੱਚਾ
2: ਹਾਂ
1: ਜਦਕਿ ਸਾਨੂੰ ਪਤਾ ਵੀ ਆ ਅਤੇ ਉਹੀ ਹੁਣ ਜਿਹੜਾ ਹੋਰ ਰੂਪ ਅਖਤਿਆਰ ਕਰ ਗਏ ਏ ਆਈ ਦੇ ਰੂਪ ਦੇ ਵਿੱਚ ਉੱਥੇ ਸਾਨੂੰ ਹੋਰ ਚੀਜ਼ਾਂ ਹੈ ਜਿਹੜੀਆਂ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਸੋ ਕੁੱਲ ਮਿਲਾ ਕੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਇਹ ਅੱਜ ਸਾਡਾ ਸਿਲੇਬਸ ਨਹੀਂ ਪਰ ਫਿਰ ਵੀ ਜਿਹੜੇ ਪਾਸੇ ਨੂੰ ਗੱਲ ਜਾਂਦੀ ਆ ਉਹ ਕਈ ਵਾਰੀ
2: ਰੁਕਾ ਨਹੀਂ ਜਾਂਦਾ
1: ਰੱਬੀ ਜਾਂਦੀ ਆ ਅਤੇ ਅੱਜ ਦੀ ਗੱਲਬਾਤ ਆਪਾਂ ਕੌਨਫੀਡੈਂਸ 'ਤੇ ਲਿਆਵਾਂਗੇ ਘੋੜ ਮੋੜ ਕੇ ਸੋ ਅਗਲੇ ਹਿੱਸੇ ਦੇ ਵਿੱਚ ਤੁਸੀਂ ਕਰ ਸਕਦੇ ਕੋਲ ਮਾਫ਼ੀ ਚਾਹੁੰਦੇ ਜੀ ਹੁਣ ਤੁਹਾਡੀ ਕੋਲ ਫਿਲਹਾਲ ਆਪਾਂ ਨਹੀਂ ਲੈ ਪਾਵਾਂਗੇ ਕਿਉਂਕਿ ਇਹ ਸਾਡਾ ਸਿਆਣੀ ਸਿਆਣੀਆਂ ਗੱਲਾਂ ਦਾ ਇੱਕ ਸੈਗਮੈਂਟ ਜਿਹਦੇ ਵਿੱਚ ਤੁਸੀਂ ਅਗਲੇ ਹਿੱਸੇ ਦੇ ਵਿੱਚ ਸਾਂਝ ਜ਼ਰੂਰ ਪਾ ਸਕਦੇ ਹੋ
2: ਅਤੇ
1: ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕੀ ਲਿਖ ਰਹੇ ਹੋ ਆਪਣੇ ਪੰਨੇ ਦੇ ਉੱਤੇ ਪਰ ਫਿਲਹਾਲ ਅੱਜ ਆਪਾਂ ਇਸ ਗੱਲਬਾਤ ਤੋਂ ਇੱਥੇ ਵਿਸ਼ਰਾਮ ਦੇ ਕੇ ਕੁਛ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਕੁਛ ਆਸ ਪਾਸ ਸਾਡੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹਿੱਸਾ ਹੁੰਦੀਆਂ ਵੀ ਕੀ ਹੋ ਕੀ ਰਿਹਾ ਵਾ
2: ਕੀ ਹੋ ਰਿਹਾ
1: ਚੱਲ ਕੀ ਰਿਹਾ
2: ਕੀ ਚੱਲ ਰਿਹਾ ਦੱਸੋ ਬਈ ਕੀ ਚੱਲ
1: ਦੁਨੀਆਂ 'ਚ ਕੀ ਚੱਲ ਰਿਹਾ ਇੱਕ ਤਾਂ ਫੀਫਾ ਚੱਲ ਰਿਹਾ ਜੀ
2: ਫੀਫਾ
1: ਜਿੰਨਾ ਕੁ ਮੈਨੂੰ ਪਤਾ
2: ਫੀਫਾ ਚੱਲ ਰਿਹਾ ਜਪਾਨ ਦਾ ਹਾਰਟ ਬ੍ਰੇਕ ਹੋ ਗਿਆ
1: ਹਾਂਜੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ AI ਚੱਲ ਰਹੀ ਹੈ
2: ਹਾਂਜੀ ਪੰਜਾਬ ਦੀ ਪੋਲਿਟਿਕਸ 'ਚ AI ਨਹੀਂ ਚੱਲ ਰਹੀ ਸੋਰੀ ਹੁਣ ਉਹ ਮਿਸ਼ਨ ਇੰਪੋਸੀਬਲ ਦਾ ਜਿਹੜੇ ਉਹ ਖਤਮ ਹੋ ਗਈ ਨਾ ਸੀਰੀਜ਼ ਪੂਰੀ 8 ਫਿਲਮਾਂ ਹੋ ਗਈਆਂ ਹੁਣ ਨੌਵਾਂ ਨਾ ਪੰਜਾਬ ਦੇ ਪੋਲੀਟੀਸ਼ੀਅਨਾਂ ਨੇ ਬਣਾਉਣਾ ਮਾਸਕ ਬਣ ਕੇ AI ਆ ਗਿਆ ਕਮਰੇ ਨਹੀਂ ਪਤਾ ਲੱਗ ਰਹੇ ਬਹੁਤ ਮਤਲਬ ਹਾਈ ਲੈਵਲ CID ਦਾ ਐਪੀਸੋਡ ਨਹੀਂ ਹੈ ਹੁਣ ਇਹ ਹਾਲੀਵੁੱਡ ਪੱਧਰ 'ਤੇ ਪਹੁੰਚ ਚੁੱਕਾ ਜੀਗਾ
1: ਕਮਾਲ ਹੀ ਕਰੀ ਜਾਂਦੇ ਕਮਾਲ ਹੀ ਹੈ
2: ਦੂਸਰੇ ਪਾਸੇ ਇੱਕ ਹੋਰ ਦੇਖੋ ਕੌਨਫੀਡੈਂਸ ਕਿੱਦਾਂ ਆਉਂਦਾ ਤੁਸੀਂ ਇਹ ਵੇਖੋ ਨਾ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕੁਝ ਦਿਨ ਪਹਿਲਾਂ ਮਾਲਡੀਵਸ ਗਏ ਸੀਗੇ ਮਾਲਡੀਵਸ ਦੇ ਅੰਦਰ ਇੱਕ ਬਹੁਤ ਹੀ ਹਾਈ ਕੁਆਲਿਟੀ ਕੰਟਰੀ ਹੈ ਸੀਸ਼ਲਸ ਨਾਮ ਦੀ ਠੀਕ ਹੈ ਜੀ ਉੱਥੇ ਗਏ ਵੈਸੇ ਲੋਕਾਂ ਨੂੰ ਹਲਕਾ ਜਿਹਾ ਯਾਦ ਹੋਣਾ ਕਿ ਮਾਲਡੀਵਸ ਨਾਲ ਹਲਕਾ ਜਿਹਾ ਬੀਫ ਹੋਇਆ ਸੀਗਾ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਮਾਲਡੀਵਸ ਦੇ ਪ੍ਰਧਾਨ ਮੰਤਰੀ ਨੇ ਕੁਛ ਅਬਾ ਤਬਾ ਬੋਲਦਾ ਸੀਗਾ ਹਨਾ ਤੇ ਫਿਰ ਸਾਰੇ ਗਏ ਲਕਸ਼ਦੀਪ ਤੇ ਹੁਣ ਪ੍ਰਧਾਨ ਮੰਤਰੀ ਜੀ ਮਾਲਡੀਵਸ ਦੇ ਵੀ ਸਭ ਤੋਂ ਪ੍ਰਾਈਮ ਏਰੀਆ ਸੀਸ਼ਲਸ 'ਚ ਗਏ ਉੱਥੇ ਉਹਨਾਂ ਨੂੰ ਉੱਥੇ ਦਾ ਸਭ ਤੋਂ ਜ਼ਿਆਦਾ ਹਾਈਐਸਟ ਸਿਵਿਲੀਅਨ ਆਰਡਰ ਮਤਲਬ ਇੰਡੀਆ ਦਾ ਭਾਰਤ ਰਤਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੂੰ ਉਹ ਮਿਲਿਆ ਜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ
1: ਅੱਛਾ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਉਹਦਾ ਕੀ ਮਤਲਬ
2: ਮਤਲਬ ਪਤਾ ਨਹੀਂ ਪਰ ਪ੍ਰੋਬਲਮ ਇਹ ਕਿ ਉਹ ਹਾਈਐਸਟ ਸਿਵਿਲੀਅਨ ਆਨਰ ਜਿਹੜਾ ਬਣਿਆ ਨਾ ਭਾਜੀ ਉਹ ਸਿਰਫ 3 ਦਿਨ ਪਹਿਲਾਂ ਹੀ ਬਣਿਆ ਸੀਗਾ ਉਹਨਾਂ ਦੇ ਆਉਣ ਤੋਂ
1: ਅੱਛਾ ਇਸ ਤੋਂ ਪਹਿਲਾਂ ਨਹੀਂ ਕਦੇ ਦਿੱਤਾ
2: ਹਾਂ ਨਹੀਂ ਤੇ ਉਹ ਸ਼ਾਇਦ ਉਹ ਜਿਸ ਤਰ੍ਹਾਂ ਜਲੇਬੀਆਂ ਦੀ ਸ਼ੇਪ ਹਮੇਸ਼ਾ ਭਾਵੇਂ ਉਹ ਗੋਲਮੋਲ ਹੁੰਦੀਆਂ ਪਰ ਫਿਰ ਵੀ ਸਹੀ ਨਹੀਂ ਬਣਦੀਆਂ, ਉਹ ਸਪੈਲਿੰਗ ਵੀ ਸਹੀ ਨਹੀਂ ਹੋਏ, ਉਹ ਜਿੰਨੇ ਬਣਾਇਆ ਅਵਾਰਡ ਉਹ ਤੋਂ ਰਿਪਬਲਿਕ ਦੇ ਸਪੈਲਿੰਗ ਵੀ ਗਲਤ ਲਿਖ ਹੋ ਗਏ ਤੇ ਸੁੱਖ ਨਾਲ ਜਿਹੜੀ ਕੰਟਰੀ ਦੇ ਸਪੈਲਿੰਗ ਸੀਗੇ ਉਹ ਵੀ ਗਲਤ ਲਿਖ ਹੋ
1: ਗਏ ਉਹਨਾਂ ਦੀ ਆਪਣੀ ਕੰਟਰੀ ਦੇ,
2: ਉਹ ਵੀ ਹੋ ਗਏ। ਕੌਨਫੀਡੈਂਸ ਚਾਹੀਦਾ, ਦੇਖੋ
1: ਹਾਂ ਵਾਹ
2: ਕੌਨਫੀਡੈਂਸ ਹੋਣਾ ਚਾਹੀਦਾ,
1: ਮਤਲਬ ਕਾਲੀ ਕਾਲੀ ਚ ਕਰਤਾ ਬਾਕੀ ਵੀ ਦੇਸ਼ਾਂ ਦੇ ਵਿੱਚ ਜਿਹੜੇ ਬਿਊਰੋਕਰੈਟਸ ਨੇ ਕੰਮ ਕਾਰ ਕਰਨ ਵਾਲੇ ਨੇ ਸਾਰੇ ਕੁਝ ਇਹੋ ਸਾਰੇ ਇਹੋ ਕੁਛ ਹੀ ਚੱਲ ਰਿਹਾ। ਪੰਜਾਬ ਚ ਵੀ ਰੌਲਾ ਪਿਆ ਸੀ ਨਾ ਪਿੱਛੇ ਜਿਹੜੇ ਉਹਨਾਂ ਨੇ ਬੈਨਰ ਬੁਨਰ ਲਾਏ ਪਿੱਛੇ, ਸੋ ਪੰਜਾਬੀ ਦਾ ਹੀ ਕੋਈ ਪ੍ਰੋਗਰਾਮ ਸੀ ਤੇ ਉਹਦੇ ਉੱਤੇ ਪੰਜਾਬੀ ਗਲਤ ਲਿਖੀ,
2: ਓਹੋ
1: ਏਦਾਂ ਦਾ ਕੁਛ ਚੱਲਿਆ ਸੀ ਪਿਛਲੇ ਦਿਨ ਹੀ। ਪਰ ਹੋਰ ਮੁੱਦੇ ਏਡੇ ਵੱਡੇ ਸੀ ਵੀ ਉਹ
2: ਹਾਏ
1: ਉਹ ਕੋਈ ਏਡਾ ਥੋੜੀ ਆ, ਫਿਰ ਕਿਉਂ ਹੈ ਜੇ ਗਲਤ ਲਿਖਿਆ ਗਿਆ।
2: ਇੱਕ ਹੋਰ ਬਹੁਤ ਵਧੀਆ ਅਪਡੇਟ ਆਉਂਦੀ ਹੈ ਐਂਟਰਪ੍ਰੀਨੋਰੀਅਲ ਵਰਲਡ ਤੋਂ ਆਉਂਦੀ ਪਈ ਹੈ ਹਨਾ, ਕਿ ਇਹ ਵੀ ਕੌਨਫੀਡੈਂਸ ਤੋਂ ਜੁੜੀ ਹੋਈ ਗੱਲ ਆ, ਤੁਹਾਨੂੰ ਫਿਰ ਪ੍ਰੋਪਰਲੀ ਸਮਝਾਉਂਦੇ ਹਾਂ ਹਨਾ। ਕੁਨਾਲ ਸ਼ਾਹ, ਕੁਨਾਲ ਸ਼ਾਹ ਬੰਬੇ ਦੇ ਇੱਕ ਕਾਲਜ ਦਾ ਫਿਲੋਸਫੀ ਦਾ ਗ੍ਰੈਜੂਏਟ ਆ
1: ਕੁਨਾਲ ਸ਼ਾਹ।
2: ਹਾਂ, ਉਹਨੇ ਨਾ ਇੰਜੀਨੀਅਰਿੰਗ ਕੀਤੀ ਹੈ ਜੀ, ਨਾ ਉਹਨੇ MBA ਚ ਐਨਰੋਲ ਹੋਇਆ, ਪੈਸੇ ਵਗੈਰਾ ਨਹੀਂ ਸੀਗੇ, MBA ਵੀ ਨਹੀਂ ਕੀਤੀ। ਨੋਰਮਲ ਐਰਿਸਟੋਟਲ ਸੁਕਰਾਤ ਪਲੈਟੋ ਪੜ੍ਹਨ ਵਾਲਾ ਆਦਮੀ, ਉਹਦੇ ਮਾਇੰਡ ਚ ਇੱਕ ਆਇਆ ਕਿ ਮੈਂ ਕੰਪਨੀ ਬਣਾਊਂਗਾ। ਉਹਨੇ ਕੰਪਨੀ ਬਣਾਈ, ਉਹ ਚੱਲੀ ਨਹੀਂ, ਪਰ ਉਸ ਕੰਪਨੀ ਦਾ ਹੀ ਇੱਕ ਨਾ ਬੈਟਰ ਮਾਡਲ ਕਰਕੇ ਲੈ ਆਇਆ, ਨਾਮ ਰੱਖਿਆ ਉਹਨੇ ਕੰਪਨੀ ਦਾ ਫ੍ਰੀ ਚਾਰਜ।
1: ਅੱਛਾ,
2: ਫ੍ਰੀ ਚਾਰਜ ਚੱਲ ਪਈ, ਇੰਨੀ ਵਧੀਆ ਚੱਲੀ ਉਹ ਕੰਪਨੀ। 2012-13 ਦੀ ਗੱਲ ਹੈ ਕਿ ਤੁਸੀਂ ਰੀਚਾਰਜ ਕਰਾਉਂਦੇ ਹੋ, ਬੋਰਿੰਗ ਜਿਹਾ ਰੀਚਾਰਜ ਕਿਉਂ ਕਰਾਉਂਦੇ ਹੋ ਅੰਕਲ ਜੀ ਕੋਲ ਜਾ ਕੇ, ਕਿ ਅੰਕਲ 30 ਰੁਪਏ ਦਾ ਰੀਚਾਰਜ ਕਰ ਦਿਓ, ਸਾਡੀ ਕੰਪਨੀ ਤੋਂ ਕਰਾਓ, ਅਸੀਂ ਰਿਵਾਰਡ ਦੇਵਾਂਗੇ, ਪੁਆਇੰਟ ਦੇਵਾਂਗੇ। ਕਾਫੀ ਮਸ਼ਹੂਰ ਹੋ ਗਈ ਜੀ, ਤੇ ਉਹ 2015 ਚ ਸਨੈਪਡੀਲ ਕੰਪਨੀ ਜਿਹੜੀ ਸੀਗੀ ਉਹਨਾਂ ਨੇ ਉਹ ਕੰਪਨੀ ਖਰੀਦ ਲਈ। ਕੁਨਾਲ ਸ਼ਾਹ ਜੀ ਨੂੰ ਕੁਛ ਥੋੜੇ ਬਹੁਤ ਹੀ ਮਿਲੇ, ਕੁਛ 2800 ਕਰੋੜ ਰੁਪਇਆ ਮਿਲਿਆ ਉਹਨਾਂ ਨੂੰ,
1: ਉਹ 2800 ਕਰੋੜ।
2: ਹਾਂਜੀ ਹਾਂਜੀ, ਬਸ ਇੰਨੇ ਕੀ ਮਿਲੇ, ਤੇ 2-3 ਸਾਲ ਉਹਨਾਂ ਨੇ ਚੱਲ ਕੀਤਾ ਲਾਈਫ ਦੇ ਅੰਦਰ। ਫਿਰ ਉਹਨਾਂ ਨੇ ਟ੍ਰੈਂਡ ਵੇਖਿਆ ਕ੍ਰੈਡਿਟ ਕਾਰਡ ਦਾ ਇੰਡੀਆ ਦੇ ਅੰਦਰ, ਉਹਨਾਂ ਨੇ ਫ੍ਰੀ ਚਾਰਜ ਦਾ ਇੱਕ ਬੈਟਰ ਵਰਜਨ ਬਣਾਇਆ, ਨਾਮ ਰੱਖਿਆ ਕ੍ਰੈਡ।
1: ਅੱਛਾ,
2: ਕਾਫੀ ਮਸ਼ਹੂਰ ਹੈ IPL ਦੇ ਅੰਦਰ, ਤੁਸੀਂ ਜਿੰਨੀਆਂ ਵੀ ਉਹ ਮਸ਼ਹੂਰ ਐਡਸ ਦੇਖੀਆਂ ਹੋਣਗੀਆਂ, ਰਾਹੁਲ ਦ੍ਰਵਿੜ ਗੁੱਸੇ ਚ ਗੱਲ ਕਰਦਾ ਪਿਆ, ਜਾਂ ਫਿਰ ਉਹ ਰਵੀ ਸ਼ਾਸਤਰੀ ਬੀਅਰ ਪੀਂਦਾ ਪਿਆ, ਉਹ ਸਾਰੀ ਮਜ਼ੇਦਾਰ ਜਿਹੀਆਂ ਐਡਸ ਉਸ ਕ੍ਰੈਡ ਦੀਆਂ ਸੀਗੀਆਂ। ਉਹ ਕ੍ਰੈਡ ਬਣਾਇਆ 1% ਆਦਮੀ ਲਈ, ਟੋਪ 1% ਆਫ ਇੰਡੀਆ, ਸਿਰਫ ਉਹੀ ਲੈ ਕੇ ਆਉਣਾ ਕਿ ਤੁਸੀਂ ਕ੍ਰੈਡਿਟ ਕਾਰਡ ਸਾਡੇ ਤੇ ਥਰੂ ਪੇ ਕਰੋ, ਮਰਸੀਡੀਜ਼ ਮੇਬੈਕ ਤੱਕ ਮਿਲੂਗੀ। ਮਾਰਕ ਜ਼ਕਰਬਰਗ ਜੀ ਆਏ ਆਪਣੇ ਮੈਟਾ ਵਾਲੇ, ਤੇ ਉਹਨਾਂ ਨੇ ਕੁਛ $900 ਮਿਲੀਅਨ ਦੇ ਦਿੱਤਾ ਕੁਨਾਲ ਸ਼ਾਹ ਨੂੰ
1: ਉਸੇ ਚੀਜ਼ ਦਾ।
2: ਹਾਂ, ਨਾਲੇ ਪਰ ਪੂਰੀ ਕੰਪਨੀ ਨੀ ਖਰੀਦੀ, ਸਿਰਫ 20% ਹੀ ਖਰੀਦੀ ਜੀ। ਤੇ ਫਿਰ ਕੁਨਾਲ ਸ਼ਾਹ ਨੂੰ ਹੁਣ ਵਟਸਐਪ ਹੈ ਨਾ, ਵਟਸਐਪ ਉਹਦਾ CEO ਬਣਾ ਤਾ। ਸੋ Indian born and Indian citizen is now CEO of WhatsApp. ਪਤਾ ਕਿਉਂ? ਕਿਉਂਕਿ ਉਹਨੇ ਅੱਖਾਂ 'ਚ ਅੱਖਾਂ ਪਾ ਕੇ ਜਿਹੜਾ ਜਨਮਦਾਤਾ ਹੈ, ਜਿਹੜਾ ਖੁਦ ਕੋਡਰ ਹੈ ਮੈਟਾ ਦਾ, ਉਹਨੂੰ ਕਿਹਾ ਕਿ ਤੁਹਾਨੂੰ ਮਾਰਕੀਟਿੰਗ ਨਹੀਂ ਕਰਨੀ ਆਉਂਦੀ।
1: ਅੱਛਾ,
2: ਹਾਂ, ਕਹਿੰਦਾ ਮੈਨੂੰ ਦਿਓ WhatsApp, ਮੈਂ ਦੱਸਦਾ ਕਿ WhatsApp ਦੇ ਅੰਦਰ ਮਾਰਕੀਟਿੰਗ ਕਿਸ ਤਰ੍ਹਾਂ ਕਰਨੀ ਹੈ, ਐਡਸ ਕਿਸ ਤਰ੍ਹਾਂ ਕਰਨਾ, WhatsApp ਨੂੰ ਯੂਜ਼ ਕਿਸ ਲੈਵਲ 'ਤੇ ਕਰਨਾ, ਕਿ ਤੁਸੀਂ ਭੁੱਲ ਜਾਓਗੇ ਕਿ ਤੁਸੀਂ ਇੰਸਟਾਗ੍ਰਾਮ 'ਤੇ ਕਿੰਨੇ ਕਮਾਉਂਦੇ ਪਏ, ਫੇਸਬੁੱਕ 'ਤੇ ਕਿੰਨੇ ਕਮਾਉਂਦੇ ਪਏ ਐਡਸ ਕਰਾ ਕੇ।
1: ਅੱਛਾ,
2: ਹਾਂ, ਤੇ ਹੁਣ ਕੱਲ ਪਹਿਲੀ ਨਵੀਂ ਅਪਡੇਟ ਆਈ ਹੈ ਕਿ ਹੁਣ ਤੁਹਾਡਾ ਜਿਹੜਾ WhatsApp ਹੈ, ਹੁਣੀ ਅਪਡੇਟਸ ਆਣੀਆਂ ਸ਼ੁਰੂ ਹੋ ਗਈਆਂ, ਤੇ ਆਪਣੇ ਯੂਜ਼ਰ ਨੇਮ ਉਹਦੇ ਲਈ ਲੈ ਲਓ, ਕਿਉਂਕਿ ਫਿਰ ਬਾਅਦ ਚੋਂ ਯੂਜ਼ਰ ਨੇਮ ਉਹੀ ਨਾਮ ਫਿਰ ਟੇਡਾ ਮੇਡਾ ਕਰਨਾ ਪੈਂਦਾ ਜਿਸ ਤਰ੍ਹਾਂ ਈਮੇਲ 'ਚ ਹੁੰਦਾ, ਕਿ ਹੁਣ ਯੂਜ਼ਰ ਨੇਮ ਲੈ ਲਓ ਕਿ ਕੱਲ ਤੋਂ ਤੁਸੀਂ, ਮਤਲਬ ਕੱਲ ਇਹਨਾਂ ਮੀਨਿੰਗ ਕਿ ਨੈਕਸਟ ਅਪਡੇਟ ਜਦੋਂ ਵੀ ਟਾਈਮ ਆਏਗਾ, ਤੁਸੀਂ WhatsApp ਨੰਬਰ ਦਿੱਤੇ ਬਗੈਰ ਵੀ WhatsApp ਯੂਜ਼ ਕਰ ਸਕਦੇ ਹੋ, ਇੱਕ ਦੂਸਰੇ ਨਾਲ ਬਸ ਆਪਣਾ ਯੂਜ਼ਰ ਨੇਮ ਸ਼ੇਅਰ ਕਰ ਲਓ। ਜੇ ਕਿਸੇ ਨੂੰ ਤੁਹਾਡਾ ਯੂਜ਼ਰ ਨੇਮ ਇਸ ਤਰ੍ਹਾਂ ਪਤਾ ਲੱਗ ਗਿਆ, ਤੇ ਫਿਰ ਤੁਹਾਨੂੰ ਮੈਸੇਜ ਆਏਗਾ, ਕੋਡ ਆਏਗਾ, ਜਿਸ ਤਰ੍ਹਾਂ ਬਲੂਟੁੱਥ ਦੇ ਅੰਦਰ ਨਹੀਂ ਆਉਂਦਾ ਪੇਰਿੰਗ ਡਿਵਾਈਸ, ਉਹ ਕੋਡ ਉਹ ਬੰਦੇ ਨੂੰ ਤੁਸੀਂ ਦਿਓਗੇ ਤਾਂ ਹੀ ਉਹ ਗੱਲ ਕਰ ਸਕਦਾ ਤੁਹਾਡੇ ਨਾਲ, ਨਹੀਂ ਤਾਂ ਇਸ ਤਰ੍ਹਾਂ ਵੀ ਨਹੀਂ ਕਿ ਧੱਕੇ ਨਾਲ ਮੈਨੂੰ ਪਤਾ ਲੱਗ ਗਿਆ ਜੀ ਰਣਜੋਤ ਸਿੰਘ 123 ਹੈ ਤੁਹਾਡਾ, ਮੈਂ ਤੁਹਾਨੂੰ ਮੈਸੇਜ ਕਰਕੇ ਤੰਗ ਕਰਦਾ ਰਹਾਂ, ਉਹ ਵੀ ਨਹੀਂ, ਮਤਲਬ ਅਥੈਂਟੀਫਿਕੇਸ਼ਨ ਵੀ ਹੋਏਗੀ। ਸੋ ਆਉਂਦੇ ਸਾਰ ਹੀ, ਹਫ਼ਤਾ ਵੀ ਨਹੀਂ ਹੋਇਆ, ਤੇ ਮੇਜਰ ਚੇਂਜਸ WhatsApp 'ਚ ਆਉਣੇ ਸ਼ੁਰੂ ਹੋ ਗਏ, ਐਂਡ ਇਟ ਇਜ਼ ਸੈਡ ਕਿ ਜਿੰਨਾ ਕੁ ਇਨਵੈਸਟਮੈਂਟ ਮਾਰਕੀਟਿੰਗ ਕਰਵਾਉਣ ਦਾ ਲੋਕਾਂ ਨੂੰ ਲੈ ਕੇ ਆਉਣ ਦਾ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਸੀਗਾ, ਉਨਾ ਹੀ ਡਬਲ ਕਰਕੇ WhatsApp ਦੇ ਉੱਪਰ ਅਗਲੇ 2-3 ਸਾਲ ਦੇ ਉੱਪਰ ਚੱਲੇਗਾ। ਸੋ ਜੋ ਇਫ ਯੂ ਆਰ ਅ ਸਮਾਲ ਬਿਜ਼ਨਸ ਓਨਰ, WhatsApp ਦੇ ਅੰਦਰ ਚੈਨਲ ਵਗੈਰਾ ਤਾਂ ਆ ਹੀ ਚੁੱਕਾ, ਛੋਟੀ ਮੋਟੀ ਐਡ ਚੱਲਦੀਆਂ, ਬੀਇੰਗ ਐਨ ਐਕਸਪਰਟ ਇਨ ਦਿਸ ਫੀਲਡ, ਜਿੰਨਾ ਕੁ ਮਾੜਾ ਮੋਟਾ ਮੈਨੂੰ ਆਉਂਦਾ, ਇੰਨਾ ਫਾਇਦੇਮੰਦ ਨਹੀਂ ਹੈ ਅੱਜ ਕੱਲ੍ਹ, ਪਰ ਆਉਣ ਵਾਲੇ ਟਾਈਮ 'ਚ ਦੇਖੋ ਕੀ ਬਣਦਾ ਕੀ ਨਹੀਂ ਬਣਦਾ।
1: ਸੋ ਬਿਜ਼ਨਸ ਦੇ ਲਈ ਲੋਕਾਂ ਨੇ ਬਣਾ ਤੇ ਲਏ ਪਿੱਛੇ ਜੇ ਬੜੇ ਅਕਾਊਂਟ,
2: ਪਰ ਉਹ ਵਟਸਐਪ ਤੇ ਕੁਝ ਸੀਗਾ ਨਹੀਂ, ਪਰ
1: ਉਹ ਸਿਰਫ ਇਰੀਟੇਸ਼ਨ ਹੀ ਆ ਵੀ ਅੱਗੋਂ ਤੁਹਾਨੂੰ ਮੈਸੇਜ ਆ ਜਾਂਦਾ ਵਾ ਵੀ ਓਕੇ।
2: ਸੋ ਬੰਦਾ ਜੀ ਇੱਕ ਵਾਰੀ 2500 crore ਕਮਾ ਗਿਆ, ਇੱਕ ਵਾਰੀ ਹੈ ਨਾ 900 million ਕਮਾ ਗਿਆ, ਐਂਡ ਓਬਵੀਅਸਲੀ ਬਿਜ਼ਨਸ ਚੱਜ ਦੇ ਹੋਣੇ ਆ, ਜਿਹੜਾ ਬੰਦਾ ਪੈਸੇ ਹੈ ਨਾ ਖਰਚ ਰਿਹਾ ਉਹ ਵੀ ਬੇਵਕੂਫ ਨਹੀਂ ਹੋਏਗਾ। ਪਰ ਪੜ੍ਹਾਈ ਕੀ ਹੈ ਜੀ, ਬੇਸਿਕ ਬੀ ਏ ਫਿਲੋਸਫੀ ਦੀ, ਮਤਲਬ ਜੇ ਪੜ੍ਹੋ ਵੀ ਤਾਂ ਇੱਦਾਂ ਦਾ ਪੜ੍ਹੋ ਕਿ ਕਿਤੇ ਵੀ ਯੂਜ਼ ਹੋ ਸਕਦਾ ਹੈ ਨਾ, ਇਹ ਹੈ ਜੀ ਗੱਲਬਾਤ। ਸੋ ਸੈਲਫ ਇਮੇਜ, ਸੈਲਫ ਵੈਲਿਊ, ਸੈਲਫ ਵਰਥ ਰੱਖਣਾ ਅਤੇ ਕੌਨਫੀਡੈਂਸ ਰੱਖਣਾ ਕਿ ਬਈ ਜੋ ਮੈਨੂੰ ਪਤਾ ਉਹ ਅਟਲ ਆ, ਉਹ ਬੈਸਟ ਆ, ਪਰ ਇੱਕ ਤੁਹਾਨੂੰ ਬੈਟਰ ਲੈ ਕੇ ਜਾ ਸਕਦਾ।
1: ਇੱਕ ਚੀਜ਼ ਜ਼ਰੂਰ ਵੇਖਣੀ ਪਊਗੀ ਇਹਦੇ 'ਚੋਂ ਕਿ ਜਿੱਦਾਂ ਮੰਨ ਲਓ ਹੁਣ ਉਹਦੀ ਤਾਂ ਮਿਹਨਤ ਆ, ਚਲੋ ਸਾਰਾ ਕੁਛ ਠੀਕ ਆ ਸਮਝ ਦੇ ਵਿੱਚ ਆਉਂਦਾ, ਪਰ ਜਿਹੜਾ ਆਪਣਾ ਜ਼ੁਕਰਬਰਗ ਆ, ਵੱਡੀ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਜੇ ਵਾਕਈ ਇੱਦਾਂ ਦੀ ਇੱਦਾਂ ਹੋਇਆ ਤਾਂ ਫਿਰ ਉਹਨੇ ਪਹਿਲਾਂ ਐਕਸੈਪਟ ਕੀਤਾ ਹੋਊਗਾ ਵੀ ਹਾਂ ਨਹੀਂ ਵਾਕਈ ਨਹੀਂ ਗੱਲ ਬਣ ਰਹੀ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀਆਂ ਚੀਜ਼ਾਂ ਸੈੱਟ ਨਹੀਂ ਬਹਿ ਰਹੀਆਂ, ਇਹਦੇ 'ਚ ਕੋਈ ਸ਼ੱਕ ਨਹੀਂ।
2: ਇਹ ਵੀ ਬਹੁਤ ਬਿਗ ਡੀਲ ਹੈ ਨਾ,
1: ਜੇ ਬਚਾ ਗਿਆ ਤਾਂ ਮੈਨੂੰ ਲੱਗਦਾ ਵੀ ਇੰਸਟਾਗ੍ਰਾਮ ਹੀ ਉਹਨਾਂ ਨੂੰ ਬਚਾਉਣ ਡਿਆ ਵਾ, ਬਾਕੀ ਫੇਸਬੁੱਕ ਵੀ ਡਾਊਨਫਾਲ 'ਤੇ ਆ ਅਤੇ ਵਟਸਐਪ ਵੀ ਸੈਚੂਰੇਸ਼ਨ ਪੁਆਇੰਟ ਦੇ ਉੱਤੇ ਹੀ ਆਪਾਂ ਕਹਾਂਗੇ ਅਤੇ ਹਾਂ ਠੀਕ ਆ, ਉੱਤੋਂ ਗਾਂਹ 'ਤੇ ਨਹੀਂ ਗਏ। ਅਤੇ ਜਿਹੜਾ ਉਹ ਬਾਕੀ ਉਹਨਾਂ ਨੇ ਨਵਾਂ ਕੋਈ ਝੁੰਗਲ ਮਾਟਾ ਜਿਹਾ ਸ਼ੁਰੂ ਕੀਤੇ ਹੀ ਹੋਰ, ਉਹ ਤਾਂ ਮੈਨੂੰ ਲੱਗਦਾ ਠੰਡੇ ਬਸਤੇ ਪੈ ਗਏ ਪਏ।
2: ਤੁਸੀਂ ਇਹ ਵੀ ਨੋਟਿਸ ਕਰੋ ਇਹਦੇ ਅੰਦਰ, ਗੱਲ ਇਹ ਵੀ ਨੋਟ ਕਰੋ ਕਿ ਅੱਜ ਤੋਂ 3-4 ਪਹਿਲਾਂ ਜਦੋਂ ਆਪਾਂ ਇਹਦੇ ਉੱਪਰ ਪਹਿਲੇ ਵੀ ਗੱਲ ਕੀਤੀ ਹੈ ਜ਼ਕਰਬਰਗ ਦਾ ਜਦੋਂ ਜਨਮਦਿਨ ਸੀ, ਕਿ ਜਦੋਂ ਰੀਲਸ ਆਈਆਂ, ਰੀਲਸ ਆਉਣ ਤੋਂ ਥੋੜ੍ਹੇ ਟਾਈਮ ਪਹਿਲਾਂ ਹੀ ਟਿਕਟੋਕ ਬੈਨ ਹੋਇਆ, ਅਤੇ ਉਹੀ ਦਿਨਾਂ ਦੇ ਅੰਦਰ ਰਿਲਾਇੰਸ ਨੇ ਵੀ 6-7% ਸਟੇਕ ਖਰੀਦਿਆ ਫੇਸਬੁੱਕ ਦੇ ਅੰਦਰ, ਅਤੇ ਰਿਲਾਇੰਸ ਦੀ ਕੋਸ਼ਿਸ਼ ਸੀਗੀ ਕਿ ਉਹ ਆਪਣਾ ਜੀਓ ਮਨੀ ਅਤੇ ਵਟਸਐਪ ਪੇ ਇੰਟੀਗ੍ਰੇਟ ਕਰ ਦੇਣ, ਕਿਉਂਕਿ ਵਟਸਐਪ ਕੋਲ ਡੇਟਾਬੇਸ ਜਿੰਨਾ ਉਹਨਾਂ ਕਿਸੇ ਕੋਲ ਨਹੀਂ ਹੈ, ਪਰ ਉਹ ਵੀ ਮਤਲਬ ਕੁਛ ਕਰ ਨਹੀਂ ਪਾਏ ਕਿ ਉਹਨਾਂ ਦੇ ਵੀ ਤਗੜੇ ਕਿੰਨੇ ਟੈਕਨੀਕਲ ਲੋਕ ਹੋਣਗੇ, IIM ਹਾਰਵਰਡ ਦੇ ਪੜ੍ਹੇ ਹੋਏ ਲੋਕ ਹੋਣਗੇ, ਅਤੇ ਉਹਨੇ ਫਿਰ ਉਹ ਵੀ ਗੱਲ ਠੰਡੇ ਵਾਸਤੇ ਪਾਤੀ ਹੋਣੀ ਆ, ਅਤੇ ਹੁਣ ਕੁਨਾਲ ਸ਼ਾਹ ਕੋਲ ਗਏ ਕਿ ਬਈ ਤੂੰ ਦੋ ਤਗੜੇ ਬ੍ਰਾਂਡ ਬਣਾਏ ਆਪਣੇ ਟਾਈਮ 'ਤੇ ਜ਼ੀਰੋ ਤੋਂ, ਤੇ ਹੁਣ ਬਈ ਤੂੰ ਇਹਨੂੰ ਕਿਸ ਤਰ੍ਹਾਂ ਕਰ ਸਕਦਾ।
1: ਸੋ ਇਹ ਵੱਡੀ ਗੱਲ ਹੈ ਜਿਹੜੀ ਮੈਂ ਉੱਥੋਂ ਕੰਪਲੀਟ ਕਰਾਂ, ਅਤੇ ਬੰਦੇ ਦਾ ਇਹ ਮੰਨ ਲੈਣਾ ਜੇ ਨਹੀਂ ਸਾਡੇ ਕੋਲ ਗੱਲ ਬਣ ਰਹੀ ਤੇ ਅੱਗੇ ਲਾ ਦੇਣਾ ਕਿਹਨੂੰ, ਨਹੀਂ ਤੇ ਬਹੁਤੀ ਵਾਰੀ ਬੰਦਾ ਇਸੇ ਈਗੋ 'ਚ ਹੀ ਰਹਿ ਜਾਂਦਾ ਵਾ ਵੀ ਤੈਨੂੰ ਬਹੁਤਾ ਪਤਾ, ਤੂੰ ਸਾਨੂੰ ਪਤਾ ਅਸੀਂ ਦੁਨੀਆਂ ਦੇ ਵਿੱਚ ਤੇਰੇ ਤੋਂ ਵੱਧ ਜਾਣਦੇ ਹਾਂ, ਪਰ ਜਦੋਂ ਲੋੜ ਆ, ਜਦੋਂ ਤੁਹਾਨੂੰ ਪਤਾ ਵਾ ਵੀ ਤੁਹਾਡੇ ਤੋਂ ਕੋਈ ਵੱਧ ਕਾਬਲੀਅਤ ਵਾਲਾ, ਤੇ ਫਿਰ ਉੱਥੇ ਕਿਸੇ ਦੇ ਨਾਲ ਲੱਗ ਕੇ ਵੱਡੇ ਹੋਣ 'ਚ ਕੋਈ ਸ਼ੱਕ ਨਹੀਂ। ਅੱਛਾ ਇਹ ਹੋ ਗਿਆ, ਇੱਕ ਤਾਂ ਇਹ ਹੋ ਗਿਆ ਆਪਣਾ ਕੁਨਾਲ, ਅਤੇ ਦੂਸਰਾ ਇੱਕ ਵੱਡਾ ਨਾਂ ਜਿਹੜਾ ਚਰਚਾ ਦੇ ਵਿੱਚ ਰਿਹਾ ਵਾ ਪਿਛਲੇ ਦਿਨਾਂ ਦੇ ਵਿੱਚ, ਜਿਹੜੀ ਆਪਣਾ ਕੋਹਲੀ ਦੇ ਨਾਲ ਜਿਹਨੇ ਬੂਟ ਸ਼ੁਰੂ ਕੀਤੇ, ਗਾਂਗੁਲੀ ਕੀ ਨਾਂ ਉਹਦਾ,
2: ਹਾਂ ਹਾਂ ਨਾਮ ਮੇਰੇ ਵੀ ਧਿਆਨ 'ਚ ਨਹੀਂ ਆਉਂਦਾ,
1: ਹੈਗਾ ਤਾਂ ਗਾਂਗੁਲੀ ਆ ਉਹ।
2: ਹਾਂ ਉਹ ਕੋਹਲੀ ਨੇ ਵੀ ਬਹੁਤ ਵੱਡਾ ਸਟੈਪ ਲਿੱਤਾ ਕਿ ਪੂਮਾ, ਕਿਉਂਕਿ ਪੂਮਾ ਦੇ ਨਾਲ ਲਾਈਫ ਟਾਈਮ ਡੀਲ ਸੀ ਜਿਸ ਤਰ੍ਹਾਂ ਮਾਈਕਲ ਜੋਰਡਨ ਨੂੰ ਮਿਲੀ ਸੀਗੀ, ਕੋਹਲੀ ਵਾਸ ਦਾ ਫਸਟ ਅਤੇ ਮੇਰੇ ਖਿਆਲ ਨਾਲ ਇਸ ਡੀਲ ਦੇ ਬਾਅਦ ਸ਼ਾਇਦ ਲਾਸਟ ਹੀ ਕ੍ਰਿਕਟਰ ਰਹਿ ਜਾਏਗਾ ਜੋ ਸੇਮ ਡੀਲ ਮਿਲੀ ਸੀਗੀ। ਕਿਹਾ ਜਾਂਦਾ ਸੀਗਾ ਉਸ ਟਾਈਮ 'ਤੇ ਕਿ 108 crore ਹਰ ਸਾਲ ਮਿਲਣਾ ਹੀ ਮਿਲਣਾ ਕੋਹਲੀ ਨੂੰ, ਬਾਕੀ ਜੋ ਰੋਇਲਟੀ ਵਗੈਰਾ, ਪਰ ਪੂਮਾ ਉਸ ਲੈਵਲ 'ਤੇ ਸੇਲਸ ਨਹੀਂ ਦਿਖਾ ਪਾਇਆ ਜਾਂ ਫਿਰ ਜੋ ਕੋਹਲੀ ਚਾਹੁੰਦਾ ਸੀ ਉਸ ਤਰ੍ਹਾਂ ਕਰ ਨਹੀਂ ਪਾਇਆ। ਰੈੱਡ ਵਾਲਾ ਸ਼ੂ ਬਹੁਤ ਵਿਕਦਾ ਪਿਆ, ਉਹਦਾ ਪ੍ਰਾਈਜ਼ ਵੀ ਕੋਹਲੀ ਨੇ ਜੋ ਰੱਖਿਆ ਐਗਜੈਕਟਲੀ ਓਨਾ ਹੀ ਹੈ ਜਿੰਨੇ ਉਹਨੇ ਟੈਸਟ ਰਨ ਬਣਾਏ ਆ, 9200 ਕੁਛ।
1: ਅੱਛਾ
2: ਹਾਂ, ਤਾਂ ਉਹ
1: ਪਿੱਛੇ 9200 crore rupees,
2: ਹਾਂ 9200 crore rupees,
1: ਠੀਕ ਹੈ ਫਿਰ ਤੇ,
2: ਹਾਂ ਜਨੂਨ
1: ਇਹ ਵੀ ਬਹੁਤ ਮਹਿੰਗਾ ਹੋਊਗਾ।
2: ਨਹੀਂ ਨਹੀਂ ਨਹੀਂ, ਦੂਸਰਾ 13000 ਦਾ, ਦੋ ਹੀ ਕੱਢੇ ਆ, ਤੇ ਇਹ 9200, ਤੇ ਇਹਨਾਂ ਨੇ ਲੈਦਰ ਉਹੋ ਯੂਜ਼ ਕੀਤੀ ਹੈ ਜੋ SG ਦੀ ਕ੍ਰਿਕਟ ਬਾਲ ਲਈ ਯੂਜ਼ ਹੁੰਦੀ ਹੈ ਲੈਦਰ,
1: ਓਕੇ,
2: ਰੈੱਡ ਵਾਲੀ, ਉਹ ਵਾਲੀ ਲੈਦਰ ਯੂਜ਼ ਕੀਤੀ ਹੈ। ਸੋ ਰੈੱਡ ਵਾਲਾ ਵਿਕਦਾ ਵੀ ਕਾਫੀ ਪਿਆ, ਤੇ ਪਿੱਛੇ ਜੇ ਇਹਨਾਂ ਨੇ ਸ਼ੋਅ ਵੀ ਕਰਾਇਆ ਸੀਗਾ ਕਰਨ ਔਜਲਾ ਦਾ ਦਿੱਲੀ ਦੇ ਅੰਦਰ, ਤੇ ਉਹ ਇਸੀ ਬੇਸ ਤੇ ਸੀਗਾ ਕਿ ਤੁਸੀਂ ਇੱਕ ਨਾਲ ਇੱਕ ਹੋਰ ਜੇ ਸ਼ੂ ਖਰੀਦੋਗੇ, ਐਕਸਟਰਾ ਸ਼ੂ ਖਰੀਦੋਗੇ, ਤੇ ਤੁਹਾਡੇ ਕੋਲ ਇੱਕ QR code ਆਏਗਾ, ਐਂਡ ਦੈਟ ਇਜ਼ ਯੋਰ ਐਂਟਰੀ ਟੂ ਦ ਕਰਨ ਔਜਲਾ ਸ਼ੋ। ਸੋ ਇਹ ਪ੍ਰਮੋਸ਼ਨ ਇਸ ਤਰੀਕੇ ਨਾਲ ਇਹਨਾਂ ਨੇ ਪ੍ਰਮੋਸ਼ਨ ਵੀ ਕੀਤੀ, ਲਾਂਚ ਕੀਤਾ।
1: ਮੈਨੂੰ ਲੱਗਾ ਸ਼ਾਇਦ ਇੱਕ ਛਿੱਤਰ ਦੇ ਦਿੰਦੇ ਸੀ ਤੇ ਦੂਜਾ,
2: ਵੇਟ ਕਰ ਰਹੇ ਮੈਂ, ਕੁਛ ਆਇਆ ਨੀ ਹਜੇ ਤੱਕ।
1: ਇਹ ਵੀ ਸੋਹਣੀ ਇੱਕ ਜੁੱਤੀਆਂ ਵਾਲੀ ਫਿਲਮ ਵੀ ਹੈਗੀ ਨਾ, ਇੱਕ ਜਦੋਂ ਇੱਕ ਜੁੱਤੀਆਂ ਨੇ ਮੰਗਾ ਲਈ ਸੀ ਤੇ ਦੂਸਰਾ ਨੇ ਉਹ ਆਪਣੇ ਉਹਦੇ ਪੰਕਜ ਕਪੂਰ ਦੇ ਮੁੰਡੇ ਦੀ ਫਿਲਮ, ਇੱਕ ਜਾਂ ਜੁੱਤੀਆਂ ਵਾਲੀ ਜਿੱਦਾਂ ਬੂਟਾਂ ਦਾ ਇੱਕ ਇੱਕ ਪੈਰ ਮੰਗਾ ਲਿਆ ਉਹਨੇ,
2: ਇਹ ਸ਼ਾਹਿਦ
1: ਕਪੂਰ ਦੀ ਫਿਲਮ ਸੀ,
2: ਨਹੀਂ
1: ਹੈਗੀ
2: ਮੈਨੂੰ। ਅੱਛਾ
1: ਹੁਣੇ ਆਜੂ ਨਾ ਵੇਖ,
2: ਕੋਹਲੀ ਦਾ ਮੀਮ ਬਹੁਤ ਚੱਲਦਾ ਪਿਆ, ਉਹ ਸਕਾਟ ਬੋਲੈਂਡ ਨੀ ਮੈਲਬਨ ਦਾ ਲੋਕਲ ਹੀਰੋ, ਉਹਦੀ ਫੋਟੋ ਲਾ ਲਾ ਕੇ ਲਿਖੀ ਜਾਂਦੇ ਪਏ ਕਿ ਥੈਂਕ ਯੂ ਸਕੋਟ ਬੋਲੈਂਡ ਕਿ ਆਪਕੇ ਵਜ੍ਹਾ ਸੇ ਯੇ ਸ਼ੂ ਜੋ ਹੈ 11,000 ਕਾ ਨਹੀਂ 12,000 ਕਾ ਨਹੀਂ ਕਿ ਉਹ ਮਾੜੀ ਪਰਫਾਰਮੈਂਸ ਹੋਈ ਤਾਂ ਕਰਕੇ ਰਿਟਾਇਰਮੈਂਟ ਲੈਣੀ ਪਈ ਕੋਹਲੀ ਨੂੰ ਹਰ ਵਾਰੀ ਸਕੋਟ ਤੇ ਆਊਟ ਕੀਤਾ ਲੋਕੀ ਦੇਖ ਲਓ ਕੱਢ ਕਿੱਦਾਂ ਲੈਂਦੇ ਆ ਉਹਦੇ ਉਹਦੀ ਆਈਡੀ ਜਾ ਕੇ ਥੈਂਕ ਯੂ ਲਿਖ ਰਹੇ ਆ ਥੈਂਕ ਯੂ
1: ਸਸਤੇ ਰਹਿ ਗਏ
2: ਹਾਂ ਤੁਹਾਡੇ ਚੱਕਰ ਮੈਂ 14-15,000 ਕਿਉਂ ਜਾਂਦੇ
1: ਕੰਪਨੀ ਮੂਵੀ ਕੰਪਨੀ ਮੂਵੀ ਵੇਖਿਆ
2: ਕੰਪਨੀ ਕੰਪਨੀ ਕਿਹੜੀ ਮੂਵੀ ਸੀ
1: ਮਜ਼ੇਦਾਰ
2: ਫਿਲਮ ਸੀ ਪਰਮੀਤ ਸੇਠੀ ਕਹਿੰਦਾ ਕਿ ਉਹਨੇ ਸਿਰਫ 3 ਦਿਨ ਦੇ ਅੰਦਰ ਇਹਦੀ ਲਿਖੀ ਸੀਗੀ ਸਕ੍ਰਿਪਟ ਹਾਂ ਪਰਮੀਤ ਸੇਠੀ ਅਰਚਨਾ ਪੂਰਨ ਸਿੰਘ ਦੇ ਜਿਹੜੇ ਹਸਬੈਂਡ ਉਹਨਾਂ ਨੇ ਸਕ੍ਰਿਪਟ ਲਿਖੀ ਨਾ ਸਕ੍ਰਿਪਟ ਲਿਖੀ ਤੇ ਡਾਇਰੈਕਟ ਮੇਰੇ ਖਿਆਲ ਉਸ ਤੋਂ ਬਾਅਦ ਫਿਲਮ ਹੀ ਨਹੀਂ ਡਾਇਰੈਕਟ ਕੀਤੀ
1: ਅੱਛਾ
2: ਹਾਂ ਕਹਿੰਦੇ 4 ਰਾਤਾਂ ਲਾਈਆਂ ਮੈਂ ਆਦਿਤਿਆ ਕਪੂਰ ਨੂੰ ਆਦਿਤਿਆ ਚੋਪੜਾ ਨੂੰ ਕਾਲ ਕੀਤੀ ਆ ਕਿ ਆਈ ਹੈਵ ਅ ਸਕ੍ਰਿਪਟ ਰੈਡੀ ਯੂ ਸ਼ੁੱਡ ਲਿਸਨ ਟੂ ਇਟ ਚੋਪੜਾ ਸਾਹਿਬ ਨੇ ਸੁਣੀ ਪਸੰਦ ਆਈ ਵੀਰਦਾਸ ਮਿਆਂਗ ਚੈਂਗ ਸ਼ਾਹਿਦ ਕਪੂਰ ਅਤੇ ਅਨੁਸ਼ਕਾ ਸ਼ਰਮਾ ਚਾਰ ਲੋਕ ਸੀਗੇ ਫਿਲਮ ਬਹੁਤ ਹੀ ਹਿੱਟ ਨਹੀਂ ਹੋਈ ਪਰ ਲੂਜ਼ ਵੀ ਨਹੀਂ ਕੀਤਾ ਉਹਨੇ ਕੁਛ ਕਿ ਧਰਦੀ ਦਰਜੀ ਸਕਸੈਸ ਸ਼ਾਹਿਦ ਦੀ ਲਾਈਫ ਦੀ ਸਟੋਰੀ ਇਹੀ ਰਹੀ ਹੈ ਜਾਂ ਡਿਜ਼ਾਸਟਰ ਜਾਂ ਫਿਰ ਠੀਕ ਠਾਕ ਹੈ ਨਾ ਇੱਕ ਦੋ ਹੀ ਫਿਲਮਾਂ ਤਗੜੀਆਂ ਹਿੱਟ ਗਈਆਂ
1: ਜੀ
2: ਇਹ ਹੈ ਜੀ ਸੀਨ
1: ਸੋ ਇਹ ਆ ਸੀਨ ਅਤੇ ਹੁਣ ਸੀਨ ਆ ਗਿਆ ਸਾਡੇ ਬ੍ਰੇਕ ਦਾ ਅਤੇ ਬ੍ਰੇਕ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ USA ਅਤੇ ਬੋਸਨੀਆ ਐਂਡ ਹਰਜ਼ੇਗੋਵੀਨਾ ਦਾ ਮੈਚ ਚੱਲ ਰਿਹਾ 0-0
2: ਅਤੇ ਰਹਿਣ ਵੀ ਦਿੰਦੇ ਭਾਵੇਂ ਆਉਣ ਨੂੰ ਤਾਂ ਵੀ ਠੀਕ ਸੀ
1: ਗੋਲ ਕਰਤਾ ਉਹਨੇ ਹੋਏ ਹੋਏ ਹੋਏ
2: ਹੋਏ
1: ਇਧਰੋਂ ਆਪਾਂ ਓਨ ਕੀਤਾ
2: ਵਾਹ
1: ਉਧਰੋਂ ਉਹਨੇ ਗੋਲ ਮਾਰਤਾ
2: ਪਰ ਕਿਹਦਾ ਗੋਲ ਹੋਇਆ
1: ਮੈਂ ਦੱਸਦਾ ਵਾਂ
2: ਯਾਰ ਇੱਕ ਤਾਂ ਕਮੈਂਟਰੀ ਦੀ ਬੜੀ ਪ੍ਰੋਬਲਮ ਹੈ
1: ਹਲੇ ਚੈੱਕ ਤੇ ਕਰ ਲੈਣ ਵੇ ਕਿਤੇ ਆਫਸਾਈਡ ਨਾ ਹੋ
2: ਜਾਏ ਆਫਸਾਈਡਾਂ
1: ਬਹੁਤ ਹੋ ਰਹੀਆਂ ਨੇ ਅੱਜ ਕੱਲ੍ਹ ਸੋ ਇਸ ਟਾਈਮ ਚੈੱਕ ਕੀਤਾ ਜਾ ਰਿਹਾ ਵੀ ਇਹ ਵਾਕਈ ਗੋਲ ਸੀ ਜਾਂ ਇਹ
2: ਮੋਲ ਸੀ
1: ਹਾਂ ਤੇ ਚੈੱਕ ਕੀਤਾ ਜਾ ਰਿਹਾ ਓਕੇ ਨਹੀਂ ਗੋਲ ਮੈਨੂੰ ਲੱਗਦਾ ਵਾ ਵੀ ਸ਼ਾਇਦ ਆਫਸਾਈਡ ਲੱਗਣ ਡਿਆ ਵਾ ਮੈਨੂੰ ਉਹ ਲਾਈਨ ਜੀ ਮਾਰ ਕੇ ਵਿੰਦੇ ਹੁੰਦੇ ਆ
2: ਪਰ ਨਹੀਂ ਹੋਣਾ ਹੱਲਾ ਗੁੱਲਾ
1: ਹਾਂਜੀ
2: ਨਹੀਂ ਹੋਣਾ ਹੱਲਾ ਗੁੱਲਾ
1: ਲੱਗ ਜਾਂਦਾ ਪਤਾ ਜੇ ਕੀਤਾ ਵਾ ਤਾਂ ਫਿਰ USA ਨੇ ਕੀਤਾ ਵਾ
2: ਚਲੋ
1: ਪਰ ਮੈਨੂੰ ਲੱਗਦਾ ਵਾ ਵੀ ਆਫਲਾਈਨ ਚਲੇ ਗਿਆ ਸੀ ਉਹ ਅੱਗੇ
2: ਆਫਸਾਈਡ
1: ਆਫਸਾਈਡ ਸੋਰੀ ਆਫਸਾਈਡ ਚਲੇ ਗਿਆ ਸੀ ਉਹ ਤੇ ਲੈਟ ਸੀ ਨਹੀਂ ਹੋਇਆ ਲੈਣੇ ਪੈ ਰਹੇ ਆ ਫਿਰ ਵੀ ਵੇਖ ਲੋ ਵੀ ਕਿੱਥੋਂ ਕਿੱਥੋਂ ਤੱਕ ਪਹੁੰਚ ਗਏ ਆ ਤੇ ਇਹ ਖੇਡ ਦੇ ਲਈ ਪ੍ਰੇਮ ਦੇ ਕਰਕੇ ਹੀ ਆ ਤੇ ਆਪਾਂ ਇੱਕ ਬ੍ਰੇਕ ਲੈ ਕੇ ਤੇ ਵਾਪਸ ਕਰਦੇ ਆ ਤੇ ਆ ਕੇ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਇੱਥੋਂ ਤੋਰਦੇ ਆ ਅੱਗੇ ਇੱਕ ਨਿੱਕੀ ਜੀ ਬ੍ਰੇਕ ਰੇਡੀਓ ਹਾਂਜੀ 1674 AM
3: सबसे दमदार और रोमांचक कहानी
4: अल्फा प्रोग्राम उसका चुनून है
3: शानदार एक्शन एंटरटेनर 3 जुलाई को
4: मैं जो बना रहा हूँ वो इतिहास है
3: आलिया भट्ट शर्वरी अनिल कपूर और बॉबी देओल स्टारर
5: शुरू करो अग्नि परीक्षा
3: 3 जुलाई को आपके नजदीकी सिनेमा घरों में अल्फा
6: We'll wait kar rahe tumhara.
7: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
8: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ
6: चेस्टन फोर्ड, रेडी सेट फोर्ड।
9: यार तू इतनी इनी चेती आके पक्का भी हो गया, की जुगाड़ लाया है?
10: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
9: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
11: बलजीत, ब्याह वास्ते ज्वेलरी देखन तुन्ना ज्वेलर्स चलिए?
9: यार उना दा डैंडी नॉग वाला स्टोर ना बड़ा ही दूर है।
11: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स, 99 मेन रोड वेस्ट, सेंट एल्बन्स अते 341 लॉन्सडेल स्ट्रीट, डैंडी नॉग। फॉर मोर इन्फो कॉल 0499-2535-45 ते।
12: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
13: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
14: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिन्हें सब नू हसा हसा के लोटपोट कीता, ओ मूवी जिदी स्टोरी ने ब्रेन रॉट कीता।
15: गिप्पी ग्रेवाल, बिन्नू टिन्नो, सरगुन मेहता फिर तो लेके आ रहे ने पंजाबी सिनेमा दी सब तो बड़ी फ्रेंचाइज कैरी ऑन जट्टा 4, जिथे एडवोकेट टिल्लो फिर कहेंगे
16: पर टिल्लो ने काला कोट एवें नहीं पाया।
14: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
17: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
18: अमृत, ए कमाल है गोल्ड लीफ डेयरी दे प्योर न्यूजीलैंड टी दा, न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हॉर्मोन्स या एंटीबायोटिक्स, बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है।
19: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो, विजिट goldleafdairy.com।
20: टेंशन मेरी टेंशन
21: की होया,
20: एथे इमिग्रेशन दे इन्ने पंगे ने यार मुकदे ही नहीं।
21: काका जी टेंशन छड्डो, फोन चक्को, कॉल करो वीवाई इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
20: या 90-77-97-33
21: या ईमेल info@vivaimmigration.com.au।
20: याद रखो 90-77-97-33।
21: वीवा इमिग्रेशन एंड एजुकेशन कंसल्टेंट,
20: हर कदम तुहाडे नाल।
22: सोना चाहिदा,
23: भरोसा चाहिदा,
22: क्वालिटी ते बायबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बायबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
3: सबसे दमदार और रोमांच कहानी
4: अल्फा प्रोग्राम उसका चुनून है,
3: शानदार एक्शन एंटरटेनर 3 जुलाई को,
4: मैं जो बना रहा हूँ वो इतिहास है।
3: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
3: 3 जुलाई को आपके नजदीकी सिनेमा घरों में। अल्फा,
4: इंडिया अल्फा से डरेगा।
9: वो वेट कर रहे तुम्हारा।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਸੱਚੀ ਕਿਤੇ ਰੱਬ ਲੈਂਦਾ ਹੋਵੇ ਨਾ ਜਾਨ, ਏਦਾਂ ਕਿਹਾ ਤੇ ਕੋਈ ਲਿਖੇ ਨਾ ਕੋਈ ਗਾਵੇ ਨਾ, ਪਰ ਵੇਖੋ ਫਿਰ ਵੀ ਗਾਣਿਆਂ ਚ ਕਿੰਨੀ ਪਾਵਰ ਆ, ਪੋਈਮ ਲਿਰਿਕਸ ਵਿੱਚ ਕਿੰਨੀ ਪਾਵਰ ਆ, ਵੀ ਅਗਲਾ ਫਿਰ ਵੀ ਇਸ ਚੀਜ਼ ਦੇ ਉੱਤੇ ਯਕੀਨ ਕਰਦਾ ਵੀ ਜੇ ਤੂੰ ਕਹਿ ਦਿੱਤਾ ਇਹਦਾ ਮਤਲਬ ਵੀ ਤੇਰੇ ਮਨ ਦੇ ਵਿੱਚ ਹੈਗੀ ਆ ਗੱਲ, ਕਿਤੇ ਨਾ ਕਿਤੇ
1: ਕੁਛ ਨਾ ਕੁਛ ਕਰਕੇ ਦਿਖਾਊਂਗਾ।
0: ਹਾਂ ਮਤਲਬ ਇਹ ਨਹੀਂ ਵੀ ਕਹਿ ਦਿੱਤਾ ਕਿਸੇ ਨੇ ਤੇ ਉਹਨੇ ਉਦਾਂ ਕਰਕੇ ਹੀ ਵਿਖਾਉਣਾ ਵਾ, ਜੇ ਮਰਨ ਨੂੰ ਕਹਿਣ ਡਿਆ ਤੇ ਉਹਨੇ ਮਰ ਕੇ ਹੀ ਵਿਖਾਉਣਾ, ਮਤਲਬ ਤੁਹਾਡੇ ਤੇ ਯਕੀਨ ਆ ਤੇਰੇ ਤੇ ਜੋ ਵੀ ਤੂੰ ਕਹਿ ਰਿਹਾ ਠੀਕ ਆ, ਇੱਦਾਂ ਇੱਦਾਂ ਹੀ ਹੋਊਗਾ। ਸੋ ਇਹ ਗਾਣਾ ਕੁਲਵਿੰਦਰ ਬਿੱਲੇ ਦਾ ਸੋਹਣਿਆ ਸੱਜਣਾ, ਤੇ ਆਪਾਂ ਤੁਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਕਹਿੰਦੇ ਨਾ ਗਾਣੇ ਡੀ ਕੋਡਿੰਗ ਦੇ ਉੱਤੇ ਵੀ ਆਪਾਂ ਕਰਾਂਗੇ,
1: ਹਿੰਦੀ ਆਡੀਅੰਸ ਵਾਸਤੇ ਕਿ ਆਹਾ ਸਿੰਗਰ ਨੇ ਆਹਾ ਕੇ ਬੋਲਿਓ, ਕਿ ਇਹਨਾਂ ਨੂੰ ਲੋਕੀ ਫੇਰ ਵੀ ਆਊਟ ਆਫ ਪੰਜਾਬ ਸੁਣਦੇ ਆ ਨਾ, ਦਲਜੀਤ ਨੂੰ ਸੁਣਦੇ ਆ, ਹੁਣ ਥੋੜਾ ਜਿਹਾ ਅਰਜਨ ਦਾ ਵੀ ਹਲਕਾ ਜਿਹਾ ਬਾਰਡਰ ਪਾਰ ਹੋਣਾ ਸ਼ੁਰੂ ਹੋ ਗਿਆ, ਪਰ ਉਹਦੀ ਫਿਰ ਵੀ ਲਿਖਤ ਇੰਨੀ ਕੁ ਠੇਠ ਹੈ ਕਿ ਜੇ ਕੋਈ ਸੁਣਦਾ ਪਿਆ ਤਾਂ ਛੇਤੀ ਨਹੀਂ ਸਮਝ ਆਉਂਦਾ ਜਿਹਨੂੰ ਬਿਲਕੁਲ ਪੰਜਾਬੀ ਦਾ, ਹੈ ਨਾ।
0: ਉਹ ਫਿਰ ਉਹ ਸ਼ਬਦ ਦੱਸਦੇ ਰਹਿੰਦੇ ਨੇ ਵੀ ਆਹ ਸ਼ਬਦ ਦਾ ਮਤਲਬ ਇਹ ਨੇ ਆਹ ਵਾਲੀ ਗੱਲ ਹੈ, ਇਸ ਕਰਕੇ ਕਹੀ। ਚਲੋ ਖੈਰ ਵਾਪਸ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਅੱਜ 2 ਤਰੀਕ ਹੈ, ਜੁਲਾਈ ਦਾ ਮਹੀਨਾ ਵਾ, ਅਤੇ ਗੱਲਾਂ ਬਾਤਾਂ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ ਜਿੱਥੇ ਕਿ ਤੁਸੀਂ ਵੀ ਹਿੱਸੇਦਾਰੀ ਪਾ ਸਕਦੇ ਹੋ, ਅਤੇ ਅੱਜ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਕੌਨਫੀਡੈਂਸ ਦੇ ਉੱਤੇ ਹੀ ਕਰਾਂਗੇ। ਤੁਹਾਡੇ ਲਈ ਸਾਡਾ ਐਂਗਲ ਇਹ ਰਹੇਗਾ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਕੌਨਫੀਡੈਂਸ ਦਿੰਦੀਆਂ ਨੇ। ਕੋਈ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਲਿਖੇ ਪੰਨੇ ਤੋਂ ਤੁਸੀਂ ਇਹ ਚੀਜ਼ ਪੜ੍ਹੀ ਹੋਵੇ ਜਾਂ ਤੁਸੀਂ ਮਹਿਸੂਸ ਕਰ ਰਹੇ ਹੋ, ਜਾਂ ਫਿਰ ਸੋਚ ਕੇ ਦੱਸੋ ਕਿਹੜੀ ਐਸੀ ਚੀਜ਼ ਸੀ ਜਿਹਨੇ ਤੁਹਾਨੂੰ ਜ਼ਿੰਦਗੀ 'ਚ ਕੌਨਫੀਡੈਂਸ ਦਿੱਤਾ, ਜਿਹਨੂੰ ਕੈਰੀ ਕਰਕੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ।
1: ਜਾਂ ਫਿਰ ਕੁਛ ਇਸ ਤਰ੍ਹਾਂ ਦਾ ਇਹਦਾ ਰਿਵਰਸ ਇਹ ਵੀ ਹੋ ਸਕਦਾ ਕਿ ਇੱਧਰ ਹੀ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਨੂੰ ਸ਼ਾਏ ਫੀਲ ਕਰਾਉਂਦੀਆਂ, ਕਿ ਤੁਹਾਨੂੰ ਫਿਰ ਬਾਅਦ 'ਚੋਂ ਬੜਾ ਮਲਾਲ ਹੁੰਦਾ ਆ ਕਿ ਕੋਈ ਗੱਲ ਤਾਂ ਸੀ ਨਹੀਂ, ਮੈਂ ਉੱਥੇ ਕਹਿ ਹੀ ਦਿੰਦਾ, ਹੈ ਨਾ। ਚਾਰ ਬੰਦੇ ਮਹਿਫਲ 'ਚ ਬੈਠੇ ਆ, ਬੰਦਾ ਕਹਿੰਦਾ ਯਾਰ ਮੈਂ ਵੀ ਆਪਣਾ ਪੁਆਇੰਟ ਰੱਖਣਾ ਚਾਹੁੰਦਾ, ਪਰ ਬੰਦਾ ਐਵੇਂ ਥੋੜ੍ਹਾ ਝਿਜਕਦਾ, ਅਤੇ ਇੱਧਰ ਹੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਰੋਕਦੀ ਹੈ। ਸੋ ਦੋਨਾਂ ਵਿੱਚੋਂ ਕੁਛ ਵੀ ਦੱਸੋ, ਇਫ ਯੂ ਆਰ ਅ ਵੈਰੀ ਕੌਨਫੀਡੈਂਟ ਪਰਸਨ, ਤੁਹਾਨੂੰ ਦੱਸੋ ਕਿ ਇੱਧਰ ਕਿਹੜਾ ਲਾਈਫ ਟ੍ਰਿਗਰਿੰਗ ਮੂਵਮੈਂਟ ਸੀ ਜਿਹਨੂੰ ਤੁਸੀਂ ਹਮੇਸ਼ਾ ਬੈਕ ਜਾਂਦੇ ਹੋ, ਜਾਂ ਫਿਰ ਕੋਈ ਟੂਲ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਯੂਜ਼ ਕਰਦੇ ਹੋ ਆਪਣੇ, ਹੈ ਨਾ, ਰੋਜ਼ ਪ੍ਰੈਕਟਿਸ ਲਈ ਕਿ ਤੁਹਾਡਾ ਕੌਨਫੀਡੈਂਸ ਇਜ਼ ਗੁੱਡ, ਸੈਲਫ ਵਰਥ ਇਜ਼ ਹਾਈ, ਅਤੇ ਜੇ ਤੁਸੀਂ ਸ਼ਾਏ ਹੋ ਤਾਂ ਕਿਉਂ ਸ਼ਾਏ ਹੋ।
0: ਕਿਉਂਕਿ ਕੌਨਫੀਡੈਂਸ ਬਾਰੇ ਨਾ ਇੱਕ ਚੀਜ਼ ਕਹਿੰਦੇ ਆ, ਪਤਾ ਨਹੀਂ ਸਹੀ ਜਾਂ ਗਲਤ, ਇਹ ਕਹਿੰਦੇ ਆ ਵੀ ਕੌਨਫੀਡੈਂਸ ਇਹੋ ਜਿਹੀ ਚੀਜ਼ ਆ, ਤੁਸੀਂ ਮਾਂ ਦੀ ਕੁੱਖ 'ਚੋਂ ਲੈ ਕੇ ਨਹੀਂ ਪੈਦਾ ਹੁੰਦੇ, ਪਰ ਹਾਲਾਂਕਿ ਇਹਨੂੰ ਕੰਟਰੋਡਿਕਟ ਕਰ ਸਕਦੇ ਨੇ ਅਤੇ ਕਰਦੇ ਨੇ ਕਈ ਲੋਕ।
1: ਬਿਲਕੁਲ
0: ਕੌਨਫੀਡੈਂਸ ਕਹਿੰਦੇ ਕਿ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਜਦੋਂ ਤੁਹਾਡੀ ਸ਼ਖਸੀਅਤ ਦਾ ਟਾਕਰਾ ਬੋਲੀ ਦੇ ਨਾਲ ਹੁੰਦਾ ਵਾ, ਉਹ ਚਾਹੇ ਬੋਡੀ ਲੈਂਗੁਏਜ ਹੋਵੇ, ਚਾਹੇ ਤੁਹਾਡੀ ਲੈਂਗੁਏਜ ਹੋਵੇ, ਹੈ ਨਾ, ਬੋਲਚਾਲ ਵਾਲੀ ਭਾਸ਼ਾ ਹੋਵੇ। ਸੋ ਉਹ ਜਦੋਂ ਤੁਸੀਂ ਉਹ ਸਿੱਖਦੇ ਹੋ ਅਤੇ ਸਮਾਜ ਦੇ ਵਿੱਚ ਵਿਚਰਦੇ ਹੋ, ਤੁਸੀਂ ਪਾਲਣ ਪੋਸ਼ਣ ਤੋਂ ਲੈ ਕੇ ਫਿਰ ਤੁਸੀਂ ਕਿੱਦਾਂ ਦੀ ਸਕੂਲਿੰਗ ਹੈ ਤੁਹਾਡੀ, ਕਿੱਦਾਂ ਦੇ ਤੁਸੀਂ ਕਾਲਜ ਗਏ ਹੋ, ਕਿੱਦਾਂ ਦੇ ਲੋਕਾਂ ਦੇ ਵਿੱਚ ਵਿਚਰੇ ਹੋ, ਉਹ ਚੀਜ਼ ਤੁਹਾਡੇ 'ਚ ਕੌਨਫੀਡੈਂਸ ਤੈਅ ਕਰਦੀ ਹੈ।
1: ਦੈਟ ਇਜ਼ ਸੋ ਰਾਈਟ।
0: ਸੋ ਇਹ ਚੀਜ਼ ਤੁਸੀਂ ਜਨਮ ਲੈਣ ਤੋਂ ਬਾਅਦ ਕਿੱਦਾਂ ਅਤੇ ਕਿਹੜੀ ਸਟੇਜ ਦੇ ਉੱਤੇ ਤੁਸੀਂ ਗੇਨ ਕੀਤੀ, ਕਈ ਵਾਰੀ ਤੁਹਾਨੂੰ ਇਹ ਲੱਗਦਾ ਹੋਊਗਾ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਤੁਹਾਨੂੰ ਕੌਨਫੀਡੈਂਸ ਮਿਲਿਆ, ਕਿਉਂਕਿ ਇਸੇ ਕਰਕੇ ਕਿਹਾ ਜਾਂਦਾ ਨਾ ਵੀ ਬੱਚੇ ਨੂੰ ਗੱਲ ਗੱਲ ਦੇ ਉੱਤੇ ਟੋਕੋ ਨਾ, ਜੇ ਕੁਛ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਰੋਕੋ ਨਾ, ਝਿੜਕੋ ਨਾ, ਕਿਉਂਕਿ ਪਰਿਵਾਰ ਦੇ ਵਿੱਚੋਂ ਹੀ ਬੱਚਾ ਕੌਨਫੀਡੈਂਸ ਲੈ ਕੇ ਜਾਂ ਫਿਰ ਲੈਕ
1: ਹੁੰਦਾ। ਹਾਂ, ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਕਿ ਜੇ ਸਮਝੋ ਤੁਸੀਂ ਵੇਖਦੇ ਹੋ ਕਿ ਬੰਦਾ ਇੰਟਰਿੰਸਿਕਲੀ ਹੀ, ਹੈ ਨਾ, ਕਹਿੰਦੇ ਮੁੱਢੋਂ ਹੀ ਕੌਨਫੀਡੈਂਟ ਆ, ਤਾਂ ਉਹਨੂੰ ਵੀ ਇੱਕ ਤਰੀਕੇ ਨਾਲ ਕਲਟੀਵੇਟ ਕਰਨਾ ਪੈਂਦਾ, ਨਹੀਂ ਤਾਂ ਉਹ ਜ਼ਿਆਦਾ ਸ਼ੇਪ ਐਰੋਗੈਂਸ ਦਾ ਲੈ ਜਾਂਦਾ ਆਫਟਰ ਸਮ ਪੁਆਇੰਟ, ਹੈ ਨਾ। ਬਹੁਤ ਮੇਨ ਜੇ ਆਪਾਂ ਪਰਸਨੈਲਿਟੀਸ ਕਹੀ, ਵਿਰਾਟ ਕੋਹਲੀ ਦੇ ਕੌਨਫੀਡੈਂਸ ਨੂੰ ਐਰੋਗੈਂਸ 'ਚ ਜ਼ਿਆਦਾ ਗਿਣਿਆ ਜਾਂਦਾ
0: ਅੱਜ ਕੱਲ੍ਹ,
1: ਹੈ ਨਾ। ਸ਼ਾਹਰੁਖ ਖਾਨ, ਕਿਉਂਕਿ ਸ਼ਾਹਰੁਖ ਖਾਨ ਹਮੇਸ਼ਾ ਇਹ ਕਿਹਾ ਕਿ ਮੈਂ ਆਈ ਐਮ ਲਾਸਟ ਆਫ ਸੁਪਰ ਸਟਾਰਸ, ਮੈਂ ਕਿੰਗ ਆਫ ਬਾਲੀਵੁੱਡ, ਹੈ ਨਾ। ਹੋ ਸਕਦਾ ਉਹ ਇਹਨਾਂ ਲੋਕਾਂ ਦਾ ਕੋਪਿੰਗ ਮਕੈਨਿਜ਼ਮ ਹੋਵੇ, ਹਾਈ ਪ੍ਰੈਸ਼ਰ ਜੋਬ ਹੈ, ਹਰ ਵਕਤ ਤੁਹਾਡੇ 'ਤੇ ਨਜ਼ਰਾਂ, ਬੰਦਾ ਆਪਣੇ ਆਪ ਨੂੰ ਨਹੀਂ ਬੋਲੂਗਾ ਕਿ ਮੈਂ ਸਭ ਤੋਂ ਉੱਪਰ ਹਾਂ ਤਾਂ ਲੋਕ ਤਾਂ ਖਾ ਜਾਣਗੇ, ਪਰ ਉਹ ਦਿਸਣ 'ਚ ਕਈ ਵਾਰੀ ਲੋਕਾਂ ਨੂੰ ਐਰੋਗੈਂਟ ਲੱਗਦਾ। ਸੇਮ ਗੋਜ਼ ਵਿਦ, ਹੈ ਨਾ, ਹਰ ਵੱਖਰੇ ਕਿੱਤੇ ਦੇ ਅੰਦਰ, ਟੋਮ ਬ੍ਰੇਡੀ ਤੋਂ ਲੈ ਕੇ ਮਾਈਕਲ ਜੋਰਡਨ ਤੋਂ ਲੈ ਕੇ, ਹੈ ਨਾ, ਹਰ ਬੰਦਾ ਇਹ ਇੱਕ ਨਾ ਬੜੀ ਥਿਨ ਲਾਈਨ ਦੇ ਉੱਪਰ ਖੇਡ ਰਿਹਾ ਹੁੰਦਾ ਕਿ ਮੈਂ ਐਰੋਗੈਂਟ ਦਿਸ ਰਿਹਾ ਲੋਕਾਂ ਨੂੰ ਕਿ ਕੌਨਫੀਡੈਂਟ ਦਿਸ ਰਿਹਾ।
0: ਇੱਕ ਸਟੇਜ ਸ਼ਾਇਦ ਨਾ ਇੱਦਾਂ ਦੀ ਵੀ ਆ ਜਾਂਦੀ, ਪਤਾ ਨਹੀਂ ਹੁਣ ਇਹ ਲੋਕ ਕਿੱਦਾਂ ਕਰਦੇ ਹੋਣਗੇ ਜਾਂ ਕੀ ਇਹਨਾਂ ਨਾਲ ਹੁੰਦਾ ਹੋਊਗਾ, ਪਰ ਇੱਕ ਸਟੇਜ ਆਈ ਥਿੰਕ ਇੱਦਾਂ ਦੀ ਵੀ ਆ ਜਾਂਦੀ ਆ ਕਿ ਨਾ ਇੰਨੇ ਵੱਡੇ ਹੋ ਜਾਂਦੇ ਨੇ ਵੀ ਫਿਰ ਉਹ ਸ਼ਾਇਦ ਕੋਈ ਵੀ ਤੁਹਾਨੂੰ ਇਹ ਦੱਸ ਹੀ ਨਹੀਂ ਪਾਉਂਦਾ ਹੋਊਗਾ ਵੀ ਤੂੰ ਆਹ ਜੋ ਕਰ ਰਿਹਾ ਹੈ ਇਹ ਐਰੋਗੈਂਸ ਹੈ।
1: ਹਾਂ ਕਹਿੰਦੇ ਆ ਨਾ ਇਹ ਪੂਰੀ ਟਰਮੀਨੋਲੋਜੀ ਆ ਇਹਨਾਂ ਦੇ ਲੋਕਾਂ ਦੇ ਆਸੇ ਪਾਸੇ ਲੋਕਾਂ ਨੂੰ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਹਿੰਦੇ ਆ ਕਿ ਯੈਸ ਮੈਨ ਚਾਪਲੂਸ ਹਨਾ ਕਿ ਸਰ ਜੋ ਵਾਹ ਵਾਹ ਵਾਹ ਕੋਹਲੀ ਸਾਹਿਬ ਨੇ ਜੋ ਕਿਹਾ ਸਹੀ ਹੈ ਹਨਾ ਤਾਂ ਹੀ ਆਪਾਂ ਕਈ ਵਾਰੀ ਹੈਰਾਨ ਨਹੀਂ ਹੁੰਦੇ ਸੈਲੀਬ੍ਰਿਟੀਜ਼ ਨੂੰ ਵੇਖ ਕੇ ਯਾਰ ਇਹਨੇ ਇੱਧਰ ਹੀ ਗੱਲ ਕਿਉਂ ਕਹਿ ਦਿੱਤੀ ਜਾਂ ਫਿਰ ਇੱਧਰ ਹੀ ਕੱਪੜੇ ਕਿਉਂ ਪਾਉਂਦਾ ਪਿਆ ਕਿਉਂਕਿ ਉਹ ਸੱਚਾਈ ਤੋਂ ਜਾਂ ਗਰਾਊਂਡ ਲੈਵਲ ਤੋਂ ਬੰਦਾ ਇੰਨਾ ਅਛੂਤਾ ਹੋ ਜਾਂਦਾ ਇੱਕ ਪੁਆਇੰਟ ਤੋਂ ਬਾਅਦ ਕਿ ਉਹਨੂੰ ਜੋ ਆਸੇ ਪਾਸੇ ਵਾਲੇ ਨਾ ਨਹੀਂ ਕਹਿ ਪਾ ਰਹੇ ਮੂੰਹ 'ਤੇ ਕਿ ਯਾਰ ਤੂੰ ਇਹ ਗਲਤ ਕਰ ਰਿਹਾ ਤਾਂ ਫਿਰ ਪਬਲਿਕ ਆਈ ਦੇ ਅੰਦਰ ਬੰਦਾ ਗਲਤ ਲੱਗਦਾ
0: ਕਿਉਂਕਿ ਅੱਜ ਕੱਲ੍ਹ ਰਿਵਾਜ਼ ਹੈ ਨਾ ਜਿਹੜਾ ਤੁਹਾਨੂੰ ਕੁਛ ਇੱਦਾਂ ਦਾ ਕਹਿ ਰਿਹਾ ਵਾ ਤੁਹਾਨੂੰ ਟੋਕਾ ਟੋਕੀ ਕਰ ਰਿਹਾ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੇ ਲਾਗੇ ਨਾ ਰਹੇ ਕਿਉਂਕਿ ਉਹਦਾ ਫਿਰ ਉਹਦਾ ਰੀਜ਼ਨ ਦੂਸਰਾ ਇਹ ਹੁੰਦਾ ਵਾ ਵੀ ਇਹ ਯਾਰ ਸਾਨੂੰ ਨੈਗਟਿਵਿਟੀ ਦਿੰਦੇ ਆ ਅਸਲ ਦੇ ਵਿੱਚ ਸਾਨੂੰ ਨਾ ਇਹ ਬਹੁਤ ਸਾਰੀਆਂ ਕੰਸੈਪਟ ਕਲੀਅਰ ਨੇਗੇ ਇਸ ਚੀਜ਼ ਨੂੰ ਨੈਗਟਿਵਿਟੀ ਕਹਿ ਦੇਣਾ ਵੀ ਕੋਈ ਤੁਹਾਨੂੰ ਟੋਕ ਰਿਹਾ ਵਾ ਕੋਈ ਤੁਹਾਨੂੰ ਦੱਸ ਰਿਹਾ ਵਾ ਸੋ ਡਿਪੈਂਡ ਕਰਦਾ ਤੁਸੀਂ ਉਹਨੂੰ ਕਿਹੜਾ ਸ਼ਬਦ ਦੇਣਾ ਵਾ ਸਾਨੂੰ ਪਛਾਣ ਵੀ ਨਹੀਂ ਆ ਬਹੁਤੇ
1: ਸਾਰੀ ਗੱਲ ਵੋਕੈਬਲਰੀ ਦੀ ਆ ਹਾਊਸ ਵਾਈਫ ਹਨਾ ਹਾਊਸ ਵਾਈਫ ਚੱਲਦਾ ਰਿਹਾ ਇੱਕ ਅੱਧੀ ਕੋਈ ਨਾ ਕੋਈ ਉਹ ਹਨਾ ਕਿਹੜੀ ਔਰਤ ਹੋਣੀ ਹੈ ਜਾਂ ਫਿਰ ਪਤਾ ਨਹੀਂ ਸ਼ਾਇਦ ਮਰਦ ਹੋਣਾ ਜਾਂ ਫਿਰ ਕੋਈ ਸੁਸਾਇਟੀ ਹੋਣੀ ਹੈ ਜਿੰਨੇ ਬਹੁਤ ਕੋਨਫੀਡੈਂਸ ਭਰਤਾ ਕਹਿ ਕੇ ਕਿ ਹਾਊਸ ਵਾਈਫ ਨਹੀਂ ਹੋਮ ਮੇਕਰ ਹੁੰਦਾ ਹਨਾ ਪੂਰਾ ਜਦੋਂ ਤੁਸੀਂ ਉਹਨੂੰ ਵੋਕੈਬੁਲਰੀਲੀ ਚੇਂਜ ਕਰ ਦਿੰਦੇ ਚੀਜ਼ ਨੂੰ ਇੱਕ ਸੈਲਫ ਵਰਥ ਜਾਗ ਜਾਂਦੀ ਆ ਹਨਾ ਕਿ ਮੈਂ ਤੇ ਘਰ ਸੰਭਾਲਣਾ ਘਰ ਬਣਾਉਣ ਵਾਲਾ ਮੇਰਾ ਕੰਮ ਹੈ ਹਾਊਸ ਵਾਈਫ ਆ ਜਾਂਦਾ ਨਾ ਉਹੀ ਵਾਲਾ ਜੋ ਪੱਕੇ ਵਟਸਐਪ ਵਾਲੇ ਚੁਟਕਲੇ ਬਣੇ ਹੋਏ ਆ ਆਪਾਂ ਉਹਦੇ 'ਚ ਪਰ ਜਦੋਂ ਉਹੀ ਗ੍ਰਹਿਣੀ ਹਾਊ ਹੋਮ ਮੇਕਰ ਬਣ ਜਾਂਦੀ ਹੈ ਅਤੇ ਉਹ ਪਰਸਪੈਕਟਿਵ ਚੇਂਜ ਹੈ ਆਪਣੇ ਆਪ ਨੂੰ ਲੈ ਕੇ ਵੀ ਬੰਦੇ ਦੇ ਅੰਦਰ ਇੱਕ ਮੇਰੇ ਹਿਸਾਬ ਨਾਲ ਹੈ ਨਾ ਬੈਟਰ ਕੋਨਫੀਡੈਂਸ ਆਉਂਦਾ ਜਿਸ ਤਰ੍ਹਾਂ ਤੁਸੀਂ ਕਿਹਾ ਟੋਕਣਾ ਸਮਝੋ ਕੋਈ ਇਹਨੂੰ ਇਹੀ ਕਹੇ ਕਿ ਇਹ ਤਾਂ ਕੰਸਟਰਕਟਿਵ ਕ੍ਰਿਟੀਸਿਜ਼ਮ ਹੈ ਹੁਣ ਜੇ ਤੁਸੀਂ ਮੈਨੂੰ ਨਹੀਂ ਦੱਸੋਗੇ ਕ੍ਰਿਸ਼ਨਾ ਤੂੰ ਇੱਥੇ ਲੈਕ ਕਰ ਰਿਹਾ ਇੱਥੇ ਲੈਕ ਕਰ ਰਿਹਾ ਬੈਟਰ ਕਿੱਦਾਂ ਹੋਊਗਾ ਐਜ ਸਿੰਪਲ ਐਜ ਦੈਟ ਕਈ ਥੋੜ੍ਹਾ ਦਿਲ 'ਤੇ ਲਗਾ ਲੈਂਦੇ ਆ ਕਿ ਉਹ ਤਾਂ ਹੈ ਕਿ ਜਿਸ ਚੀਜ਼ ਦੀ ਘਾਟ ਹੁੰਦੀ ਹੈ ਸਾਡੇ ਅੰਦਰ ਸਾਨੂੰ ਪਤਾ ਪਰ ਅਸੀਂ ਉਹੀ ਨਾ ਉਹ ਵਸੀਮ ਬਰੇਲਵੀ ਸਾਹਿਬ ਨੇ ਕਿਹਾ ਕਿ ਆਂਖ ਮੂੰਦ ਲੈਣੇ ਸੇ ਖਤਰਾ ਨਾ ਜਾਏਗਾ ਉਹ ਦੇਖਣਾ ਪੜੇਗਾ ਜੋ ਦੇਖਾ ਨਾ ਜਾਏਗਾ ਕਿ ਉਹ ਚੀਜ਼ ਵੇਖਣੀ ਪੈਣੀ ਜੋ ਤੁਹਾਡੇ ਅੰਦਰ ਜੇ ਘਾਟ ਹੈ ਤੁਹਾਨੂੰ ਕਿਸੇ ਨਾ ਕਿਸੇ ਨੇ ਦੱਸ ਦੇਣੀ ਹੈ ਬੈਟਰ ਕਰ ਸਕੋ ਤਾਂ ਬੈਟਰ
0: ਬਿਲਕੁਲ ਸੋ ਕਈ ਵਾਰ ਹੁਣ ਅੱਜ ਕੱਲ੍ਹ ਨਾ ਮਾਡਰਨ ਜਿਹੜਾ ਫਿਨੋਮਨਾ ਉਹਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਉਹ ਯੂਰਪੀਅਨ ਕਲਚਰ ਦੇ ਢੰਗ ਦੇ ਨਾਲ ਜਾਂ ਉੱਥੋਂ ਦੀਆਂ ਕਿਤਾਬਾਂ ਦੇ ਢੰਗ ਦੇ ਨਾਲ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਪਰ ਜੇ ਆਪਾਂ ਆਪਣੇ ਪੱਧਰ 'ਤੇ ਆਪਾਂ ਜੇ ਬੇਸ 'ਤੇ ਆ ਕੇ ਗੱਲ ਕਰੀਏ ਤਾਂ ਹਰ ਇੱਕ ਸਮਾਜ ਦੇ ਵਿੱਚ ਉਹ ਚੀਜ਼ਾਂ ਅਲੱਗ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਪਹਿਲਾਂ ਹੀ ਦੱਸੀਆਂ ਪੜ੍ਹਾਈਆਂ ਜਾਂਦੀਆਂ ਤੁਹਾਡਾ ਧਰਮ ਵੀ ਤੁਹਾਨੂੰ ਕਾਫੀ ਹੱਦ ਤੱਕ ਇਹ ਚੀਜ਼ ਪੜ੍ਹਾ ਦਿੰਦਾ
1: ਸਹੀ ਗੱਲ
0: ਹੁਣ ਜੇ ਆਪਾਂ ਕੌਨਫੀਡੈਂਸ ਤੱਕ ਰਹਿ ਕੇ ਗੱਲ ਕਰੀਏ ਤਾਂ ਮੈਂ ਸੋਚਦਾ ਹਾਂ ਕਿ ਜਿਹੜਾ ਹੁਣ ਧਰਮ ਸਾਨੂੰ ਕਿੱਦਾਂ ਕੌਨਫੀਡੈਂਸ ਦਿੰਦਾ ਕਿ ਆਪਾਂ ਚਲੋ ਉਸ ਅਧਿਆਤਮ 'ਚ ਨਹੀਂ ਜਾਵਾਂਗੇ ਬਹੁਤੀ ਡੰਗਾਈ 'ਚ ਨਹੀਂ ਜਾਵਾਂਗੇ ਪਰ ਹਰ ਇੱਕ ਧਰਮ ਸਾਨੂੰ ਇਹ ਕਹਿੰਦਾ ਵੀ ਸੱਚ ਬੋਲਣਾ ਚਾਹੀਦਾ ਸੱਚ ਸਾਨੂੰ ਕੌਨਫੀਡੈਂਸ ਦਿੰਦਾ ਜਦੋਂ ਬੰਦੇ ਨੂੰ ਪਤਾ ਨਾ ਵੀ ਮੈਂ ਸੱਚਾ ਹਾਂ ਉਹ ਆਪਣੇ ਆਪ ਉਹਦਾ ਸੀਨਾ ਚੌੜਾ ਹੋ ਜਾਂਦਾ ਮੈਂ ਸੱਚਾ ਯਾਰ ਮੈਨੂੰ ਕਦੀ ਉਹ ਹੈ ਨਾ ਇਮਾਨਦਾਰੀ ਕੋਈ ਵੀ ਧਰਮ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਬੇਈਮਾਨੀਆਂ ਕਰੋ ਹੈ ਨਾ ਹਰ ਇੱਕ ਪਰਿਵਾਰ ਦੇ ਵਿੱਚੋਂ ਤੁਹਾਨੂੰ ਹਰ ਇੱਕ ਧਰਮ ਦੇ ਵਿੱਚੋਂ ਤੁਹਾਨੂੰ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਂਦਾ ਨਹੀਂ ਪੜ੍ਹਾਇਆ ਜਾਂਦਾ ਤਾਂ ਗਲਤ ਗੱਲ ਹੈ ਇਮਾਨਦਾਰ ਜਦੋਂ ਜਿਹੜਾ ਬੰਦਾ ਉਹਦਾ ਵੇਖੋਗੇ ਤੁਸੀਂ ਕੌਨਫੀਡੈਂਸ ਹੀ ਹੋ ਰਿਹਾ ਨੌਲੇਜ ਹੈ ਨਾ ਤੁਹਾਡੇ 'ਚ ਠਹਿਰਾ ਸਹਿਜ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਕੌਨਫੀਡੈਂਸ ਆਪਣੇ ਆਪ ਹੀ ਤੁਹਾਡੇ 'ਚ ਭਰਦੀਆਂ ਕਿਰਤੀ ਹੋਣਾ ਬੰਦੇ ਦਾ
1: ਹਾਂ ਇਹ ਬਹੁਤ ਮੇਜਰ
0: ਤੁਹਾਡਾ ਸਕਿੱਲਫੁੱਲ ਹੋਣਾ ਕਿਰਤੀ ਹੋਣਾ ਆਪਣੇ ਕੰਮ ਦੇ ਵਿੱਚ ਨਿਪੁੰਨ ਹੋਣਾ ਉਹ ਤੁਹਾਡੇ 'ਚ ਕਿੰਨਾ ਕੌਨਫੀਡੈਂਸ ਭਰਦਾ ਹੁਣ ਇੱਕ ਜੱਟ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਇੱਕ ਮਜ਼ਦੂਰ ਮਿਹਨਤ ਕਰ ਰਿਹਾ ਵਾ ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਦੇ 'ਚ ਕੌਨਫੀਡੈਂਸ ਨਹੀਂ ਆ
1: ਉਹਦੇ ਆਪਣੇ ਕੰਮ ਨੂੰ ਲੈ ਕੇ ਤਾਂ ਬਹੁਤ
0: ਆਪਣੇ ਕੰਮ ਨੂੰ ਲੈ ਕੇ ਜੋ ਉਹਦੇ 'ਚ ਕੌਨਫੀਡੈਂਸ ਆ ਉਹ ਤੁਹਾਡੇ 'ਚ ਨਹੀਂ ਆ ਹਾਂ ਜੇ ਉੱਥੇ ਉਹ ਕੋਈ ਮੰਨ ਲਓ ਕਰ ਰਿਹਾ ਆਪਣੇ ਕੰਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਛੱਡ ਰਿਹਾ ਵਾ ਕੋਈ ਕਮੀ ਪੇਸ਼ੀ ਫਿਰ ਉਹ ਜ਼ਰੂਰ ਲੁਕਦਾ ਫਿਰੂਗਾ ਤੁਹਾਡੇ ਕੋਲ ਪਰ ਜੇ ਉਹ ਪੂਰਾ ਠੋਕ ਕੇ ਮਿਹਨਤ ਕਰ ਰਿਹਾ ਅਤੇ ਜਿਹੜਾ ਬੰਦਾ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੁੰਦਾ ਨਾ ਕੋਈ ਠੱਗ ਤੋਂ ਠੱਗ ਬੰਦਾ ਵੀ ਉਹਦੇ ਪੈਸੇ ਮਾਰਨ ਲੱਗਿਆ ਚਾਰ ਵਾਰੀ ਸੋਚਦਾ ਵਾ ਵੀ ਉਹਦੇ ਪਿੱਛੇ ਚਾਹੇ ਇਹੋ ਹੀ ਕਹਾਣੀ ਹੋਵੇ ਵੀ ਯਾਰ ਇਹ ਜੇ ਕੱਲ੍ਹ ਕੰਮ 'ਤੇ ਨਾ ਆਇਆ ਤਾਂ ਇਹੋ ਜਿਹਾ ਬੰਦਾ ਨਹੀਂ ਲੱਭਣਾ ਭਾਵੇਂ ਇਹੋ ਹੀ ਚੀਜ਼ ਹੋਵੇ
1: ਹੋ ਸਕਦਾ
0: ਹੈ ਨਾ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕੌਨਫੀਡੈਂਸ ਦਿੰਦੀਆਂ ਨੇ ਬਾਕੀ ਜਿਹੜੀਆਂ ਕਿਤਾਬੀ ਨੇ ਉਹ ਵੀ ਆਪਾਂ ਬੋਲਦੇ ਹਾਂ ਜਿਹੜੀਆਂ ਅੱਜ ਕੱਲ੍ਹ ਸਾਡੇ ਹਾਵੇ ਰਹਿੰਦੀਆਂ ਪਰ ਬੇਸਿਕ ਜੋ ਧਰਮਾਂ ਦੇ ਸਿਧਾਂਤ ਨੇ ਸਾਰੇ ਹੀ ਤੁਹਾਨੂੰ ਕੌਨਫੀਡੈਂਸ ਦਿੰਦੇ
1: ਪ੍ਰੈਕਟੀਕਲੀ ਉਹੀ ਫਾਇਦਾ ਕਰਦੇ ਨੇ ਕਿ ਲਾਈਫ ਕੰਪਲੀਕੇਟਿਡ ਨਹੀਂ ਹੁਣ ਸਮਝੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਰਤਣਾ ਚਾਹੁੰਦਾ ਜੋ ਮੇਰੀ ਫੀਲਿੰਗ ਹੈ ਮੈਂ ਉੱਦਾਂ ਹੀ ਰੱਖਾਂਗਾ ਮੈਂ ਜਦੋਂ ਤੁਹਾਡੇ ਆਸੇ ਪਾਸੇ ਹੋਵਾਂਗਾ ਮੈਂ ਕੰਪਲੀਕੇਟ ਨਹੀਂ ਕਰਾਂਗਾ ਮੈਨੂੰ ਤੁਸੀਂ ਪਸੰਦ ਹੋ ਨਹੀਂ ਹੋ ਨਹੀਂ ਹੋ ਹੈ ਨਾ ਮੈਂ ਜਿੰਨਾ ਕੁ ਬੰਦਾ ਸਹਿਜ ਰਹਿੰਦਾ ਸੱਚ ਬੋਲ ਲੈਂਦਾ ਇਮਾਨਦਾਰ ਰਹਿੰਦਾ ਉਹਨੂੰ ਲੁਕਾਉਣ ਦੀ ਲੋੜ ਨਹੀਂ, ਕੰਪਲੀਕੇਟ ਕਰਨ ਦੀ ਲੋੜ ਨਹੀਂ ਨਾ, ਕਿਉਂਕਿ ਝੂਠ ਦੇ ਤਾਂ ਕਹਿੰਦੇ ਨਾ ਕਿ ਪੈਰ ਨਹੀਂ ਹੁੰਦੇ, ਪੰਗਾ ਪੈਂਦਾ ਹੀ ਪੈਂਦਾ ਫਿਰ ਜੇ ਧਿਆਨ ਰੱਖਿਆ ਕਰੋ,
0: ਪੈਣਾ ਹੀ ਪੈਣਾ. ਤੇ ਇੱਧਰ USA ਨੇ ਇੱਕ ਗੋਲ ਕਰਤਾ,
1: ਸ਼ੁਕਰ
0: ਅਮਰੀਕਾ ਨੇ ਇੱਕ ਗੋਲ ਕਰਤਾ ਜੀ.
1: ਪਲੇਅਰ ਦਾ ਨਾਂ ਵੀ ਦੱਸ ਦੋ ਯਾਰ, ਇੱਦਾਂ ਨਾ ਕਰੋ.
0: ਕਿਹੜੇ ਦਾ?
1: ਜਿਹਨੇ ਗੋਲ ਕੀਤਾ, ਖਾਣ ਵਾਲੇ ਦਾ ਤਾਂ ਕਿਆ ਹੀ ਕਹਿਣਾ.
0: ਨਹੀਂ ਯਾਰ, ਪਲੇਅਰ ਦਾ ਲਈ ਉਹ ਲੈ ਉਹਦੀ ਟੀ ਸ਼ਰਟ ਹੀ ਖਿੱਚ ਕੇ ਲਾ ਦੇਣ ਲੱਗਾ ਸੀ.
1: ਹਾਂ, ਮੈਂ ਜੈਲਸ ਫੀਲ ਕਰ ਰਿਹਾ, ਮੈਨੂੰ ਵੀ ਸਕਰੀਨ, ਮੈਨੂੰ ਵੀ ਦੋ ਸਾਈਡ.
0: ਨਹੀਂ, ਆਪਾਂ ਮੈਚ ਵੇਖਣ ਥੋੜੀ ਆਏ ਸੀ, ਪ੍ਰੋਗਰਾਮ ਕਰਨ ਆਏ ਹਾਂ. ਤੇ ਆਓ ਆਪਾਂ, ਸ਼੍ਰੇਆ ਸਾਡੇ ਨਾਲ ਬੜੇ ਚਿਰ ਦੀ ਆਈ ਆ, ਤੇ ਆਪਾਂ ਪਹਿਲਾਂ ਸ਼੍ਰੇਆ ਦੇ ਨਾਲ ਵੀਰੇ ਨਾਲ ਗੱਲ ਕਰ ਲਈਏ, ਉੱਠ ਪਏ ਤੇ ਫਿਰ ਵੱਡਿਆਂ ਦੀ ਵਾਰੀ. ਤੇ ਤੁਸੀਂ ਹੋਲ ਤੇ ਬਣੇ ਰਹੋ ਜੀ, ਆਪਾਂ ਹੁਣ ਤੁਹਾਡੇ ਨਾਲ ਗੱਲ ਕਰਦੇ, ਸਾਡੀਆਂ ਆਪਾਂ ਗੱਲਾਂ ਨੂੰ ਆਪਾਂ ਵਿਸ਼ਰਾਮ ਲਾਉਂਦੇ. ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ. ਤੁਸੀਂ ਗੱਲ ਕਰਦੇ ਰੋਜ ਤੇ ਲੇਟ ਉੱਠੇ ਹੋ ਅੱਜ ਲੇਟ ਉੱਠੇ ਹੋ
1: ਫਿਰ
0: ਤੇ ਫਨ ਹੋਇਆ.
2: ਹਾਂਜੀ,
0: ਤੇ ਕੀ ਸੁਣਾਓਗੇ ਫਿਰ ਅੱਜ ਸਾਨੂੰ?
2: ਬੋਲੀ
0: ਬੋਲੀ ਓਕੇ
1: ਲਿਆਓ ਜੀ,
0: ਬੋਲੀ ਚੂੜੀਆਂ ਬੋਲੀ
2: ਹੂੰ ਕਰਕੇ ਕਦੀ ਖਾ ਕਰਕੇ ਕਿਹਦੇ ਦੇਦੇ ਨੂੰ ਚਾਲ ਲੰਮੀ ਬਾਹ ਕਰਕੇ
0: ਕਿਹੜਾ ਦੇਦੇ ਨੀ ਮਟਿਆਰੇ ਲੰਮੀ ਬਾਹ
2: ਕਰਕੇ
0: ਬਲਬਲੇ ਬਲਬਲੇ ਚਾਵ ਚਾਵ ਚਾਵ ਚਾਵ ਚਾਵਾ ਨੀ ਗੇੜਾ ਨਿਗੇੜਾ ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ
0: ਨਿਗੇੜਾ
1: ਫੁੱਫੂ.
0: ਹਾਂਜੀ ਹਾਂਜੀ, ਅਸੀਸ ਨਾਲ ਵੀ ਗੱਲ ਕਰੋ, ਅਸੀਸ ਦਾ ਵੀ ਗੇੜਾ ਦਵਾਈਏ ਆਪਾਂ. ਕੰਫੀਡੈਂਸ ਵੇਖਿਆ ਨਾ, ਮੈਂ ਨੀ ਗੱਲ ਕਰਨੀ ਤੋਂ ਲੈ ਕੇ ਤੇ ਸਤਿ ਸ੍ਰੀ ਅਕਾਲ ਮਾਨੂ ਬਿੱਲੀ.
1: ਕਿੱਦਾਂ ਚਾਹ ਪੀ
0: ਮਾਨੂ ਬਿੱਲੀ, ਚਾਹ ਚੂ ਪੀ ਲੀ? ਦੁੱਧ ਪੀਤਾ ਕਾਹਦੇ ਨਾਲ? ਦੋਸਤ ਨਾਲ. ਕਿਹੜੇ ਦੋਸਤ ਨਾਲ?
1: ਦੋਸਤ ਆਇਆ ਹੋਇਆ ਘਰੇ, ਦੋਸਤ ਲੇ ਡੇਟ
0: ਹੈ. ਕਿਹੜਾ ਦੋਸਤ? ਹੈਂ, ਅੱਛਾ ਟੋਸਟ.
1: ਅੱਛਾ, ਦੋਸਤ ਨਾਮ ਟੋਸਟ, ਬੜਾ ਅਜੀਬ ਨਾਮ ਹੈ
0: ਤੁਹਾਡਾ ਦੋਸਤ. ਬੜਾ ਤੁਹਾਡਾ ਦੋਸਤ ਬੜਾ ਕ੍ਰਿਸਪੀ ਆ ਨਾ,
1: ਬਟਰੀ ਵੀ ਹੈ, ਬਟਰੀ ਵੀ
0: ਹੈ. ਟੋਸਟ
1: ਟੋਸਟ
0: ਟੋਸਟ ਟੋਸਟ ਟੋਸਟ ਤੇ ਟੋਸਟ. ਹਾਂਜੀ, ਚਾਹ ਚ ਪੀ ਕੇ ਆਏ. ਹਾਂਜੀ ਹਾਂਜੀ,
2: ਗਜਰੇਲੇ
0: ਦੀ ਕਹਾਣੀ ਦੱਸਦਾ ਤੈਨੂੰ. ਹਾਂਜੀ, ਅੱਛਾ ਅੱਛਾ, ਜੇ ਗਜਰੇਲਾ ਨਾ ਲੱਭਾ ਤੇ ਕੇਲਾ ਖਾ ਲਿਓ.
2: ਸੁੱਤੀ
1: ਸੀ
0: ਇੱਕ ਵਾਰੀ ਟੁੱਟਦੀ ਤੇ ਫਿਕਸ ਨੀ ਹੁੰਦੀ, ਇਹ ਵਾਲੀ ਬੁਝਾਰਤ ਆ? ਅੱਛਾ, ਇੱਕ ਵਾਰੀ ਟੁੱਟਦੀ ਤੇ ਫਿਕਸ ਨਹੀਂ ਹੁੰਦੀ. ਕਿਹੜੀ ਚੀਜ਼ ਆ, ਕਿਹੜੀ ਚੀਜ਼ ਆ, ਕਿਹੜੀ ਚੀਜ਼ ਆ, ਕਿਹੜੀ ਚੀਜ਼ ਆ, ਇੱਕ ਵਾਰੀ ਟੁੱਟਦੀ ਤੇ ਫਿਕਸ ਨਹੀਂ ਹੁੰਦੀ? ਕੱਟੀ?
2: ਨਹੀਂ
0: ਨਹੀਂ, ਓਕੇ.
1: ਸ਼ੀਸ਼ਾ ਅਤੇ ਦੂਜਾ ਦਿਲ.
0: ਦਿਲ ਪ੍ਰੋਮਿਸ?
1: ਹਾਂਜੀ.
0: ਇੱਕ ਹੋਰ ਬਜਾਲਤ? ਹਾਂਜੀ,
1: ਚਲੋ ਲਿਆਓ ਜੀ, ਕੋਈ ਗੱਲ ਨੀ.
2: ਚਿਰਾਗ ਦੇ ਦਾਦੀ ਆ?
1: ਹਾਏ
0: ਹੈ ਕੌਣ ਜਾਂਦੀ ਰਿਕਸ਼ੇ ਤੇ
2: ਕਿਹੜੀ ਚੀਜ਼ ਚਾਚ ਰੱਖ ਦੇ ਜਾਂਦੀ
1: ਟਰੈਕ ਤੇ ਜਾਂਦੀ ਆ
0: ਅੱਛਾ ਟਰੈਕ ਤੇ ਜਾਂਦੀ ਆ
1: ਗੱਡੀ
0: ਕਿਹੜੀ ਚੀਜ਼ ਟਰੈਕ ਤੇ ਜਾਂਦੀ ਆ ਟ੍ਰੇਨ
1: ਰੇਲ ਗੱਡੀ
2: ਹਾਂਜੀ
0: ਯੇ ਸ਼ੁਕ ਸ਼ੁਕ ਰੇਲ ਗੱਡੀ ਸ਼ੁਕ ਸ਼ੁਕ ਯੇ
1: ਬਿਊਟੀਫੁਲ ਬ੍ਰਾ ਬਿਊਟੀਫੁਲ
0: ਵੀ ਆਰ ਵਿਨਰਸ ਥੈਂਕ ਯੂ ਓ ਇੱਕ ਹੋਰ ਆਨਸਰ ਆ ਹਾਂਜੀ
2: ਇੱਕ ਹੋਰ ਟੈਬ ਟ੍ਰੇਨ ਟਰੈਕ ਤੇ ਜਾਂਦੀ
0: ਇੱਕ ਹੋਰ ਟ੍ਰੇਨ ਟਰੈਕ ਅੱਛਾ ਵੀ ਲਾਈਨ ਯੇ ਸ਼ਿਕ ਬੂਮ ਸ਼ਿਕ ਬੂਮ
1: ਟ੍ਰੈਮ ਫ੍ਰੀ ਇਨ ਦ ਸਿਟੀ ਗਾਇਸ
0: ਹਾਂ ਟ੍ਰਾਮ ਵੀ ਜਾਂਦੀ ਆ ਯੈਸ ਸ਼ਿਕ ਸ਼ਿਕ ਬੂਮ ਸ਼ਿਕ ਸ਼ਿਕ ਬੂਮ
1: ਉਹਦੀ ਥੋੜੀ
2: ਬੱਲੇ ਬੱਲੇ
1: ਓ ਬੱਲੇ ਬੱਲੇ
0: ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਥੈਂਕ ਯੂ ਥੈਂਕ ਯੂ
1: ਥੈਂਕ
0: ਯੂ ਥੈਂਕ ਯੂ ਥੈਂਕ ਯੂ ਆ ਤਾਂ ਹੈ ਨਾ ਕੋਨਫੀਡੈਂਸ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਹ ਵੀ ਇੱਕ ਤਰੀਕਾ ਹੈ ਵੇਖੋ ਬੱਚੇ ਜੇ ਤੁਸੀਂ ਤੁਹਾਡੇ ਬੱਚੇ ਗੱਲ ਕਰ ਲੈਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਪ੍ਰੇਰਿਤ ਕਰਿਆ ਕਰੋ ਕਿਉਂਕਿ ਇਹਦੇ ਨਾਲ ਬਹੁਤ ਕੋਨਫੀਡੈਂਸ ਹੁੰਦਾ ਸਾਨੂੰ ਕਿੱਥੇ ਕੋਨਫੀਡੈਂਸ ਹੁੰਦਾ ਹੈ ਵੀ ਨਿੱਕੇ ਹੁੰਦੇ ਆਪਾਂ ਕਿਤੇ ਜਾ ਕੇ ਅਤੇ ਕਿਸੇ ਸਟੇਜ ਦੇ ਉੱਤੇ ਕਿਸੇ ਦੇ ਸਾਹਮਣੇ ਜਾਂ ਕਿਸੇ ਰੇਡੀਓ ਦੇ ਉੱਤੇ ਆਪਾਂ ਗੱਲ ਕਰ ਲਈਏ ਕਿੰਨੇ ਕੋਨਫੀਡੈਂਟ ਨੇ ਬੱਚੇ
1: ਤੁਹਾਡਾ ਤੁਹਾਡਾ ਸਭ ਤੋਂ ਪਹਿਲਾਂ ਕੋਈ ਤੁਹਾਡੀ ਯਾਦ ਹੋਵੇ ਜਿੰਨੇ ਤੁਹਾਡੇ ਅੰਦਰ ਬੜਾ ਕੋਨਫੀਡੈਂਸ ਇੰਸਟਿਲ ਕੀਤਾ ਹੋਵੇ ਇੱਦਾਂ ਦਾ ਕੋਈ ਮੂਮੈਂਟ ਜਿਹੜਾ ਸਭ ਤੋਂ ਸਟਾਰਟਿੰਗ 'ਚ ਕੁਛ ਯਾਦ ਆਉਂਦਾ ਹੋਵੇ
0: ਨਹੀਂ ਇੱਦਾਂ ਇਹ ਸੱਚ
1: ਕੁਛ ਹੈ ਨਹੀਂ ਖਾਸ
0: ਹਾਂ ਸ਼ੁਰੂਆਤ ਬਹੁਤ ਔਖਾ ਆਈ ਥਿੰਕ ਸ਼ੁਰੂਆਤ ਬਹੁਤ ਔਖੀ ਹੈ ਇਹ ਚੀਜ਼ ਯਾਦ ਕਰਨੀ ਕਿਉਂਕਿ ਇਹ ਓਵਰਨਾਈਟ ਤੇ ਨਹੀਂ ਹੁੰਦੀਆਂ ਇਹ ਚੀਜ਼ਾਂ ਜਾਂ ਆਪਾਂ ਕਹਿ ਲਈ ਕੋਈ ਇੱਕ ਇੰਸੀਡੈਂਟ ਉਸ ਚੀਜ਼ ਨੂੰ ਬੂਸਟ ਕਰਕੇ
1: ਜਾਂ ਟ੍ਰਿਗਰ ਕਰ ਦੇਵੇ
0: ਹਾਂ ਅੱਗੇ ਲੈ ਜਾਊਗਾ ਜਾਂ ਫਿਰ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਹਰ ਇੱਕ ਜ਼ਿੰਦਗੀ ਦੀ ਸਟੇਜ ਦੇ ਉੱਤੇ ਤੁਹਾਨੂੰ ਇੱਕ ਨਵੇਂ ਕੋਨਫੀਡੈਂਸ ਦੀ ਲੋੜ ਹੁੰਦੀ ਹੈ ਹੈ ਨਾ ਹੁਣ ਇਹ ਨਹੀਂ ਕਿ ਜੋ ਤੁਸੀਂ ਘਰੋਂ ਕੋਨਫੀਡੈਂਸ ਜੋ ਤੁਹਾਨੂੰ ਆਪਣੇ ਪਿੰਡ 'ਚ ਕੋਨਫੀਡੈਂਸ ਹੈ ਉਹ ਸਕੂਲ ਵੀ ਜਾ ਕੇ ਹੋਊਗਾ ਜੋ ਸਕੂਲ ਆ ਕਈ ਵਾਰੀ ਤੁਹਾਡਾ ਕਾਲਜ ਜਾ ਕੇ ਮਾਰਿਆ ਜਾਂਦਾ ਕਈ ਵਾਰੀ ਕਲਾਸ ਚੇਂਜ ਹੋਣ ਦੇ ਨਾਲ ਤੁਹਾਡਾ ਕੋਨਫੀਡੈਂਸ ਮਾਰਿਆ ਜਾਂਦਾ
1: ਤੁਹਾਡੇ ਤਰ੍ਹਾਂ ਦੇ ਲੋਕ ਨਹੀਂ ਤੁਹਾਡੀ ਸੰਗਤ ਨਹੀਂ ਤੁਹਾਨੂੰ
0: ਹਰ ਥਾਂ ਦੇ ਉੱਤੇ ਉਹ ਇੱਕ ਨਵੀਂ ਕਮਾਈ ਕਰਨੀ ਪੈਂਦੀ ਹੈ ਨਵਾਂ ਕੋਨਫੀਡੈਂਸ ਜਿਤਾਉਣਾ ਪੈਂਦਾ ਮੈਨੂੰ ਲੱਗਦਾ ਆਪਾਂ ਜਿਹੜਾ ਇੱਕ ਤੁਹਾਡਾ ਕੁਛ ਇੱਕ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਲਾਈਫ ਚੇਂਜਿੰਗ ਜਿੱਦਾਂ ਇੱਕ ਨਵੇਂ ਜ਼ੋਨਰ ਦੇ ਵਿੱਚ ਤੁਹਾਨੂੰ ਉਹ ਚੀਜ਼ ਮਿਲਦੀ ਹੈ ਅਤੇ ਉਹ ਆਪਾਂ ਕਹਿ ਸਕਦੇ ਜਦੋਂ ਆਪਾਂ ਕਾਲਜ ਆਪਾਂ ਜਾਂਦੇ ਹਾਂ ਆਪਾਂ ਸਟੇਜ 'ਤੇ ਚੜ੍ਹਦੇ ਹਾਂ ਜਦੋਂ ਸਟੇਜ ਪਰਫੋਰਮ ਕਰਦੇ ਹਾਂ ਅਤੇ ਉਹ ਚੀਜ਼ ਨੂੰ ਜਦੋਂ ਤੁਸੀਂ ਓਵਰਕਮ ਕਰ ਲੈਂਦੇ ਹੋ ਤੁਸੀਂ ਪਹਿਲਾਂ ਬਹੁਤ ਡਰ ਹੁੰਦਾ ਵੀ ਪਤਾ ਨਹੀਂ ਸਟੇਜ 'ਤੇ ਚੜ੍ਹਾਂਗੇ ਕੀ ਹੋਊਗਾ
1: ਸਟੇਜ ਦਾ ਸਭ ਤੋਂ ਵੱਡਾ ਹੀ ਡਰ ਹੁੰਦਾ
0: ਹੁਣ ਤਾਂ ਮੈਨੂੰ ਲੱਗਦਾ ਉਹਨਾਂ ਨਹੀਂ ਆ ਆਮ ਲੋਕਾਂ ਨੂੰ ਜਾਂ ਬੱਚਿਆਂ ਨੂੰ ਅਤੇ ਸਾਡੇ ਟਾਈਮ 'ਤੇ ਹਊਆ ਹੁੰਦਾ ਇਹ ਵੀ ਆਮ ਲੋਕ ਇਸ ਚੀਜ਼ ਨੂੰ ਉਸ ਬੜੇ ਵਧੀਆ ਤਰੀਕੇ ਨਾਲ ਐਪਰੀਸ਼ੀਏਟ ਕਰਦੇ ਵੀ ਅੱਛਾ ਯਾਰ ਸਟੇਜ 'ਤੇ ਹੈ ਨਾ ਤੁਸੀਂ ਚੜ੍ਹੇ ਤੁਸੀਂ ਪਰਫੋਰਮ ਕੀਤਾ ਸੋ ਉਹ ਆਈ ਥਿੰਕ ਉਹ ਚੀਜ਼ ਤੁਹਾਨੂੰ ਬਹੁਤ ਕੋਨਫੀਡੈਂਸ ਦਿੰਦੀ ਉਹ ਮੈਂ ਕਹਿ ਸਕਦਾ ਵੀ ਉੱਥੋਂ ਇੱਕ ਨਵੀਂ ਫਿਰ ਤੁਹਾਡੀ ਜਰਨੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਜਿਹੜੇ ਥੱਲੇ ਬੈਠੇ ਹੁੰਦੇ ਆ ਵੇਖ ਰਹੇ ਹੁੰਦੇ ਆ ਉਹਨਾਂ ਦੇ ਵਿੱਚ ਤੁਸੀਂ ਗੱਲ ਹੋਰ ਢੰਗ ਦੇ ਨਾਲ ਸਟੈਬਲਿਸ਼ ਹੋ ਜਾਂਦੇ ਹੋ ਤੁਸੀਂ ਕਹਿਣ ਉਹ ਤੁਹਾਡੀ ਗੱਲ ਧਿਆਨ ਦੇ ਨਾਲ ਤਵੱਜੋ ਨਾਲ ਸੁਣਦੇ ਵੀ ਨਹੀਂ ਯਾਰ ਉਹ ਹੀ ਜਿਹੜਾ
1: ਭੀੜ ਤੋਂ ਵੱਖਰੇ ਹੋ
0: ਹਾਂ ਪਰ ਅੱਜ ਕੱਲ੍ਹ ਇਸ ਚੀਜ਼ ਦਾ ਬਹੁਤ ਫਾਇਦਾ ਵਾ ਵੀ ਹਰ ਕੋਈ ਅੱਜ ਕੱਲ੍ਹ ਕੋਨਫੀਡੈਂਟ ਐਟਲੀਸਟ ਉਹ ਬੋਲ ਲੈਂਦਾ ਵਾ ਉਹ ਸਟੇਜ 'ਤੇ ਚੱਲ ਜਾਂਦਾ ਵਾ ਅਤੇ ਆਓ ਆਪਾਂ ਸਾਡਾ 000 ਤੁਸੀਂ ਆਉਂਦੇ ਰਹੋ ਜੀ ਪਹਾੜ ਲੱਗਦਾ ਵਾ ਤੇ ਹੁਣ ਐ ਲੱਗਦਾ ਜਿਦਾਂ ਕੋਈ ਚੱਕਰ ਹੀ ਨੀ ਕਿਉਂ ਮੰਨਾ ਜੀ
3: ਬਿਲਕੁਲ ਜੀ ਬਿਲਕੁਲ ਜੀ 10 ਸਾਲ ਹੋ ਗਏ ਜੀ ਮੈਨੂੰ
0: ਜੀ
3: ਤੇ ਰੇਡੀਓ ਸੁਣਦੇ ਨੂੰ
1: ਜੀ
0: ਤੇ ਇੱਕ ਕਰੀ ਦੀ ਗੱਲ ਹੁੰਦੀ ਬਸ
3: ਹਾਂ ਥੋੜੀ ਹੌਲੀ ਹੌਲੀ ਕੋਨਫੀਡੈਂਸ ਵੱਧ ਰਿਹਾ ਜੀ
0: ਜੀ
3: ਰੇਡੀਓ ਸੁਣਦੇ ਨੂੰ ਅਰਾਊਂਡ 10 ਸਾਲ ਹੋ ਗਏ ਤੇ ਹਾਂਜੀ ਰੇਡੀਓ ਨੂੰ ਵੀ ਸੁਣਦੇ ਨੂੰ ਅਰਾਊਂਡ 5 ਤੋਂ 6 ਸਾਲ ਹੋ ਗਏ ਜੀ
0: ਬਿਲਕੁਲ ਜੀ ਬਿਲਕੁਲ ਪਹਿਲਾਂ ਪ੍ਰਪੋਜ਼ ਕਰਨਾ ਔਖਾ ਹੁੰਦਾ ਬਾਅਦ ਤੇ ਗਾਲਾਂ ਗੁਲਾਂ ਲੈਣ ਦਾ ਚੱਕਰ ਹੋ ਜਾਂਦਾ ਅੱਜ ਕੱਲ
1: ਆ ਗਿਆ ਮਰ ਜਾਣਾ
3: ਹੁਣ ਕੋਨਫੀਡੈਂਸ ਹੌਲੀ ਹੌਲੀ ਵੱਧਦਾ ਜਾਂਦਾ ਮੇਰੀ ਪੰਜਵੀਂ ਛੇਵੀਂ ਕਾਲ ਆ ਤੇ ਹੌਲੀ ਹੌਲੀ ਅਜੇ ਹੈਗੀ ਆ ਬਟ ਕਿਉਂਕਿ ਬਾਈ ਜੀ ਬਹੁਤ ਵੱਡੀ ਗੱਲ ਆ ਕਿ ਤੁਹਾਨੂੰ ਬਹੁਤ ਲੋਕ ਸੁਣਦੇ ਹੁੰਦੇ ਆ ਕੋਨਫੀਡੈਂਸ ਬਹੁਤ ਵੱਡੀ ਚੀਜ਼ ਹੈ ਜੀ ਵੀ ਤੁਸੀਂ ਬਿਲਕੁਲ ਆਪਦੇ ਸ਼ਬਦਾਂ ਦਾ ਕੰਟਰੋਲ ਕਰਕੇ ਬੋਲਣਾ ਕੋਈ ਗੱਲ ਗਲਤ ਨਾ ਹੋ ਜਾਏ ਬਿਲਕੁਲ ਲਾਈਵ ਹੀ ਆ
0: ਜੀ ਇਹ ਬੜੀ ਤਗੜੀ ਪ੍ਰੈਕਟਿਸ ਹੈ ਮੰਨਾ ਜੀ, ਮੈਂ ਖੁਦ ਬੜੀ ਵਾਰੀ ਮੈਂ ਅੱਗੇ ਗੱਲ ਕੀਤੀ ਹੈ ਕਿ ਤੁਸੀਂ ਆਪਣੀ ਭਾਸ਼ਾ ਸੁਧਾਰਨੀ ਆ ਨਾ ਤਾਂ ਪਬਲਿਕ ਪਲੈਟਫਾਰਮ ਬੜੇ ਵਧੀਆ ਚੀਜ਼ ਨੇ। ਅੱਜ ਕੱਲ੍ਹ ਤਾਂ ਚਲੋ ਇਹ ਵੀ ਮਰਿਆਦਾ ਨਹੀਂ ਮੰਨੀ ਜਾਂਦੀ, ਬਥੇਰਾ ਆਪਾਂ ਵੇਹਨੇ ਆਪ ਸ਼ਨਾਬ ਲੋਕ ਬੋਲੀ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਮਾਈਕ ਦੇ ਉੱਤੇ ਵੀ, ਪਰ ਇਹ ਬੜੀ ਵਧੀਆ ਪ੍ਰੈਕਟਿਸ ਆ। ਤੁਸੀਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਮਾੜੀਆਂ ਗੱਲਾਂ ਗਾਲਾਂ ਕਿੱਦਾਂ ਰਿਮੂਵ ਹੋ ਜਾਂਦੀਆਂ ਨੇ, ਜਿੱਦਾਂ ਤੁਸੀਂ ਨਾ ਮਤਲਬ ਮਸ਼ੀਨ 'ਚ ਪਾ ਕੇ
1: ਬਿਲਕੁਲ
0: ਧੋ ਲੈਂਦੇ ਹੋ ਕੱਪੜਾ, ਸੋ ਇਹ ਬੜੀ ਸੋਹਣੀ ਪ੍ਰੈਕਟਿਸ ਹੈ।
1: ਪਬਲਿਕ ਸੈਟਅਪ 'ਚ ਜੋ ਵੀ ਕਰ ਲਓ ਉਹ ਤੁਹਾਨੂੰ ਨਿਖਾਰ,
3: ਤੁਹਾਨੂੰ ਰਿਫਾਈਨ ਕਰੂਗੀ ਜੀ, ਕਿਤੇ ਵੀ ਤੁਸੀਂ ਬੋਲਦੇ ਤੁਹਾਨੂੰ ਰਿਫਾਈਨ ਕਰੂਗੀ, ਹੈ ਨਾ ਜੀ, ਕਿਉਂਕਿ ਤੁਹਾਡਾ ਫਿਰ ਬ੍ਰੇਨ ਵੀ ਉਸ ਤਰ੍ਹਾਂ ਵਰਕ ਕਰੂਗਾ ਵੀ ਬੈਡ ਚੀਜ਼ਾਂ ਨੂੰ ਥਰੋ ਕਰੀਏ ਤੇ ਰਿਫਾਈਨ ਕਰਕੇ ਤੁਸੀਂ ਆਪਦੇ ਵਧੀਆ ਸ਼ਬਦ ਤੁਹਾਡੇ ਵਧੀਆ ਤੁਹਾਡੇ ਥਾਟ ਤੁਸੀਂ ਦੱਸੋ ਜੀ।
0: ਜੀ ਇਹ ਇਹੋ ਹੀ ਸ਼ਾਇਦ ਨਾ ਇੱਕ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇਹੋ ਹੀ ਇੱਕ ਪਰਦਾ ਸੀ ਜਿਹੜਾ ਅੱਜ ਕੱਲ੍ਹ ਚੁੱਕਿਆ ਗਿਆ ਵਾ, ਇਹ ਕਿੱਡੀ ਵਧੀਆ ਪ੍ਰੈਕਟਿਸ ਹੀ ਆਪਣੇ ਆਪ ਨੂੰ ਸੁਧਾਰਨ ਦੀ, ਸਹੀ ਕਰਨ ਦੀ, ਨਿਖਾਰਨ ਦੀ, ਕੌਨਫੀਡੈਂਸ ਦੀ। ਪਰ ਅੱਜ ਕੱਲ੍ਹ ਇਹ ਚੁੱਕਿਆ ਗਿਆ ਵਾ, ਅੱਜ ਕੱਲ੍ਹ ਉਹਦੇ ਵਿੱਚੋਂ ਪਰਦਾ ਚੁੱਕ ਕੇ ਕਿਹਾ ਗਿਆ ਵੀ ਜੋ ਵੀ ਆਉਂਦਾ ਬੋਲੋ ਯਾਰ, ਉਹ ਕੌਨਫੀਡੈਂਸ ਨਹੀਂ ਆ, ਉਹ ਤੇ ਆ ਵੀ ਫਿਰ ਇੱਕ ਸਟੇਜ ਦੇ ਉੱਤੇ ਉਹ ਬਕੜਵਾਈ ਆ, ਕੱਲ ਨੂੰ ਜਦੋਂ ਘੁੰਮ ਕੇ ਤੁਸੀਂ ਉਹ ਵਾਲੇ ਪੰਨੇ ਪੜੋਗੇ, ਤੁਹਾਡੇ ਮੰਨ ਲਓ ਤੁਹਾਡੇ ਪੁੱਤ ਪੋਤਰੇ ਜਦੋਂ ਪੜ੍ਹ ਰਹੇ ਹੋਣਗੇ ਵੀ ਜਾਂ ਵੇਖ ਰਹੇ ਹੋਣਗੇ, ਅੱਜ ਕੱਲ੍ਹ ਤੇ ਵੇਖਣ ਦਾ ਜ਼ਮਾਨਾ ਵਾ ਵੀ ਆਹ ਕੀ ਯਾਰ ਇਹ ਕਰਦੇ ਰਹੇ ਆ।
1: ਇਹ ਵੀ ਹੈ ਨਾ, ਉਹ ਆਈਸੋਲੇਸ਼ਨ ਦੇ ਅੰਦਰ ਹੁੰਦਾ ਸਭ ਕੁਛ, ਤੁਸੀਂ ਆਪਣੇ ਆਪ ਨਾਲ ਹੀ ਹੋ। ਇੱਦਾਂ ਦੇ ਕਈ ਵਾਰੀ ਲੋਕ ਜਦੋਂ ਇੱਕ ਪਬਲਿਕ ਸਪੀਕਿੰਗ ਪਲੈਟਫਾਰਮ ਤੇ ਹੋਵੋ ਤਾਂ ਤੁਹਾਨੂੰ ਪਤਾ ਤਾਂ ਹਰ ਕਿਸੇ ਨੂੰ ਮੈਂ ਕੀ ਕਰਕੇ ਆਇਆ ਇੱਥੇ ਤੱਕ, ਹੈ ਨਾ, ਫਿਰ ਤੁਸੀਂ ਉੱਥੇ ਮਾਰ ਖਾ ਜਾਂਦੇ ਹੋ।
0: ਖਾਂਦੇ ਖਾਂਦੇ ਹਾਂਜੀ ਮੰਨਾ ਜੀ, ਕੀ ਕੀ ਕੀ ਸੁਣਾਓਗੇ ਫਿਰ?
3: ਬਿਲਕੁਲ ਜੀ, ਜੇ ਆਪਾਂ ਚੰਗਾ ਬੀਜਾਂਗੇ, ਸੌਰੀ ਚੰਗਾ ਬੀਜਾਂਗੇ ਤੇ ਚੰਗਾ ਹੀ ਪਾਵਾਂਗੇ ਜੀ।
0: ਬਿਲਕੁਲ ਜੀ ਬਿਲਕੁਲ।
3: ਬਾਕੀ ਜੀ ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ ਜਿਹੜੇ ਦੂਰੇ ਦੇ ਨੇੜੇ ਬੈਠੇ ਆ ਜੀ, ਮੈਲਬਨ ਦੀਆਂ ਠੰਡੀਆਂ ਠੰਡੀ ਸਤਿ ਸ੍ਰੀ ਅਕਾਲ ਜੀ,
0: ਕਿਹੜੀ ਚੀਜ਼ ਜਿਹੜੀ ਤੁਹਾਨੂੰ ਕੌਨਫੀਡੈਂਸ ਤੁਹਾਨੂੰ ਦਿੱਤਾ ਹੋਵੇ ਕਿਸੇ ਇੱਕ ਸਟੇਜ?
3: ਮੈਂ ਉਸ ਤੋਂ ਇਸ ਗੱਲ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਮੇਰੇ ਅੱਜ ਥਾਟ ਆਇਆ ਜੀ ਦਿਮਾਗ ਚ
0: ਜੀ,
3: ਆਪਣਾ ਅਮਰੂਦ ਤੇ ਭਿੰਡੀ ਦੀ ਆਪਾਂ ਸ਼ਾਦੀ ਕਰਨ ਦੇ ਵਿੱਚ ਆਪਣਾ ਹਫ਼ਤਾ ਚੱਲ ਰਿਹਾ ਜੀ।
0: ਜੀ ਜੀ ਬਿਲਕੁਲ ਬਿਲਕੁਲ, ਇਹ ਹਲੇ ਚੱਲੂਗਾ ਵੇਖੋ ਇਹ।
3: ਨਹੀਂ ਮੈਂ ਫਿਰ ਹੁਣ ਕੋਈ ਵੱਡੀ ਚੀਜ਼ ਬਾਰੇ ਸੋਚਿਆ, ਮੈਂ ਸੋਚ ਰਿਹਾ ਵੀ ਕਿਉਂ ਨਾ ਤੁਸੀਂ ਸਾਰੇ ਇਮੇਜਿਨ ਕਰੋ ਵੀ ਆਪਾਂ ਇੱਕ ਪ੍ਰੋਪਰ ਇਹਦਾ ਪ੍ਰੋਪਰ ਵਿਆਹ ਦੀ ਤਰ੍ਹਾਂ ਇਹਨੂੰ ਆਪਾਂ ਇਹਦਾ ਜਾਮਾ ਪਹਿਨਾਇਆ ਜਾਵੇ।
0: ਨਹੀਂ ਜ਼ਰੂਰ ਜ਼ਰੂਰ ਜੀ,
3: ਜੋ ਇਹਦੀ ਹਾਂ ਜੋ ਇਹਦੀ ਮਾਇਆ ਇਕੱਠੀ ਹੋਊਗੀ ਉਹ ਆਪਾਂ ਫਿਰ ਬੱਚਿਆਂ ਦੀ ਨੂੰ ਹੀ ਸੋਸਾਇਟੀ ਨੂੰ ਆਪਾਂ ਉਹ ਚੀਜ਼ ਨੂੰ ਉੱਧਰ ਉਹ ਮਾਇਆ ਸਾਰੀ ਉੱਧਰ ਫੰਡਡ ਕੀਤੀ ਜਾਵੇ ਜੀ।
0: ਅੱਛਾ ਤੌਲੀਏ ਵੀ ਰੱਖੇ ਜਾਣਗੇ ਭਿੰਡੀ ਅੱਗੇ, ਤੌਲੀਆ ਗਿਆ ਅਮਰੂਦ ਭਿੰਡੀ ਅੱਗੇ, ਵੀ ਵਧੀਆ ਵਾ,
1: ਗੁੱਡ ਹੋ ਗਿਆ,
0: ਲੈ ਠੀਕ ਆ,
3: ਬਹੁਤ ਵਧੀਆ ਮੈਨੂੰ ਕਨਸੈਪਟ ਲੱਗਦਾ ਜੀ। ਫਿਰ ਸਾਰਾ ਜਿਹੜਾ ਡਰੈਸ ਕੋਡ ਹੋਊਗਾ ਉਹ ਸਾਰਾ ਤੁਹਾਡਾ ਸਬਜ਼ੀਆਂ ਦਾ ਤੇ ਫਲਾਂ ਦਾ, ਹਨਾ, ਪੱਗਾਂ ਤੇ ਦਿਸ ਐਂਡ ਦੈਟ, ਇਮੇਜੀਨੇਸ਼ਨ ਕਰੋ ਥੋੜੀ ਜਿਹੀ ਖੁੱਲ ਕੇ, ਸਾਰੇ ਲਿਸਨਰ ਵੀ ਕਰਨ ਪਲੀਜ਼
0: ਜੀ। ਵਾਹ ਨਹੀਂ ਗੁੱਡ ਹੈ,
3: ਬਿਗ ਪ੍ਰੋਗਰਾਮ ਹੋ ਸਕਦਾ ਜੀ।
0: ਨਹੀਂ ਠੀਕ ਹੈ ਜੀ, ਕੋਈ ਨਹੀਂ, ਜ਼ਰੂਰ ਹੋ ਜਾਊਗਾ। ਜਿੱਥੇ ਤੁਸੀਂ ਮਾਇਆ ਦੀ ਗੱਲ ਕੀਤੀ ਹੈ, ਜੇਕਰ ਮਾਇਆ ਨਾਲ ਜੁੜਦੀ ਹੈ ਤਾਂ ਫਿਰ ਗੱਲ ਕੁਛ ਬਣ ਸਕਦੀ ਹੈ ਭਗਤੋ,
3: ਮੈਂ ਗਾਰੰਟੀ ਦੇਣਾ ਜੀ। ਸਾਰੇ ਲਿਸਨਰ ਨੂੰ ਤੁਸੀਂ ਇਹ ਪ੍ਰਪੋਜ਼ਲ ਪਾਓ ਤੇ ਵੋਟਿੰਗ ਕਰੋ, ਜੇ ਅਗਰ ਇਨਫ ਪੀਪਲ ਆਪਣੇ ਨਾਲ ਜੁੜਦੇ ਤੇ ਵਾਈ ਨਾਟ
0: ਜੀ। ਨਹੀਂ ਮੈਂ
3: ਉਹਦੇ ਨਾਲ ਹਾਂਜੀ ਰੇਡੀਓ ਨੂੰ ਵੀ ਬੂਸਟ ਅਪ ਹੋਊਗਾ ਜੀ।
0: ਨਹੀਂ ਇਹ ਤੁਸੀਂ ਬਹੁਤ ਸੋਹਣੀ ਤੁਹਾਡੀ ਸਲਾਹ, ਮੈਂ ਸਰਪ੍ਰਾਈਜ਼ਿੰਗਲੀ ਤੁਹਾਨੂੰ ਇੱਕ ਚੀਜ਼ ਦੱਸਾਂ ਮੰਨਾਂ ਜੀ, ਤੁਸੀਂ ਜਿਹੜੀ ਗੱਲ ਹੁਣ ਕਰ ਰਹੇ ਹੋ ਨਾ, ਇਹ ਪਿਛਲੇ ਹਫ਼ਤੇ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਸੇਮ ਚੀਜ਼ ਜਿਹੜੀ ਆ ਉਹ ਮੈਂ ਕ੍ਰਿਸ਼ਨ ਦੇ ਨਾਲ ਸਾਂਝੀ ਕਰ ਚੁੱਕਾ ਮੈਂ, ਤੇ ਉਹ ਵੇਖੋ ਵੀ ਕਿੱਦਾਂ ਉਹ ਚੀਜ਼ਾਂ
1: ਜਿਹੜੀਆਂ ਨੇ ਵਰਕਆਊਟ ਕਰ ਰਹੇ ਆ,
0: ਹਨਾ, ਉਹ ਇੱਕ ਦਿਮਾਗ ਤੋਂ
1: ਛੋਟਾ ਜਿਹਾ ਸਰਪ੍ਰਾਈਜ਼ ਲੈ ਕੇ ਆਵਾਂਗੇ ਸਾਰਿਆਂ ਵਾਸਤੇ
3: ਇਹ ਚੀਜ਼ਾਂ ਹੀ ਉਹ ਹੀ, ਕਿਉਂਕਿ ਆਪਣੇ ਥਾਟ ਮੈਂ ਕਿ ਜੋ ਤੁਹਾਨੂੰ ਸੁਣਦਾ ਹੁੰਦਾ ਤੇ ਮੇਰੇ ਤੁਹਾਡੇ ਜਿਹੜੇ ਥਾਟਸ ਹੁੰਦੇ ਆ ਗੱਲਾਂ ਹੁੰਦੀਆਂ, ਮੈਨੂੰ ਲੱਗਦਾ ਵੀ ਮੇਰੀਆਂ ਗੱਲਾਂ ਤੁਸੀਂ ਬੋਲਦੇ ਪਏ ਹੋ, ਕਿਉਂਕਿ ਮੈਚ ਕਰਦੇ ਆਪਣੇ ਥਾਟਸ।
0: ਨਹੀਂ ਉਹ ਫਿਰ ਤੁਸੀਂ ਉਹ ਚੀਜ਼ ਉਹ ਵੇਖੋ ਕੁਛ ਇੱਕ ਚੀਜ਼ਾਂ ਨਾ ਉਹ ਕਹਿੰਦੇ ਵੀ ਕੋਮਨ ਹੀ ਹੁੰਦੀਆਂ ਨੇ, ਬੰਦਾ ਕੋਈ ਬੋਲਦਾ ਕੋਈ ਨਹੀਂ ਬੋਲਦਾ, ਆਹ ਫਾਇਦਾ ਹੁੰਦਾ ਹੁਣ ਕੌਨਫੀਡੈਂਸ ਦਾ, ਹੁਣ ਤੁਸੀਂ ਬੋਲਣਾ ਸ਼ੁਰੂ ਕੀਤੇ ਹੋ ਤੇ ਤੁਹਾਡੇ ਚੋਂ ਨਿਕਲ ਆਈਗਾ, ਨਹੀਂ ਤਾਂ ਅੰਦਰੇ ਰਹਿ ਜਾਣਾ।
3: ਕੌਨਫੀਡੈਂਸ ਦੇ ਥਰੂ ਹੀ ਮੇਰੇ ਹਾਂ ਥਾਟ ਤਾਂ ਹੀ ਹੋਣਗੇ, ਕਿਉਂਕਿ ਪਹਿਲਾਂ ਤਾਂ ਤੁਹਾਡੇ ਤੇ ਪ੍ਰੈਸ਼ਰ ਹੁੰਦਾ ਯਾਰ ਮੈਂ ਬੋਲਾਂ ਕਿਵੇਂ, ਹੁਣ ਤੀਜੀ ਚੌਥੀ ਪੰਜਵੀਂ ਕਾਲ ਆ, ਫਿਰ ਮੈਂ ਹੌਲੀ ਹੌਲੀ ਰੈਗੂਲਰ ਹੋਊਂਗਾ, ਫਿਰ ਤੁਸੀਂ ਇੱਕ ਆਪਦੀ ਮੇਨ ਰੇਸ ਤਾਂ ਹੀ ਆਓਗੇ, ਹੈ ਨਾ ਜੀ, ਜੇ ਤੁਸੀਂ ਸਾਰੇ ਪਾਸੇ ਤੁਸੀਂ ਆਪਦਾ ਘਬਰਾਹਟ ਨਿਕਲ ਗਈ ਤੁਹਾਡਾ ਬੋਲਣਾ ਕਲੀਅਰ ਹੋ ਜਾਊਗਾ
0: ਜੀ।
1: ਬਿਲਕੁਲ ਠੀਕ ਜੀ, ਬਿਲਕੁਲ
0: ਬਹੁਤ ਵਧੀਆ ਵੀ ਜੀ,
3: ਸੋ
0: ਥੈਂਕ ਯੂ।
3: ਤੇ ਅਸੀਂ ਮੈਂ ਮੇਰੇ ਵੱਲੋਂ ਤਾਂ ਥੋੜੇ ਜਿਹਾ ਥੋੜਾ ਤੇ ਬਾਲੇ ਚੋਂ ਬਾਲਾ ਤੇ ਮੈਂ ਤਾਂ ਜੀ ਹਾਂਜੀ ਮੈਂ ਤਾਂ ਰੈਡੀ ਹਾਂ ਜੀ।
0: ਨਹੀਂ ਬਸ ਠੀਕ ਹੈ ਜੀ, ਠੀਕ ਹੈ ਉਹ ਹੋ ਜਾਊ ਬਸ,
3: ਤੇ ਤੁਸੀਂ ਵੋਟਿੰਗ ਕਰੋ ਤੇ ਅਗਰ ਆਪਣੇ ਸਾਰੇ ਇਨਫ ਲਿਸਨਰ ਆ ਗਏ ਦੂਰੋਂ ਨੇੜਿਓਂ ਤੇ ਜੀ ਬਹੁਤ ਵਧੀਆ ਕਨਸੈਪਟ ਹੋਊਗਾ ਜੋ ਮੈਂ ਇਮੇਜੀਨੇਸ਼ਨ ਕਰ ਰਿਹਾ।
0: ਨਹੀਂ ਕੋਈ ਨੀ ਲੱਭਦੇ ਆ ਜੀ।
3: ਡਿਫਰੈਂਟ ਕਨਸੈਪਟ
0: ਵੇਖੋ ਅੱਜ ਕੱਲ ਤੇ ਉਹ ਦੂਸਰਾ ਚੱਲ ਪਿਆ ਨਾ,
1: ਫੇਕ ਸ਼ਾਦੀ
0: ਫੇਕ ਵਿਆਹ ਚੱਲ ਪਿਆ, ਤੇ ਅਸੀਂ ਤੇ

0: ਗੋਡਿਆਂ ਜੀ
1: ਕਰੋ ਜੀ,
0: ਮਹਾਰਾਜ ਮਹਾਰਾਜ ਸੁੱਖ ਰੱਖੇ ਚਲੋ ਦੋਵਾਂ ਨੂੰ,
1: ਮਿਹਰਬਾਨੀ
0: ਬਹੁਤ ਸੋਹਣਾ ਆਈਡੀਆ, ਕੋਈ ਨੀ ਆਪਾਂ ਤੋਰਦੇ ਆਗੇ ਤੇ ਕੋਈ ਨੀ ਰਲ ਮਿਲ ਕੇ ਹੋਜੂਗਾ। ਵੇਖੋ ਜਿਹੜੇ ਜਿਨ੍ਹਾਂ ਦਾ ਕੋਈ ਨੀ ਉਹਨਾਂ ਦਾ ਆਪ ਖੁਦਾ
2: ਕਪਲਾ
0: ਭਿੰਡੀ ਕਦੀ ਸੋਚਦੀ ਹੋਊਗੀ ਮੈਂ ਵੀ ਵਿਆਹ
2: ਇਹ ਸੇਵਾ ਦੇਖੋ ਸਾਡੇ ਲੜ ਲੱਗੀ ਹੈ ਸਾਨੂੰ ਇਹ ਸੇਵਾ ਨਿਭਾਣੀ ਪੈਣੀ।
1: ਅਗਰ ਤੁਸੀਂ ਮੈਂ ਸੁਣਦਾ ਹੁੰਦਾ ਅਗਰ ਤੁਸੀਂ ਕੱਲੇ ਤੁਰਦੇ ਹੋ ਨਾ ਅਲੱਗ ਤੇ ਹੌਲੀ ਹੌਲੀ ਕਾਫਲਾ ਬਣੂਗਾ ਹੀ ਬਣੂਗਾ ਜੀ।
0: ਨਹੀਂ ਏਦਾਂ ਜੇ ਵੇਖੋ ਅਸੀਂ ਤੇ ਵੇਖੋ ਕਿ ਇੱਕ ਸਟੇਜ ਤੇ ਕਿਤੇ ਸਬਜ਼ੀ ਵਾਲਿਆਂ ਨੇ ਸੋਚਿਆ ਹੋਣਾ ਵੀ ਅਸੀਂ ਕਿਤੇ ਦੋ ਮਸਾਲਿਆਂ ਚ ਭਿੰਡੀ ਤੋਰ ਦਾਂਗੇ। ਵੇਖੋ ਅੱਜ ਏਡੇ ਵੱਡੇ
2: ਇੰਨਾ ਵੱਡਾ ਜੰਨਾ ਆ ਗਿਆ।
0: ਹਾਂ
2: ਪਤਾ ਲੱਗਦਾ ਕਿਤੇ
1: ਇੰਟਰਨੈਸ਼ਨਲ
2: ਕਦੋਂ ਭਿੰਡੀਆਂ ਵੱਡੀਆਂ ਹੋ ਜਾਂਦੀਆਂ।
0: ਹਾਂ ਭਿੰਡੀਆਂ
1: ਮਸਾਲਾ ਬਹੁਤ ਹੈ ਜੀ ਜੋ ਆਹ ਹੀ ਹਾਸਾ ਬਾਈ ਜੀ ਦੇਖੋ ਆਹ ਹਾਸਾ ਜਦੋਂ ਅਸੀਂ ਤੜਕੇ 8 ਵਜੇ ਰਾਂਝੀ ਰੇਡੀਓ ਸੁਣਦੇ ਆ ਇਹ ਤੁਹਾਡੇ ਇੰਟਰਨਲੀ ਆਉਂਦਾ ਇੱਕ ਬਾਹ ਕਮਾਲ ਆ ਜੀ ਤੁਹਾਡੀ ਸਾਡੇ ਤੁਹਾਡਾ ਸਾਰੇ ਖੁੱਲ ਜਾਂਦਾ ਜੀ
0: ਜੀ
1: ਤੁਹਾਨੂੰ ਬਹੁਤ ਵਧੀਆ ਸ਼ਕਤੀ ਦਿੰਦਾ ਜੀ। ਹੁਣ ਸੁਬਾ ਸੁਬਾ ਜਦੋਂ 8 ਵਜੇ ਤੁਹਾਡੇ ਛੋਟੇ ਛੋਟੇ 5 ਹੁੰਦੇ ਬੱਚਿਆਂ ਨਾਲ ਤੇ ਕਿਆ ਬਾਤ ਆ ਜੀ ਜਦੋਂ ਤੁਸੀਂ 5 ਮਾਰਦੇ ਹੋ ਕਿਆ ਬਾਤ ਆ ਜੀ ਰੂਹ ਖਿੜ ਜਾਂਦੀ ਹੈ ਜੀ ਤੋਂ ਅੰਦਰੋਂ ਹਾਸਾ ਆਉਂਦਾ ਜੀ ਕਿਲੋ ਕਿਲੋ ਖੂਨ ਵੱਜ ਜਾਂਦਾ
2: ਮੇਰੇ ਤੇ ਨੱਕ ਦੀ ਹੱਡੀ ਕ੍ਰੈਕ ਹੋ ਗਈ ਬਹੁਤ ਤਕੜੇ 5 ਮਾਰਦੇ
0: ਕੌਣ ਕੌਣ ਸਮੱਸਿਆ ਇਹ ਹੋਇਆ ਜੀ ਅੱਜ ਕੱਲ੍ਹ ਮੰਨਾ ਜੀ ਕੌਣ ਹੱਸਦਾ ਨਾ ਪ੍ਰੋਬਲਮ ਇਹ ਹੋ ਗਈ ਆ ਠੀਕ ਆ ਕਈ ਵਾਰੀ
1: ਬਾਈ ਜੀ ਖਾਸ ਬੰਦੇ ਆ
0: ਜੀ ਨਹੀਂ ਥੈਂਕ ਯੂ ਤੁਹਾਡਾ ਮਿਹਰਬਾਨੀ ਨਾਲ ਮਿਲ ਕੇ ਆਇਆ ਨਾ ਤੁਸੀਂ ਸਾਰੇ
1: ਬਾਕੀ ਕੰਫੀਡੈਂਸ ਹਾਂਜੀ
0: ਹਾਂਜੀ ਹੱਸਦਾ ਹੀ ਬੰਦਾ ਤਾਂ ਆ ਜੇ ਕੋਈ ਅੱਗੋਂ ਨਾਲ ਤੁਹਾਡੇ ਹੱਸਦਾ ਹੈ ਨਾ ਨਹੀਂ ਤੇ
1: ਬਿਲਕੁਲ
0: ਹਾਂਜੀ ਤੇ ਕੰਫੀਡੈਂਸ ਕਿਹੜਾ ਦੱਸਣ ਲੱਗੇ ਤੁਸੀਂ
1: ਕੰਫੀਡੈਂਸ ਤਾਂ ਬਾਈ ਜੀ ਇਹੀ ਹੈ ਵੀ ਇੱਕ ਤਾਂ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਅਗਰ ਜ਼ਿੰਮੇਵਾਰੀ ਕਿਸੇ ਇਨਸਾਨ ਤੇ ਨਹੀਂ ਪਾਓਗੇ ਨਾ ਉਹਨਾਂ ਚਿਰ ਬੰਦਾ ਕੰਫੀਡੈਂਸ ਨਹੀਂ ਹੋ ਸਕਦਾ ਜੀ ਕਿਉਂਕਿ ਕਿਸੇ ਵੀ ਲਈ ਤੁਸੀਂ ਅੱਗੇ ਅੱਗੇ ਕੰਮ ਕਰਦੇ ਰਹੋਗੇ ਤੇ ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਕਿਉਂਕਿ ਉਹਨੂੰ ਸਭ ਕੁਛ ਰੈਡੀ ਡੈਡੀ ਮਿਲਦਾ
0: ਜੀ
1: ਜਦੋਂ ਮੈਂ ਅਸੀਂ ਹਾਂ ਦੂਸਰੀ ਗੱਲ ਆ ਵੀ ਸਟੂਡੈਂਟ ਲਾਈਫ ਨੇ ਬਹੁਤ ਸਿਖਾਇਆ ਜੀ ਇਹ ਤਾਂ ਬਿਗ ਥਿੰਗ ਆ ਜੀ
0: ਬਿਲਕੁਲ ਵਾਜਬ ਤੁਹਾਡੀਆਂ ਥੈਂਕ ਯੂ ਮੰਨਾ ਜੀ ਮਿਹਰਬਾਨੀ ਤੁਹਾਡੀ ਤੇ 500 ਤੁਸੀਂ ਆਉਣੇ ਰਹੋ ਜੀ 500
3: ਬਟ ਹੁਣ ਸਕੂਲ ਹੌਲੀਡੇ ਚੱਲ ਰਹੀ ਹੈ ਮੈਂ ਸਕੂਲ ਚ ਜੌਬ ਕਰਦੀ ਹਾਂ ਸਕੂਲ
0: ਲੈਵਰੇਜ ਓਕੇ ਓਕੇ ਓਕੇ ਓਕੇ ਠੀਕ ਹਾਂ ਇਹ ਵੀ ਫਿਰ ਛੁੱਟੀਆਂ
3: ਦਾ ਮੈਂ ਹਰ ਰੋਜ਼ ਤੁਹਾਡਾ ਹਾਂਜੀ ਹਰ ਰੋਜ਼ ਤੁਹਾਡਾ ਪ੍ਰੋਗਰਾਮ 10 ਤੋਂ 12 ਮੈਂ ਹਰ ਰੋਜ਼ ਸੁਣਦੀ ਆ ਜਦੋਂ ਕਦੇ ਕਦੇ ਮੈਸੇਜ ਵੀ ਕਰਦੀ ਹੁੰਦੀ ਆ
0: ਜੀ ਥੈਂਕ ਯੂ ਤੁਹਾਡਾ ਥੈਂਕ ਯੂ ਕਾਲ ਕਰਨ ਲਈ
3: ਤੇ ਅੱਜ ਦੇ ਵਿਸ਼ੇ ਤੇ ਵੀਰ ਜੀ ਮੈਂ ਇਹ ਗੱਲ ਕਰਨਾ ਚਾਹੁੰਦੀ ਸੀ ਕਿ ਜਿਹੜਾ ਕੌਨਫੀਡੈਂਸ ਹੈ ਅਸਲ ਦੇ ਵਿੱਚ ਤੁਹਾਨੂੰ ਨਾ ਬਚਪਨ ਤੋਂ ਤੁਹਾਡੇ ਅਸਲ ਚ ਮਾਂ ਬਾਪ ਹੀ ਭਰ ਸਕਦੇ ਆ ਤੁਹਾਡੇ ਵਿੱਚ
0: ਜੀ
3: ਤੇ ਮੈਨੂੰ ਲੱਗਦਾ ਕਿ ਮੇਰੇ ਡੈਡੀ ਦੀ ਕੁਛ ਏਦਾਂ ਦੀ ਨੇਚਰ ਸੀ ਕਿ ਉਹ ਜ਼ਿਆਦਾ ਮਤਲਬ ਉਹਨਾਂ ਨੇ ਕਹਿੰਦੇ ਰਹਿਣਾ ਕਿ ਕੁੜੀਆਂ ਸਾਰਾ ਕੁਛ ਹੀ ਕਰ ਸਕਦੀਆਂ ਤੇ ਇੱਕ ਤਰ੍ਹਾਂ

0: ਗਾ ਜਿਵੇਂ ਆਤਮ ਵਿਸ਼ਵਾਸ ਜਾ ਭਰਦੇ ਰਹਿਣਾ। ਤੇ ਮੈਨੂੰ ਕਦੇ ਕਿਸੇ ਨਾਲ ਗੱਲ ਕਰਨ ਦੇ ਵਿੱਚ ਜਾਂ ਮਤਲਬ ਕੋਈ ਵੀ ਪਬਲਿਕ ਪਲੇਸ ਤੇ ਬੋਲਣ ਤੇ ਜਾਂ ਏਦਾਂ ਦਾ ਕਦੇ ਝਿਜਕ ਮਹਿਸੂਸ ਨਹੀਂ ਕੀਤੀ ਸੀ, ਇਹ ਜਸਟ ਬਿਕੋਜ਼ ਮੇਰੇ ਪੇਰੈਂਟਸ ਕਰਕੇ
1: ਜੀ।
0: ਹਾਂਜੀ ਹਾਂਜੀ
1: ਸੋ ਰਾਈਟ।
0: ਤੇ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਜਿਹੜੀ ਭਾਸ਼ਾ ਹੈਗੀ, ਜੇ ਤੁਸੀਂ ਜਿਵੇਂ ਤੁਸੀਂ ਇੱਥੇ ਰਹਿੰਦੇ ਹੋ ਇੰਗਲਿਸ਼ ਬੋਲਦੇ ਹੋ ਤਾਂ ਸਮ ਟਾਈਮ ਭਾਸ਼ਾ ਦੇ ਕਾਰਨ ਤੁਹਾਡੇ ਵਿੱਚ ਕਈ ਵਾਰੀ ਕੌਨਫੀਡੈਂਸ ਲੂਜ਼ ਹੋ ਜਾਂਦਾ ਕਿ ਤੁਸੀਂ ਸ਼ਾਇਦ ਆਪਦੇ ਆਪ ਨੂੰ ਉਸ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ ਸਕਦੇ ਜਿਹੜੀ ਜਿਹੜੇ ਤਰੀਕੇ ਨਾਲ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਕਰ ਸਕਦੇ ਹੋ।
1: ਜੀ ਹਾਂ, ਇਹ ਕਾਫੀ ਵੱਡਾ ਤੁਸੀਂ ਆਬਸਟੈਕਲ
2: ਸਹੀ ਗੱਲ
1: ਸਹੀ ਗੱਲ
2: ਸਾਡੇ ਲਈ ਇਹ ਸਮੱਸਿਆ ਹੈਗੀ ਹੈ ਕਿ ਇੱਥੇ।
0: ਹਾਂਜੀ ਹਾਂਜੀ, ਤੇ ਇਹ ਮੈਂ ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਮੈਂ ਇੱਥੇ ਆਈ ਤੇ ਮੈਨੂੰ ਇੱਕ ਨਾ ਕੈਫੇ 'ਚ ਕੰਮ ਮਿਲਿਆ ਤੇ ਉੱਥੇ ਆਪਣੀ ਕੋਈ ਪੰਜਾਬਣ ਕੁੜੀ ਸੀ ਤੇ ਕਿਉਂਕਿ ਸ਼ੁਰੂ ਦੇ ਵਿੱਚ ਤੁਹਾਨੂੰ ਇੰਗਲਿਸ਼ ਤਾਂ ਆਉਂਦੀ ਹੁੰਦੀ ਹੈ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਕਿਵੇਂ ਬੋਲਣਾ ਕਿਵੇਂ ਗੱਲ ਕਰਨੀ ਹੈ। ਤੇ ਉਹਨੇ ਮੈਨੂੰ ਸ਼ੁਰੂ ਦੇ ਵਿੱਚ ਬੜਾ ਮਤਲਬ ਕੌਨਫੀਡੈਂਸ ਭਰਨਾ ਤੇ ਜਿਵੇਂ ਰੋਲ ਪਲੇ ਨਹੀਂ ਕਰਦੇ ਹੁੰਦੇ ਕਿਸੇ ਕਸਟਮਰ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਮਤਲਬ ਏਦਾਂ ਕਰਨਾ ਕਿ ਏਦਾਂ ਤੂੰ ਹੈਲੋ ਹਾਏ ਕਰਨੀ ਹੈ, ਏਦਾਂ ਤੂੰ ਆਰਡਰ ਲੈਣਾ। ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਪਲੇਸ ਤੇ ਕੋਈ ਵਰਕ ਪਲੇਸ ਹੈ ਕਿਸੇ ਵੀ ਜਗ੍ਹਾ ਤੇ ਤੁਸੀਂ ਜਦੋਂ ਕੰਮ ਕਰਦੇ ਹੋ ਤਾਂ ਜਿਹੜੇ ਆਲੇ ਦੁਆਲੇ ਜਿਹੜੇ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਲੋਕ ਨੇ ਚੰਗੇ ਹੈ ਮਾੜੇ ਹੈ ਉਹੀ ਤੁਹਾਡਾ ਕੌਨਫੀਡੈਂਸ ਅਪ ਕਰ ਸਕਦੇ ਆ, ਉਹੀ ਤੁਹਾਡਾ ਕੌਨਫੀਡੈਂਸ ਡਾਊਨ ਕਰ ਸਕਦੇ ਆ।
2: ਬਿਲਕੁਲ
1: ਬਿਲਕੁਲ ਠੀਕ ਗੱਲ।
2: ਕਈ ਵਾਰੀ ਚੰਗਾ ਭਲਾ ਬੰਦਾ ਕੌਨਫੀਡੈਂਟ ਹੁੰਦਾ, ਹੌਲੀ ਹੌਲੀ ਲੋਕ ਉਹਦੇ ਇਰਦ ਗਿਰਦ ਵਾਲੇ ਉਹਦਾ ਕੌਨਫੀਡੈਂਸ ਸਾਰੇ ਗਵਾ ਦਿੰਦੇ।
1: ਹਾਂ, ਕਈਆਂ ਨੂੰ ਹਨਾ ਸਹੀ ਗੱਲ
2: ਇਨਸਿਕਿਉਰ ਮੈਂ ਵੇਖਿਆ ਬੰਦੇ ਬਹੁਤ ਹੀ ਐਵੇਂ
1: ਖੇਡ ਲੈਂਦੇ,
2: ਬਹੁਤ ਹੀ ਨਮਾਣੇ ਜੇ ਹੁੰਦੇ ਆ, ਬਹੁਤ ਸ਼ਾਈ ਜੇ, ਉਹਨਾਂ ਨੂੰ ਤੁਸੀਂ ਸਾਲ ਕੁ ਬਾਅਦ ਮਿਲੋ ਤੇ ਤੁਹਾਨੂੰ ਬੋਲਣ ਨਹੀਂ ਦਿੰਦੇ।
0: ਹਾਂਜੀ ਹਾਂਜੀ, ਤੇ ਮੈਂ ਅਸਲ ਵਿੱਚ ਹੁਣ ਇਸ ਟਾਈਮ ਇੱਕ ਸਕੂਲ ਐਵਰੇਜ ਕੰਮ ਕਰਦੀ ਹਾਂ, ਮੈਨੂੰ 7-8 ਸਾਲ ਹੋ ਗਏ ਕੰਮ ਕਰਦੀ ਨੂੰ। ਤਾਂ ਮੈਨੂੰ ਸ਼ੁਰੂ ਦੇ ਵਿੱਚ ਏਦਾਂ ਲੱਗਦਾ ਸੀ ਕਿ ਮੇਰੇ ਮਨ 'ਚ ਸੀ ਮਤਲਬ ਥੋਟ ਕਿ ਮੇ ਬੀ ਲਾਇਬ੍ਰੇਰੀ ਦੀ ਮੈਂ ਜਿਵੇਂ ਪੜ੍ਹਾਈ ਵੀ ਕਰ ਲੈਂਦੀ ਹਾਂ ਤਾਂ ਬੜਾ ਹਾਰਡ ਹੋਜੂ, ਮੈਨੂੰ ਜੋਬ ਨਹੀਂ ਮਿਲਣੀ, ਮਤਲਬ ਮੈਨੂੰ ਸ਼ੁਰੂ 'ਚ ਕੌਨਫੀਡੈਂਸ ਨਹੀਂ ਇਸ ਗੱਲ ਦਾ। ਤੇ ਕਾਫੀ ਹੱਦ ਤੱਕ ਇਹ ਸੱਚ ਵੀ ਸੀ ਕਿਉਂਕਿ ਲਾਇਬ੍ਰੇਰੀ ਦੀ ਇੰਨੀਆਂ ਜ਼ਿਆਦਾ ਜੋਬਸ ਨਹੀਂ ਹੈਗੀਆਂ। ਤਾਂ ਮੈਂ ਅਸਲ ਵਿੱਚ ਕੋਰਸ ਕਰ ਲਿਆ ਤੇ ਸ਼ੁਰੂ ਦੇ ਵਿੱਚ ਥੋੜ੍ਹੀ ਜੋਬ ਲੱਭਣ 'ਚ ਪ੍ਰੋਬਲਮ ਵੀ ਆਈ ਪਰ ਜੋਬ ਮਿਲ ਗਈ, ਪਰ ਉਸ ਥਾਂ 'ਤੇ ਜਿੱਥੇ ਮੈਂ ਕੰਮ ਸ਼ੁਰੂ ਕੀਤਾ ਹੁਣ ਮੈਂ ਸੇਮ ਪਲੇਸ 'ਤੇ ਹਾਂ। ਬਟ ਸ਼ੁਰੂ ਦੇ ਵਿੱਚ ਜਿਹੜੇ ਆਲੇ ਦੁਆਲੇ ਜੋ ਵੀ ਕੰਮ ਕਰਨ ਵਾਲੇ ਸੀ ਤਾਂ ਉਹਨਾਂ ਤੋਂ ਥੋੜ੍ਹਾ ਜਿਹਾ ਨਾ ਮੈਨੂੰ ਇੱਦਾਂ ਮਹਿਸੂਸ ਕਰਾਉਣਾ ਕਿ ਜਿਵੇਂ ਕਿ ਮੈਂ ਜਾਂ ਮੇਰੀ ਇੰਗਲਿਸ਼ ਇੰਨੀ ਵਧੀਆ ਨਹੀਂ ਕਿ ਮੈਂ ਮਤਲਬ ਆਈ ਥਿੰਕ ਮੈਂ ਇੱਥੇ ਕੰਮ ਕਰਨ ਦੇ ਯੋਗ ਨਹੀਂ, ਕੁਛ ਇੱਦਾਂ ਦਾ
1: ਇਨਫੀਰੀਅਰ ਫੀਲ ਕਰਾਉਣਾ।
0: ਹਾਂਜੀ ਹਾਂਜੀ, ਕਿਉਂਕਿ ਆਈ ਥਿੰਕ ਮੈਨੂੰ ਇੰਨੇ ਜ਼ਿਆਦਾ ਕੋਈ ਲਾਇਬ੍ਰੇਰੀ ਦੇ ਵਿੱਚ ਜੋਬ ਕਰਨ ਵਾਲੇ ਆਪਣੇ ਪੰਜਾਬੀ ਭਾਈਚਾਰੇ 'ਚੋਂ ਹੈ ਵੀ ਨਹੀਂ ਸੀ ਕੋਈ ਤੇ ਤਾਂ ਮੈਨੂੰ ਬੜੀ ਸ਼ੁਰੂ ਸ਼ੁਰੂ 'ਚ ਬੜੀ ਪਰੇਸ਼ਾਨੀ ਜਿਹੀ ਹੋਈ ਪਰ ਪਿਛਲੇ 4-5 ਸਾਲਾਂ ਤੋਂ ਹੌਲੀ ਹੌਲੀ ਜਿਵੇਂ ਸਕੂਲ ਦਾ ਸਿਸਟਮ ਚੇਂਜ ਹੋਇਆ ਜਾਂ ਜਿਵੇਂ ਕਹਿ ਲਓ ਕਿ ਲਾਇਬ੍ਰੇਰੀ ਮੈਨੇਜਰ ਚੇਂਜ ਹੋਈ ਤਾਂ ਉਹ ਜੋ ਲੇਡੀ ਆਈ ਉਹਦੀ ਉਮਰ ਅਰਾਊਂਡ 60 ਹੈ ਤੇ ਉਹਨੇ ਬੜਾ ਕੌਨਫੀਡੈਂਸ ਭਰਿਆ ਮੇਰੇ ਵਿੱਚ। ਸਮ ਟਾਈਮ ਮੈਨੂੰ ਲੱਗਦਾ ਕਿ ਮੈਂ ਵੀ ਸ਼ਾਇਦ ਕੁਛ ਇੰਗਲਿਸ਼ ਦੇ ਸ਼ਬਦ ਕੁਛ ਇੱਦਾਂ ਦੇ ਤਰੀਕੇ ਨਾਲ ਬੋਲ ਜਾਂਦੀ, ਸ਼ਾਇਦ ਉਹਨੂੰ ਸਮਝ ਨਹੀਂ ਆਉਂਦੇ ਪਰ ਉਹਨੇ ਕਦੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਇੰਗਲਿਸ਼ ਤੇਰੀ ਸੈਕਿੰਡ ਲੈਂਗੁਏਜ ਹੈ ਤੇ ਜਾਂ ਮੈਨੂੰ ਇਹ ਤੇਰੀ ਕਹੀ ਗੱਲ ਸਮਝ ਨਹੀਂ ਆ ਰਹੀ। ਤਾਂ ਉਹਦੇ ਕੌਨਫੀਡੈਂਸ ਭਰੇ ਕਰਕੇ ਮੈਨੂੰ ਹੁਣ ਏਦਾਂ ਲੱਗਦਾ ਕਿ ਮੈਂ ਸ਼ਾਇਦ ਮੈਂ ਆਪਣਾ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰ ਰਹੀ ਹਾਂ ਤੇ ਆਪਦੀ ਜੋਬ ਨੂੰ ਹੋਰ ਵਧੀਆ ਇੰਜੋਏ ਕਰ ਰਹੀ ਹਾਂ। ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਵਰਕ ਪਲੇਸ ਤੇ ਕਿਸੇ ਵੀ ਜਗ੍ਹਾ ਤੇ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਜਿਹੜੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਲੋਕ ਨੇ ਉਹੀ ਤੁਹਾਡੇ ਕੌਨਫੀਡੈਂਸ ਨੂੰ ਅਪ ਲੈ ਕੇ ਜਾਂਦੇ ਆ। ਤਾਂ ਜ਼ਰੂਰੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨੇੜੇ ਤੇੜੇ ਕੋਈ ਵੀ ਇਨਸਾਨ ਲੱਗਦਾ ਕਿ ਕਰ ਸਕਦਾ ਜਾਂ ਕੁਛ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਡਿਫਰੈਂਟ ਫੀਲਡ ਚੂਜ਼ ਕਰਨਾ ਚਾਹੁੰਦਾ ਹੈ ਤਾਂ ਜੇ ਕੋਈ ਆਲੇ ਦੁਆਲੇ ਵਾਲਾ ਪਰਸਨ ਉਹਨੂੰ ਗੁੱਡ ਕੌਨਫੀਡੈਂਸ ਦੇਊਗਾ ਕਿ ਨਹੀਂ ਤੂੰ ਇਹ ਕਰ ਸਕਦਾ ਤਾਂ ਇਹ ਚੀਜ਼ ਬਹੁਤ ਮੈਟਰ ਕਰਦੀ ਹੈ।
2: ਜੀ
1: ਜੀ,
2: ਨਹੀਂ ਸਹੀ ਗੱਲ ਹੈ ਤੁਹਾਡੀ ਤੇ ਉਹੀ ਹੈ ਜੋ ਆਪਾਂ ਆਪਣੇ ਤਜਰਬੇ ਤੋਂ ਜੋ ਆਪਾਂ ਆਪਣੀ ਜ਼ਿੰਦਗੀ ਤੋਂ ਦੱਸ ਸਕਦੇ ਹਾਂ ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ।
0: ਹਾਂਜੀ, ਥੈਂਕ ਯੂ ਸੋ ਮਚ ਵੀਰ ਜੀ, ਮੈਨੂੰ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਗੱਲ ਕੀਤੀ ਹੈ ਪਰ ਮੈਨੂੰ ਬੜਾ ਸੀ ਕਿ ਮੈਂ ਤੁਹਾਨੂੰ ਕਾਲ ਕਰ ਸਕਾਂ ਸਕੂਲ ਹੌਲੀਡੇ ਹੋਣ ਕਰਕੇ ਮੈਨੂੰ ਥੋੜਾ।
2: ਨਹੀਂ ਥੈਂਕ ਯੂ ਤੁਹਾਡਾ, ਥੈਂਕ ਯੂ, ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ ਹੈ। ਬਾਕੀਆਂ ਦੇ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਜਦੋਂ ਨਹੀਂ ਰੈਗੂਲਰ ਕਰ ਸਕਦੇ ਤਾਂ ਛੁੱਟੀਆਂ ਦੇ ਵਿੱਚ ਕਰ ਲਿਆ ਕਰੋ, ਤੁਸੀਂ ਇੱਕ ਸਾਂਝ ਬਣੀ ਰਹਿੰਦੀ ਆ ਤੇ ਥੈਂਕ ਯੂ ਤੁਹਾਡਾ,
1: ਥੈਂਕ ਯੂ,
2: ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ, ਥੈਂਕ ਯੂ, ਥੈਂਕ ਯੂ ਜੀ। ਅਤੇ ਬਹੁਤ ਮਿਹਰਬਾਨੀ ਜੀ, ਗੱਲਾਂ ਬਾਤਾਂ ਸਾਡੀਆਂ ਕੌਨਫੀਡੈਂਸ 'ਚ ਚੱਲ ਰਹੀਆਂ ਨੇ ਅਤੇ ਇਸੇ ਦੇ ਦਰਮਿਆਨ ਸਾਡਾ ਬ੍ਰੇਕ ਦਾ ਸਮਾਂ ਹੋ ਗਿਆ।
1: ਮੈਸੇਜਸ ਲੈ ਲਈਏ ਫਿਰ ਬ੍ਰੇਕ 'ਤੇ ਚੱਲ।
2: ਹਾਂਜੀ, ਮੈਸੇਜ ਲੈ ਲਈਏ, ਨਹੀਂ ਫਿਰ ਲੇਟ ਹੋ ਜਾਣਾ।
1: ਅੱਛਾ,
2: ਕਿਉਂਕਿ ਆਲਰੇਡੀ ਆਪਾਂ ਲੇਟ ਹਾਂ ਅਤੇ ਮਾਫੀ ਜਿਹੜੇ ਹੋਲਡ ਦੇ ਉੱਤੇ ਨੇ, ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ ਕਿਉਂਕਿ ਇਸ ਮੌਕੇ

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
1: ਤੇ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
2: ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਰੱਬ ਕਰੇ ਹਮੇਸ਼ਾ ਤੁਸੀਂ ਫਰਿੱਜ ਵਿੱਚ ਖੁਸ਼ੀ ਖੁਸ਼ੀ ਵਸੋ, ਖੁਸ਼ੀ ਖੁਸ਼ੀ ਜੀਵਨ ਬਤੀਤ ਕਰੋ, ਹਮੇਸ਼ਾ ਠੰਡੀਆਂ ਹਵਾਵਾਂ ਪਾਉਣ ਭਿੰਡੀ ਦੇ ਪਰਿਵਾਰ ਨੂੰ। ਬਹੁਤ ਬਹੁਤ ਵਧਾਈਆਂ।
1: ਮੈਂ ਸੋਚਿਆ ਨਹੀਂ ਸਕਦੀ ਕਿ ਮੈਂ ਜਦੋਂ ਸ਼ੋਅ ਕਰਨ ਆਊਂਗਾ ਤੇ ਇਹ ਸੈਂਟੈਂਸ ਬੋਲਾਂ ਕਿ ਭਾਜੀ ਕਿਆ ਗਾਣਾ ਕੰਪੋਜ਼ ਕੀਤਾ ਭਿੰਡੀ ਤੇ ਅਮਰੂਦ ਦੇ ਵਿਆਹ ਦਾ ਸਾਡੇ ਇਨ ਹਾਊਸ ਜਤਿੰਦਰ ਸ਼ਾਹ ਜੀ। ਵੈਰੀ ਗੁੱਡ, ਵੈਰੀ ਡਨ
0: ਇਨ ਹਾਊਸ।
1: ਬੱਲੇ, ਤੁਹਾਡਾ ਨਾ ਇਹ ਏ ਆਈ ਵਾਲਾ ਸਬਸਕ੍ਰਿਪਸ਼ਨ ਗੋਲ ਕਰ ਦੇਣਾ ਚਾਹੀਦਾ। ਗ੍ਰੇਟ ਸੌਂਗ, ਅਮੇਜ਼ਿੰਗ, ਵੈਰੀ ਮੱਚ। ਮੈਂ ਕਹਿ ਤਾ ਵੈਸੇ ਆਪਣਾ ਜਤਿੰਦਰ ਸ਼ਾਹ ਵਾਈਬ ਬੱਲੀ ਬੱਲੀ ਸੱਗੂ ਵਾਲੀ ਸੀਗੀ।
0: ਮੈਂ ਤੇ ਇਸ ਇੰਤਜ਼ਾਰ ਦੇ ਵਿੱਚ ਆ ਵੀ ਕੋਈ ਜੁਕਰ ਬਰਗ ਵਰਗਾ ਮੇਰੇ ਕੋ ਵੀ ਆਵੇ, ਮੈਂ ਵੀ ਅੱਖਾਂ ਚ ਅੱਖਾਂ ਪਾ ਕੇ ਕਹਾਂ ਤੇਰੇ ਕੋ ਨੀ ਹੁਣ ਗੱਲ ਬਣਨੀ।
1: ਤੂੰ ਮਾੜਾ ਸੈਡ ਆ,
0: ਸਾਨੂੰ ਦੇ ਮੌਕਾ,
1: ਸਾਨੂੰ ਮੌਕਾ ਦੋ ਬਈ।
0: ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਵੀਰਵਾਰ ਦਾ ਦਿਨ, ਅੱਜ 2 ਤਰੀਕ ਆ ਜੁਲਾਈ ਦਾ ਮਹੀਨਾ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਕ੍ਰਿਸ਼ਨਾ ਭਾਰਦਵਾਜ ਨੇ ਤੇ ਗੱਲਾਂ ਬਾਤਾਂ ਸੱਜ ਕੌਨਫੀਡੈਂਸ ਚੱਲ ਰਹੇ ਨਾ ਵੀ ਕੌਨਫੀਡੈਂਸ ਹੀ ਆ ਨਾ, ਮਤਲਬ ਤੁਸੀਂ ਭਾਵੇਂ ਸਬਜ਼ੀਆਂ ਦਾ ਵਿਆਹ ਕਰਾ ਦਿਓ
1: ਕੌਨਫੀਡੈਂਸ,
0: ਇਹ ਤਾਂ ਓਵਰ ਕੌਨਫੀਡੈਂਸ ਹੈ ਐਕਚੁਅਲੀ।
1: ਨਹੀਂ ਪਰ ਦੇਖੋ
0: ਬੰਦਿਆਂ ਦੇ ਹੋ ਨਹੀਂ ਰਹੇ,
1: ਸਹੀ ਗੱਲ ਆ, ਬੰਦਿਆਂ ਦੇ ਨਹੀਂ ਹੋ ਰਹੇ ਹੈ ਨਾ। ਦੇਖੋ ਜਿਸ ਤਰ੍ਹਾਂ ਜਿਹਦੀ ਕਿਸਮਤ ਲਿਖੀ ਹੈ ਹਨਾ,
0: ਹਾਂ ਜਿਹਦੀ ਕੋਲ
1: ਲਿਖਾ ਕੇ ਆਇਆ।
0: ਹਾਂ ਵੇਖੋ, ਮੈਂ ਨਾ ਭਰ ਕੇ ਵੇਖਣ ਡਿਆ ਹਾਂ ਤੇ ਉਹ ਥੋੜਾ ਜਿਹਾ ਕਹਿੰਦੇ ਗੁਣਾਂ ਦੀ ਥੋੜੀ ਜਿਹੀ ਸਮੱਸਿਆ ਵਾ। ਉਹ ਕਹਿੰਦੇ ਆ ਵੀ ਜਿੱਦਾਂ ਅਮਰੂਦ ਆ ਤੇ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਪੱਕਣ ਦੇ ਲਈ।
1: ਅੱਛਾ,
0: ਤੇ ਉੱਧਰ ਉਹ ਭਿੰਡੀ ਵਾਲੇ ਕਹਿੰਦੇ ਵੀ ਇਹ ਪੱਕ ਨਾ ਜਾਵੇ।
1: ਹਾਂ ਯਾਰ, ਇਹ ਜੋੜੀ ਕੈਸੇ ਸਲਾਮਤ ਰਹੀ,
0: ਇਹ ਦੋਵਾਂ ਦਾ ਉਲਟਿਆ,
1: ਇਹ ਤਾਂ ਇਸ਼ੂ ਆ। ਪਰ ਭਾਈ ਕਹਿੰਦਾ ਨਾ ਆਪੋਜ਼ਿਟ ਅਟਰੈਕਟ, ਇਹ ਵੀ ਤਾਂ ਵੇਖੋ।
0: ਹਾਂ ਇਹ ਚੀਜ਼ ਇਸੇ ਕਰਕੇ ਤੇ ਅਸੀਂ ਚਲੋ ਕੋਈ ਗੱਲ ਨਹੀਂ ਕੀਤੀ, ਚਲੋ ਠੀਕ ਹੈ, ਆਪਣੀ ਆਪਣੀ ਪਸੰਦ ਹੈ। ਧੰਨਵਾਦ, ਮਿਹਰਬਾਨੀ ਤੇ ਆਓ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ। ਕੁਛ ਇੱਕ ਮੈਸੇਜ ਫਿਰ ਆਪਾਂ ਆਪਣੇ ਕਾਲਰ ਵੀ ਲੈਂਦੇ ਹਾਂ। ਸੁਖਵਿੰਦਰ ਭੈਣ ਜੀ ਬਹੁਤ ਧੰਨਵਾਦ ਤੁਹਾਡਾ, ਗੁਰਜੀਤ ਜੀ ਧੰਨਵਾਦ, ਅਨੀਤਾ ਜੀ ਕਹਿੰਦੇ ਵੀਰ ਜੀ ਬਹੁਤ ਵਧੀਆ ਟੋਪਿਕ ਹੁੰਦੇ ਨੇ ਹਮੇਸ਼ਾ, ਤੇ ਪਲੀਜ਼ ਵੀਰ ਜੀ ਕਿਡਜ਼ ਦੇ ਸਲੀਪ ਓਵਰ ਤੇ ਵੀ ਕਦੇ ਗੱਲ ਕਰਿਓ ਕਿ ਸਲੀਪ ਓਵਰ ਕਰਵਾਉਣਾ ਚਾਹੀਦਾ ਕਿਡਜ਼ ਨੂੰ। ਜ਼ਰੂਰ ਆਪਾਂ ਕਰ ਲਾਂਗੇ ਜੀ, ਪਰ ਮੇਰੇ ਥੋੜ੍ਹੇ ਜਿਹੇ ਵਿਚਾਰ ਵੱਖਰੇ ਨੇ ਤੇ ਬਹੁਤਿਆਂ ਨੂੰ ਹੋ ਸਕਦਾ ਵੀ ਨਾ ਠੀਕ ਲੱਗਣ, ਪਰ ਵਿਚਾਰ ਆਪੋ ਆਪਣੇ
1: ਜੀ।
0: ਆਪਾਂ ਇਹ ਕਹਾਂਗੇ ਵੀ ਇਹਦੇ 'ਚ ਕੋਈ ਜ਼ਰੂਰੀ ਨਹੀਂ ਆ ਵੀ ਜੋ ਤੁਹਾਡਾ ਠੀਕ ਹੈ ਉਹ ਮੇਰਾ ਗਲਤ ਹੋਵੇ, ਜੋ ਮੇਰਾ ਗਲਤ ਹੈ ਉਹ ਤੁਹਾਡਾ ਠੀਕ ਹੋਵੇ। ਸੋ ਇਹ ਜ਼ਰੂਰੀ ਨਹੀਂ ਹੈ ਕੋਈ, ਪਰ ਹਾਂ ਜ਼ਰੂਰ ਮੇਰੇ ਖਿਆਲ ਨਾਲ ਆਪਾਂ ਕੀਤਾ ਵਾ ਅੱਗੇ ਵੀ, ਅਤੇ ਫਿਰ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਕਿਸੇ ਐਂਗਲ ਤੋਂ ਦੁਬਾਰਾ ਆਪਾਂ ਕਰ ਦੇਵਾਂਗੇ। ਅਤੇ ਧੰਨਵਾਦ ਦੇਰ ਕਿਸ਼ਮਾ ਜੀ ਕਹਿੰਦੇ ਕਿ ਧੰਨਵਾਦ ਸਾਰੇ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਤੰਦਰੁਸਤ ਰਹਿਣ, ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਕਰਦੇ ਨੇ ਮੈਸੇਜ, ਗੁਰਿੰਦਰ ਜੀ ਕਹਿੰਦੇ ਨੇ ਕਿ ਬਾਈ ਲਾਈਫ ਤਾਂ ਕਹਿੰਦੇ ਕੁਨਾਲ ਸ਼ਾਹ ਹੁਣੀ ਜੀਣ ਆਏ ਆ, ਅਸੀਂ ਕਹਿੰਦੇ ਕਿ ਲੱਗਦਾ ਇੰਸਟਾਲਮੈਂਟ ਹੀ ਪੇ ਕਰਨ ਆਏ ਹਾਂ।
1: ਫੀਲ ਯੂ ਜੀ, ਫੀਲ ਯੂ,
0: ਉਹ ਕਹਿੰਦਾ
1: ਹੋਣਾ ਸੇਮ ਫੀਲ, ਸੇਮ ਫੀਲ,
0: ਉਹ ਕਹਿੰਦਾ ਹੋਣਾ ਬਾਕੀ ਚੰਗੇ ਆ।
1: ਨਹੀਂ ਨਹੀਂ ਨਹੀਂ ਕਹਿੰਦਾ, ਉਹਦਾ ਇੰਟਰਵਿਊ ਵੇਖਿਓ, ਉਹ ਕਹਿੰਦਾ ਕਹਿੰਦਾ ਮਜਾਮੀ ਲਾਈਫ, ਜੂਸ ਪਿਵਾਨੂੰ ਮਜ਼ਾ ਮਾ ਲਾਈ।
0: ਓਕੇ, ਕਹਿੰਦੇ ਕੰਮਾਂ ਕਾਰਾਂ ਵਿੱਚ ਨਹੀਂ ਪਾਉਣੀ ਆਪਾਂ ਕਿਸੇ ਵੀ ਪ੍ਰਕਾਰ ਦੀ ਢਿੱਲ, ਭਾਵੇਂ ਮੈਲਬਨ ਦਾ ਮੌਸਮ ਮੀਂਹ ਕਣੀ ਜਾਂ ਵੈਦਰ ਹੋ ਜਾਵੇ, ਜਿੰਨਾ ਮਰਜ਼ੀ ਚਿੱਲ। ਡਰਾਈਵਰ ਵੀਰੋ ਰੱਖੋ ਧਿਆਨ, ਜਦੋਂ ਵੀ ਚਲਾਉਣਾ ਵੱਡਾ ਵਹੀਕਲ, ਬਲੱਡ 'ਚ ਅਲਕੋਹਲ ਅਤੇ ਡਰੱਗ ਹੋਣੀ ਚਾਹੀਦੀ ਹੈ ਤੁਹਾਡੇ ਹਮੇਸ਼ਾ ਨਿਲ। ਵੀਕਐਂਡ 'ਤੇ ਬਣੇ ਰਹੋ ਸਿੰਪਲ ਸਾਦਾ, ਭਾਵੇਂ ਵੀਕਐਂਡ 'ਤੇ ਕਰ ਲਿਆ ਕਰੋ ਥੋੜ੍ਹਾ ਜਿਹਾ ਚਿੱਲ। ਇੱਧਰ ਡੀ ਜੇ ਦੇ ਪਹਿਲੇ ਗਾਣੇ 'ਤੇ ਆਤੀ ਕਰ ਗਿਆ ਅਮਰਿੰਦਰ ਗਿੱਲ, ਅਮਰਿੰਦਰ ਗਿੱਲ ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਬਹੁਤ ਮਿਹਰਬਾਨੀ ਅਤੇ ਗ੍ਰੇਟ ਸੌਂਗ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਸ਼ੁਕਰੀਆ ਤੁਹਾਡਾ ਮੰਨਾ ਜੀ। ਮੁੱਖ ਸੰਧੂ ਜੀ ਕਹਿੰਦੇ ਕਿ ਸੁਨੀਲ ਸ਼ੈਟੀ ਬਾਰੇ ਵੀ ਪੁੱਛਿਓ ਪਲੀਜ਼ ਕ੍ਰਿਸ਼ਨਾ ਜੀ ਨੂੰ, ਕੀ ਪੁੱਛੀ,
1: ਠੀਕ ਨਹੀਂ ਫੀਲ ਕਰ ਰਿਹਾ ਅੱਜ ਕੱਲ੍ਹ,
0: ਹੈ ਕੀ ਹੋਇਆ
1: ਪਤਾ ਨਹੀਂ ਲੱਗਾ ਤੁਹਾਨੂੰ
0: ਨਾ।
1: ਸੁਨੀਲ ਸ਼ੈਟੀ ਸਾਹਿਬ ਇਹ ਨਾ ਐਕਚੁਅਲੀ ਸਰ, ਸੋਰੀ ਮੈਂ ਨਾਮ ਮਿਸ ਕਰ ਗਿਆ, ਕਿਹਨਾਂ ਨੇ ਕਿਹਾ?
0: ਹਾਂਜੀ ਮੁੱਖ ਸੰਧੂ ਜੀ,
1: ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਐਕਚੁਅਲੀ ਇੱਕ ਨਾ ਪ੍ਰੋਬਲਮ ਚੱਲ ਰਹੀ ਹੈ ਇੰਡੀਆ ਦੇ ਅੰਦਰ, ਸਿਰਫ ਇੰਡੀਆ ਸਪੈਸੀਫਿਕ ਡਿਜ਼ੀਜ਼ ਆ, ਉਹਨੂੰ ਆਪਾਂ ਕਹਿੰਦੇ ਹਾਂ ਪਦਮ ਭੂਸ਼ਣ ਮੇਨੀਆ।
0: ਅੱਛਾ,
1: ਹਰ ਕਿਸੇ ਨੂੰ ਚਾਹੀਦਾ ਪਦਮਾ ਅਵਾਰਡ, ਹੈ ਨਾ। ਸ਼ੈਟੀ ਸਾਹਿਬ ਥੋੜ੍ਹੇ ਪਿੱਛੇ ਰਹਿ ਗਏ ਨੇ,
0: ਅੱਛਾ
1: ਤਾਂ ਹੁਣ ਕਿਸ ਤਰੀਕੇ ਨਾਲ ਆਵੇ? ਤਾਂ ਨਾਵਿਕਾ ਕੁਮਾਰ ਜੀ ਨਾਲ ਉਸ ਦਿਨ ਬੈਠੇ ਸੀਗੇ, ਐਂਡ ਹਰ ਕੋਈ ਜਾਣਦਾ ਕਿ ਨਾਵਿਕਾ ਕੁਮਾਰ ਦਾ ਜਿਹੜਾ ਮੀਡੀਆ ਆਊਟਲੈਟ ਹੈ ਉਹ ਆਪ ਵੀ ਪ੍ਰੋ ਬੀਜੇਪੀ, ਪ੍ਰੋ ਰਾਈਟ ਵਿੰਗ ਨੇ। ਉਹਨਾਂ ਦੇ ਚਿਹਰੇ ਦੇ ਐਕਸਪ੍ਰੈਸ਼ਨ ਵੀ ਸੀਗੇ ਕਿ ਇੰਨਾ ਤਾਂ ਯਾਰ ਮੈਂ ਵੀ ਨਹੀਂ ਕਰਦੀ, ਕਿਉਂਕਿ ਸ਼ੈਟੀ ਸਾਹਿਬ ਬੈਠੇ ਕਹਿੰਦੇ ਦੇਖੋ ਜੇ ਮੇਰਾ ਪ੍ਰੇਮ ਮੇਰੇ ਭਾਰਤ ਦੇਸ਼ ਦੇ ਨਾਲ ਹੈ ਤਾਂ ਹੈ, ਇੱਦਾਂ ਤੇ ਮੇਰੇ ਮਾਂ ਹੈ, ਪਰ ਕਹਿੰਦੇ ਅਗਰ ਮੁਝੇ ਮੋਦੀ ਸੇ ਪ੍ਰੇਮ ਹੈ ਤਾਂ ਮੋਦੀ ਸੇ ਵੀ ਪ੍ਰੇਮ ਹੈ, ਮੋਦੀ ਮੇਰਾ ਨਹੀਂ, ਚਲੋ ਨਹੀਂ ਕਹਿਣਾ ਚਾਹੀਦਾ, ਪਰ ਹਾਂ ਉਹ ਕਹਿੰਦੇ ਕਿ ਮੋਦੀ ਸਾਹਿਬ ਨਾਲ ਜੇ ਮੈਨੂੰ ਇੰਡੀਆ ਨਾਲੋਂ ਵੀ ਵੱਧ ਪ੍ਰੇਮ ਹੈ ਰਿਸ਼ਤੇ ਚ ਖਰਾਬੀ ਕੀ ਆ, ਦੇਖੋ ਕੋਨਫੀਡੈਂਸ ਆ। ਫਿਰ ਹੋਰ ਤਗੜੀ ਗੱਲ ਮੈਂ ਜਿਹੜੀ ਕੀਤੀ, ਜਿਸ ਕਰਕੇ ਮੈਨੂੰ ਲੱਗਦਾ ਕਿ ਕੇਐਲ ਰਾਹੁਲ ਨੇ ਪਹਿਲਾ ਦੁਨੀਆ ਦਾ ਸ਼ਾਇਦ ਜਵਾਈ ਹੋਏਗਾ ਜਿਹੜਾ ਆਪਣਾ ਨਾਤਾ ਤੋੜੇ ਬੇਦਖਲ ਕਰੇ ਸਹੁਰੇ ਪਰਿਵਾਰ ਨੂੰ। ਉਹਨੇ ਕਿਹਾ ਕਿ ਮੇਰੀ ਪੋਤੀ ਜਿਹੜੀ ਹੈ ਨਾ, ਸ਼ੀ ਇਜ਼ ਜਸਟ 15 months old, 15 ਮਹੀਨੇ ਦੀ ਆ, ਹਾਂ ਪੋਤੀ, ਤੇ ਕਹਿੰਦੇ ਕਿ ਉਹ ਸਾਡੇ ਘਰ ਨੈਨੀਜ਼ ਵਗੈਰਾ ਕੰਮ ਕਰਦੀਆਂ ਨਾ, ਤੇ ਕਹਿੰਦੇ ਉਹ ਕਿਤੇ ਉਹਨੇ ਨਾ ਮੋਦੀ ਜੀ ਦੀ ਫੋਟੋ ਦਿਖਾ ਦਿੱਤੀ, ਕਹਿੰਦੇ ਮੇਰੇ ਨਾ ਡੈਸਕ ਤੇ ਇੱਕ ਕਿਤਾਬ ਪਈ ਹੈ, ਕਿਤਾਬ ਦੇ ਅੰਦਰ ਮੋਦੀ ਜੀ ਦੀ ਫੋਟੋ ਹੈ, ਕਹਿੰਦੇ ਸਾਡੀ ਪੋਤੀ ਆਉਂਦੀ ਹੈ, ਕਿਤਾਬ ਖੋਲਦੀ ਹੈ, ਮੋਦੀ ਜੀ ਦੀ ਫੋਟੋ ਨੂੰ ਮੱਥਾ ਟੇਕਦੀ ਹੈ, ਜੇ ਉਹਨੂੰ ਮੋਦੀ ਜੀ ਦੇ ਅੰਦਰ ਕੋਈ ਦਿਵਯ ਸ਼ਕਤੀ ਦਿਸਦੀ ਹੈ ਤਾਂ ਕੀ ਪ੍ਰੋਬਲਮ ਹੈ।
0: ਅੱਛਾ ਉਹ ਕਹਿ ਰਹੇ,
1: ਹਾਂ, ਸੋ ਮੈਨੂੰ ਲੱਗਦਾ ਹੈ ਕਿਉਂਕਿ ਉਹ ਥੋੜਾ ਜਿਹਾ ਪਦਮ ਅਵਾਰਡਸ ਦੇ ਅੰਦਰ ਥੋੜੇ ਬੈਕ ਚੱਲ ਰਹੇ ਨੇ, ਪਦਮ ਭੂਸ਼ਣ ਮੇਨੀਆ ਹੋਇਆ, ਕਿਸੇ ਨਾ ਕਿਸੇ ਤਰੀਕੇ ਆਉਣਾ ਚਾਹੀਦਾ।
0: ਵਾਹ ਕਮਾਲ,
1: ਉਮੀਦ ਕਰਦੇ ਬਿਮਾਰੀ ਜ਼ਿਆਦਾ ਅੱਗੇ ਨਾ ਵਧੇ।
0: ਚਲੋ ਵਾਹਿਗੁਰੂ, ਜਦ ਦੇਖੋ ਜੋ ਜਿੱਦਾਂ ਜਿਹਨੂੰ ਚੰਗਾ ਲੱਗਦਾ, ਠੀਕ ਹੈ ਜੀ, ਇੱਦਾਂ ਕਰਕੇ ਸਰਦਾ ਕਿਸੇ
1: ਜਿੱਦਾਂ ਸਰਦਾ ਸਰ,
0: ਜਿੱਦਾਂ ਕਿਸੇ ਦਾ ਸਰਦਾ ਉਦਾਂ ਸਰੀ ਜਾਵੇ। ਧੰਨਵਾਦ ਜੀ, ਜੋ ਆਪਣੇ ਉਹ ਪੰਨੇ 'ਚ ਲਿਖਣਾ ਚਾਹੁੰਦੇ ਨੇ,
1: ਹਾਂ,
0: ਉਹ ਆਪਣੇ ਪੰਨੇ 'ਚ ਲਿਖ ਲੈਣ,
1: ਭਾਵੇਂ ਮਿਸ ਵੀ ਕਰ ਲੈਂਦੇ ਤਾਂ ਵੀ ਕੋਈ ਗੱਲ ਨਹੀਂ,
0: ਪਰ ਯਾਦ ਰਵੇ ਵੀ ਇਹ ਪੰਨੇ ਉਹ ਨੇ ਜਿਹੜੇ ਪਾੜੇ ਨਹੀਂ ਜਾਣੇ, ਜਿਹੜੇ ਤੁਹਾਨੂੰ, ਕਿਉਂਕਿ ਤੁਸੀਂ ਆਪ ਹੀ ਪੜ੍ਹਨੇ ਨੇ ਨਾ ਕਿਸੇ ਨੇ, ਤੇ ਕੋਈ ਕੋਈ ਜ਼ਰੂਰੀ ਨਹੀਂ ਸਮਝਣਾ ਵੀ ਤੁਹਾਨੂੰ ਕੋਈ ਬਹੁਤੀ ਤਵੱਜੋ ਦੇਵੇ, ਤੇ ਇਸ ਕਰਕੇ ਆਪੋ ਆਪਣੀ ਜ਼ਿੰਮੇਵਾਰੀ ਆ, ਤੇ ਆਓ ਆਪਾਂ ਅੱਗੇ ਵੱਧਦੇ ਹਾਂ। ਕਹਿੰਦੇ ਬਾਈ ਜੀ ਮੇਰਾ ਤਾਂ ਮਨ ਭਰ ਆਇਆ, ਗਾਣਾ ਸੁਣ ਕੇ ਬਹੁਤ ਵਧੀਆ ਲੱਗਾ, ਤੇ ਇਹ ਵੈਸੇ ਪਹਿਲੇ ਗਾਣੇ ਦੀ ਗੱਲ ਕਰ ਰਹੇ ਨੇ, ਪੰਜਾਬ ਵਾਲੇ ਪੁਰਾਣੇ ਮੈਸੇਜ ਨੇ ਨਾ ਹੁਣੇ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਟਾਈਗਰ ਜੀ ਵੀ ਭੇਜਦੇ ਨੇ, ਇਹਨਾਂ ਨੇ ਕੱਲ ਕੀ ਖਾਧਾ, ਸਾਰੇ ਇਹਨਾਂ ਦਾ ਮੈਸੇਜ ਇਸੇ ਕਰਕੇ ਸੁਣਦੇ ਧਿਆਨ ਨਾਲ, ਕੱਲ ਕੀ ਖਾਧਾ, ਕੱਲ ਦਾ ਡਿਨਰ ਵਾਜ ਅਚਾਰ ਕੀ ਦਾਲ, ਅੱਛਾ ਸੋਰੀ ਅਰਹਰ ਕੀ,
1: ਮੈਂ ਕਿਹਾ ਇੰਨੇ ਬੁਰੇ ਹਾਲਾਤ ਹੋ ਗਏ ਕ੍ਰਿਸ਼ਨਾ, ਤੈਨੂੰ ਇਹ ਵੀ ਨੀ ਪਤਾ ਅਚਾਰ ਦੀ ਦਾਲ ਆ ਗਈ, ਮੇਰਾ ਕੋਨਫੀਡੈਂਸ ਤੁਸੀਂ ਬਾਏ ਬਾਏ ਟਾਟਾ ਕਰਾ ਦਿੱਤਾ, ਧਿਆਨ ਨਾਲ ਪੜਿਆ ਕਰੋ ਬਈ,
0: ਅਰਹਰ ਕੀ ਦਾਲ ਵਿਦ ਫੁਲਕਾ ਤੇ ਹੈ ਵਿਦ, ਅੱਜ ਬਸ ਇਹੋ ਹੀ, ਅੱਜ ਕੁਛ ਨੀ ਆਪਣਾ ਟਾਈਗਰ ਜੀ,
1: ਯਾਰ ਮੈਂ ਸੈਡ ਫੀਲ ਕਰ ਰਿਹਾ ਟਾਈਗਰ ਬਾਈ,
0: ਪਾਪੜ ਪੂਪੜੀ ਨਾਲ ਤਲ ਲੈਂਦੇ ਹੋ ਕੁਛ, ਫੁੱਲਵੜੀ ਕੋਈ ਸਾੜ ਲੈਂਦੇ ਹੋ ਕੁਛ, ਮਤਲਬ ਕੋਈ ਪਿਆਜ਼ ਹੀ ਨਾਲ ਰੱਖ ਲੈਂਦੇ ਹੋ ਕੁਛ, ਹੈ ਨਾ, ਪਿਆਜ ਅਦਰਕੇ ਬਾਨੀ ਕੁਛ ਨਾ ਕੁਛ, ਮਤਲਬ
1: ਮੈਨੂੰ ਲੱਗਦਾ ਲੰਚ ਹੈਵੀ ਕੀਤਾ ਹੋਣਾ ਥੋੜਾ, ਲੰਚ ਹੈਵੀ ਹੋ ਗਿਆ ਉਹਨਾਂ,
0: ਨਹੀਂ ਆਪ ਬਥੇਰੇ ਹੈਵੀ ਨੇ, ਲੰਚ ਦੀ ਲੋੜ ਹੀ ਨਹੀਂ। ਚਲੋ ਧੰਨਵਾਦ ਤੁਹਾਡਾ, ਮਿਹਰਬਾਨੀ, ਆਓ ਆਪਾਂ ਅੱਗੇ ਵਧਦੇ ਹਾਂ
1: ਜੀ,
0: ਤੇ ਮੈਨੂੰ ਲੱਗਦਾ ਵਾ ਵੀ ਭਿੰਡੀ ਵਾਲੀ ਕੁੜੀ ਆ ਗਈ ਆ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਦੁਬਾਰਾ ਆ ਗਏ ਹੋ, ਤੁਸੀਂ ਰੈਡੀ ਹੋ, ਕੱਲ ਕਹਿੰਦੇ ਆਪਾਂ ਵਿਆਹ ਕਰ ਹੀ ਦਈਏ ਪੱਕੇ ਤੌਰ ਦੇ ਉੱਤੇ, ਓਕੇ ਚਲੋ ਠੀਕ ਆ, ਫਿਰ ਤੁਸੀਂ ਹੁਣ ਲਿਸਟ ਲੁਸਟ ਬਣਾਉਣੀ ਸ਼ੁਰੂ ਕਰ ਦੋ।
2: ਪਰ
0: ਮੰਮਾ ਤੋਂ ਹੀ ਤੇ ਤੁਹਾਨੂੰ ਮਿਲਦਾ ਨਾ ਕੰਫੀਡੈਂਸ ਕਿ ਨਹੀਂ?
2: ਨਹੀਂ, ਮੰਮਾ ਨੂੰ ਉਹਦਾ ਹੀ ਕੰਫੀਡੈਂਸ ਹੁੰਦਾ ਜੋ ਸਫਾਈ ਕਰਦੇ।
0: ਮੰਮਾ ਤੇ ਪੁੱਤ ਕੈਮਰੇ ਦੇ ਉੱਤੇ ਗੱਲ ਕਰ ਗਏ, ਕੰਫੀਡੈਂਸ ਕਿਉਂ ਨਹੀਂ ਆ?
1: ਹਾਂ ਲੈ ਸੱਚ,
0: ਆਹੋ ਤੁਹਾਡੇ ਮੰਮਾ ਦੀ ਤੇ ਮੈਂ ਵੀਡੀਓ ਵੇਖੀ ਸੀ, ਉਹ ਕੰਫੀਡੈਂਸ ਤੋਂ ਬਿਨਾਂ ਥੋੜੀ ਹੁੰਦੀ ਆ,
1: ਵਾਇਰਲ ਵੀ ਗਈ ਸੀ,
2: ਫੋਨ 'ਚ ਨਹੀਂ ਕੰਫੀਡੈਂਸ ਹੁੰਦੀ।
0: ਅੱਛਾ ਫੋਨ 'ਚ ਨਹੀਂ ਹੁੰਦੀ, ਓਹੋ ਚਲੋ ਫੋਨ 'ਚ ਵੀ ਫਿਰ ਕਰਦੇ ਨੇ, ਤੁਸੀਂ ਕਰੋ ਨਾ ਹੁਣ, ਤੁਸੀਂ ਵੱਡੇ ਹੋ ਗਏ,
1: ਤੁਸੀਂ ਸਿਖਾਇਆ ਕਰੋ ਉਹਨਾਂ ਨੂੰ ਨਾ ਕਿ ਫੋਨ 'ਚ ਫਿਰ ਕਿਸ ਤਰ੍ਹਾਂ ਕੰਫੀਡੈਂਸ ਆਣਾ ਚਾਹੀਦਾ।
2: ਮੰਮਾ ਨੇ ਮੈਨੂੰ ਸਿਖਾਇਆ ਕਿਵੇਂ ਕੰਫੀਡੈਂਸ ਕਰਨਾ।
0: ਅੱਛਾ ਕਿੱਦਾਂ?
2: ਉੱਚੀ ਬੋਲਣਾ।
0: ਓਏ ਅੱਛਾ, ਉੱਚੀ ਬੋਲੋ, ਤੁਸੀਂ ਹੌਲੀ ਹੌਲੀ ਬੋਲਦੇ ਸੀ ਪਹਿਲਾਂ।
2: ਹਾਂਜੀ,
0: ਕਿੱਦਾਂ ਬੋਲਦੇ? ਸਤਿ ਸ੍ਰੀ ਅਕਾਲ ਆਂਟੀ ਜੀ, ਏਦਾਂ ਕਹਿੰਦੇ ਸੀ ਪਹਿਲਾਂ?
2: ਹਾਂਜੀ,
0: ਹਾਂ, ਫਿਰ ਤੇ ਗੁੱਡ ਕੀਤਾ।
2: ਤੇ ਮੈਂ ਡਰਦੇ ਹੁੰਦੇ ਸੀ।
0: ਅੱਛਾ ਮੈਂ ਡਰਦੇ ਹੁੰਦੇ ਸੀ, ਓਕੇ।
2: ਮੰਮਾ ਕਹਿੰਦੇ ਸੀ ਫਿਰ ਛੋਟੇ ਸਾਹਿਬਜ਼ਾਦੇ ਡਰੇ ਨਹੀਂ ਓਦਾਂ ਬਣਨਾ।
0: ਡਰ ਬਣਨਾ, ਵੈਰੀ ਨਾਈਸ।
2: ਸੋਰੀ ਜੋ ਮੈਂ ਸਵੇ ਦੇ ਕਿਹਾ ਕ੍ਰਿਸ਼ਨਾ ਵੀਰ ਜੀ।
0: ਕੀ ਕਿਹਾ? ਉਹ ਨਹੀਂ ਨਹੀਂ ਪੁੱਤ,
1: ਨਹੀਂ ਨਹੀਂ ਪੁੱਤ, ਕੋਈ ਗੱਲ ਨਹੀਂ ਲਾ,
0: ਉਹ ਤੇ ਲਾਫਟਰ ਥੈਰੇਪੀ ਸੀ,
2: ਮੈਨੂੰ ਲੱਗੇ ਸੀ ਤੁਹਾਨੂੰ ਹਰਟ ਹੋਇਆ।
0: ਨਹੀਂ
1: ਨਹੀਂ ਨਹੀਂ, ਇਟਸ ਆਲ ਰਾਈਟ ਪੁੱਤੂ, ਬਟ ਇਟਸ ਸੋ ਗੁੱਡ ਕਿ ਤੁਹਾਡੇ ਅੰਦਰ ਇੰਨੀ ਐਂਪਥੀ ਹੈ, ਵੈਰੀ ਗੁੱਡ, ਇਹਨੂੰ ਹਮੇਸ਼ਾ ਬਰਕਰਾਰ ਰੱਖਣਾ।
2: ਮੈਨੂੰ ਲੱਗਿਆ ਸੀ ਉਹ ਪਾਰਟ ਆਫ ਦਾ ਵਿਆਹ ਹੁੰਦਾ ਸੀ
0: ਦੁਬਾਰਾ ਕਾਲ ਕੀਤੀ ਸਪੈਸ਼ਲ ਇਹਦੇ ਲਈ ਤੇ ਥੈਂਕ ਯੂ ਤੁਹਾਡਾ ਤੁਸੀਂ ਤਾਂ ਬਹੁਤ ਬੀਬੇ ਪੋਤੇ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਮਿਹਰਬਾਨੀ ਸੋ ਗੱਲਾਂ ਬਾਤਾਂ ਅੱਜ ਸਾਡੀਆਂ ਕੌਨਫੀਡੈਂਸ ਚੱਲ ਰਹੀਆਂ ਜੀ ਕੌਨਫੀਡੈਂਸ ਕਦੋਂ ਤੁਸੀਂ ਮਹਿਸੂਸ ਕੀਤਾ ਪਹਿਲੀ ਵਾਰ ਅਕੇਲੀ ਜਾਂ ਫਿਰ ਪਹਿਲੀ ਵਾਰ ਨੀ ਕੌਨਫੀਡੈਂਸ ਜਿੱਦਾਂ ਆਪਾਂ ਅੱਗੇ ਗੱਲ ਕਰਦੇ ਹਾਂ
1: ਕੀ ਟ੍ਰਿਗਰ ਕਰਦਾ ਤੁਹਾਨੂੰ ਜਾਂ ਫਿਰ ਕੀ ਕਰਦੇ ਹੋ ਜਿਸ ਤਰ੍ਹਾਂ
0: ਚੇਤੇ ਚ ਹੋਵੇ ਕੁਛ
1: ਜਾਂ ਫਿਰ ਇਹਦੇ ਅੰਦਰ ਇੱਕ ਟੈਕਨੀਕਸ ਵੀ ਹੁੰਦੀਆਂ ਨਾ ਜਿਸ ਤਰ੍ਹਾਂ ਕਹਿੰਦੇ ਕਿ ਫੇਕ ਇਟ ਟਿਲ ਯੂ ਮੇਕ ਇਟ ਪ੍ਰੈਕਟਿਸ ਦੀ ਤਾਂ ਗੱਲ ਹੋਏਗੀ ਸਾਡੇ ਪਿਛਲੇ ਕਾਲਰਸ ਜਿਹੜੇ ਸੀਗੇ ਹਨਾ ਉਹਨਾਂ ਨੇ ਇਹੀ ਦੱਸਿਆ ਕਿ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਇੰਗਲਿਸ਼ ਇਜ਼ ਅ ਫੋਰਨ ਲੈਂਗੁਏਜ ਬੰਦੇ ਨੂੰ ਹਨਾ ਇੱਕ ਹੀਨ ਭਾਵਨਾ ਵੈਸੇ ਹੀ ਹੁੰਦੀ ਹੈ ਕਿ ਗੋਰੇ ਨਾਲ ਗੱਲ ਕਰਨੀ ਹੈ ਪਰ ਉਹਨੇ ਰੋਲ ਪਲੇ ਕੀਤਾ ਸੋ ਤੁਸੀਂ ਕਿਸੇ ਵੀ ਚੀਜ਼ ਦਾ ਜਿੰਨਾ ਅਭਿਆਸ ਕਰ ਲਓਗੇ ਉਨਾ ਹੀ ਤੁਹਾਡਾ ਕੌਨਫੀਡੈਂਸ ਵੱਧ ਜਾਏਗਾ ਇੱਕ ਹੁੰਦਾ ਉਹ ਜਿਹੜਾ ਉਹ ਥ੍ਰੀ ਇਡੀਅਟਸ ਫਿਲਮ ਦੇ ਅੰਦਰ ਉਹੀ ਵਾਲਾ ਫੇਕ ਇਟ ਟਿਲ ਯੂ ਮੇਕ ਇਟ ਕਿ ਆਲ ਇਜ਼ ਵੈਲ ਆਲ ਇਜ਼ ਵੈਲ ਮਨ ਨੂੰ ਬੇਵਕੂਫ ਬਣਾਈ ਰੱਖੋ ਕਿ ਬਈ ਮੈਨੂੰ ਤਾਂ ਆਉਂਦਾ ਆਪਾਂ ਤਾਂ ਜਾਣਦੇ ਹਾਂ ਜਿਹੜਾ ਸਕਿੱਲ ਅਸੀਂ ਪਾਉਣਾ ਚਾਹੁੰਦੇ ਹਾਂ ਜਿਹਨੂੰ ਲੈ ਕੇ ਆਪਾਂ ਸ਼ਾਏ ਫੀਲ ਕਰਦੇ ਹਾਂ ਐਂਕਸ਼ੀਅਸ ਫੀਲ ਕਰਦੇ ਹਾਂ ਜੇ ਆਪਾਂ ਆਪਣੇ ਆਪ ਨੂੰ ਇਹ ਮਾਇੰਡ ਨੂੰ ਰੀਵਾਇਰ ਕਰਦੇ ਨੇ ਇਹ ਤਾਂ ਆਉਂਦਾ ਯਾਰ ਮੈਨੂੰ ਬਸ ਥੋੜ੍ਹੇ ਲੈਵਲ ਹੀ ਦੂਰ ਆ ਇਹ ਤਾਂ ਮੈਨੂੰ ਪਤਾ ਹੈ ਨਾ ਤੁਸੀਂ ਪਹੁੰਚ ਜਾਂਦੇ ਹੋ ਪਰ ਹਾਂ ਉਹੀ ਹੈ ਕਿ ਬਹੁਤ ਹੀ ਆਪਣੇ ਆਪ ਨੂੰ ਮਨਾਉਣਾ ਪੈਂਦਾ ਸਮਝਾਉਣਾ ਪੈਂਦਾ ਕਿ ਬਈ ਮੈਨੂੰ ਤਾਂ ਆਉਂਦਾ
0: ਪਰ ਇਹਦੇ ਵਿੱਚ ਬੜੀਆਂ ਇਫ ਬਟਸ ਨੇ ਇਹਨੂੰ ਬੜਾ ਸਿੱਧਾ ਸਿੱਧਾ ਜਿਹਾ ਫਾਰਮੂਲਾ ਨਾ ਇਹਨੂੰ ਲੈ ਕੇ ਚੱਲੋ ਮੰਨ ਲਓ ਹੁਣ ਇੱਕ ਬੰਦਾ ਵਾ ਜਿਹਨੂੰ ਮੰਨ ਲਓ ਮੇਰੇ ਵਰਗਾ ਕੋਈ ਕਵੇ ਵੀ ਮੈਂ ਆਪੇ ਹੀ ਓਪਰੇਸ਼ਨ ਕਰ ਲੈਣਾ ਅਪੈਂਡਿਕਸ ਦਾ ਤੇ ਮੈਂ ਫੇਕ ਇਟ ਮੇਕ ਮਤਲਬ ਜਸਟ ਐਗਜ਼ਾਮਪਲ
1: ਸਰਟੀਫਿਕੇਸ਼ਨ ਜਿੱਥੇ ਚਾਹੀਦੀ ਬਈ ਉੱਥੇ ਜ਼ਰੂਰ ਲੈ ਲਓ
0: ਇਦਾਂ ਨਹੀਂ ਵੀ ਤੁਸੀਂ ਮਤਲਬ ਸਿਰਫ ਸੋਚੀ ਜਾਓਗੇ ਵਾਰ ਵਾਰ ਵੀ ਮੈਂ ਕਰ ਲੈਣਾ ਕਰ ਲੈਣਾ ਕਰ ਲੈਣਾ ਤੇ ਹੋ ਜਾਊਗਾ ਬੜੇ ਲੋਕ ਅੱਜ ਕੱਲ੍ਹ ਇਹੋ ਇਹ ਕੁਛ ਵੀ ਕਰਨ ਲੱਗ ਪਏ
1: ਇਹ ਗਲਤ ਹੈ ਐਫਰਟ ਜੇ ਪਾਉਣਾ ਤੇ ਉਸ ਹਿਸਾਬ ਦੀ ਜੋ ਸਿੱਖਿਆ ਚਾਹੀਦੀ ਹੈ ਜੋ ਐਜੂਕੇਸ਼ਨ ਚਾਹੀਦੀ ਉਹੀ ਨਾ ਕਿ ਜੋ ਮਨ ਆਪਾਂ ਸ਼ੁਰੂਆਤ ਕੀਤੀ ਸੀ ਕਿ ਪੰਨੇ ਆਪਣੇ ਹਿਸਾਬ ਨਾਲ ਭਰਨੇ ਆ ਤੇ ਜੇ ਆਪਣੇ ਹਿਸਾਬ ਨਾਲ ਭਰਨੇ ਸਭ ਤੋਂ ਮੇਨ ਚੀਜ਼ ਕੀ ਚਾਹੀਦੀ ਹੈ ਸੈਲਫ ਅਵੇਅਰਨੈਸ ਤੇ ਸੈਲਫ ਕੌਨਫੀਡੈਂਸ ਤੇ ਕੌਨਫੀਡੈਂਸ ਤਦ ਹੀ ਭਰੇਗਾ ਜਦ ਤੁਹਾਨੂੰ ਪਤਾ ਹੋਏਗਾ ਤੁਹਾਡਾ ਰੋਡ ਮੈਪ ਕੀ ਹੈ ਤੁਹਾਨੂੰ ਪਤਾ ਹੋਏਗਾ ਕਿ ਇਹ ਓਬਸਟੈਕਲਸ ਆਣਗੇ ਤੇ ਉਹਨਾਂ ਨੂੰ ਤੁਸੀਂ ਪਾਰ ਕਰ ਸਕਦੇ ਹੋ ਓਬਵੀਅਸ ਜੀ ਗੱਲ ਹੈ ਯੂ ਮਾਈਟ ਫੇਲ ਬਟ ਯੂ ਮਾਈਟ ਸਕਸੀਡ ਆਲਸੋ ਪਰ ਇਹ ਗਰੰਟੀਡ ਹੈ ਕਿ ਜੇ ਤੁਸੀਂ ਲੋਟਰੀ ਪਾਈ ਨਹੀਂ ਤਾਂ ਫਿਰ ਤਾਂ ਹਾਰੋਗੇ ਸਿੱਧੀ ਜੀ ਗੱਲ ਹੈ ਸਹੀ ਕਿ ਨਹੀਂ ਸਰਦਾਰ ਜੀ ਸਹੀ ਬੋਲੇ ਹੈ ਕਾ
0: ਪਾਣੀ ਤੇ ਪੀ ਲੈਂਦੋ
1: ਇਸ ਲਈ ਹਮਰਾ ਭੋਜਪੁਰੀ ਨਿਕਲ ਆਇਆ ਥਾ ਹਮੇ ਸਰਦਾਰ ਜੀ ਕੋ ਪਾਣੀ ਪੀਨੇ ਦੇ
0: ਭੋਜਪੁਰੀ ਥੋੜੀ ਹੈ
1: ਅਰੇ ਹਮਾਰੇ ਵਹਾਂ ਐਸਾ ਨਹੀਂ ਬੋਲਤ ਰਹੇ
0: ਉਸਕੇ ਪਾਸੇ ਵਾਹ ਲਗਤਾ ਹੈ ਸਾਹ ਲਗਤਾ ਹੈ ਕੁਛ
1: ਉਹ ਹਰ ਵਾਰੀ ਥੋੜਨਾ ਉਹ ਸਾਹ ਸੂ ਸ਼ੀਸ਼ੂ ਦੇਖਦਾ ਜਾਣਾ ਸ਼ੂ ਦਾ ਬੜਾ ਚਾ ਇਦਾਂ ਗੁਜਰਾਤੀ ਜ਼ਰੂਰ ਅੰਦਰ ਐਂਟਰੀ ਕਰਾਣੇ
0: ਯਾਰ
1: ਨਹੀਂ ਠੀਕ ਹੈ ਠੀਕ ਹੈ ਸੀਨੀਅਰ ਬੰਦੇ ਬਾਈ
0: ਦੇਖਿਆ ਫੋਟੋ ਨਹੀਂ ਰੱਖੀ ਤੇ ਅਸੀਂ ਸਾਹ ਵੀ ਸ਼ੀ ਵੀ ਨਹੀਂ ਲਾ ਸਕਦੇ ਕੁਛ ਵੀ ਲਾਈਏ ਆਪਾਂ ਕੁਛ ਵੀ ਲਾਈਏ ਤੁਹਾਨੂੰ ਕੀ
1: ਮੇਰੀ ਮਰਜ਼ੀ
0: ਹਾਂ ਮੇਰੀ ਮਰਜ਼ੀ 990 ਤੁਸੀਂ ਆਉਂਦੇ ਰਹੋ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ
3: ਹਾਂਜੀ ਕੀ ਕਹੋਗੇ ਮੇਰੇ ਕੌਨਫੀਡੈਂਸ ਬਾਰੇ
0: ਤੁਹਾਨੂੰ ਕੌਨਫੀਡੈਂਸ ਆਇਆ ਕਿੱਥੋਂ ਮੈਨੂੰ ਉਹ ਦੱਸੋ ਤੁਸੀਂ ਸਿਰਫ ਉਹ ਬੰਦੇ ਦਾ ਨਾਮ ਦੱਸੋ ਬੰਦੇ ਦਾ ਨਾਮ ਦੱਸੋ ਤੇ ਤੁਸੀਂ ਜਾ ਕੇ ਰੋਟੀ ਖਾਓ ਬਸ ਬਾਕੀ ਸਾਡੇ ਸੁਣਨ ਵਾਲੇ ਜਾਣਨ
3: ਅੱਛਾ ਮੈਂ ਤੁਹਾਨੂੰ ਦੱਸਦੀ ਹਾਂ ਕੌਨਫੀਡੈਂਸ ਤਾਂ ਕਹਿੰਦੇ ਆ ਨਾ ਕਿ ਚਲੋ ਸਭ ਚੀਜ਼ ਹੁੰਦਾ ਹੈ ਨਾ ਆ ਜਾਂਦਾ ਮੈਂ ਉਹ ਚੀਜ਼ ਤੇ ਵੀ ਆਉਂਦੀ ਹਾਂ ਬਸ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਕੌਨਫੀਡੈਂਸ ਹੈਗਾ ਤੁਹਾਨੂੰ ਕੌਨਫੀਡੈਂਸ ਇੰਨਾ ਵੀ ਰੱਖਣਾ ਚਾਹੀਦਾ ਕਿ ਕਹਿੰਦੇ ਨੀ ਹੈਗੇ ਕਿ ਜੋਸ਼ ਦੇ ਨਾਲ ਨਾਲ ਹੋਸ਼ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਇਹ ਚੀਜ਼ ਹਮੇਸ਼ਾ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਆਪਾਂ ਬੋਲਦੇ ਹਾਂ ਜਿੱਦਾਂ ਮੈਂ ਵੀ ਸਟਾਰਟਿੰਗ ਤੋਂ ਕਾਲ ਕੀਤੀ ਮੈਨੂੰ ਵੀ ਜਿੱਦਾਂ ਕਈ ਕਾਲਰਸ ਕਹਿੰਦੇ ਨਾ ਕਿ ਅਸੀਂ ਕਾਲ ਕਰਦੇ ਹਾਂ ਮੈਨੂੰ ਹੁਣ ਵੀ ਡਰ ਲੱਗਦਾ ਮੈਂ ਤੈਨੂੰ ਸੱਚੀ ਗੱਲ ਦੱਸਾਂ ਕਈ ਇੱਦਾਂ ਹੁੰਦੇ ਆ ਵਰਡਸ ਕਿ ਆਪਾਂ ਕੁਛ ਬੋਲੀਏ ਕਿਉਂਕਿ ਇੱਦਾਂ ਵੀ ਹਾਈ ਬਾਅਦ ਚ ਮੇਰੇ ਬਾਰੇ ਸਟਾਰਟਿੰਗ ਚ ਮੇਰੇ ਨਾਲ ਹੋਇਆ ਵੀ ਇੱਕ ਦੋ ਗੱਲਾਂ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀਗਾ ਤੇ ਕਈ ਵਾਰੀ ਸੁਣਨ ਵਾਲੇ ਨੂੰ ਨਹੀਂ ਲੱਗਦਾ ਹੁੰਦਾ ਤਾਂ ਫਿਰ ਮੈਂ ਬਾਅਦ ਚ ਰਿਅਲਾਈਜ਼ ਕੀਤਾ ਕਿ ਜ਼ਰੂਰ ਮੈਂ ਹਜੇ ਸਟਾਰਟਿੰਗ ਚ ਕਾਲ ਕਰ ਰਹੀ ਹਾਂ ਨਾ ਕਿ ਮੈਨੂੰ ਸਾਰੇ ਇੰਨਾ ਨਹੀਂ ਜਾਣਦੇ ਮੈਂ ਥੋੜਾ ਆਪਣੇ ਆਪ ਨੂੰ ਆਪਣੀ ਗੱਲ ਕਰਨ ਦੇ ਸਟਾਈਲ ਨੂੰ ਥੋੜਾ ਇੱਦਾਂ ਰੱਖਾਂ ਇੱਦਾਂ ਕਵਾਂ ਤੇ ਇੱਦਾਂ ਬੋਲਾਂ ਤੇ ਇਹ ਗੱਲ ਹੈਗੀ ਹੈ ਤੇ ਡਰ ਸਭ ਨੂੰ ਲੱਗਦਾ ਜੇ ਕੋਈ ਸੋਚਦਾ ਹੋਊਗਾ ਨਾ ਵੀ ਲੈ ਨੀਤੂ ਕਾਲ ਕਰਦੀ ਹਾਂ ਬੜਾ ਹਾਰਟ ਬੀਟ ਕੀ ਕਈ ਵਾਰੀ ਏਦਾਂ ਵੀ ਹੋ ਜਾਂਦਾ ਹਾਏ ਮੈਂ ਗੱਲ ਕਰ ਰਹੀ ਹਾਂ ਗੱਲ ਇਹ ਕਿ ਇੱਥੇ ਕੈਮਰਾ ਨਹੀਂ ਹੈ ਹਨਾ ਦਿਖਦਾ ਨਹੀਂ ਹੈਗਾ ਕਿ ਤੁਸੀਂ ਸਟਾਰਟਿੰਗ ਚ ਕਾਲ ਸਕਦੇ ਹੈਗੇ ਹੋ
0: ਉਦੋਂ ਮੇਕਅਪ ਕੀਤੇ ਬਿਨਾਂ ਕਾਲ ਕਰ ਸਕਦੇ ਹੋ ਇਹ ਫਾਇਦਾ ਹੁੰਦਾ ਰੇਡੀ
1: ਵੈਰੀ ਗੁੱਡ ਪੁਆਇੰਟ ਗ੍ਰੇਟ ਪੁਆਇੰਟ ਸਿੰਗ
3: ਸਰ ਵੈਰੀ ਨਾਈਸ ਬਿਨਾਂ ਹਾਂਜੀ ਹਾਂ ਬਾਕੀ ਇਹ ਜੀ ਗੱਲ ਵੀ ਨਹੀਂ ਹੈ ਮੈਂ ਕੈਮਰਾ ਦੇ ਵਿੱਚ ਵੀ ਗੱਲ ਕਰ ਸਕਦੀ ਹਾਂ ਕਿਸੇ ਨਾਲ ਵੀ ਇੰਨਾ ਮੈਨੂੰ ਕੰਫੀਡੈਂਸ ਹੈ ਮੈਂ ਕਈ ਵਾਰੀ ਸੋਚਦੀ ਹਾਂ ਜੋ ਆਪਣੇ ਇੰਡੀਆ ਦੇ ਹਾਲਾਤ ਹੈ ਨਾ ਚਲੋ ਹਾਸਾ ਮਜ਼ਾਕ ਵੀ ਜੀ ਇੱਕ ਪਾਸੇ ਹੈ ਕਿ ਮੇਰੇ ਪੀਐਮ ਨੂੰ ਕੁਐਸਚਨ ਕਰਨ ਦਾ ਬਹੁਤ ਦਿਲ ਕਰਦਾ ਚਾਹੇ ਤੁਸੀਂ ਕੋਈ ਮੇਰੀ ਵੀਡੀਓ ਨਾ ਬਣਾਵੇ ਮੈਂ ਉਹਦੇ ਨਾਲ ਪੀਐਮ ਜੀ ਦੇ ਨਾਲ ਬਿਲਕੁਲ ਗੱਲਾਂ ਕਰ ਸਕਦੀ ਹਾਂ ਜੋ ਆਪਣੇ ਸਮਾਜ ਦਾ ਦਾਇਰਾ ਚੱਲ ਰਿਹਾ ਨਾ ਜੋ ਕੁੜੀਆਂ ਨੂੰ ਲੈ ਕੇ ਮੇਰੇ ਬਹੁਤ ਤਕੜੇ ਕੁਐਸਚਨ ਰੈਡੀ ਨੇਗੇ ਮਤਲਬ ਕਰਨ ਨੂੰ ਮੈਂ ਮੈਨੂੰ ਮੈਨੂੰ ਤਾਂ ਕਦੀ ਮਿਲ ਜਾਣ ਨਾ ਮੈਂ ਰੈਡੀ
0: ਪ੍ਰੈਕਟਿਸ ਪ੍ਰੈਕਟਿਸ ਕਰੀਏ ਆਪਾਂ ਤੁਸ ਭਾਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਪ੍ਰਾਈਮ ਮਿਨਿਸਟਰ ਸਾਹਿਬ ਆਪ ਥੋੜਾ ਸਾ ਸਬਰ ਰੱਖੇ ਤੋ ਇਨਕੇ ਸਾਥ ਵੀ ਇੱਕ ਹਮਾਰੇ ਸਾਥ ਕਾਲਰ ਜੁੜੇ ਮਨ ਕੀ ਬਾਤ ਮੈਂ ਇਨਸੇ ਕੁਛ ਕੁਸ਼ਚਨ ਪੁੱਛਣਾ ਚਾਹਤੇ ਹੈ ਤੋ ਇਨਕੋ ਹਮ ਅਭੀ ਇਜਾਜ਼ਤ ਦੇਤੇ ਹੈ ਆਪ ਨੀਤੂ ਜੀ ਔਨ ਐਰ ਹੋ ਔਰ ਆਪਕੇ ਸਾਹਮਣੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਪ੍ਰਧਾਨ ਮੰਤਰੀ ਸਾਹਿਬ ਆਪ ਕੰਫਰਟੇਬਲ ਹੋ ਆਪ ਯੇ ਆਪਸੇ ਕੁਸ਼ਚਨ ਕਰ ਸਕਤੇ ਹੈ ਮਹੋਦੇ
4: ਪਹਿਲੇ ਤੋਂ ਮੈਂ ਦੇਸ਼ ਕੇ ਸਭੀ ਵਾਸੀਓ ਕੋ ਭਾਈਓ ਔਰ ਬਹਿਨੋ ਔਰ ਮਿੱਤਰੋ ਮੈਂ ਰਣਜੋਤ ਜੀ ਆਪਸੇ ਇੱਕ ਹੀ ਬਾਤ ਕਹਿਣਾ ਚਾਹੂੰਗਾ ਕਿ ਦੋਸਤੀ ਬਣੀ ਰਹੇ ਮੈਂ ਸਵਾਲ ਜਵਾਬ ਨਹੀਂ ਲੇਤਾ ਕੁਛ 13 ਸਾਲ ਹੋ ਚੁੱਕੇ ਹੈ ਆਪਕੋ ਅਭੀ ਤੱਕ ਪਤਾ ਨਹੀਂ ਲਗਾ
0: ਨਹੀਂ ਇਹ ਠੀਕ ਹੈ ਕੁੜੀ ਇਹ
4: ਠੀਕ ਹੈ ਫਿਰ ਆਣ ਦੋ ਕੋਈ ਗੱਲ ਨਹੀਂ
0: ਸਵਾਸਥ
4: ਕੈਸੇ ਹੈ ਰਣਜੋਤ ਸਿੰਘ ਜੀ
0: ਮੇਰਾ ਠੀਕ ਹੈ ਇਨ ਬੱਚੀ ਕੋ ਨਾ ਤੋ ਕੋਈ ਸਵਾਲ ਢਿੱਡ ਮੇ ਗੜਬੜ ਕਰ ਰਹੇ ਤੋ ਅਸਲੀ ਵਾਲੇ ਪਤਾ ਨਹੀਂ ਕਬ ਮਿਲੇਂਗੇ
4: ਤ੍ਰਿਫਲਾ ਕਾ ਚੂਰਨ ਕਿਉਂ ਨਹੀਂ ਲੇਤੀ ਹੈ
0: ਤ੍ਰਿਫਲਾ ਕਿਉਂਕਿ ਵੋ ਬਾਬੇ ਰਾਮਦੇਵ ਕਾ ਨਹੀਂ ਹੈ ਨਾ ਇਸ ਲਈ ਤੋ ਜੀ ਨੀਤੂ ਜੀ ਅਭੀ ਆਪ ਕਰ ਸਕਤੇ ਹੋ ਆਪ ਬਤਾ ਸਕਤੇ ਹੋ
3: ਨਮਸਕਾਰ ਨਮਸਕਾਰ ਹਮਾਰੇ ਦੇਸ਼ ਕੇ ਸਰਵਸ਼੍ਰੇਸ਼ਠ ਪ੍ਰਧਾਨ ਮੰਤਰੀ ਜੀ ਨਮਸਕਾਰ ਹਮ ਸਭੀ ਹਮਾਰੇ
0: ਮੈਂ ਹੋਸਟ ਮੈਂ ਹੂੰ ਬਾਲਿਕੇ ਹੋਸਟ ਮੈਂ ਹੂੰ ਆਪ ਹੋਸਟ ਨਹੀਂ ਹੋ ਆਪਨੇ ਖਾਲੀ ਸਵਾਲ ਪੁੱਛਣਾ ਹੈ ਵੈਲਿਊਬਲ
3: ਮੇਰਾ ਸਵਾਲ ਸਿਰਫ ਆਪਸੇ ਯਹੀ ਹੈ ਕਿ ਜੋ ਹਮਾਰੀ ਆਜ ਦੇਸ਼ ਕੀ ਜੋ ਬੇਟੀਆਂ ਹੈ ਉਸਕੀ ਸੁਰੱਖਿਆ ਕੇ ਲਈ ਆਪ ਪਲੀਜ਼ ਕੁਛ ਕੀਜੀਏ ਜਿਸਕੋ ਹਮ ਚਾਹੇ ਆਪਣੀ ਯਹਾਂ ਪੇ ਆਸਟ੍ਰੇਲੀਆ ਮੇ ਬੈਠੀ ਹੈ ਜੋ ਵਹਾਂ ਪੇ ਹੋ ਰਿਹਾ ਹਮਾਰਾ ਦਿਲ ਬਹੁਤ ਪਸੀਜ ਜਾਤਾ ਹੈ ਕਿਉਂਕਿ ਵੋ ਵੀ ਹਮਾਰੀ ਬੇਟੀਆਂ ਹੈ ਤੋ ਦਿਲ ਮੇ ਬਹੁਤ ਦਰਦ ਹੋਤਾ ਹੈ ਜਬ ਹਮੇ ਪਤਾ ਚਲਤਾ ਹੈ ਕਿ ਛੋਟੀ ਛੋਟੀ ਬੱਚਿਓ ਕੇ ਸਾਥ ਐਸਾ ਵਰਤਾਵ ਹੋ ਰਿਹਾ ਹੈ ਇਤਨਾ ਕੁਛ ਹੋ ਰਿਹਾ ਹਮਸੇ ਦੇਖਾ ਨਹੀਂ ਜਾਤਾ ਇਸਕੇ ਲਈ ਆਪ ਪਲੀਜ਼ ਕੁਛ ਕਰੇ ਇਨਸਾਨ ਗਰੀਬੀ ਥੋੜੀ ਬਰਦਾਸ਼ਤ ਕਰ ਸਕਤਾ ਹੈ ਲੇਕਿਨ ਯੇ ਚੀਜ਼ ਨਹੀਂ ਬਰਦਾਸ਼ਤ
0: ਐਸੇ ਸਵਾਲ ਬਾਲੀ ਕੇ ਬਹੁਤ ਆਤੇ ਹੈ ਬਹੁਤ ਬਹੁਤ ਦੇਰ ਸੇ ਆ ਰਹੇ ਹੈ ਕੋਈ ਹਮਨੇ ਸੋਚਾ ਥਾ ਕੁਛ ਨਯਾ ਪੁੱਛੋਗੇ
4: ਬਾਕੀ ਮੈਂ ਤੋ ਆਪ ਯੇ ਆਪਕੋ ਯੇ ਬਤਾ ਦੂੰ ਕਿ ਆਪਕੇ ਕੁਛ ਵੀ ਸਵਾਲ ਹੈ ਮੇਰੇ ਅੰਦਰ ਕਾ ਮੋਦੀ ਮੁੱਕ ਰਹਾ ਹੈ ਔਰ ਅੰਦਰ ਕਾ ਯੇ ਜਵਾਨੀ ਹੈ ਦਵਾਨੀ ਕਾ
3: ਯਾ ਫਿਰ ਆਪ ਐਸੀ ਕੀਜੀਏ ਯਹਾਂ ਪੇ ਆਸਟ੍ਰੇਲੀਆ ਮੇ ਕੋਈ ਐਸੀ ਪਾਲਿਸੀ ਕਰ ਦੀਜੀਏ ਕਿ ਜੋ ਮੇਰੇ ਹਸਬੈਂਡ ਹੈ ਹਮਾਰਾ ਜੋ ਘਰ ਹੈ ਵੋ ਫ੍ਰੀ ਹੋ ਜਾਏ ਔਰ ਮੁਝੇ ਕਭੀ ਵੀ ਜੋ
0: ਆ ਗਈ ਨਾ ਅਸਲੀ ਬਾਤ ਔਰ ਆ ਗਈ ਨਾ ਅਸਲੀ ਬਾਤ
3: ਐਸਾ ਗਿਫਟਾ ਰਹੀ ਮੇਰੇ ਅਕਾਊਂਟ ਮੇ ਜੈਸੇ ਕਿ ਹਮਾਰੇ ਪੰਜਾਬ ਕੇ ਸੀਐਮ ਨੇ ਕੀਆ ਹੈ ਇੱਕ ਮਹੀਨੇ ਕੀ ਯੋਜਨਾ ਮੇ ਲੇਡੀਜ਼ ਕੋ ਪੈਸਾ ਮਿਲ ਰਹਾ ਹੈ ਐਸੇ ਹਮਾਰੀ ਯਹਾਂ ਕੀ ਗਵਰਨਮੈਂਟ ਵੀ ਕਰ ਰਹੀ
0: ਮੋਦੀ ਰੱਬ ਮੋਦੀ ਬਲ ਕੇ ਰੱਬ ਨਹੀਂ ਹੈ ਮੋਦੀ ਰੱਬ ਕੋ ਮੰਗੀ ਦਾ ਹੁੰਦਾ
4: ਮੁਝੇ ਵੀ ਐਸੀ ਕੋਈ ਸਕੀਮ ਅਗਰ ਮਿਲੇ ਤੋ ਲੈ ਦੇ
0: ਚਲੋ ਥੈਂਕ ਯੂ ਨੀਤੂ ਜੀ ਥੈਂਕ ਯੂ ਮਿਹਰਬਾਨੀ ਜੀ ਤੁਹਾਡੀ ਵੇਖ ਲਓ ਤੁਹਾਨੂੰ ਘਰ ਬੈਠਿਆਂ ਨੂੰ ਮੌਕਾ ਦਿੱਤਾ ਤੁਹਾਨੂੰ ਮੋਦੀ ਨਾਲ ਗੱਲ ਕਰਨ ਦਾ ਇੱਥੇ ਦੱਸੋ ਮਤਲਬ ਹੋਰ ਕੀ ਚਾਹੀਦਾ ਤੁਹਾਨੂੰ ਹੈ ਨਾ ਕਹਿੰਦੇ ਹਰੀ ਭਰੀ ਸਬਜ਼ੀ ਮੰਡੀ ਤੋਂ ਬਾਗਾਂ ਦੇ ਰਾਜੇ ਤੱਕ ਲੱਡੂ ਵੰਡਣੇ ਨੇ ਅਸੀਂ ਅੱਜ ਸਾਰੇ ਜਗਤ ਦੇ ਵਿੱਚ ਸਤਿਕਾਰਯੋਗ ਜੀਓ ਆਪ ਜੀ ਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਸਾਡੀ ਲਾਡਲੀ ਮਿਸ ਪਿੰਡੀ ਸਬਜ਼ੀ ਮੰਡੀ ਵਾਲੇ ਦਾ ਸ਼ੁੱਭ ਵਿਆਹ ਬਾਗਾਂ ਦੇ ਸੋਹਣੇ ਗੱਭਰੂ ਮਿਸਟਰ ਅਮਰੂਦ ਦੇ ਨਾਲ ਪੱਕਾ ਹੋ ਗਿਆ ਹੈ ਸਨੋਕੇ ਅਤੇ ਰਸਦਾਰ ਮਿਲਣ ਦੀ ਖੁਸ਼ੀ ਦੇ ਵਿੱਚ ਆਪ ਸਭ ਨੂੰ ਵਿਆਹ ਦੇ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਪ੍ਰੋਗਰਾਮ ਕੁਛ ਇਸ ਤਰ੍ਹਾਂ ਹੈ, ਕੜਾਹੀ ਚਾੜਨੀ ਯਾਨੀ ਕਿ ਮਹਿੰਦੀ ਦੀ ਰਸਮ ਸ਼ੁੱਕਰਵਾਰ ਭਿੰਡੀ ਦੇ ਹਰੇ ਭਰੇ ਖੇਤਾਂ ਦੇ ਵਿੱਚ, ਬਰਾਤ ਦਾ ਸਵਾਗਤ ਸ਼ਨੀਵਾਰ ਸਵੇਰੇ ਅਮਰੂਦ ਦੇ ਬਾਗਾਂ ਦੇ ਮੁੱਖ ਗੇਟ ਦੇ ਉੱਤੇ, ਆਨੰਦ ਕਾਰਜ ਲਾਵਾਂ ਦੁਪਹਿਰ 12 ਵਜੇ, ਫਲਾਂ ਅਤੇ ਸਬਜ਼ੀਆਂ ਦੀ ਸਾਂਝੀ ਸਟੇਜ ਦੇ ਉੱਤੇ, ਡੋਲੀ ਦੀ ਵਿਦਾਈ ਸ਼ਾਮ ਨੂੰ ਜਦੋਂ ਭਿੰਡੀ ਕੜਤਨ ਛੱਡ ਕੇ ਜਿਲਬ ਛੱਡ ਕੇ ਅਮਰੂਦ ਦੀ ਮਿਠਾਸ ਦੇ ਵਿੱਚ ਘੁਲ ਜਾਏਗੀ ਅਤੇ ਖੁਸ਼ੀ ਖੁਸ਼ੀ ਜੇ ਕੋਈ ਚਾਹੇ ਤਾਂ ਮਿਲ ਸਕਦੇ ਹਾਂ ਫਰਿੱਜ ਦੇ ਵਿੱਚ। ਧੰਨਵਾਦ ਤੁਹਾਡਾ ਮਾਨ ਸਾਹਿਬ, ਵਿਆਹ ਦੇ ਸੱਦੇ ਤਿਆਰ ਕਰਨ ਦੇ ਲਈ ਬਹੁਤ ਮਿਹਰਬਾਨੀ ਤੁਹਾਡੀ। ਅਤੇ ਸੁਖਦੀਪ ਜੀ ਕਹਿੰਦੇ ਨੇ ਕਿ ਜੇਕਰ ਹੌਸਲੇ ਬੁਲੰਦ ਰੱਖੋਗੇ ਤਾਂ ਰਸਤੇ ਖੁਦ ਬਣ ਜਾਂਦੇ ਨੇ, ਮਿਹਨਤ ਮੁਸ਼ਕਤ ਕਰਨ ਵਾਲੇ ਅਕਸਰ ਹੀ ਮੰਜ਼ਿਲ ਪਾ ਜਾਂਦੇ ਨੇ। ਜਿਸ ਨੂੰ ਯਕੀਨ ਹੋਵੇ ਅਕਾਲ ਪੁਰਖ ਦੀ ਰਹਿਮਤ ਅਤੇ ਆਪਣੀ ਮਿਹਨਤ ਉੱਤੇ, ਫਿਰ ਔਕੜਾਂ ਅਤੇ ਦੇ ਤੂਫਾਨ ਵੀ ਉਸਦਾ ਰਸਤਾ ਛੱਡ ਕੇ ਲੰਘ ਜਾਂਦੇ ਨੇ। ਕਹਿੰਦਾ ਘੁੰਮਣ ਮੰਜ਼ਿਲਾਂ ਵੀ ਉਸਦੀਆਂ ਰਾਹਾਂ ਤੱਕ ਦੀਆਂ, ਜੋ ਹਾਰ ਮੰਨਣ ਦੀ ਬਜਾਏ ਮੰਜ਼ਿਲਾਂ ਵੱਲ ਨੂੰ ਤੁਰ ਪੈਂਦੇ ਨੇ। ਧੰਨਵਾਦ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਅਤੇ ਲਾਸਟ ਸਾਡੇ ਨਾਲ ਹੋਣਗੇ ਲਾਲ ਜੀ। ਹਾਂਜੀ ਲਾਲ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ,
4: ਰਿਟਰਨ ਆਫ ਲਾਲ ਜੀ। ਦੇਖੋ ਮਾੜੀ ਗੱਲ, ਮੈਂ ਸਾਨੂੰ ਸੁਪਰਮੈਨ ਬਣਾਇਆ ਰਿਟਰਨ ਆਫ ਲਾਲ ਜੀ ਨੇ, ਦੇਖੋ ਮੰਮੀ ਬਣਾ।
0: ਸਾਨੂੰ ਰਿਟਰਨ ਇੱਕੋ ਚੀਜ਼ ਦਾ ਪਤਾ, ਅਸੀਂ ਹੁਣ ਕੀ ਕਰੀਏ
4: ਲਾਲ ਜੀ ਰਿਟਰਨ,
0: ਜਾਂ ਅਸੀਂ ਗੋਲ ਮਾਰ ਰਿਟਰਨ ਸੁਣੀ। ਟੀਮ ਦੇ ਵੱਲੋਂ ਮੈਸੇਜ ਆਇਆ ਵੀ ਨਹੀਂ ਹੁਣ ਨੀ, ਬਸ ਖਤਮ ਕਰਨੀ ਹੁੰਦੀ।
4: ਉਹਨਾਂ ਐਕਚੁਅਲੀ ਸੀਗਾ ਕਿ ਮੋਦੀ ਜੀ ਨੂੰ ਪੁੱਛਣੇ ਕਿ ਕਿਹੜਾ ਮੈਂਗੋ ਪਸੰਦ ਆ, ਕਿਸ ਕਿਸਮ ਦਾ, ਹਨਾ,
0: ਕੁਛ ਕੁਛ ਚੱਜ ਦਾ ਸਵਾਲ ਪੁੱਛਣੇ ਵੀ ਕੋਈ
4: ਮਰੂਦ ਇੱਧਰ ਸਵਾਲ ਸੁਣਨਾ ਲੈਂਦੇ ਮੋਦੀ ਜੀ,
0: ਆਹ ਥੋੜੀ ਸਵਾਲ ਕੋਈ ਇਦਾਂ,
4: ਇਹ ਉਹਨਾਂ ਦੀ ਥੋੜੀ ਪ੍ਰੋਬਲਮ ਹੈ।
0: ਗੱਲ ਗਲਤ ਹੈ ਇਹ, ਤੇ ਜਦੋਂ ਵੇਖੋ ਨਹੀਂ ਪ੍ਰਧਾਨ ਮੰਤਰੀ ਉਦੋਂ ਵੀ ਇਹੋ ਕੁਛ ਹੋਣ ਡਿਆ ਸੀ, ਜੇ ਹੁਣ ਹੋਣ ਡਿਆ ਤੇ ਉਹਨਾਂ ਕਾ ਕਿਆ ਕਸੂਰ ਹੈ?
4: ਉਹ ਤਾਂ ਮਤਲਬ ਉੜਨਾ ਚਾਹਤੇ ਹੈ, ਗਿਰਨਾ ਚਾਹਤੇ ਹੈ, ਰੁਕਨਾ ਨਹੀਂ ਚਾਹਤੇ।
0: ਇਹ ਜੇ ਬਾਲਕੇ ਤੋਂ ਚਾਹਤੀ ਹੈ ਕਿ ਆਸਟ੍ਰੇਲੀਆ ਮੇਂ ਵੀ ਵਹੀ ਸਭ ਠੀਕ ਕਰ ਦੇ, ਐਸੇ ਥੋੜੀ ਹੋਤਾ ਹੈ।
4: ਟੈਕਨੀਕਲੀ ਗਲਤ ਗੱਲ ਨਹੀਂ ਕੀਤੀ, ਇੱਕ ਦਿਨ ਕਾ ਸੀਐਮ, ਇੱਕ ਦਿਨ ਕਾ ਪੀਐਮ। ਪਰ ਲਾਲ ਜੀ, ਲਾਲ ਜੀ ਉਹਨਾਂ ਸੀਰੀਅਸ ਨੋਟ ਹੈ ਨਾ,
0: ਲਾਲ ਜੀ ਨੂੰ ਵੀ ਕਹਿ ਨਾ, ਲਾਲ ਜੀ ਨੂੰ ਵੀ ਆਫਰ ਮਿਲੀ ਵੀ ਜੇ ਤੁਹਾਨੂੰ 2 ਮਿੰਟ ਦੇ ਲਈ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤੁਸੀਂ ਕੀ ਕਰੋਗੇ? 2 ਮਿੰਟ ਚ ਤਾਂ ਕਹਿੰਦਾ ਮੈਂ ਉਹਨਾਂ ਦਾ ਸ਼ੌਚਾਲਿਆ ਯੂਜ਼ ਕਰ ਸਕਦਾ।
4: ਠੀਕ ਹੈ, ਨੇਚਰ ਸਕੋਲ ਹੈ, ਕੁਛ ਕੀਤਾ ਨਹੀਂ ਜਾ ਸਕਦਾ,
0: ਕੀ ਕਰ ਸਕਦੇ,
4: ਕੁਦਰਤ ਦਾ ਨਿਜ਼ਾਮ ਹੈ ਬਾਈ। ਪਰ ਲਾਲ ਜੀ ਚਲੋ ਤੁਸੀਂ ਦੱਸੋ ਕਿ ਕੋਈ ਸਭ ਤੋਂ ਪਹਿਲੀ ਯਾਦ ਵਿੱਚ ਜਾਂ ਫਿਰ ਕੋਈ ਕੀ ਤਰੀਕਾ ਜਿਸ ਕਰਕੇ ਤੁਹਾਡੇ ਅੰਦਰ ਕੌਨਫੀਡੈਂਸ ਕਾਫੀ ਕੂਟ ਕੂਟ ਕੇ ਭਰਾ ਹੋਇਆ ਹੈ, ਹਮ ਦੇਖਤੇ ਹੈ, ਤੋ ਕਹਾਂ ਸੇ ਆਤਾ ਹੈ ਜੀ ਕੌਨਫੀਡੈਂਸ? ਨਹੀਂ ਅੱਜ
5: ਪਹਿਲੀ ਵਾਰ ਨਾ, ਜਦ ਮੈਂ ਆਪਣਾ ਜਿਵੇਂ ਆਈ ਕੋਲੇ ਟਾਈਮ ਤੋਂ ਹੀ ਨਾ ਪੜਨ ਜੋ ਡਿਗਰੀ ਹੁੰਦਾ ਜੀ, ਪਰ ਆਪਣਾ ਸਟੇਜ ਜਿਵੇਂ ਨਾ ਉੱਪਰ ਖੜੇ ਹੋ ਗਏ ਸੈਮੀਨਾਰ ਦੇਣਾ ਜਾਂ ਪ੍ਰੈਜੈਂਟੇਸ਼ਨ ਦੇਣੀ, ਉਹ ਨਹੀਂ ਆਉਂਦੀ ਸੀ, ਉਹਦੇ ਬਾਅਦ ਡਰ ਲੱਗਦਾ ਨਹੀਂ, ਉਹਦੇ ਅਸੀਂ ਬਾਰੇ ਨਹੀਂ ਅਸੀਂ ਭਾਜੀ ਜਾਂਦੇ ਹੁੰਦੇ ਵਾਏ ਵਾਰ ਦੇਣਾ ਜਾਣਾ
0: ਜੀ।
5: ਤੇ ਮੇਰਾ ਜੋ ਦੁਬਈ ਜੋਬ ਲੱਗਿਆ, ਤੇ ਦੁਬਈ ਨਾ ਅਸੀਂ ਉਹਨੇ ਸਾਨੂੰ ਨਾ ਆਪਣਾ ਮੀਟਿੰਗ ਲਾਈ ਮੈਨੇਜਰ ਨੇ, ਤਾਂ ਉਹਨੇ ਨਾ ਇੱਕ ਪ੍ਰੋਡਕਟ ਦਿੱਤਾ, ਕਹਿੰਦਾ ਵੀ ਤੂੰ ਨਾ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਨਾ ਇਹ ਪ੍ਰੋਡਕਟ ਵੇਚਣਾ, ਵੀ ਆਪਣੇ ਪ੍ਰੈਜੈਂਟੇਸ਼ਨ ਦੋ ਪ੍ਰੋਡਕਟ ਦੀ, ਲੋਕ ਲੈਣ ਉੱਥੇ 10-12 ਜਣੇ ਬੈਠੇ ਸੀ, ਤੇ ਮੈਂ ਭਾਈ ਮੈਂ ਨਾ ਪਹਿਲੀ ਵਾਰ ਬੋਲਿਆ, ਮੇਰਾ ਇੱਦਾਂ ਇੰਨਾ ਕੰਮ ਗਿਆ ਮੈਂ ਰੋਣ ਲੱਗ ਪਿਆ।
0: ਅੱਛਾ, ਸੱਚੀ ਦਾ?
5: ਹਾਂ ਹਾਂ, ਯਾਨੀ ਮੈਂ ਕਦੀ ਬੋਲਿਆ ਨੀ ਜਾਣੀ ਕਦੀ ਨਾ ਪ੍ਰੈਜੈਂਟੇਸ਼ਨ ਜਾਂ ਹਾਂ ਏਦਾਂ ਮੈਂ ਕੰਮ ਕਾਫੀ ਕੀਤਾ, ਕੰਫੀਡੈਂਸ ਨੀ ਮੇਰੇ ਕੋਲ, ਮੈਂ ਰੋਣ ਲੱਗ ਪਿਆ, ਮੈਂ ਰੂਮ ਚ ਆ ਕੇ ਬੜਾ ਰੋਇਆ ਹਨਾ, ਮੈਂ ਏਦਾਂ, ਤੇ ਮੇਰੇ ਫਰੈਂਡ ਵਗੈਰਾ ਨੇ ਸਮਝਾਇਆ ਕੋਈ ਗੱਲ ਨੀ, ਮੇਰੇ ਮੈਨੂੰ ਮੈਨੇਜਰ ਨੇ ਕਿਹਾ ਕਹਿੰਦੇ ਕੋਈ ਗੱਲ ਨੀ ਏਦਾਂ ਨੀ, ਗੱਲ ਨੀ ਆਹੀ ਪਹਿਲੇ ਦਹੀਂ ਤੇ ਵਾਂਗੂ, ਚਲੋ ਆਹੀ ਹੌਲੀ ਹੌਲੀ ਕੰਫੀਡੈਂਸ ਆਉਂਦਾ, ਤੇ ਬਾਅਦ ਚ ਗਿਆ, ਬਾਅਦ ਚ ਨਾ ਮੈਂ ਉਹ ਕੰਪਨੀ ਮੈਂ ਛੱਡ ਕੇ ਨਾ ਮੇਰੇ ਆਪਣੇ ਦੂਜੀ ਕੰਪਨੀ ਚਲਾ ਗਿਆ, ਉਹ ਕੰਪਨੀ ਮੇਰਾ ਹੀ ਉਹ ਜਿਹੜੀ ਕੰਪਨੀ ਆ ਉਹ ਹੀ ਆਪਣਾ ਨਿਊ ਡਿਵੈਲਪ ਕੰਪਨੀ ਸੀ, ਤੇ ਉਹਦਾ ਸਾਰਾ ਕੁਝ ਨਾ ਮੇਰੇ ਹੱਥ ਸੀ, ਕਹਿੰਦੇ ਵੀ ਉਹਦੀ ਸੇਲਸ ਮਾਰਕੀਟਿੰਗ ਸਰਵਿਸ ਸਭ ਕੁਝ ਨਾ ਮੈਨੂੰ ਕਰਨਾ ਸੀ ਹਨਾ, ਤੇ ਮੈਂ ਕੱਲਾ ਹੀ ਆ ਕੰਪਨੀ ਉਪਰੋਂ ਹੀ ਆਪਣਾ 2009 ਦੀ ਗੱਲ ਆ ਉਦੋਂ ਰਿਸੈਸ਼ਨ ਆਇਆ ਬੜਾ ਤਗੜਾ ਮਾਰਕੀਟ ਬਹੁਤ ਹੋਈ ਤੇ ਮੈਂ 2009 ਚ ਜੁਆਇਨ ਕੀਤੀ ਤੇ ਭਾਈ ਉਸ ਕੰਪਨੀ ਨਾ ਸਾਰਾ ਕੁਛ ਮੈਂ ਕਿਤੋਂ ਕੰਪਨੀ ਨਹੀਂ ਉਹਨਾਂ ਜਿਵੇਂ ਪ੍ਰੋਡਕਟ ਕੀ ਨਵੇਂ ਪ੍ਰੋਡਕਟ ਲਾਂਚ ਕਰਨੇ ਯੇ ਉਹ ਉੱਥੋਂ ਮੈਨੂੰ ਇੰਨਾ ਕੋਨਫੀਡੈਂਸ ਆਇਆ ਨਾ ਮੈਂ ਜਿਹਦੇ ਸਾਹਮਣੇ ਜਾ ਕੇ ਮੈਂ ਪ੍ਰੈਜੈਂਟੇਸ਼ਨ ਦੇ ਦਿਆ ਉਹਨਾਂ ਨੇ ਮੈਨੂੰ ਲੱਗਦਾ ਜਦੋਂ ਤੱਕ ਤੁਸੀਂ ਨਾ ਸਿਰ ਤੇ ਆਉਂਦੀ ਨੀ ਨਾ ਤੁਸੀਂ ਆਪਣੇ ਤੁਹਾਡੇ ਉਹ ਨੀ ਆਉਂਦਾ ਤੁਹਾਡੇ ਸਿਰ ਤੇ ਕੋਈ ਗੱਲ ਨੀ ਆਉਂਦੀ ਕੋਈ ਆਪਣਾ ਤੇ ਕੋਈ ਚੀਜ਼ ਨੀ ਆਉਂਦੀ ਨਾ ਤੁਹਾਨੂੰ ਤੁਸੀਂ ਉਹਦਾ ਕੋਨਫੀਡੈਂਸ ਨੀ ਆਉਂਦਾ ਜਦੋਂ ਤੁਹਾਨੂੰ ਕਰਨੀ ਨੀ ਪਵੇ ਵੀ ਤੁਸੀਂ ਕਹਿੰਦੇ ਵੀ ਤੁਹਾਡਾ ਛੱਡਣਾ ਨੀ ਹੈ
0: ਸਾਡੇ ਜਿਹੜੇ ਤਰੀਕੇ ਨੇ ਨਾ ਮੰਨ ਲਓ ਤੁਸੀਂ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦਾ ਤਰੀਕਾ ਇਹ ਵੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਆਹ ਸਮਾਨ ਵੇਚ ਕੇ ਵਿਖਾਓ ਕੰਪਨੀਆਂ ਦੇ ਜਿਹੜੇ ਇੱਕ ਤਾਂ ਇਹ ਤਰੀਕੇ ਨੇ ਵੀ ਇਨ ਹਾਊਸ ਉਹ ਜਿਹੜੀ ਟ੍ਰੇਨਿੰਗ ਇੱਕ ਫੇਕ ਟ੍ਰੇਨਿੰਗ ਹੀ ਕਵਾਂਗੇ ਆਪਾਂ ਉਸ ਹਿਸਾਬ ਨਾਲ ਪਰ ਜਦੋਂ ਉਹੀ ਪ੍ਰੋਡਕਟ ਮੰਨ ਲਓ ਤੁਸੀਂ ਰਿਐਲਿਟੀ ਦੇ ਵਿੱਚ ਬਾਹਰ ਜਾ ਕੇ ਕਿਸੇ ਨੂੰ ਕਹੋ ਵੀ ਹਾਂ ਤੂੰ ਸੱਚੀ ਦੇ ਵਿੱਚ ਹੁਣ ਜਾ ਕੇ ਵੇਚਣਾ ਤੇ ਕਈ ਬੰਦੇ ਉੱਥੇ ਪਰਫਾਰਮੈਂਸ ਵਧੀਆ ਦੂਜਿਆਂ ਨਾਲੋਂ ਕਰ ਆਉਂਦੇ ਆ ਪਰ ਜਿਹੜਾ ਇਹ ਹੁੰਦਾ ਵਾ ਬੰਦ ਕਮਰੇ ਵਾਲੇ ਆ ਵੀ ਇੱਥੇ ਖਲੋ ਕੇ ਤੁਸੀਂ ਸਪੀਚਾਂ ਦਿਓ ਇੱਥੇ ਉਹ ਦੱਸੋ ਉਹ ਕਈ ਵਾਰੀ ਉਹ ਨਹੀਂ ਵਧੀਆ ਕਰ ਪਾਉਂਦੇ
1: ਕਿਉਂਕਿ ਉਹਨਾਂ ਦੀ ਸਕ੍ਰਿਪਟ ਦੇ ਅਕੋਰਡਿੰਗਲੀ ਕਰਨਾ ਪੈਂਦਾ ਨਾ ਹਰ ਕਿਸੇ ਦੀ ਸ਼ੈਲੀ ਵੱਖਰੀ ਹੋ ਸਕਦੀ ਵਿੱਚ ਇਹ ਚੀਜ਼
0: ਉਹ ਫਿਰ ਸਕ੍ਰਿਪਟਿੰਗ ਹੁੰਦੀ ਆ ਸੋ ਆਪਾਂ ਇਹ ਬੰਦ ਕਮਰੇ 'ਚ ਕਿਸੇ ਨੂੰ ਪੁੱਛ ਲਿਆ ਤੇ ਉੱਥੋਂ ਆਪਾਂ ਉਹਦਾ ਹੁਨਰ ਉਹਦਾ ਕੰਫੀਡੈਂਸ ਉੱਥੋਂ ਨਹੀਂ ਆਪਾਂ ਜੱਜ ਨਹੀਂ ਕਰ ਸਕਦੇ ਕਿਉਂਕਿ ਉੱਥੇ ਆਪਾਂ ਮੰਨ ਲਓ ਕੋਈ ਹੋਰ 10 ਬੜੇ ਐਕਸਪੀਰੀਅੰਸਡ ਬੰਦਿਆਂ ਦੇ ਸਾਹਮਣੇ ਇੱਕ ਨਵੇਂ ਬੰਦੇ ਨੂੰ ਖਿਲਾਰਤਾ ਤੇ ਜਦੋਂ ਉਹਨੇ ਬਾਹਰ ਜਾਣਾ ਵਾ ਉੱਥੇ ਉਹ ਨਵਾਂ ਨਹੀਂ ਆ ਉੱਥੇ ਉਹ ਇੱਕ ਤਰ੍ਹਾਂ ਦੇ ਨਾਲ ਕੰਪਨੀ ਦਾ ਰਿਪ੍ਰੈਜ਼ੈਂਟੇਟਿਵ ਹੈ
1: ਸਹੀ ਗੱਲ
5: ਬਿਲਕੁਲ
0: ਇੱਕ ਵਾਰੀ ਮੌਕਾ ਮਿਲਣਾ ਬੜੀ ਵੱਡੀ ਗੱਲ ਹੈ
5: ਅਵਾਰਡ ਵੀ ਮਿਲਿਆ ਸੀ ਆਪਣਾ ਯੂਏ ਚ ਉਹਨਾਂ ਨੇ ਮੈਨੂੰ ਉਹ ਤਾਂ ਆ ਨੀ ਸਕੀ ਉਹਨਾਂ ਦੇ ਬਿਹਾਫ ਤੇ ਮੈਨੂੰ ਉਹਨਾਂ ਨੇ ਭੇਜਿਆ ਵੀ ਤੂੰ ਜਾ ਕੇ ਅਵਾਰਡ ਲੈ ਕਿਉਂਕਿ ਤੂੰ ਸਾਡਾ ਪਹਿਲਾ ਪ੍ਰੋਜੈਕਟ ਲਗਾਇਆ ਤੇ ਯੂਏ ਚ ਨਾ ਉਹਨੇ ਫਿਰ ਹੋਰ ਕੋਨਫੀਡੈਂਸ ਦਿੱਤਾ ਜਾਣੀ ਫਿਰ ਜਦੋਂ ਮੈਨੂੰ ਇਹ ਲੱਗਦਾ ਜਿਹਦੇ ਮਰਜ਼ੀ ਕੋਲ ਮੈਨੂੰ ਬਿਠਾ ਦੋ ਮੈਂ ਆਪਣੇ ਪ੍ਰੋਡਕਟ ਦਾ ਐਕਸਪਲੇਨ ਕਰ ਦਾਂਗੀ ਪ੍ਰੋਡਕਟ ਕਿੱਦਾਂ ਹੈ ਇਹ ਚੀਜ਼ਾਂ ਮੈਨੂੰ ਕਰਨ ਨਾਲ ਵੀ ਆਉਂਦੀ ਹੈ ਬੰਦੇ ਨੇ ਇੱਕ ਵਾਰ ਦਾ ਝਾਕਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਸਭ ਕੁਛ ਮਿਲਦਾ ਉਹਨਾਂ ਜਾਣੀ ਰੇਡੀਓ ਆਇਆ ਨਾ ਰੇਡੀਓ ਆਪਣਾ ਹਾਂਜੀ ਰੇਡੀਓ ਦੁਨੀਆਂ ਦਾ ਪਹਿਲਾ ਰੇਡੀਓ ਦੇਖਿਆ ਜਿੱਥੇ ਟਾਈਗਰ ਨੂੰ ਵੀ ਆ ਕੇ ਪੁੱਛਣਾ ਪੈਂਦਾ ਮੈਂ ਕੀ ਖਾਧਾ
1: ਮੈਂ ਇੰਨਾ ਧਿਆਨ ਨਾਲ ਸੁਣ ਰਿਹਾ ਸੀ
0: ਵੇਖੋ ਗੱਲ ਇਹ ਆ
1: ਵੀ ਗੱਲਬਾਤ ਪੂਰੀ
0: ਹੁਣ ਉਹ ਰੋਜ਼ ਮੈਨਿਊ ਜਿਹਦਾ ਚੇਂਜ ਹੁੰਦਾ ਨਾ ਉਹ ਬੰਦਾ ਕੰਫੀਡੈਂਸ ਨਾਲ ਦੱਸਦਾ
1: ਹਾਂ ਇਹ ਵੀ ਗੱਲ ਠੀਕ
0: ਹੈ ਨਾ ਤੇ ਸਾਡੀ ਜਦੋਂ ਦੂਸਰੇ ਇੱਕ ਦਿਨ ਦਾਲ ਰਿਪੀਟ ਹੋਣ ਲੱਗ ਪਈ ਨਾ
1: ਤੁਸੀਂ ਦੇਖੋ ਨਾਲ ਅਸੀਂ ਇਨਵੈਸਟਡ ਕਿੰਨੇ ਆ ਅਸੀਂ ਨਾ ਖਾਧਾ ਨਾ ਕੁਛ ਸਾਨੂੰ ਹਲਕਾ ਡਿਸਪੋਇੰਟ ਹੋਇਆ ਯਾਰ ਬਸ ਭਾਜੀ ਨੇ ਅਰਹਰ ਦੀ ਦਾਲ ਹੀ ਖਾਧੀ ਯਾਰ ਗਲਤ ਗੱਲ ਕੁਛ ਹੋਰ ਹੀ ਇਨਵੈਸਟਮੈਂਟ ਕਿੰਨੀ ਹੈ ਸਾਡੀ ਤੁਸੀਂ ਇਹ ਵੇਖੋ
5: ਪਹਿਲਾਂ ਦਾਲ ਚੋਂ ਬਣਦਾ ਰੰਗ ਦੇਣ ਦਾਲ ਥੋੜੀ ਤੁੜਕਦੀ ਹੈ ਹਨਾ ਤੀਜੇ ਦਿਨ ਉਹੀ ਦਾਲ ਚ ਫਿਰ ਆਟਾ ਪਾ ਕੇ ਉਹਦੀ ਰੋਟੀਆਂ ਬਣਦੀਆਂ ਤਿੰਨ ਦਿਨ ਤੱਕ ਦਾਲ ਉਹ ਖਿੱਚ ਲੈਂਦੇ ਘਰ ਦੇ ਹਨਾ ਮੈਨੂੰ ਬੋਲਣ ਦਾ ਵੀ ਵੱਧ ਤੋਂ ਵੱਧ ਜਿਹੜਾ ਕੋਨਫੀਡੈਂਸ ਹੈਗਾ ਮੈਨੂੰ ਰੇਡੀਓ ਚ ਬਹੁਤ ਕੋਨਫੀਡੈਂਸ ਮਿਲਿਆ ਯਾਨੀ ਮੈਂ ਬਹੁਤ ਚੱਕਦਾ ਮੇਰੀ ਬੋਲਣ ਚ ਇੱਥੇ ਆ ਕੇ ਮੈਨੂੰ ਬਹੁਤ ਕੋਨਫੀਡੈਂਸ ਮਿਲਿਆ ਮੈਨੂੰ
0: ਇਹੋ ਥੈਂਕ ਯੂ ਤੁਹਾਡਾ ਲਾਲ ਜੀ ਵੇਖੋ ਇਹੋ ਹੀ ਚੀਜ਼ਾਂ ਨਾ ਜਿੱਦਾਂ ਹੁਣ ਤੁਹਾਡੇ ਕੋਲ ਤੁਹਾਡੀ ਉਹਨਾਂ ਪੰਨਿਆਂ ਦੇ ਉੱਤੇ ਲਿਖਿਆ ਕੁਛ ਹੈਗਾ ਵਾ ਜਿਹੜਾ ਤੁਸੀਂ ਉਦੋਂ ਵੇਖ ਲਓ ਜਿਹੜੀਆਂ ਚੀਜ਼ਾਂ ਤੁਹਾਨੂੰ ਰਵਾਉਂਦੀਆਂ ਇੱਕ ਸਟੇਜ ਦੇ ਉੱਤੇ ਕਿੱਡਾ ਅੰਬੈਰਸਿੰਗ ਹੋਊਗਾ ਵੀ ਤੁਸੀਂ ਉੱਥੇ ਰੋਏ ਪਰ ਉਹ ਚੀਜ਼ ਅੱਜ ਤੁਸੀਂ ਮਾਣ ਦੇ ਨਾਲ ਦੱਸ ਸਕਦੇ ਹੋ ਯਾਰ ਮੈਂ ਉੱਥੋਂ ਉੱਠ ਕੇ ਮੈਂ ਇੱਥੇ ਪਹੁੰਚ ਗਿਆ
1: ਬੀਇੰਗ ਐਨ ਅਡਲਟ ਮੈਨ ਤੁਸੀਂ ਹਨਾ ਕਿੰਨੇ ਲੋਕ ਸੁਣਨ ਵਾਲੇ ਤੁਸੀਂ ਦੱਸ ਪਾ ਰਹੇ ਹੋ ਕਿ ਕੁਡੋਸ ਟੂ ਲਾਲ ਜੀ ਵੈਰੀ ਗੁੱਡ
0: ਇਹ ਚੀਜ਼ ਹੁੰਦੀ ਆ ਇਹ ਫਾਇਦਾ ਹੁੰਦਾ ਵਾ ਜਦੋਂ ਆਪਾਂ ਜੋ ਮਰਜ਼ੀ ਪਹਿਲਾਂ ਲਿਖਿਆ ਹੋਵੇ ਜੋ ਮਰਜ਼ੀ ਸਾਡਾ ਲਾਈਫ ਸਟਾਈਲ ਰਿਹਾ ਹੋਵੇ ਜਿੱਦਾਂ ਦਾ ਮਰਜ਼ੀ ਕੋਨਫੀਡੈਂਸ ਹੋਵੇ ਪਰ ਤੁਸੀਂ ਅੱਗੇ ਚੱਲ ਕੇ ਉਹਨੂੰ ਠੀਕ ਕਰ ਦਿਓ ਉਹ ਹੋਰ ਵੀ ਜ਼ਿਆਦਾ ਤੁਹਾਨੂੰ ਸਰੂਰ ਦਿੰਦਾ ਹੋਰ ਵੀ ਜ਼ਿਆਦਾ ਤੁਹਾਨੂੰ ਮਜ਼ਾ ਦਿੰਦਾ ਸੋ ਇਹ ਚੀਜ਼ ਆ ਜੇਕਰ ਅੱਜ ਵੀ ਤੁਹਾਨੂੰ ਲੱਗ ਰਿਹਾ ਵਾ ਤੇ ਤੁਸੀਂ ਅੱਜ ਨਵੀਂ ਸ਼ੁਰੂਆਤ ਕਰ ਸਕਦੇ
1: ਬਿਲਕੁਲ ਆਪਾਂ ਦਿਨ ਤਾਂ ਸਾਰੇ ਵੇਖਣੇ ਆਉਣ ਵਾਲੇ ਹਨਾ ਕਿਉਂ ਨਾ ਆਪਣੀ ਸੈਲਫ ਵਰਥ ਥੋੜ੍ਹੀ ਬੈਟਰ ਕਰਕੇ ਆਪਣੀ ਖੁਦ ਆਪਣੀ ਨਜ਼ਰਾਂ ਸਾਹਮਣੇ ਇਮੇਜ ਬੈਟਰ ਕਰਕੇ ਅਤੇ ਜ਼ਿਆਦਾ ਵਧੀਆ ਕੋਨਫੀਡੈਂਸ ਦੇ ਨਾਲ ਆਪਾਂ ਜੀਏ ਹਨਾ
0: ਦੂਜਾ ਇਹ ਵੀ ਹੋ ਸਕਦਾ ਵਾ ਵੀ ਬੰਦਾ ਸਾਰਾ ਕੁਛ ਛੱਡ ਕੇ ਸੋਚਦਾ ਵੀ ਨਹੀਂ ਇਹ ਤਾਂ ਮੇਰੇ ਕੋਲ ਆਹ ਚੀਜ਼ਾਂ ਹੋਣੀਆਂ ਨਹੀਂ ਆ, ਮੈਂ ਹੋਰ ਕੁਛ ਕਰ ਲਾਂ। ਕਈ ਜੋਬ ਹੀ ਮੁੜ ਕੇ ਇਹੋ ਜਿਹੀ ਚੁਣ ਲੈਂਦੇ ਜਿਹੜੀ ਸਾਰੀ ਉਮਰ ਬੰਦ ਕਮਰੇ 'ਚ ਹੀ ਜੋਬ ਰਹਿ ਜਾਂਦੀ। ਕਿੰਨੇ ਬੰਦੇ ਜਿਹੜੇ ਵੇਅਰ ਹਾਊਸਾਂ 'ਚ ਕੰਮ ਕਰਦੇ ਸਾਰੀ ਉਮਰ ਕੱਢ ਦਿੰਦੇ,
1: ਸਹੀ ਗੱਲ,
0: ਉਹ ਦੂਸਰੀ ਜੋਬ ਦੇ ਉੱਤੇ ਜਾ ਹੀ ਨਹੀਂ।
1: ਅੱਛਾ, ਤੇ ਉਹ ਮਤਲਬ ਓਬਵੀਅਸਲੀ ਵੀ ਆਰ ਹਨਾ ਸ਼ਾਰਟ ਔਨ ਟਾਈਮ, ਉਹ ਚੀਜ਼ਾਂ ਕਿਸ ਤਰੀਕੇ ਦਾ ਇਕੱਲਾਪਨ ਤੁਹਾਡੇ ਅੰਦਰ ਲੈ ਕੇ ਆਉਂਦਾ ਹਨਾ, ਕਿਸ ਤਰੀਕੇ ਨਾਲ ਤੁਹਾਡੀ ਬ੍ਰੇਨ ਦੀ ਵਾਇਰਿੰਗ ਨੂੰ ਛੇੜਦਾ, ਉਹ ਤਾਂ ਗੱਲ ਹੀ ਬਹੁਤ ਵੱਖਰੀ ਆ ਹਨਾ, ਕਿੰਨੀ ਲੰਬੀ ਚੌੜੀ ਆ। ਸੋ ਨਹੀਂ, ਧਿਆਨ ਰੱਖੋ ਆਪਣਾ ਕੌਨਫੀਡੈਂਸ, ਇਹ ਸਾਰਾ ਹੋਊਗਾ ਹਨਾ ਅਲਟੀਮੇਟਲੀ, ਕਿ ਜਦੋਂ ਲਾਲ ਜੀ ਇੱਕ ਪ੍ਰੋਡਕਟ ਵੇਚ ਪਾਇਆ, ਜਾਂ ਫਿਰ ਸਾਡੇ ਪਿਛਲੇ ਜਿਹੜੇ ਇੱਕ ਕਾਲਰ ਸੀਗੇ ਹਨਾ, ਉਹ ਇੱਕ ਵਾਰੀ ਉਹਨਾਂ ਨੇ ਦੋ ਚਾਰ ਵਾਰੀ ਪ੍ਰੈਕਟਿਸ ਕੀਤੀ ਤਾਂ ਸ਼ੀ ਵਾਜ਼ ਗੁੱਡ ਐਟ ਬੀਂਗ ਅ ਬਰਿਸਟਾ ਔਰ ਹਨਾ ਕੈਫੇ ਰਨਰ। ਅਤੇ ਨੀਤੂ ਜੀ ਇਸ ਤਰ੍ਹਾਂ ਕਹਿੰਦੇ ਕਿ ਡਰ ਵੀ ਲੱਗਦਾ, ਡਰ ਸਭ ਤੋਂ ਵਧੀਆ ਕਰੰਸੀ ਆ, ਕਿਉਂਕਿ ਉਹ ਤੁਹਾਨੂੰ ਪ੍ਰੈਜੈਂਟ 'ਚ ਰੱਖਦਾ ਹਨਾ, ਉਹ ਵਾਲੀ ਐਂਗਜ਼ਾਇਟੀ ਵੀ ਵਧੀਆ, ਪਰ ਲਓ ਬਈ ਤਿੰਨ ਚਾਰ ਡੂੰਘੇ ਸਾਹ ਲਓ ਅਤੇ ਬਸ ਓਕੇ।
0: ਮੈਨੂੰ ਲੱਗਦਾ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਆ ਜਿਹਨੂੰ ਡਰ ਨਾ ਲੱਗੇ, ਭਾਵੇਂ ਕੋਈ ਜਿੱਡਾ ਮਰਜ਼ੀ ਐਕਸਪੀਰੀਅੰਸਡ ਆ, ਉਹ ਜਦੋਂ ਇੱਕ ਵਾਰੀ ਨਵੇਂ ਸਿਰੇ ਤੋਂ, ਹੁਣ ਭਾਵੇਂ ਆਪਾਂ ਰੋਜ਼ ਰੇਡੀਓ ਦੇ ਉੱਤੇ ਬੋਲਦੇ ਹਾਂ, ਜਦੋਂ ਇੱਕ ਵਾਰੀ ਤੁਸੀਂ ਹਰ ਰੋਜ਼ ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਦੇ ਹੋ ਅਤੇ ਉਸੇ ਡਰ 'ਚੋਂ ਹੀ ਸ਼ੁਰੂਆਤ ਕਰਦੇ ਹੋ
1: ਅਤੇ
0: ਉਹ ਇੱਕ ਫਰੈਂਡਲੀ ਡਰ ਹੁੰਦਾ।
1: ਬਿਲਕੁਲ,
0: ਜੇ ਮੰਨ ਲਓ ਬਿਲਕੁਲ ਕਿਸੇ ਨੂੰ ਡਰ ਹੀ ਨਾ ਰਹੇ ਤਾਂ ਉਹ ਨਾ ਆਪਸ਼ਨਾਂ ਵਜੋਂ ਮਰਜ਼ੀ ਗੱਲ ਕਰ ਸਕਦਾ, ਉਹ ਜਿਹੜਾ ਡਰ ਆ ਉਹ ਬੈਲੈਂਸ ਹੋ ਜਾਂਦਾ ਵਾ ਤੁਹਾਡੇ ਕੌਨਫੀਡੈਂਸ ਦੇ ਨਾਲ, ਜਿਹੜਾ ਤੁਹਾਨੂੰ ਉਹ ਸਮ ਕਰਕੇ ਇਹ ਚੀਜ਼ ਦੱਸਦਾ ਵੀ ਕਿਹੜੀ ਚੀਜ਼ ਕਿੱਥੋਂ ਕੁ ਤੱਕ ਕਿੰਨੀ ਕੁ ਮਾਤਰਾ 'ਚ ਕਿੱਦਾਂ ਦੀ, ਉਹ ਤਾਂ ਹੀ ਹੋਊਗਾ। ਅਦਰਵਾਈਜ਼ ਫਿਰ ਉਹ ਤੋਂ ਬਿਨਾਂ ਜੇ ਫਿਲਟਰ, ਹਾਂ ਆਪਾਂ ਕਹਿ ਦਿੰਦੇ ਹਾਂ ਵੀ ਇਹਦੇ ਉੱਤੇ ਕੋਈ ਫਿਲਟਰ ਨਹੀਂ ਹੈਗਾ, ਉਹ ਫਿਰ ਉਹ ਨੇ ਜਿਹੜੇ ਆਪਣੇ ਬੇਸਿਕਲੀ ਹੁੰਦਾ, ਉਹ ਵੀ ਕਹਿੰਦੇ ਡਰ ਹੀ ਆ, ਉਹ ਆਪਣੇ ਡਰ ਨੂੰ ਓਵਰਕਮ ਕਰਨ ਦੇ ਲਈ ਇੱਦਾਂ ਦੇ ਤਰੀਕੇ
1: ਨੂੰ ਯੈਲ ਆਊਟ ਕਰਦੇ ਨਾ ਉੱਚ। ਹਾਂ ਬਿਲਕੁਲ ਠੀਕ,
0: ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਆਪਾਂ ਆਪਣਾ ਕੌਨਫੀਡੈਂਸ ਗੇਨ ਕਰ ਲਾਂਗੇ ਆਪਾਂ, ਪਰ ਉਹਦੇ ਵਿੱਚ ਅਗਲੇ ਨੂੰ ਅਨਕੰਫਰਟ ਜੇ ਤੁਸੀਂ ਫੀਲ ਕਰਵਾ ਰਹੇ ਹੋ ਤਾਂ ਉਹੋ ਜਿਹਾ ਓਵਰਕਮ ਕੀਤਾ ਕਿਸੇ ਕੰਮ ਦਾ ਨਹੀਂ। ਸੋ ਇੱਕ ਸਲੀਕੇ ਦੇ ਵਿੱਚ ਰਹਿ ਕੇ ਜੇ ਆਪਾਂ ਗੱਲ ਕਰਦੇ ਹਾਂ ਅਤੇ ਆਪਣੇ ਆਪ ਬੜੀਆਂ ਚੀਜ਼ਾਂ, ਹੁਣ ਇੱਕ ਜ਼ਰੂਰ ਬੋਲਣਾ ਜ਼ਰੂਰੀ ਵੀ ਨਹੀਂ ਹੁੰਦਾ।
1: ਹਾਂ ਬਿਲਕੁਲ, ਕਈਆਂ ਦੇ ਬੋਡੀ ਲੈਂਗੁਏਜ ਹੀ ਦੱਸ ਦਿੰਦੀ ਕਿ ਹਾਓ ਦੇ ਆਰ। ਬਿਲਕੁਲ ਠੀਕ,
0: ਕਈ ਬੰਦੇ ਜਿਹੜੇ ਆ ਉਹ ਬਿਲਕੁਲ ਚੁੱਪ ਰਹਿੰਦੇ, ਕੁਛ ਨਹੀਂ ਬੋਲਦੇ, ਅਤੇ ਪਰ ਉਹਨਾਂ ਦਾ ਕੌਨਫੀਡੈਂਸ ਸਾਰੇ ਰੂਮ ਦੇ ਨਾਲੋਂ ਤੁਹਾਨੂੰ ਭਾਰਾ ਲੱਗੂਗਾ। ਹੁਣ ਕਈ ਬੰਦਿਆਂ ਦੀ ਬੋਡੀ ਲੈਂਗੁਏਜ ਇੱਡੀ ਕੁ ਜ਼ਬਰਦਸਤ ਹੁੰਦੀ ਆ, ਉਹਨਾਂ ਜ਼ਰੂਰਤ ਨਹੀਂ ਪੈਂਦੀ ਉਹਨਾਂ ਨੂੰ ਜ਼ਬਾਨ ਖੋਲਣ ਦੀ। ਕਈ ਬੰਦੇ ਸਾਰਾ ਹੀ ਸਮਾਂ ਬੋਲਦੇ ਰਹਿੰਦੇ ਆ ਪਰ ਤੁਹਾਨੂੰ ਲੱਗਦਾ ਵੀ
1: ਵੈਲਿਊ ਨਹੀਂ ਕੋਈ, ਹਨਾ ਸਿਰਾ ਨਹੀਂ ਲੱਭਦਾ ਉਹਨਾਂ ਦੀ,
0: ਫਰਕ ਨਹੀਂ ਪੈਂਦਾ ਤੁਹਾਨੂੰ ਉਹਨਾਂ ਦੇ ਕੁਛ ਬੋਲੇ ਦਾ ਕੁਛ ਨਾ ਬੋਲੇ ਦਾ, ਕਿਉਂਕਿ ਉੱਥੇ ਉਹ ਫਿਰ ਜੋ ਵੀ ਬੋਲ ਰਹੇ ਹੁੰਦੇ ਆ ਉਹਦੇ 'ਚੋਂ ਤੁਹਾਨੂੰ ਰਸ ਨਹੀਂ ਆ ਰਿਹਾ ਹੁੰਦਾ। ਸੋ ਇਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਕੰਟਰੋਲ ਦੇ ਵਿੱਚ ਰੱਖਣੀਆਂ ਪੈਂਦੀਆਂ। ਸੋ ਆਪਣਾ ਤੁਹਾਡਾ ਖੜ੍ਹਨ ਦਾ ਸਟਾਈਲ, ਸੋ ਇਹ ਬੇਸਿਕ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਹੁਣ ਆਪਾਂ ਆਮ ਹੀ ਸੁਣਦੇ ਹਾਂ, ਉਹਦੇ ਵਿੱਚ ਤੁਹਾਡਾ ਖੜ੍ਹਨ ਦਾ ਸਟਾਈਲ ਉਹ ਬੇਸਿਕਲੀ ਇਸ ਕਰਕੇ ਆ ਕਿਉਂਕਿ ਜਦੋਂ ਆਪਣਾ ਲੱਕ ਸਿੱਧਾ ਰਹਿੰਦਾ ਵਾ ਤੁਸੀਂ ਆਪਣੀ ਰੀੜ੍ਹ ਦੀ ਹੱਡੀ ਸਿੱਧੀ ਰੱਖਦੇ ਹੋ, ਖਲੋਂਦੇ ਹੋ, ਅਤੇ ਉਹਦੇ ਨਾਲ ਤੁਹਾਡਾ ਜਿਹੜੀ ਐਨਰਜੀ ਆ ਉਹ ਸਹੀ ਸਰੀਰ ਦੇ ਵਿੱਚ
1: ਫਲੋ ਇੱਕਦਮ ਫਲੋ ਬਰਾਬਰ ਰਹਿੰਦਾ।
0: ਸੋ ਉਸ ਤਰੀਕੇ ਦੇ ਨਾਲ ਤੁਸੀਂ ਤੁਹਾਡੇ ਚਿਹਰੇ ਦੇ ਉੱਤੇ ਉਹ ਜਦੋਂ ਫਲੋ ਸਹੀ ਆ ਤਾਂ ਤੁਹਾਡੇ ਚਿਹਰੇ ਦੇ ਉੱਤੇ ਥਕਾਵਟ ਨਹੀਂ ਦੀਦੀ, ਤੁਹਾਡੇ ਚਿਹਰੇ ਦੇ ਉੱਤੇ ਨਰਵਸਨੈਸ ਨਹੀਂ ਦੀਦੀ, ਤੁਸੀਂ ਖੁਸ਼ ਦੀ ਦਿਓ।
1: ਬਿਲਕੁਲ,
0: ਅਤੇ ਖੁਸ਼ੀ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਜਿਹੜੀ ਆਪਾਂ ਰੋਜ਼ ਗੱਲ ਕਰਦੇ ਹਾਂ ਉਹ ਬੇਸ਼ੱਕ ਤੁਹਾਨੂੰ ਸਭ ਤੋਂ ਵੱਡਾ ਕੌਨਫੀਡੈਂਸ ਉਹ ਹੀ ਦਿੰਦੀ ਹੈ।
1: ਜੋ ਅੰਦਰੋਂ ਉਹੀ ਜੇ ਬਾਹਰ ਆਪਣੇ ਆਪ ਨੂੰ ਸ਼ੋਅ ਕਰੋ ਅਤੇ ਇਟਸ ਗ੍ਰੇਟ। ਉਹੀ ਗੱਲ ਲਾਲ ਜੀ ਵਾਲੀ ਕਿ ਸ਼ਾਇਦ ਤੁਹਾਨੂੰ ਲਾਈਫ ਸਕ੍ਰਿਪਟ ਕਈ ਵਾਰੀ ਫੜਾ ਦਿੰਦੇ, ਤੁਸੀਂ ਕਿਸੇ ਹੋਰ ਦੀ ਲਾਈਫ ਵੇਖ ਕੇ ਇੱਕ ਸਕ੍ਰਿਪਟ ਬਣਾ ਲੈਂਦੇ ਹੋ ਕਿ ਯਾਰ ਆਹ ਆਹ ਚੀਜ਼ਾਂ ਕਰਨੀਆਂ ਤਾਂ ਠੀਕ ਹੈ, ਫਿਰ ਤੁਹਾਡਾ ਰੋਣਾ ਨਿਕਲਦਾ ਕਿ ਯਾਰ ਮੈਂ ਤਾਂ ਕਰ ਨਹੀਂ ਸਕਦਾ। ਪਰ ਆਪਣੇ ਹਿਸਾਬ ਨਾਲ ਹਰ ਕੋਈ ਤਾਂ ਕਮੋਡਿਟੀ ਹੈ ਨਾ। ਜੋਰਡਨ ਪੀਟਰਸਨ ਬਹੁਤ ਮਸ਼ਹੂਰ ਸਾਈਕੋਲੋਜਿਸਟ ਆ, ਯੂਨੀਵਰਸਿਟੀ ਆਫ ਕੈਨੇਡਾ ਦੇ ਅੰਦਰ ਪੜ੍ਹਾਉਂਦਾ, ਇੰਨੇ ਮਿਲੀਅਨ ਕੋਰਸਿਸ ਵੇਚ ਚੁੱਕਾ। ਉਹਦੀ ਕਿਤਾਬ ਹੈ 12 ਰੂਲਸ ਆਫ ਲਾਈਫ ਹੈ ਨਾ, ਉਹਦੇ ਉਹਨੇ ਜਿਹੜੇ 12 ਰੂਲ ਦੱਸਿਆ ਨਾ ਉਹ ਪਤਾ ਕਿੱਦਾਂ ਦੇ ਨੇ, ਆਪਣਾ ਸਵੇਰੇ ਉੱਠ ਕੇ ਬੈੱਡ ਆਪ ਬਣਾਓ ਹਨਾ, ਫਿਰ ਤੁਹਾਡੀ ਜ਼ਿੰਮੇਵਾਰੀ ਨਹੀਂ, ਤੁਹਾਡੇ ਬੱਚੇ ਦੀ ਪਰਸਨੈਲਿਟੀ ਤੁਹਾਡੀ ਜ਼ਿੰਮੇਵਾਰੀ ਨਹੀਂ। ਇੱਕ ਲੈਵਲ ਤੋਂ ਬਾਅਦ ਆਪਣਾ ਸ਼ਹਿਰ ਜਿੱਥੇ ਪਲੇ ਹੋ ਉਹਨੂੰ ਛੱਡੋ, ਇਹ ਸਭ ਛੋਟੇ ਮੋਟੇ ਹਨਾ ਰੂਲਸ ਨੇ, ਪਰ ਉਹ ਜਦੋਂ ਤੁਸੀਂ ਉਸ ਕਿਤਾਬ ਦਾ ਸਾਰ ਵੇਖਦੇ ਹੋ ਨਾ, ਬੇਸਿਕ ਪੁਆਇੰਟ ਇਹ ਹੈ ਕਿ ਆਪਣੇ ਆਪ ਨੂੰ ਕਦੋਂ ਮਿਲੋਗੇ। ਆਪਣੇ ਆਪ ਨੂੰ ਉਸ ਦ੍ਰਿਸ਼ਟੀ ਨਾਲ ਵੇਖੋ ਜਿਸ ਦ੍ਰਿਸ਼ਟੀ ਨਾਲ ਤੁਸੀਂ ਆਪਣੇ ਸਭ ਤੋਂ ਜ਼ਿਆਦਾ ਅਜ਼ੀਜ਼ ਇਨਸਾਨ ਜਾਂ ਫਿਰ ਪੈਟ ਜਾਂ ਫਿਰ ਜੋ ਵੀ ਹੈ ਉਹਨੂੰ ਵੇਖਦੇ ਹੋ ਕਿ ਤੁਸੀਂ ਆਪਣੇ ਲਈ ਵੀ ਉਨੇ ਹੀ ਜ਼ਿੰਮੇਵਾਰ ਹੋ ਜਿੰਨੇ ਸ਼ਾਇਦ ਤੁਸੀਂ ਆਪਣੀ ਫੈਮਿਲੀ ਆਪਣੇ ਬੱਚਿਆਂ ਲਈ ਹੋ, ਤਾਂ ਸਭ ਤੋਂ ਪਹਿਲੇ ਆਪਣੇ ਲਈ ਹੋ ਕਿ ਆਪਣਾ ਜਦ ਤੱਕ ਠੀਕ ਨਹੀਂ ਕਰੋਗੇ ਮਨ, ਆਪਣੇ ਆਪ ਨੂੰ ਅਲਾਈਨਮੈਂਟ ਨਾਲ ਨਹੀਂ ਲੈ ਕੇ ਆਉਂਗੇ ਕਿ ਜਿਸ ਤਰ੍ਹਾਂ ਤੁਸੀਂ ਬਾਹਰ ਵਿਚਰਦੇ ਹੋ ਉਹੀ ਤੁਸੀਂ ਅੰਦਰ ਫੀਲ ਕਰੋ, ਅਤੇ ਬਹੁਤ ਚੀਜ਼ਾਂ 'ਚ ਲੈਗ ਬਿਹਾਇੰਡ ਕਰੋਗੇ।
0: ਡੈਫੀਨੇਟਲੀ, ਸੋ ਇਹ ਨਿੱਕੇ ਨਿੱਕੀਆਂ ਚੀਜ਼ਾਂ ਜਿਹੜੀਆਂ ਆਪਾਂ ਆਮ ਡਿਸਕਸ ਕਰਦੇ ਹਾਂ ਆਪਾਂ ਕਿਤਾਬਾਂ 'ਚੋਂ ਪੜ੍ਹਦੇ ਸੁਣਦੇ ਹਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਉਹ ਆਪਾਂ ਇਸ ਕਰਕੇ ਅੱਜ ਇਸ ਕਨਵਰਸੇਸ਼ਨ ਦਾ ਹਿੱਸਾ ਨਹੀਂ ਬਣਾਈਆਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ
1: ਕਲਿੱਕ ਤੇ ਮਿਲੀ ਜਾਣਾ
0: ਉਹ ਤੁਹਾਡੇ ਜਿਹੜੇ ਆ ਸਾਰੀਆਂ ਚੀਜ਼ਾਂ ਤੁਸੀਂ ਜਿੱਥੇ ਮਰਜ਼ੀ ਸਰਚ ਮਾਰੋ ਮਿਲ ਜਾਣੀ ਆਪਾਂ ਉਸ ਤੋਂ ਥੋੜ੍ਹਾ ਜਿਹਾ ਪਾਸੇ ਲੰਘਣ ਦੀ ਅੱਜ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚੋਂ ਕਿ ਆਫਕੋਰਸ ਡਰੈਸਅਪ ਇੱਕ ਇੰਪੋਰਟੈਂਟ ਚੀਜ਼ ਹੈ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੱਖਣੀਆਂ ਅਤੇ ਡਰੈਸਅਪ ਵੀ ਉਹ ਜਿਹੜਾ ਮੰਨ ਲਓ ਤੁਹਾਨੂੰ ਜੋ ਕੌਨਫੀਡੈਂਸ ਦੇ ਰਿਹਾ
1: ਬਿਲਕੁਲ
0: ਇਹ ਨਹੀਂ ਵੀ ਲੋਕਾਂ ਨੂੰ ਵਿਖਾਉਣ ਦੇ ਲਈ ਕਈ ਵਾਰੀ ਤੁਸੀਂ ਲੋਕਾਂ ਦੇ ਵਿਖਾਵੇ ਲਈ ਜਿਹੜੀ ਡਰੈਸ ਪਾਉਂਦੇ ਉਹ ਤੁਹਾਨੂੰ ਅਨਕੰਫਰਟ ਫੀਲ ਕਰਾ ਰਹੀ ਹੁੰਦੀ ਹੈ ਅਤੇ ਉਹ ਅਨਕੰਫਰਟ ਦੇ ਵਿੱਚੋਂ ਤੁਹਾਨੂੰ ਕੰਫਰਟ ਕਦੀ ਆ ਹੀ ਨਹੀਂ ਸਕਦਾ
1: ਬਿਲਕੁਲ ਬਿਲਕੁਲ
0: ਸੋ ਜਾਂਦੇ ਜਾਂਦੇ ਕੁਛ ਇੱਕ ਪ੍ਰੋਗਰਾਮ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਮਿਰਜ਼ਾਪੁਰ ਜਿਹੜੀ ਸੀਰੀਜ਼ ਤੁਸੀਂ ਵੇਖੀ ਆ ਉਹ ਪਈ ਹੁਣ ਵੱਡੇ ਪਰਦੇ ਦੇ ਉੱਤੇ ਆ ਰਹੀ ਆ ਅਤੇ 4 ਸਤੰਬਰ ਨੂੰ ਆ ਰਹੀ ਹੈ ਸੋ ਇਹਦੀ ਹੁਣ ਫਿਲਮ ਦੇ ਰੂਪ ਦੇ ਵਿੱਚ ਹੁਣ ਇਹ ਕੀ ਕਰਦੀ ਹੈ ਇਹ ਤੁਸੀਂ ਵੇਖਣਾ ਇੱਕ ਫਿਲਮ ਆ ਰਹੀ ਹੈ ਜੀ ਬਟਵਾਰਾ ਬਟਵਾਰਾ 1947
1: ਰਾਜ ਕੁਮਾਰ ਸੰਤੋਸ਼ੀ
0: ਹਾਂ ਅਤੇ ਆਮਿਰ ਖਾਨ ਦੀ ਪ੍ਰੋਡਕਸ਼ਨ ਹੈ ਬੜੇ ਚਿਰ ਦਾ ਰੌਲਾ ਵਾ ਇਹਦਾ ਅਤੇ ਦੱਸਦੀ ਕਿ ਆਮਿਰ ਖਾਨ ਆਸਟ੍ਰੇਲੀਆ ਆ ਵੀ ਰਹੇ ਨੇ ਜੇਕਰ ਤੁਸੀਂ ਉਹ ਫਿਲਮ ਵੇਖਣ ਜਾਣੀ ਯਾਨੀ ਕਿ ਲਗਾਨ ਵੇਖਣ ਜਾਣੀ ਆਮਿਰ ਖਾਨ ਦੇ ਨਾਲ ਤੇ ਤੁਸੀਂ ਉਹ ਟਿਕਟਾਂ ਲੈ ਲਿਓ
1: 8 ਜੁਲਾਈ ਥਰਸਡੇ ਨੂੰ ਸ਼ਾਮ ਨੂੰ 8 ਵਜੇ ਸ਼ੁਰੂ ਹੋ
0: ਜੇ ਸੋ ਇਹ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਦੀ ਟੀਮ ਵੱਲੋਂ ਕਰਾਇਆ ਜਾ ਰਿਹਾ ਮਾਈਂਡ ਬਲੋਇੰਗ ਫਿਲਮਸ ਦੀ ਟੀਮ ਵੱਲੋਂ ਕਰਾਇਆ ਜਾ ਰਿਹਾ ਅਤੇ ਇਹਦੇ ਬਾਰੇ ਵਧੇਰੇ ਜਾਣਕਾਰੀ ਜਿਹੜੀ ਤੁਹਾਨੂੰ ਆਪਾਂ ਦੇ ਦਿਆਂਗੇ 14 ਅਗਸਤ ਤੋਂ ਇਹ ਫਿਲਮ ਵੈਸੇ ਰਿਲੀਜ਼ ਹੋਣੀ ਆ ਆਮਿਰ ਖਾਨ ਵਾਲੀ ਕਾਫੀ ਇਹਦਾ ਵੀ ਫਿਲਮ ਦੇ ਚਰਚੇ ਨੇ ਅਤੇ ਫਿਲਮਾਂ ਤੋਂ ਹਟ ਕੇ ਜੇ ਆਪਾਂ ਰਾਹਤ ਫਤਿਹ ਅਲੀ ਖਾਨ ਦੇ ਸ਼ੋਅ ਦੀ ਗੱਲ ਕਰੀਏ ਤਾਂ ਇਹ 19 ਤਰੀਕ ਨੂੰ ਆਪਾਂ ਜੇ ਤੁਸੀਂ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਹੁਣ ਤਾਂ ਤੁਹਾਨੂੰ ਨਹੀਂ ਮਿਲਣਗੀਆਂ ਕਿਉਂਕਿ ਇਹ ਸੋਲਡ ਆਊਟ ਹੋ ਚੁੱਕਾ ਵਾ ਅਤੇ ਦਸਤਾਰ ਫਿਲਮ ਰਿਲੀਜ਼ ਹੋਣੀ ਆ ਅਤੇ ਸੁਣ ਚ ਆ ਰਿਹਾ ਕਿ ਤਰਸੇਮ ਜੱਸੜ ਵੀ ਆਸਟ੍ਰੇਲੀਆ ਆ ਰਹੇ ਨੇ ਪ੍ਰਮੋਸ਼ਨ ਕਰਨ ਦੇ ਲਈ
1: ਅਤੇ
0: 17 ਜੁਲਾਈ ਨੂੰ ਇਹਨਾਂ ਦੀ ਵੀ ਜਿਹੜੀ ਆ ਫਿਲਮ ਹੈ ਇਹ 17 ਜੁਲਾਈ ਨੂੰ ਹੀ ਰਿਲੀਜ਼ ਹੋਣੀ ਆ ਅਤੇ ਉਸ ਤੋਂ ਬਾਅਦ ਫਿਰ ਸਰਪੰਚ ਫਿਲਮ ਜਿਹੜੀ ਹੈ 10 ਜੁਲਾਈ ਨੂੰ ਰਿਲੀਜ਼ ਹੋ ਜਾਣੀ ਆ ਦੇਵ ਕਰੋੜ ਦੀ ਠੀਕ ਆ ਜੀ ਅਤੇ ਧਮਾਲ ਫੋਰ ਇਹ ਵੀ 10 ਨੂੰ
1: ਆਉਣ ਲੱਗਾ ਸੀਗਾ ਸਟੈਪ ਤੇ
0: ਸੋ ਇਹ ਦੋਵੇਂ ਫਿਲਮਾਂ 10 ਨੂੰ ਬਣੀਆਂ ਅੱਜ ਕੱਲ੍ਹ ਤਾਂ ਹਿੰਦੀ ਅਤੇ ਪੰਜਾਬੀ ਬਹੁਤ ਭਿੜੇਚਦੀਆਂ ਹਨ ਇੱਕੋ ਡੇਟ 'ਤੇ ਕੈਰੀ ਔਨ ਜੱਟਾ 4 ਰਿਲੀਜ਼ ਹੋ ਚੁੱਕੀ ਆ ਅਤੇ ਜੇ ਤੁਸੀਂ ਵੇਖੀਏ ਕਿਸੇ ਨੇ ਤਾਂ ਤੁਸੀਂ ਆਪਣੇ ਰਿਵਿਊ ਦੇ ਸਕਦੇ ਹੋ 26 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋ ਚੁੱਕੀ ਆ ਅਤੇ ਆਪਣਾ ਤੁਸੀਂ ਵੇਖ ਸਕਦੇ ਹੋ ਅਤੇ ਉਸ ਤੋਂ ਬਾਅਦ ਫਿਰ ਅਲਫਾ ਦੀ ਗੱਲ ਆਪਾਂ ਕਰ ਰਹੇ ਸਾਂ ਅਤੇ ਅਲਫਾ 3 ਤਰੀਕ ਨੂੰ ਰਿਲੀਜ਼ ਹੋਣੀ ਆ
1: ਕੱਲ੍ਹ ਹੀ ਆਈ ਖੜੀ ਕੇ
0: ਕੱਲ੍ਹ ਹਾਂ ਯੀਪੀ ਕੱਲ੍ਹ ਕੱਲ੍ਹ ਰਿਲੀਜ਼ ਹੋਣੀ ਆ ਅਤੇ ਮੈਂ ਵਾਪਸ ਆਊਂਗਾ ਹਾਲੇ ਤੱਕ ਸਿਨੇਮਿਆਂ ਦੇ ਵਿੱਚ ਚੌਥਾ ਹਫ਼ਤਾ ਸ਼ੁਰੂ ਹੋ ਗਿਆ ਅਤੇ ਜੇ ਤੁਸੀਂ ਨਹੀਂ ਵੇਖੀ ਤਾਂ ਜ਼ਰੂਰ ਵੇਖ ਸਕਦੇ ਉੱਥੇ 40 ਦਿਨ ਵੀ ਹਲੇ ਸ਼ਾਇਦ ਹੈਗੀ ਆ ਡਿਪੈਂਡ ਕਰਦਾ ਤੁਹਾਡੇ ਲਾਗਲੇ ਸਿਨੇਮੇ ਘਰਾਂ ਦੀ ਕੀ ਸੂਰਤ ਹਾਲ ਨੇ ਤੁਸੀਂ ਉਹਦੇ ਹਿਸਾਬ ਦੇ ਨਾਲ ਜ਼ਰੂਰ ਚੈੱਕ ਕਰ ਲਿਓ ਸੋ ਇਹ ਕੁਛ ਇੱਕ ਪ੍ਰੋਗਰਾਮ ਸਾਡੇ ਇਰਦ ਗਿਰਦ ਅਤੇ ਇੱਕ ਤੀਆਂ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਹੁੰਦਾ ਵਾ ਐਂਟਰੀ ਦੇ ਵਿੱਚ ਸੋ 11 ਤਰੀਕ ਨੂੰ ਇਹ ਵੀ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਦਾ ਵੀ ਤੁਸੀਂ ਹਿੱਸਾ ਬਣ ਸਕਦੇ ਹੋ ਆਪਾਂ ਫੇਸਬੁੱਕ ਦੇ ਉੱਤੇ ਤੁਹਾਡੇ ਨਾਲ ਸਾਂਝ ਪਾ ਦਿਆਂਗੇ ਅਤੇ ਫਿਲਹਾਲ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਮੈਸੇਜ ਵੇਖ ਲਾਂ ਜੇਕਰ ਕੋਈ ਰਹਿ ਨਾ ਗਿਆ ਹੋਵੇ ਅਤੇ ਧੰਨਵਾਦ ਜੀ ਬਹੁਤ ਮਿਹਰਬਾਨੀ ਅਤੇ ਅੱਛਾ ਗਿੱਲ ਸਾਹਿਬ ਕੱਲ੍ਹ ਇੰਟਰਵਿਊ ਦੇਣ ਗਏ ਸੀ ਓਕੇ ਅਤੇ ਕਹਿੰਦੇ ਵੀ ਕੱਲ੍ਹ ਕਹਿੰਦੇ ਵੀ ਮੇਰਾ ਇੰਟਰਵਿਊ ਆ ਅਤੇ ਕਹਿੰਦੇ ਮੈਂ ਬੜਾ ਨਰਵਸ ਸੀ ਅਤੇ ਕੌਨਫੀਡੈਂਸ ਨਹੀਂ ਸੀ ਮੈਨੂੰ ਅਤੇ ਆਈ ਮੈਸਡ ਅਪ ਬਟ ਐਂਡ ਅਪ ਆਫ ਦਾ ਇੰਟਰਵਿਊ ਆਈ ਲਰਨ ਸੋ ਮੈਨੀ ਥਿੰਗਸ ਅਤੇ ਰਿਜ਼ਲਟ ਨਹੀਂ ਆਇਆ ਹਾਲੇ ਬਟ ਕਹਿੰਦੇ ਕਿ ਨੈਕਸਟ ਟਾਈਮ ਮੈਨੂੰ ਪਤਾ ਆ ਮੈਂ ਪੂਰਾ ਕੌਨਫੀਡੈਂਟ ਹੋਊਂਗਾ ਯੈਸ ਗੁੱਡ
1: ਗੁੱਡ
0: ਗੁੱਡ ਗੁੱਡ ਗੁੱਡ ਅਤੇ ਚਲੋ ਜਿੰਨਾ ਚਿਰ ਨਤੀਜਾ ਨਹੀਂ ਆਉਂਦਾ ਉਨਾ ਚਿਰ ਤੁਸੀਂ ਆਪਣੇ ਆਪ ਦੇ ਵਿੱਚ ਢੇਰੀ ਨਾ ਢਾਓ ਅਤੇ ਹੋ ਸਕਦਾ ਤੁਹਾਨੂੰ ਲੱਗ ਰਿਹਾ ਹੋਵੇ ਵੀ ਮੈਂ ਕੌਨਫੀਡੈਂਟ ਨਹੀਂ ਪਰ ਹੋ ਇਹ ਹੋ ਸਕਦਾ ਵੀ ਉਹਨਾਂ ਨੂੰ ਤਾਂ ਡਰ ਕੇ ਬੰਦਾ ਚਾਹੀਦਾ ਹੋਵੇ ਇੰਨੇ ਕੁ ਕੌਨਫੀਡੈਂਸ ਵਾਲਾ ਹੀ ਉਹਨਾਂ ਨੂੰ ਚਾਹੀਦਾ
1: ਬਾਲ ਤੱਕ ਮੈਚ ਨਹੀਂ ਮੁੱਕਦਾ ਜੀ
0: ਹਾਂਜੀ
1: ਅਖੀਰਲੀ ਬਾਲ ਤੱਕ ਮੈਚ
0: ਅੱਛਾ ਮੈਚ ਦੀ ਗੱਲ ਕਰ ਰਹੇ ਹੋ ਤੁਸੀਂ ਓਕੇ ਮੈਚ ਯੂ ਐਸ ਏ ਜਿੱਤ ਰਿਹਾ ਵਾ 2-0 ਦੇ ਨਾਲ
1: ਅਤੇ
0: ਲਗਭਗ ਰਹਿ ਗਿਆ ਮਿੰਟ ਕੀ ਰਹਿ ਗਿਆ
1: ਸੋ ਇਸ ਕਰਕੇ
0: ਯੂ ਐਸ ਏ ਜਿਹੜਾ ਉਹ ਲਗਭਗ ਅੱਗੇ ਜਾ ਚੁੱਕਾ ਯੂ ਐਸ ਏ ਦਾ ਕਿਸੇ ਤਗੜੀ ਟੀਮ ਦੇ ਨਾਲ ਪੇਚਾ ਪਿਆ ਨਹੀਂ ਹਲੇ ਹੈ ਨਾ ਪਤਾ ਨਹੀਂ
1: ਕੋਈ ਸੈਟਿੰਗ ਜੀ ਇਸ ਤਰ੍ਹਾਂ ਦੀ ਕੀਤੀ ਹੋਣੀ ਨਾ
0: ਹਾਂਜੀ
1: ਕੋਈ ਸੈਟਿੰਗ ਇਸ ਤਰ੍ਹਾਂ ਦੀ ਹੋਈ ਹੋਣੀ ਹੈ ਗਰੁੱਪ ਉਸ ਤਰੀਕੇ ਨਾਲ ਬਣਾਉਂਦੇ ਹੋਣੇ
0: ਨਹੀਂ ਪਰ ਜਿੱਤਣਾ ਹਾਰਨਾ ਤਾਂ ਚਲੋ
1: ਹਾਂ ਉਹ ਤਾਂ ਆਪਣੇ ਹੱਥ
0: ਹਾਂ ਚਲੋ ਅਤੇ ਖੈਰ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ ਅਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਕੌਨਫੀਡੈਂਸ 'ਚ ਰਹੋ ਓਵਰ ਕੌਨਫੀਡੈਂਸ 'ਚ ਨਾ ਜਾਓ
1: ਹਾਂ ਇਹ ਵੀ ਜ਼ਰੂਰੀ ਹੈ
0: ਓਵਰ ਵੀ ਨਾ ਕੋਈ ਵੀ ਚੀਜ਼ ਓਵਰ ਮਾੜੀ ਹੁੰਦੀ ਹੈ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ ਕਿਹਾ ਸੁਣਿਆ ਮਾਫ ਤੇ ਤੁਹਾਡੇ ਕੋਲੋਂ ਇਜਾਜ਼ਤ ਇਸ ਭਿੰਡੀ ਵਾਲੇ ਗਾਣੇ ਦੇ ਨਾਲ
4: ਜੀ ਜੀ ਜ਼ਰੂਰ
0: ਰੇਡੀਓ ਹਾਂਜੀ 1674 AM

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਉਹ ਦੇਖੋ ਹੋ ਗਿਆ ਫਿਰ ਖੇਲ ਹੋ ਗਿਆ ਸ਼ੁਰੂ ਦੇਖੋ ਕਿਵੇਂ

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: सबसे दमदार और रोमांच कहानी
3: अल्फा प्रोग्राम उसका जुनून है।
2: शानदार एक्शन एंटरटेनर 3 जुलाई को।
3: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
4: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा,
3: इंडिया अल्फा से डरेगा।
5: वो वेट कर रहे तुम्हारे।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ। ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
2: ਅਲਫਾ ਸਭ ਤੋਂ ਦਮਦਾਰ ਔਰ ਰੋਮਾਂਚਕ ਕਹਾਣੀ।
3: अल्फा प्रोग्राम उसका जुनून है।
2: शानदार एक्शन एंटरटेनर 3 जुलाई को।
3: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
4: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा,
3: इंडिया अल्फा से डरेगा।
5: वो वेट कर रहा है तुम्हारा।
0: मेरा देश इनक्रेडिबल इंडिया ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
6: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ

0: ਕੋਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ
2: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
4: ਅਲਫਾ ਸਭ ਸੇ ਦਮਦਾਰ ਔਰ ਰੋਮਾਂਚਕ ਕਹਾਣੀ
5: अल्फा प्रोग्राम उसका चुनिंदा है
4: शानदार एक्शन एंटरटेनर 3 जुलाई को
5: मैं जो बना रहा हूँ वो इतिहास है
4: आलिया भट्ट शर्वरी अनिल कपूर और बॉबी देओल स्टारर
6: शुरू करो अग्नि परीक्षा
4: 3 जुलाई को आपके नजदीकी सिनेमा घरों में अल्फा
5: इंडिया अल्फा से डरेगा
7: वो वेट कर रहा है तुम्हारा
8: आ किथे वज गई तेरी गड्डी
9: गड्डी तो ठीक हो जू ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਗਈ ਸੀ ਸਿੱਖ ਭਾਈਚਾਰੇ 'ਚ ਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆ ਕੇ ਕਹਾਣੀ ਖੜ ਗਈ ਹੈ ਇੰਨਿਆਂ ਲੋਕਾਂ ਨੂੰ ਕੀ ਉਂਗਲ ਚੁੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਜਿਹੜੇ ਗੈਰ ਸਿੱਖ ਵੀ ਨੇ ਇੱਦਾਂ ਨਹੀਂ ਕਿ ਨਹੀਂ ਗੱਲ ਕਰ ਸਕਦੇ ਕੋਈ ਰੋਕ ਟੋਕ ਥੋੜ੍ਹੇ ਸਾਡੇ ਤਾਂ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਨੇ ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ ਆਪਸ਼ਨਸ ਕੀ ਹੋ ਸਕਦੀਆਂ ਨੇ ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਈ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ
1: ਹਾਂਜੀ
0: ਭਾਜੀ ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਆ ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ ਪੰਜ ਚਾਰ ਦਸ ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ ਛੇਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖ਼ਤ ਸਾਹਿਬ ਨੂੰ ਸਿਰਜਣ ਦੀ ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖ਼ਤ ਜਾਂ ਇਸ ਕਿਸਮ ਦੀ ਇੱਕ ਕੋਈ ਬੋਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀ ਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ ਹੋਰਾਂ ਦੀ ਗੱਲ ਕਰਦੇ ਹਾਂ ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ ਯਹੂਦੀ ਧਰਮ ਦੇ ਵਿੱਚ ਵੀ ਹੈਗਾ ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ ਹੈ ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ
1: ਅਸਲ ਵਿੱਚ ਗੌਤਮ ਜੀ ਜਿਹੜਾ ਇਹ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂ ਨੂੰ ਕਈ ਮਾਮਲਿਆਂ ਨੂੰ ਲੈ ਕੇ ਸਾਰੇ ਧਰਮਾਂ ਦਾ ਕਲਚਰ ਦੇ ਨਾਲ ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾਵਾਂ ਨਾਲ ਗੱਲ ਸ਼ੁਰੂ ਕੀਤੀ ਸੀ ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਹੈ ਪ੍ਰੈਕਟੀਕਲੀ ਦੇਖ ਕੇ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ ਕਿਸੇ ਧਰਮ ਦੀ ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਹੈ ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ ਕਿਤੇ ਵੀ ਝੂਠੀ ਨੀ ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਉਹ ਹੋਰ ਹੈ ਗੜਬੜ ਉੱਥੇ ਹੈ ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ ਇਹ ਸਾਰੇ ਵਰਨਾਂ ਲਈ ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਉਹਦੇ ਲਈ ਸਾਂਝੀ ਜਗ੍ਹਾ ਹੈ ਕੋਈ ਵੀ ਆ ਸਕਦਾ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ ਕੀਰਤਨ ਸੁਣ ਸਕਦਾ ਲੰਗਰ ਛਕ ਸਕਦਾ ਇਹ ਸਾਰੀ ਗੱਲ ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ ਅਕਾਲ ਤਖ਼ਤ ਸਾਹਿਬ ਦੇ ਬਣਨ ਦਾ ਸਥਾਪਨਾ ਦਾ ਸਿਰਜਣਾ ਦਾ ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰਿਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ। ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ, 1606 ਦੇ ਵਿੱਚ ਸਿਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ

0: ਕਿਉਂ ਜ਼ਰੂਰੀ ਹੈ। ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ, ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ। ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ, ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ, ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ। ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ, ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ, ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ। ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ। ਅਕਬਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ, ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ। ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ, ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ, ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ ਉਹ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲਦੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਆਪਾਂ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ, ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ ਸੈਕੰਡਰੀ ਰੂਪ ਦੇ ਵਿੱਚ ਪਿਆ, ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ, ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈੱਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਦੇ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਿਹਾ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ ਸਿਰਜਣਾ ਕੀਤੀ, ਤੇ ਉਸੇ ਮੈਂ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ, ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪਿਆਰਿਆਂ ਦੀ ਜਿਹੜੀ ਸਾਜਨਾ ਹੁੰਦੀ ਹੈ, ਇੱਕ ਪੰਜ ਪਿਆਰਿਆਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ। ਪੰਜ ਪਿਆਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ, ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ, ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ, ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਦੋਂ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਿਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਏਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਦਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ। ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ ਹੈ, ਤੇ ਸਾਰੇ ਵਰਨਾਂ ਨੂੰ ਨੀ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ। ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਹੈ ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ, ਚੋਰ ਹੈ, ਡਾਕੂ ਹੈ, ਕੌਣ ਹੈ। ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਹੈ, ਕਿਉਂਕਿ ਪੁਰਾਣੀ ਹੈ, ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਉਹ ਸਾਰੀ ਪ੍ਰੈਕਟਿਸ ਹੈ, ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ, ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ, ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਉਹ ਸ਼ੁਰੂ ਹੁੰਦੀ ਹੈ। ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ, ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾਹ ਲਾਇਆ ਜਾਂ ਮੁਖੀ ਲਾਇਆ, ਕੁਛ ਵੀ ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ, ਕਿਉਂਕਿ ਉਹ ਤਾਂ ਜਥੇਦਾਰ ਸ਼ਬਦ ਹੈ ਨਹੀਂ ਸੀ, ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ, ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ, ਉਦੋਂ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ। ਤੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ, ਫਿਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ, ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ਼ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ, ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ, ਤੇ ਉਹਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ, ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ। ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਇੱਕ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਪੁੱਤਰ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ਼ ਰਹੇ, ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ। ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਆ ਇਹਦੇ ਮਿਲਦੇ ਆ। ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਆਪਾਂ, ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ, ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ ਕਦੇ ਏਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨਹੀਂ ਆਇਆ, ਉੱਥੋਂ ਮੁੱਖ ਵਾਕ ਹੀ ਆਇਆ। ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ। ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾਹ ਲਾਇਆ, ਜਦੋਂ ਸਾਰਾ ਤੇ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਫਿਰ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ। ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਆਪਣੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ। ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ। ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜ੍ਹਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟ ਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅੱਜ ਆਪਾਂ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨੀ ਜਾਂ ਗੁਰੀਲਾ ਯੁੱਧ ਲੜਨ ਦੀ, ਉਹ ਇੱਥੋਂ ਮਿਲਦੀ ਹੈ ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ। ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤਾਂ ਖੈਰ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ, ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ। ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ। ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਜਿਹੜੀ, ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਚ ਜਾਣਾ ਪਿਆ ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨੀ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਵਾਹਿਗੁਰੂ ਪਾਤਸ਼ਾਹ ਨੇ ਲਾਏ, ਬਿਜਲੀ ਠੀਕ ਹੈ, ਮੀਣਿਆਂ ਦਾ ਵੀ ਜਿਹੜਾ ਹੈ ਕਾਬਜ਼ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ, ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ, ਤੇ ਉਂਝ ਕਿਹਾ ਜਾਂਦਾ ਹੈ ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ ਤੇ, ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨੀ, ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ ਹਥਿਆਰਬੰਦ, ਜਿਹਨੂੰ ਹੁਣ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੋਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ, ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ ਤੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਆ, ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਜ਼ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਨ੍ਹਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ ਹੈ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ, ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ, ਸਿਮਰਜੀਤ ਮਾਨ ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਏਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋਂ ਪਵਾੜ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ ਜੋ ਉਸ ਵੇਲੇ ਸਰਬਰਾਹ ਰਿਹਾ, ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨਹੀਂ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ ਮੰਗਲ ਸਿੰਘ, ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ, ਫਿਰ ਇਸ ਤਰ੍ਹਾਂ ਹੀ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ ਜਵਾਲਾ ਸਿੰਘ ਰਹੇ, ਤੇ ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਤਰੀਕੇ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਹੀ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ, ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾਂ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ, ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ, ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ, ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਬਾਰਾ ਇੱਕ ਸਰਬਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨੂੰ ਲਾਉਂਦਾ, ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ, ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ, ਉਹਨੇ ਉਹਦਾ ਨਾਂ ਉਸ ਰੂਪ ਚ AGPC ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ, ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ, ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਖੈਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ, ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਿਰੋਂ ਪਾਓ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ SGPC ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ, ਤੇ ਉਸ ਲਾਇਆ ਜਾਂਦਾ, ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ, ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜ਼ੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨਸੁਨੀਲ ਸਿੰਘ, ਭਾਈ ਅਮਰੀਕ ਸਿੰਘ ਹੋਰ ਜਿਹੜੇ ਨਾਲ, ਬਾਬਾ ਠਾਰਾ ਸਿੰਘ ਹੋਰ ਸੀ, ਉਹ ਸਾਰੇ ਉੱਥੇ ਸੀਗੇ ਤੇ ਉਹਨਾਂ ਦੀ ਰਿਹਾਇਸ਼ ਹੀ ਇੱਕ ਤਰੀਕੇ ਦੇ ਨਾਲ ਉੱਥੇ ਸੀ ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ। ਫਿਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮ ਲਾਈਟ ਦੇ ਉੱਤੇ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ ਐਸ ਜੀ ਪੀ ਸੀ ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ। ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਆ ਤੇ ਫਿਰ ਵਿੱਚੋਂ ਸਾਧੂ ਸਿੰਘ ਭੋਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ ਤੇ ਇਹ ਸਾਰਾ ਕੁਛ ਜਿਹੜਾ ਸੀ ਇਹਨਾਂ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ ਜਿਹੜਾ ਹੈ, ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਹੈ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ, ਇੱਦਾਂ ਦੀ ਗੱਲ ਤੇ ਉਹਦਾ ਖਮਿਆਜਾ ਉਹਨਾਂ ਨੂੰ ਖੈਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਾਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਸ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ ਐਸ ਜੀ ਪੀ ਸੀ ਸਾਰੀ ਅਕਾਲੀ ਦਲ ਦੀ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਆ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ ਹੈ, ਚੋਣ ਵੀ ਉਹਨਾਂ ਦੀ ਹੁੰਦੀ ਹੈ ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਹੈ ਕਿਹਨੂੰ ਚੁਣਨਾ ਹੈ, ਤੇ ਫਿਰ ਜਿਹੜੀ ਅਪੁਆਇੰਟਮੈਂਟ ਉਹ ਐਸ ਜੀ ਪੀ ਸੀ ਕਰਦੇ ਆ, ਅਕਾਲ ਤਖ਼ਤ ਦੇ ਜਥੇਦਾਰ ਨੂੰ ਕਦੋਂ ਬਦਲਣਾ, ਕਿੰਨੇ ਦਿਨ ਰਹਿਣਾ, ਉਹ ਐਸ ਜੀ ਪੀ ਸੀ ਦੇ ਜਿਹੜਾ ਉਸ ਤੇ ਹੈ, ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ। ਤੇ ਪਰ ਇਹ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ ਤੇ ਜਿਹਦੇ ਚ ਪੰਥ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਥੇਦਾਰ ਲਾਇਆ ਗਿਆ। ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਸਮਾਂ ਐਕਟਿੰਗ ਜਥੇਦਾਰ ਰਹੇ ਤੇ ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ ਐਸ ਜੀ ਪੀ ਸੀ ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ ਐਸ ਜੀ ਪੀ ਦੇ ਹੱਥ ਚ ਆਉਂਦੀ ਹੈ ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ, ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਫਿਰ ਤਾਂ ਕਿੰਨੇ ਹੀ ਬਦਲੇ, ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ ਐਸ ਜੀ ਪੀ ਸੀ ਜਿਹੜੀ ਆ ਉਹ ਬਦਲਦੀ ਰਹੀ ਹੈ, ਤੇ ਉਹ ਜੋ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲਦਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਦਾ ਜਿਹੜਾ ਰੈਲੇਵੈਂਸ ਹੈ ਜਿਹੜਾ ਸਾਰਥਕਤਾ ਉਹ ਤਾਂ ਨਹੀਂ ਘਟਦੀ। ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟੀ ਕਿੰਨੀ ਹੈ ਜੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੇ ਉਹ ਕਹਿੰਦੇ ਕਿ ਅਸੀਂ ਦਰਬਾਰ ਸਾਹਿਬ ਨੂੰ ਬਚਾਇਆ ਅਸੀਂ ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ, ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਬਿਲਕੁਲ, ਉਹ ਸਾਰੀਆਂ ਢਹਿ ਢੇਰੀ ਹੋ ਗਈਆਂ, ਤੇ ਜਿਸ ਕਰਕੇ ਫਿਰ ਉਹਨੂੰ ਦੋ ਵਾਰੀ ਦੁਬਾਰਾ ਬਣਾਇਆ ਗਿਆ। ਤੇ ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
1: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਇੱਕ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ 'ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ, ਪਰ ਹਾਂ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਇੱਕ ਹੋਰ ਬੋਡੀ ਜਿਹੜੀ ਕਿ ਡੈਮੋਕ੍ਰੈਟਿਕ ਬੋਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ SGPC, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ SGPC ਦੀ, ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ। ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ, ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ, ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪਲੀ ਹੈ ਅਕਾਲ ਤਖ਼ਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
0: ਅਸਲ ਦੇ ਵਿੱਚ ਜਿਹੜਾ ਗੌਤਮ ਜੀ ਇਹ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਇੱਕ ਗੱਲ ਜਿਹੜੀ ਹੈ ਉਹ SGPC ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਹੈ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਹੈ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ, ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨੋ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਿਓ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ, ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ ਇੰਨਾ ਦਾ, ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ, ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜਦੋਂ ਭੂਮਿਕਾ ਬੰਦ ਹੈ ਗਿਆਨੀ ਕੁਲਦੀਪ ਸਿੰਘ ਗੜਕਾਚ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਸਾਨੂੰ ਦੱਸੋ। ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ ਹੈ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ, ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ ਇਸ ਜੀਡੀਐਸ ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋਰ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ। ਇਹੀ ਕੁਲਦੀਪ ਸਿੰਘ ਗੜਗੱਜ ਤੋਂ ਸਮਾਣਾ ਮੋਰਚੇ ਚ ਬੋਲ ਰਹੇ ਆ, ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ? ਉਹ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ, ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨੀ, ਅਕਾਲੀ ਦਲ ਨੂੰ ਮਨਜ਼ੂਰ ਨੀ, ਇਸ ਚੀਜ਼ ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ? ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਤ ਸੁਣਾਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਆ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ। ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ SGPC ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ। ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ SGPC ਦੇ ਵਿੱਚ ਇਹ ਸ਼ੁਰੂ ਹੋਇਆ ਕੰਮ, ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ SGPC ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ, ਕਿ ਨਹੀਂ ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਹੀ ਲਾਏ ਨੇ, ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ, ਉਹ ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ, ਕੀ ਫਰਕ ਪੈਂਦਾ ਸੀ, ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ, ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲਦੀ। ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ, ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ ਹੈ, ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ। ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ? ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23 ਸਾਲ ਅਕਾਲ ਤਖ਼ਤ ਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ, ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂ ਨੂੰ ਲੈ ਕੇ, ਤੇ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਆ, ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਕਿ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ, ਅਸੀਂ ਤਾਂ ਇਹਨੂੰ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵੜਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੁਖੀ ਜਾਂ ਇਹ ਨੀ ਸਿੱਖਿਆ। ਇੱਥੋਂ ਤੱਕ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਾਹਿਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੁਖੀ ਹੈ ਜਾਂ ਏਦਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ, ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ, ਇਹਨਾਂ ਨੂੰ ਇਹ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ? ਇਹਨਾਂ ਨੇ ਪੋਸਟਰ ਵੀ ਲਵਾ ਤੇ ਗੁਰਦੁਆਰੇ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ, ਕੀ ਉਹਦੇ ਚ ਰਹਿ ਜਾਂਦੀ ਹੈ? ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾ ਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ? ਤੇ ਪੂਰੀ ਦੁਨੀਆ ਦੇ ਵਿੱਚ ਜਿਹਨੇ ਜਿਹਨੇ ਫਾਲੋ ਕਰਨਾ ਫੈਸਲਾ, ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ। ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਆ, ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ, ਸਿਰ ਝੁਕਦਾ ਹੈ, ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨੀ ਦਿੱਤੀ। ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ, ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ ਕਿ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ, ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ, ਉੱਥੇ ਨੌਕਰੀ ਕਰਨੀ ਬੰਦ ਕਰਤੀ, ਕੀ ਫਰਕ ਪਿਆ ਉਹਦੇ ਨਾਲ? ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ, ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨੀ, ਕੋਈ ਕਹੇਗਾ ਇਹ ਤਾਂ ਜੀ ਐਵੇਂ ਕਹਿ ਦਿੰਦੇ ਆ, ਇਹ ਜਿਹੜੀ ਹੈ ਕਿ ਖਾਸ ਗੱਲ ਹੈ। ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਆ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ, ਤੇ ਠੀਕ ਹੈ ਇਹ ਗੱਲ, ਉੱਥੇ ਗਿਆਨੀ ਜੈਲ ਸਿੰਘ ਵੀ ਗਿਆ, ਬੂਟਾ ਸਿੰਘ ਵੀ ਗਿਆ, ਸੁਰਜੀਤ ਸਿੰਘ ਬਰਨਾਲਾ ਵੀ ਗਿਆ, ਉਹ ਅਲੱਗ ਗੱਲ ਹੈ, ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ, ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ, ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ, ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ, ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ? ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ, ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ ਸਿੱਖਣ ਤੋਂ ਸਮਰੱਥ ਹੈਗੀ ਹੈ, ਬਹੁਤ ਲੀਡਰਸ਼ਿਪ ਨੂੰ ਸਮਰੱਥ ਆ ਜੇ, SGPC ਨੂੰ ਸਮਰੱਥ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਤੇ ਇਸ ਦੀ ਆਬਾ ਨੂੰ ਇਹਦੇ ਸਟੇਟਸ ਨੂੰ। ਹਾਂਜੀ
1: ਜੀ, ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤਮ ਭਾਜੀ, ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ 'ਚ ਲਿਆਂਦਾ ਗਿਆ ਕਾਨੂੰਨ ਹੈਗਾ ਅਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ, ਠੀਕ ਹੋ ਗਿਆ, ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ, ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਰ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ, ਪਰ ਉਹਦੇ 'ਚ ਕੁਰਾਨ ਦੀ ਬੇਅਦਬੀ, ਉਹ 'ਚ ਗੀਤਾ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ, ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ, ਬਟ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ, ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ। ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ ਅਤੇ ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ। ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ ਇੱਕ ਬਾਡੀ ਹੈਗੀ ਹੈ, ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ, ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ, ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ, ਇਹ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ, ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਧ ਜੇ ਪੈਦਾ ਹੋਣ ਲੱਗ ਜਾਣ, ਜਦੋਂ ਇਤਰਾਜ਼ ਹੋਣ ਲੱਗ ਜਾਣ, ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ, ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ? ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ, ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ, ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦੇ ਲੋਕਾਂ ਤੋਂ ਪੁੱਛ ਲਿਆ ਜਾਵੇ, ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੀ ਹੈ, ਬੜੇ ਸਾਰੇ ਸਰਵੇਖਣ ਹੁੰਦੇ ਨੇ, ਕੋਈ ਡਰੱਗ ਸਰਵੇ, ਕੋਈ ਫਲਾਣਾ ਸਰਵੇ, ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ, ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ, ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ। ਠੀਕ ਹੈ ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ, ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ, ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ, ਇੱਕ ਕੋਨਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ, ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ। ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ। ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ, ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ, ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ, ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ। ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ, ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ?
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ, ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ, ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ ਸਿੱਖ ਜਗਤ ਵੱਲੋਂ ਹੀ ਉੱਠ ਰਹੀ ਹੈ, ਧਰਨੇ ਮੁਜ਼ਾਹਰੇ ਆ, ਸਮਾਣਾ ਮੋਰਚਾ, ਤੇ ਕੇ ਕਾਨੂੰਨ ਬਣਾਇਆ ਜਾਵੇ, ਕਾਨੂੰਨ ਬਣਾਇਆ ਜਾਵੇ, ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ, ਤੇ SGPC ਖੁਦ ਕਹਿੰਦੀ ਹੈ ਕੇ ਕਾਨੂੰਨ ਬਣਾਇਆ ਜਾਵੇ, ਅਕਾਲ ਤਖ਼ਤ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕੇ ਕਾਨੂੰਨ ਬਣਾਇਆ ਜਾਵੇ, ਤੇ ਫਿਰ ਹੁਣ ਇਹ ਕਹਿੰਦੇ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ SGPC ਨੂੰ ਪੁੱਛਿਆ ਕਿਉਂ ਨੀ, ਜੇ SGPC ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨਹੀਂ ਸੀ ਸਕਦਾ। ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ SGPC ਕਹਿੰਦੇ ਵੀ ਦੇਖੋ ਜੀ, ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ, ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ, ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ, ਕੀ ਰਾਏ ਦੇ ਸਕਦੇ, SGPC ਨੇ ਰਾਏ ਦੇਣੀ ਵੀ ਨਹੀਂ ਸੀ। ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਜੇ ਇੱਕ ਗੱਲ ਤੇ ਇਹ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ, ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ, ਉਹ ਗੁਰਦੁਆਰਿਆਂ ਚ ਚੱਕੇ ਗਏ ਨੇ। ਕਿਉਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ, ਕਿ ਉਹ ਜ਼ਿੰਮੇਵਾਰ ਨਹੀਂ ਗਏ। ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੀ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਹੈ SGPC ਦੀ, SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ, ਉਹਨਾਂ ਦਾ ਉਹਨੂੰ ਹਿਸਾਬ ਨੀ ਕਿ ਕਿੱਥੇ ਚਲੇ ਗਏ ਕਿੱਧਰ ਚਲੇ ਗਏ, ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ। ਤੇ ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲਿਆ ਹੋਵੇ ਕਿਤੇ, ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ, ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਹੈਰੀਟੇਜ ਸਟਰੀਟ ਤੇ ਧਰਨੇ ਮੁਜ਼ਾਹਰੇ ਹੁੰਦੇ ਰਹੇ। ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ। ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ, ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ SGPC ਤੇ, ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਹੈ ਤਾਂ ਉਹਦੇ ਚ ਆ ਗੱਲਾਂ ਨੇ, ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਐਵੇਂ ਦਾ ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨਹੀਂ ਸਕਦੀ, ਕੀ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ, ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ, ਬਾਕੀ ਸਕ੍ਰਿਪਚਰ ਦੀ ਜਿਹਦੇ ਵਿੱਚ ਕੁਰਾਨ ਹੈ, ਜਿਹਦੇ ਵਿੱਚ ਗੀਤਾ ਜਾਂ ਹੋਰ ਹੈ, ਕੱਲ ਤਾਂ ਜਹੇਦਾਰ ਵੀ ਨਹੀਂ ਕੀਤੀ, ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ, ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ, ਅਕਸਰ ਉਦੋਂ ਬਾਅਦ ਤਾਂ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਗਲਾ ਸਾਰੇ ਕਰਨ ਲੱਗ ਗਏ, ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ, ਕਿਸੇ ਨੇ ਇਹ ਫਵਾਹ ਵੀ ਫੈਲਾਈ ਇੱਥੇ ਚੱਲਦਾ ਰਿਹਾ, ਸਾਡੇ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ। ਵੀ ਭਲਾ ਕਿਵੇਂ ਹੋ ਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ, ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ। ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਸਕਦਾ, ਪਰ ਉਹਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ, ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ, ਤੇ ਹੁਣ ਕਿਤੇ ਕਿਤੇ ਵੀ ਫਿਰ ਉਹਨਾਂ ਨੂੰ ਹੈਗਾ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ ਮੈਂ ਕਹਿੰਦਾ ਕਿ ਮਤਵਾਜੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ। ਤੇ ਉਹ ਠੀਕ ਹੈ, ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ, ਇੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤਾਂ ਆਪਣੇ ਰੋਣੇ ਰੋਈ ਗਈ, ਸਾਨੂੰ ਤਾਂ ਵਿਧਾਨ ਸਭਾ ਤੇ ਬੋਲਣ ਨੀ ਦਿੱਤਾ ਜਾਂਦਾ, ਇਹ ਵਾਹ। ਤੇ ਚਲੋ ਕੱਲ ਤਾਂ ਜਹੇਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕੜਾ ਛੁੱਟਿਆ ਹੁਣ। ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਫੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ। ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਥੇਦਾਰ ਨੂੰ ਇਹ ਵੀ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ ਨਾ ਕਰੋ। ਤੇ ਪਰ ਨਹੀਂ, ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ, ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ, ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ ਉੱਥੇ, ਉਦੋਂ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰਗੇ ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ। ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ, ਕਿਉਂਕਿ ਉਹਨਾਂ ਨੇ ਜਥੇਦਾਰ ਹੀ ਬਦਲ ਤੇ ਨਵਾਂ ਜਥੇਦਾਰ ਆਪਣੇ ਮੁਤਾਬਕ ਦਾ ਤਾਂ ਹਮੇਸ਼ਾ ਹੀ ਹੋਇਆ। ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਿਹਾ, ਕੋਈ ਵੀ ਧੜਾ ਡੱਡ ਨਾ ਕਰੇ, ਜਥੇਦਾਰ ਟੌਹੜਾ ਤੇ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ, ਉਦੋਂ ਤੱਕ ਤੁਸੀਂ ਕੁਛ ਨੀ ਕਰਨਾ। ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਰਨੀਪੁਰ ਸਿੰਘ ਨੂੰ ਲਾਤਾ ਤੇ ਪ੍ਰਧਾਨ ਬਦਲਤਾ। ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ SGPC ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆਏ ਜਾਏਗਾ ਨੂੰ। ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ ਹੈ। ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ। ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ। ਤੇ ਪਰ ਇਹ ਹੋ ਗਿਆ ਉਲਟ, ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ। ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਬੜੀ ਵਿਸਥਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ। ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਫਿਲਹਾਲ ਧੰਨਵਾਦ ਪ੍ਰੀਤਮ ਜੀ।
0: ਹਾਂ ਜੀ, ਸ਼ੁਕਰੀਆ ਬਹੁਤ ਬਹੁਤ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼। ਕਿਵੇਂ ਲੱਗੀ ਤੁਹਾਨੂੰ? facebook.com/hanjisydney, info@hanji.com.au ਜਾਂ ਫਿਰ 0472-6164-1674 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ। ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰ ਲਈਏ, ਅਤੇ ਬਿਲਕੁਲ ਇਸੇ ਤਰ੍ਹਾਂ ਇਹ ਮੁਸਕਰਾਹਟ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਜਦੋਂ ਬਿਜਲੀ ਕੰਪਨੀ ਵਾਲਿਆਂ ਨੂੰ ਫੋਨ ਲਾਇਆ, ਕਾਫੀ ਸਮਾਂ ਬਿਤਾਉਣ ਤੋਂ ਬਾਅਦ ਆਖਰ ਬਿੱਲ ਤਾਰਨ ਦੇ ਲਈ ਐਕਸਟੈਂਸ਼ਨ ਮਿਲੀ ਗਈ। ਸੋਚਿਆ ਇੱਕ ਬਿਪਤਾ 'ਤੇ ਟਲੀ, ਆ ਜਾਣਗੇ ਪੈਸੇ ਕਿਤੇ ਨਾ ਕਿਤੋਂ, ਫਿਲਹਾਲ ਇਹ ਸਿਰ 'ਤੇ ਲਟਕਦੀ ਤਲਵਾਰ 'ਤੇ ਗਈ। ਇਹੀ ਸੋਚਾਂ ਸੋਚਦੇ ਗੱਡੀ ਜਾਂ ਪੰਪ 'ਤੇ ਖਿਲਾਰੀ, ਜੇਬ 'ਚ ਹੱਥ ਮਾਰਿਆ ਤਾਂ ਕੋਈ 2 ਕੁ ਨੋਟ 20 ਦੇ 50 ਦਾ, ਹੁਣ ਸੋਚਦਾ ਕਿ 50 ਦਾ ਪਵਾਵਾਂ ਕਿ 20 ਦਾ, ਸੋਚ ਸੋਚ ਕੇ 20 ਦਾ ਪਵਾ ਲਿਆ, ਕਿਤੇ ਲੋੜ ਪੈ ਜਾਂਦੀ ਹੈ। ਕੰਮ ਦਾ ਹਾਲੇ ਥੋੜ੍ਹਾ ਔਖਾ ਚੱਲ ਰਿਹਾ, ਤਿਲ ਪਵਾ ਕੇ ਨਿਕਲਿਆ ਤਾਂ ਪਿਓ ਯਾਦ ਆ ਗਿਆ, ਉਹ ਸਮਾਂ ਜਦੋਂ ਸਕੂਲ ਪੜ੍ਹਦੇ ਸੀ। ਇੱਕ ਨਿੱਕਾ ਜਿਹਾ ਪਿੰਡ, ਨਿੱਕੇ ਜਿਹੇ ਪਿੰਡ ਦੇ ਵਿੱਚ ਇੱਕ ਦਰਮਿਆਨਾ ਜਿਹਾ ਘਰ, ਅਤੇ ਦਰਮਿਆਨੇ ਘਰਾਂ ਦੇ ਵਿੱਚ ਵਾਹੀ ਖੇਤੀ ਦੇ ਨਾਲ ਕਿੱਦਾਂ ਸਰਦਾ ਇਹ ਸ਼ਾਇਦ ਹੁਣ ਅਹਿਸਾਸ ਕੀਤਾ ਜਾ ਸਕਦਾ। ਇੱਕ ਅਹਿਸਾਸ ਹਮੇਸ਼ਾ ਰਹਿੰਦਾ ਸੀ, ਇੱਕ ਗਿਲਾ ਹਮੇਸ਼ਾ ਰਹਿੰਦਾ ਸੀ ਕਿ ਦਿਨ ਰਾਤ ਬਾਪੂ ਲੱਗਾ ਰਹਿੰਦਾ। ਫਿਰ ਵੀ ਜਦੋਂ ਮੰਗੀਦੇ ਆ ਤਾਂ ਉਹਦੇ ਕੋਲ ਪੈਸੇ ਹੁੰਦੇ ਕਿਉਂ ਨਹੀਂ। ਇਹ ਕਹਾਣੀ ਸ਼ਾਇਦ ਸਕੂਲ ਤੋਂ ਸ਼ੁਰੂ ਹੁੰਦੀ ਹੈ। ਸਕੂਲ ਜਾਣ ਲੱਗਿਆਂ ਜਦੋਂ ਤਿਆਰ ਹੋ ਕੇ ਮਾਂ ਤੋਂ ਪੈਸੇ ਮੰਗਣੇ ਤਾਂ ਮਾਂ ਨੇ ਕਹਿ ਦੇਣਾ ਵੀ ਮੈਂ ਬੈਂਕ 'ਚ ਲੱਗੀ, ਪੈਸੇ ਲੈਣੇ ਹੁੰਦੇ ਤਾਂ ਆਪਣੇ ਪਿਓ ਕੋਲ ਕੋਈ ਨਹੀਂ ਮੰਗਦਾ। ਦੋ ਚਾਰ ਗੱਲਾਂ ਹੋਰ ਸੁਣਾ ਦੇਣੀਆਂ। ਰਾਤ ਨੂੰ ਜਦੋਂ ਪਿਓ ਤੇਰਾ ਘਰ ਹੁੰਦਾ ਨਾ ਉਦੋਂ ਪੈਸੇ ਮੰਗ ਲਿਆ ਕਰ, ਤੈਨੂੰ ਪਤਾ ਵਾ ਵੀ ਮੇਰੇ ਕੋਲ ਨਹੀਂ ਹੈਗੇ, ਫਿਰ ਵੀ ਹਰ ਵਾਰ ਮੇਰੇ ਕੋਲੋਂ ਕਿਉਂ ਮੰਗਦਾ। ਨਾਲੇ ਗੱਲਾਂ ਸੁਣਾਈ ਜਾਣੀਆਂ ਅਤੇ ਨਾਲੇ ਪਰੌਂਠੇ ਬਣਾ ਕੇ ਪਲੇਟ 'ਚ ਧਰੀ ਜਾਣੇ, ਫਿਰ ਪਤਾ ਨਹੀਂ ਕੀ ਸੋਚਦੀ ਕੋਲ ਪਏ ਪੁਣੇ ਨੂੰ ਹੱਥਾਂ 'ਤੇ ਮਲਕੇ ਜਾਂ ਹੱਥ ਪੌਣੇ 'ਤੇ ਮਲਕੇ, ਬਾਕੀ ਰਹਿੰਦੇ ਖੁੰਦੇ ਚੁੰਨੀ ਦੇ ਪੱਲੇ ਦੇ ਨਾਲ ਅਤੇ ਜਾ ਕੇ ਪਿਓ ਦੀ ਜੇਬ ਫਰੋਲਣੀ, ਕਦੀ ਸਾਹਮਣੇ ਅਤੇ ਕਦੀ ਓਲੇ ਪਰਸ ਕੱਢ ਕੇ ਵੇਖਣਾ, ਕਦੀ ਕਦੀ ਕੋਈ 100 ਦਾ ਨੋਟ, ਕਦੀ ਕੋਈ 50 ਦਾ, ਕਦੀ ਕੋਈ 20-20 ਦੇ 5-7 ਹੋਣੇ। ਕਦੀ ਉਹ 20 ਦੇ ਨੂੰ ਹੱਥ ਪਾਉਂਦੀ, ਕਦੀ ਉਹ 50 ਦੇ ਨੂੰ, ਕਦੀ ਕਦੇ ਕੋਈ 10-20 ਦਾ ਨੋਟ ਵਿੱਚੋਂ ਦੇ ਵੀ ਦੇਣਾ, ਮਾਂ ਦਾ ਦੇ ਲਿਆ ਨਾ, ਅਤੇ ਬਹੁਤੀ ਵਾਰੀ ਕਹਿ ਦੇਣਾ ਵੇ ਪਿਓ ਤੇਰੇ ਦੀ ਜੇਬ 'ਚ ਆ 4 ਨੋਟ ਨੇ, ਕਿਸੇ ਵੇਲੇ ਕੋਈ ਸਕੂਟਰ 'ਚ ਤੇਲ ਹੀ ਪਾਉਣਾ ਪੈ ਜਾਂਦਾ, ਪਤਾ ਨਹੀਂ ਉਹਨੂੰ ਕਿੱਥੇ ਜ਼ਰੂਰਤ ਪੈ ਜਾਵੇ, ਤੂੰ ਮੇਰਾ ਪੁੱਤ ਕੱਲ੍ਹ ਲੈ ਜਾਵੇਂ, ਇੱਦਾਂ ਕੱਲ੍ਹ ਕਰਕੇ ਪਤਾ ਨਹੀਂ ਕਿੰਨੀ ਵਾਰੀ ਮਾਂ ਨੇ ਟਾਲਿਆ। ਪਿਓ ਕੋ ਸਿੱਧੇ ਮੰਗੀਏ ਇੰਨੀ ਤਾਂ ਹਿੰਮਤ ਹੁੰਦੀ ਨਹੀਂ ਸੀ, ਪਰ ਇੱਕੋ ਗਿਲਾ ਸਕੂਲ ਜਾਂਦਿਆਂ ਚੱਲਦਾ ਰਹਿੰਦਾ ਜਿਹੜਾ ਕਈ ਵਾਰੀ ਸ਼ਾਮ ਤੱਕ ਵੀ ਮਨ 'ਤੇ ਹਾਵੀ ਰਹਿੰਦਾ। ਜਾਂ ਤਾਂ ਸਾਰਾ ਦਿਨ ਪੈਲੀਆਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ, ਫਸਲ ਵੀ ਸੋਹਣੀ ਹੁੰਦੀ ਹੈ, ਅਤੇ ਜਾਂ ਫਿਰ ਸਵੇਰ ਤੋਂ ਹੀ ਵੇਖੀਦਾ ਮੱਝਾਂ ਚੋ ਕੇ ਡੋਣੇ ਲੱਦੇ ਸਕੂ ਸਾਈਕਲ 'ਤੇ,
ਤੇ ਸਾਰੀ ਦਿਹਾੜੀ ਘਰੋਂ ਬਾਹਰ ਇਹ ਦੁੱਧ ਵੇਚ ਕੇ ਫਸਲ ਵੇਚ ਕੇ ਆਖਿਰਕਾਰ ਸਾਡੇ ਕੋਲ ਇੰਨੇ ਵੀ ਪੈਸੇ ਨਹੀਂ ਬਚਦੇ ਕਿ ਮੈਨੂੰ ਕੋਈ ਰੋਜ਼ ਦੇ 10-20 ਦੇ ਦਿਆ ਕਰਨ। ਮੈਂ ਵੀ ਬਾਕੀ ਜਵਾਕਾਂ ਦੇ ਵਿੱਚ ਬਹਿ ਕੇ ਕਿਤੇ ਚਾਹ ਪਾਣੀ ਪੀ ਲਿਆ ਕਰਾਂ, ਚਾਹ ਪਾਣੀ ਪੀਣ ਲੱਗਿਆ ਮੈਂ ਵੀ ਕਿਤੇ ਜੇਬ 'ਚੋਂ ਕੱਢਾਂ ਕੁਛ। ਇਹ ਇੰਨੇ ਪੈਸੇ ਆਖਰ ਜਾਂਦੇ ਕਿੱਥੇ ਆ, ਇਹ ਚੀਜ਼ ਕਦੀ ਸਮਝ ਨਹੀਂ ਸੀ ਆਉਂਦੀ। ਇਹ ਚੀਜ਼ ਸਮਝਦਿਆਂ ਕਦੋਂ ਵੱਡੇ ਹੋ ਗਏ ਪਤਾ ਹੀ ਨਹੀਂ ਲੱਗਾ। ਖੈਰ ਵਿੱਚ ਇੱਕ ਛੋਟਾ ਜਿਹਾ ਚੈਪਟਰ ਹੋਰ ਆ। ਕਈ ਵਾਰੀ ਵੱਡੇ ਹੋ ਕੇ ਜੇਬ 'ਚੋਂ ਆਪ ਵੀ ਕਸਕਾ ਲਈਦੇ ਪਰ ਉਹਨੇ ਕੁ ਜਿੰਨੇ ਨਾ ਪਤਾ ਨਾ ਲੱਗੇ। ਪਰ ਗਿਲਾ ਹਮੇਸ਼ਾ ਰਹਿੰਦਾ, ਸ਼ਿਕਵਾ ਹਮੇਸ਼ਾ ਰਹਿੰਦਾ। ਇੰਨਾ ਕੁਛ ਕਰਕੇ ਵੀ ਘਰ ਦੇ ਵਿੱਚ ਸਾਡੇ ਲਈ ਕੁਛ ਨਹੀਂ ਹੁੰਦਾ। ਇਹ ਸੋਚ ਉਦੋਂ ਮੁੱਕੀ ਜਦੋਂ ਬਾਹਰਲੀ ਧਰਤੀ 'ਤੇ ਪੈਰ ਪਾ ਲਿਆ। ਪਤਾ ਨਹੀਂ ਕਿੱਦਾਂ ਔਖੇ ਸੌਖੇ ਹੋ ਕੇ ਉਦੋਂ ਕਿੱਥੋਂ ਪੈਸੇ ਆ ਗਏ ਸੀ, ਜਾਂ ਫਿਰ ਕੀ ਗਹਿਣੇ ਧਰਿਆ, ਕੀ ਗਿਰਵੀ ਧਰਿਆ। ਪਿਓ ਆ ਨਾ, ਇਹ ਗੱਲਾਂ ਦੱਸਣੀਆਂ ਥੋੜ੍ਹੀ ਹੋਈਆਂ। ਹੁਣ ਬਾਹਰ ਪਹੁੰਚ ਕੇ ਸਮਝ ਆਉਂਦੀ ਹੈ ਪੈਸੇ ਜਾਂਦੇ ਕਿੱਥੇ ਆ। ਕੰਮ ਤਾਂ ਆਪਾਂ ਵੀ ਦਿਨ ਰਾਤ ਕਰਦੇ ਹਾਂ, ਪੈਸੇ ਤਾਂ ਆਪਾਂ ਵੀ ਬਹੁਤ ਕਮਾਉਂਦੇ ਹਾਂ। ਉਹ ਸਾਈਕਲ 'ਤੇ ਡੋਣੇ ਰੱਖ ਕੇ ਸਾਰਾ ਦਿਨ ਨਿਕਲ ਜਾਂਦਾ ਸੀ, ਉਸੇ ਤਰ੍ਹਾਂ ਦੇ ਨਾਲ ਆਪਾਂ ਨਿਕਲ ਜਾਂਦੇ ਹਾਂ ਸਾਰਾ ਦਿਨ, ਪਤਾ ਨਹੀਂ ਕਿੱਥੇ ਕੀ ਕੀ ਕਰਨਾ ਅਤੇ ਕਦੋਂ ਮੁੜਨਾ। ਜਾਣ ਦਾ ਪਤਾ, ਆਉਣ ਦਾ ਤਾਂ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਦੋਂ ਘਰ ਵਾਪਸ ਪਰਤਣਾ। ਪਰ ਹੁਣ ਇੱਕ ਗੱਲ ਜ਼ਰੂਰ ਸਮਝ ਆ ਗਈ, ਜਾਂ ਫਿਰ ਇੱਕ ਗੱਲ ਵਾਰ ਵਾਰ ਸਮਝ ਆਉਂਦੀ ਹੈ, ਇਹ ਕਮਾਈ ਜਾਂਦੀ ਕਿੱਥੇ ਆ, ਇਹ ਪੈਸੇ ਜਾਂਦੇ ਕਿੱਥੇ ਨੇ। ਕੱਲ੍ਹ ਪਿਤਾ ਦਿਵਸ ਦੇ ਉੱਤੇ, ਫਾਦਰਸ ਡੇ ਦੇ ਉੱਤੇ ਇਹ ਗੱਲ ਫਿਰ ਦੁਬਾਰਾ ਜ਼ਰੂਰ ਯਾਦ ਆਈ ਕਿ ਪੈਸੇ ਜਾਂਦੇ ਕਿੱਥੇ ਆ, ਪਿਓ ਹੁੰਦਾ ਕੀ ਆ। ਸ਼ਾਇਦ ਜਿਹੜੀਆਂ ਮੁਸ਼ਕਲਾਂ ਆਪਾਂ ਝੱਲਦੇ ਹਾਂ ਉਹ ਪਿਓ ਨੂੰ ਵੀ ਤਾਂ ਆਉਂਦੀਆਂ ਹੋਣਗੀਆਂ, ਪਰ ਉਹਨੇ ਕਦੀ ਜਤਾਇਆ ਤਾਂ ਨਹੀਂ। ਫਿਰ ਵੀ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਚਲਾ ਲਿਆ। ਸੋਚਦਾ ਇਕੱਲੇ ਦਾ ਗੁਜ਼ਾਰਾ ਔਖਾ ਹੁੰਦਾ, ਕੱਲ੍ਹ ਨੂੰ ਜਦੋਂ ਵਿਆਹ ਹੋਣਾ, ਜਦੋਂ ਨਿਆਣੇ ਹੋਣੇ ਆ, ਸ਼ਾਇਦ ਇਹ ਸਵਾਲ ਹੋਰ ਉਗੜ ਕੇ ਸਾਹਮਣੇ ਆਊਗਾ, ਇਹ ਪੈਸੇ ਜਾਂਦੇ ਕਿੱਥੇ ਆ, ਪਿਓ ਘਰ ਚਲਾਉਂਦਾ ਕਿੱਦਾਂ ਸੀ। ਜਿੱਦਾਂ ਜਿੱਦਾਂ ਜ਼ਿੰਦਗੀ ਅੱਗੇ ਵੱਧਦੀ ਹੈ, ਬੰਦਾ ਤਜਰਬੇ ਖੱਟਦਾ, ਉਮਰ ਵੱਧਦੀ ਹੈ, ਉੱਦਾਂ ਉੱਦਾਂ ਕਈ ਗੱਲਾਂ ਸਮਝ ਆਉਂਦੀਆਂ ਨੇ, ਅਤੇ ਕਈ ਗੱਲਾਂ ਸਮੇਂ ਦੇ ਨਾਲ ਸਮਝ ਆ ਵੀ ਜਾਣੀਆਂ ਚਾਹੀਦੀਆਂ ਨੇ। ਉਹ ਕਹਿੰਦੇ ਜਦੋਂ ਤੁਹਾਡੇ ਸਿਰ 'ਤੇ ਪਊਗੀ ਆਪੇ ਸਮਝ ਲੱਗ ਜੂ, ਜਦੋਂ ਸਿੰਘ ਤੋਂ ਸਿਰ 'ਤੇ ਆਈ ਆਪੇ ਸਮਝ ਲੱਗ ਜੂ, ਅਤੇ ਉਹ ਸਾਰਾ ਕੁਝ ਸਮਝ ਆ ਵੀ ਜਾਂਦਾ ਸਮੇਂ ਦੇ ਨਾਲ। ਸਮਾਂ ਬੜਾ ਬਲਵਾਨ ਹੈ, ਕੋਸ਼ਿਸ਼ ਕਰੀਏ ਕਿ ਆਪਣੇ ਮਾਂ ਪਿਓ ਦੀ ਜਿੰਨੀ ਹੋ ਸਕੇ ਸੇਵਾ ਕਰੀਏ। ਉਹ ਸੇਵਾ ਦੂਰ ਰਹਿ ਕੇ ਵੀ ਹੋ ਸਕਦੀ ਹੈ ਜੇ ਤੁਸੀਂ ਕੋਲ ਨਹੀਂ, ਇਹ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਸੇਵਾ ਨਹੀਂ ਕਰ ਸਕਦੇ। ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਸੇਵਾ ਕਰੀਏ, ਜੋ ਉਹਨਾਂ ਦੀ ਘਾਲਣਾ, ਜੋ ਉਹਨਾਂ ਦੀ ਦੇਣ ਜ਼ਿੰਦਗੀ ਦੇ ਵਿੱਚ, ਉਹ ਰੱਬ ਹੀ ਨੇ। ਜੇਕਰ ਕਿਸੇ ਨੂੰ ਨਹੀਂ ਅਹਿਸਾਸ ਤੇ ਯਕੀਨ ਮੰਨਿਓ ਕੱਲ੍ਹ ਨੂੰ ਜ਼ਰੂਰ ਹੋ ਜੂਗਾ, ਜਦੋਂ ਉਹ ਕੰਮ ਤੁਹਾਨੂੰ ਕਰਨੇ ਪਏ ਜਿਹੜੇ ਉਹ ਤੁਹਾਡੇ ਲਈ ਕਰਦੇ ਰਹੇ ਨੇ। ਅਤੇ ਫਿਰ ਬੜੇ ਸਾਰੇ ਤੁਹਾਡੇ ਸਵਾਲ, ਬੜੇ ਸਾਰੇ ਤੁਹਾਡੇ ਗਿਲੇ ਸ਼ਿਕਵੇ ਆਪਣੇ ਆਪ ਹੀ ਦੂਰ ਹੁੰਦੇ ਜਾਣੇ।
ਪਰ ਇਹ ਸਭ ਦੇ ਦਰਮਿਆਨ ਇਹ ਸ਼ੁਕਰਾਨਾ ਨਾ ਭੁੱਲੀਏ। ਕੋਸ਼ਿਸ਼ ਕਰੀਏ ਇੱਕ ਚੰਗੇ ਧੀ ਪੁੱਤ ਹੋ ਨਿਬੜਨ ਦੀ, ਤਾਂ ਕਿ ਕੱਲ੍ਹ ਨੂੰ ਔਲਾਦ ਵੀ ਉਹੀ ਸਿੱਖ ਸਕੇ ਜੋ ਤੁਸੀਂ ਮਾਂ ਪਿਓ ਤੋਂ ਸਿੱਖਿਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਲਿਖੀ ਸੀ ਬਲਕੀਰਤ ਸਿੰਘ ਹੋਰਾਂ ਨੇ, ਅਤੇ ਧੰਨਵਾਦ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਆਪਣੀ ਆਪਣੀ ਲੱਗੀ ਹੋਵੇ। ਕਿਉਂਕਿ ਪਿਓ ਸਾਰੇ ਇੱਕੋ ਜਿਹੇ ਹੁੰਦੇ ਆ, ਬਾਹਰੋਂ ਸਖਤ ਅਤੇ ਅੰਦਰੋਂ ਬਿਲਕੁਲ ਨਰਮ, ਕੋਕੋਨਟ ਵਰਗੂ। ਸ਼ੋ ਕੁਛ ਨਹੀਂ ਕਰਨਾ, ਪਰ ਪਤਾ ਸਾਰਾ ਕੁਛ ਹੋਣਾ, ਕਿਹਨੂੰ ਕਿੱਥੇ ਕਿੱਦਾਂ ਦੀ ਜ਼ਰੂਰਤ ਹੈ, ਉਹ ਕਿੱਦਾਂ ਪੂਰੀ ਕਰਨੀ ਆ। ਬਿਨਾਂ ਅਹਿਸਾਨ ਜਤਾਇਆ ਇਹ ਸਭ ਪਤਾ ਇਸ ਰਿਸ਼ਤੇ ਨੂੰ। ਅਤੇ ਇੱਕ ਇੱਕ ਪੁਲ ਬਣ ਕੇ ਕਿੱਦਾਂ ਘਰ ਦੇ ਵਿੱਚ ਨਿਭਣਾ, ਪਿਓ ਤੋਂ ਧੀਆਂ ਪੁੱਤਾਂ ਤੱਕ ਉਹ ਜਾਣਦੀ ਆ ਮਾਂ। ਸ਼ਾਇਦ ਥੋੜ੍ਹਾ ਕੁ ਪਤਾ ਹੁੰਦਾ ਅਤੇ ਬਹੁਤਾ ਕੁਛ ਨਹੀਂ ਵੀ, ਪਰ ਫਿਰ ਵੀ ਇਹ ਸਮਝ ਕੇ ਚੱਲਣਾ, ਫਿਰ ਵੀ ਸਾਰੇ ਜੀਆਂ ਨੂੰ ਥਾਂ ਥਾਂ ਰੱਖਣਾ, ਇਹ ਫਰਜ਼ ਨਿਭਾਉਂਦੀ ਆ ਮਾਂ। ਅਤੇ ਇਹ ਸਭ ਤੋਂ ਜ਼ਰੂਰੀ ਪਾਰਟ ਹੈ ਇੱਕ ਪਰਿਵਾਰ ਦੇ ਵਿੱਚ। ਜਦੋਂ ਇਹ ਹਿੱਲ ਜਾਂਦਾ ਤਾਂ ਫਿਰ ਸਮਝੋ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਇਸ ਕਰਕੇ ਦੋਵਾਂ ਦੇ ਜਿੰਨਾ ਵੀ ਮਾਨ ਸਨਮਾਨ ਤੁਸੀਂ ਕਰ ਸਕੋ ਉਹਨਾਂ ਹੀ ਥੋੜ੍ਹਾ। ਤੁਹਾਡੀ ਲੇਡੀ ਸਹੀ, ਪਪਿਤਾ ਦਿਵਸ ਦੀਆਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਟੈਂਸ਼ਨ ਟੈਂਸ਼ਨ ਮੇਰੀ ਟੈਂਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500-3
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

गोरे भैया तो बेवार तू, इसलिए तू इतना उदास सुखे सु

ਸਾਰਿਆਂ ਕੋਲੇ ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: मेरे दिल विच किसे होर दी थां नहीं बची, तेनू अपना जो कह बैठे तां नहीं बची, तेरे हाथ विच डोर है मेरे सावां दी, तेरी तो पिछलोड़ नहीं मैनू छावां दी, सरगी दा तारा है नहीं आज मैनू मिल के गया, कहिंदा मिलना दोबारा है, कहिंदा मिलना दोबारा है।

0: ਉਸਤਾਦ ਜੀ
1: ਦੇ ਲੱਗਦੇ ਆ ਉਸਤਾਦ ਜੀ ਕਰੀ ਜਾਊਂਗਾ ਕਿ ਅੱਗੇ ਵੀ ਕੁਝ ਬੋਲੇਗਾ।
0: ਤੁਹਾਡੇ ਬਾਰੇ ਨਾ ਨਵੇਂ ਸ਼ਹਿਰ ਦੇ ਅੱਡੇ ਤੇ ਕੋਈ ਗੱਲਾਂ ਕਰਦੇ ਸੀ।
1: ਕਿਹੜੇ ਕਿਹੜੇ ਸੀ?
2: ਕਾਸ਼ੋ ਮੈਂ ਵੀ ਵੇਖੀ
1: ਛੇਤੀ ਦੱਸ ਕਿਹੜੇ ਸੀ? ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ
0: ਅੱਜ ਕਰਾਂਗੇ ਫੋਨ 1000 ਕਬੱਡੀ ਕਲੱਬ ਵਾਲੇ ਨੂੰ।

0: ਡਰਦੇ ਆ ਕਿਸੇ ਕੋਲੋਂ ਯਾਰ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
0: ਸੂਰਜ ਦੇਵਤਾ
2: ਕੀ ਮਤਲਬ?
0: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: Yo.

0: ਮੋਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-2522।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ।

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਪਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਪਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਕਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਤ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾਏ ਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇਕ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨੰਗ।

ਤਿਵ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚੱਲੇ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤਿਹਾਵੇ, ਜਿਸ ਨੂੰ ਕਥਾ ਸੁਣਾ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ

ਆਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਲਚਾਇਆ ਜਾਂਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਆਪ ਜੀ ਨੇ ਮੁੱਖ ਵਾਕ ਦੀਆਂ ਆਰੰਭ ਵਾਲੀਆਂ ਪੰਕਤੀਆਂ ਸਤਿਕਾਰਯੋਗ ਵੀਰ ਬਲਵੰਤ ਸਿੰਘ ਜੀ ਹੋਣਾ ਪਾਸੋਂ ਸਰਵਣ ਕੀਤੀਆਂ ਹਨ, ਇਹ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰ ਜੀ ਨੇ ਤਰੁੱਠ ਕੇ ਹੁਕਮਨਾਮਾ ਬਖਸ਼ਿਆ ਹੈ। ਉਸ ਦੀ ਵਿਚਾਰ ਦੇ ਨਾਲ ਆਪਾਂ ਆਪਣੀ ਸੁਰਤ ਜੋੜਨੀ ਹੈ। ਆਓ ਸੰਗਤ ਜੀ, ਕੁਝ ਵੀ ਕਹਿਣ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤ ਜੀ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ। ਤੋ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ 459 ਸਾਲ ਹੋ ਗਏ ਨੇ। ਅਗਲੇ ਸਾਲ ਖਾਲਸਾ ਪੰਥ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸੰਸਾਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਸ਼ਤਾਬਦੀ ਮਨਾਈ ਜਾ ਰਹੀ ਹੈ, 450 ਸਾਲਾ। ਤੋ ਆਪ ਸਰਬੱਤ ਸੰਗਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਬੇਅੰਤ ਬੇਅੰਤ ਬੇਅੰਤ ਵਧਾਈਆਂ ਹੋਵਣ। ਸੰਗਤ ਜੀ, ਆਪਾਂ ਬਾਅਦ ਵਿੱਚ ਜੇ ਸਮਾਂ ਹੋਇਆ ਤਾਂ ਜ਼ਰੂਰ ਅੰਮ੍ਰਿਤਸਰ ਸਾਹਿਬ ਬਾਰੇ ਵਿਚਾਰ ਕਰਦੇ ਹਾਂ, ਕਿਉਂਕਿ ਹੁਣ ਸਮਾਂ ਹੈ ਮੁੱਖ ਵਾਕ ਦੀ ਵਿਚਾਰ ਦਾ। ਆਓ ਆਪਣੀਆਂ ਸੁਰਤੀਆਂ ਇਕਾਗਰ ਕਰੀਏ ਅਤੇ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਤੋਂ ਆਏ ਹੋਏ ਆਵਾਜ਼ੇ ਦੀ ਵਿਚਾਰ

ਅੱਜ ਦਾ ਹੁਕਮਨਾਮਾ, ਅੱਜ ਦਾ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਪਹਿਲੇ ਘਰ ਦੇ ਵਿੱਚ ਮਹਾਰਾਜ ਜੀ ਨੇ ਗਾਉਣ ਦੀ ਹਦਾਇਤ ਕੀਤੀ ਹੈ ਅਤੇ ਤੁੱਕੇ ਇਸ ਬਾਣੀ ਦੀਆਂ ਸੰਗਤ ਜੀ ਤਿੰਨ ਤਿੰਨ ਤੁੱਕਾਂ ਸਾਨੂੰ ਫਰਮਣ ਕਰਨ ਨੂੰ ਮਿਲ ਰਹੀਆਂ ਹਨ। ਪਹਿਲਾਂ ਸੰਖੇਪ ਦੇ ਵਿੱਚ ਮੰਗਲ ਆਇਆ ਹੈ ਕਿ ਇੱਕ ਓਅੰਕਾਰ, ਪਰਮੇਸ਼ਰ ਇੱਕ ਹੈ, ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ। ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਅੱਜ ਦਾ ਹੁਕਮਨਾਮਾ ਸਾਹਿਬ ਜੀ ਦੇ ਪਾਵਨ ਅੰਗ 608 'ਤੇ ਸੁਭਾਇਮਾਨ ਹੈ। ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖਿਆ ਦਿੱਤੀ ਹੈ, ਆਓ ਸਰਵਣ ਕਰੀ

ਸੰਗਤ ਜੀ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਬਚਨ ਵਿੱਚ ਸਾਨੂੰ ਸਿੱਖਿਆ ਦੇ ਰਹੇ ਨੇ, ਇਹ ਇਤਿਹਾਸਕ ਤੌਰ 'ਤੇ ਇਤਿਹਾਸਕ ਹੁਕਮਨਾਮਾ ਹੈ। ਇਤਿਹਾਸਕ ਹੁਕਮਨਾਮਾ ਕਿਵੇਂ ਹੈ, ਥੋੜ੍ਹੀ ਜਿਹੀ ਭੂਮਿਕਾ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਤਾਂ ਕਿ ਸੰਗਤ ਨੂੰ ਅਤੇ ਸਾਨੂੰ ਸਮਝ ਆਵੇ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹਾਰਾਜ ਦੀ ਸਾਰੀ ਬਾਣੀ ਲਿਖਾ ਲਈ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਜਦੋਂ ਪ੍ਰਕਾਸ਼ ਕੀਤਾ ਤਾਂ ਪਹਿਲਾ ਹੁਕਮਨਾਮਾ ਆਇਆ, ਸਾਰੀ ਸੰਗਤ ਨੂੰ ਪਤਾ ਹੈ ਕਿ ਹੁਕਮਨਾਮਾ ਆਇਆ ਸੀ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖੁਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ 1604 ਈਸਵੀ ਨੂੰ ਬਖਸ਼ਿਆ। ਇੱਕ ਸਾਲ ਬਾਅਦ 1605 ਈਸਵੀ ਦੀ ਘਟਨਾ ਇਤਿਹਾਸ ਨੇ ਬਿਆਨ ਕੀਤੀ ਹੈ ਕਿ ਪ੍ਰਿਥੀ ਚੰਦ ਨੇ, ਕਾਜ਼ੀਆਂ ਨੇ, ਮੁਲਾਣਿਆਂ ਨੇ, ਚੰਦੂ ਦੁਸ਼ਟ ਨੇ, ਸਾਰਿਆਂ ਨੇ ਰਲ ਕੇ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਜਿਸ ਗ੍ਰੰਥ ਦਾ ਪ੍ਰਕਾਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਬਾਰ ਸਾਹਿਬ ਵਿਖੇ ਕੀਤਾ ਹੈ, ਉਹਦੇ ਵਿੱਚ ਇਸਲਾਮ ਦੀ ਨਿੰਦਿਆ ਕੀਤੀ ਗਈ ਹੈ, ਹਜ਼ਰਤ ਮੁਹੰਮਦ ਸਾਹਿਬ ਨੂੰ ਮਾੜਾ ਕਿਹਾ ਗਿਆ ਹੈ। ਬਾਦਸ਼ਾਹ ਅਕਬਰ ਜਾਣਦਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਨਹੀਂ ਕਰ ਸਕਦੇ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਉਹ ਲਾਹੌਰ ਦੇ ਵਿੱਚ ਸੇਵਾ ਵੇਖ ਚੁੱਕਾ ਸੀ ਕਿ ਕਿਵੇਂ ਕਾਲ ਦੇ ਸਮੇਂ ਉਹਨਾਂ ਨੇ ਸੇਵਾ ਕੀਤੀ, ਕਿਵੇਂ ਮੁਰਦਿਆਂ ਦਾ ਸੰਸਕਾਰ ਕੀਤਾ, ਕਿਵੇਂ ਮੁਰਦਿਆਂ ਨੂੰ ਦਫ਼ਨ ਕੀਤਾ, ਕਿਵੇਂ ਲੰਗਰ ਲਾਏ, ਉਹ ਤਾਂ ਮਨੁੱਖਤਾ ਦੀ ਭਲਾਈ ਕਰਨ ਵਾਲੇ ਨੇ, ਪਰ ਉਹ ਬਾਦਸ਼ਾਹ ਸੀ ਅਤੇ ਬਾਦਸ਼ਾਹ ਦਾ ਕੰਮ ਹੁੰਦਾ ਨਿਆਂ ਕਰਨਾ। ਨਿਆਂ ਕਰਨ ਦੇ ਲਈ ਇਤਿਹਾਸ ਕਹਿੰਦਾ ਹੈ ਕਿ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਕਿ ਤੁਸੀਂ ਬਟਾਲੇ ਸ਼ਹਿਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ। ਗੁਰੂ ਅਰਜਨ ਦੇਵ ਮਹਾਰਾਜ ਜੀ ਖੁਦ ਨਹੀਂ ਗਏ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ 5-7 ਸਿਆਣੇ ਗੁਰਸਿੱਖਾਂ ਨੂੰ ਭੇਜਿਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਟਾਲੇ ਸ਼ਹਿਰ ਵਿੱਚ ਗਿਆ। ਬਟਾਲੇ ਦੇ ਅੰਦਰ 1605 ਈਸਵੀ ਨੂੰ ਅਕਬਰ ਬਾਦਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਨੂੰ ਕਹਿੰਦਾ ਹੈ, ਬਾਬਾ ਬੁੱਢਾ ਜੀ ਪ੍ਰਕਾਸ਼ ਕਰਦੇ। ਜਦੋਂ ਪ੍ਰਕਾਸ਼ ਕਰਦੇ ਨੇ ਤਾਂ ਉਹ ਅਕਬਰ ਬਾਦਸ਼ਾਹ ਉਂਗਲ ਰੱਖ ਕੇ ਕਹਿੰਦਾ ਹੈ, ਇੱਥੋਂ ਪੜ੍ਹੋ ਇੱਥੇ ਕੀ ਲਿਖਿਆ ਹੈ। ਸੰਗਤ ਜੀ ਸੁਣਿਓ ਅਤੇ ਦੱਸਿਓ, ਕੋਈ ਸਮਝ ਆਈ ਹੈ ਜੋ ਮਹਾਰਾਜ ਨੇ ਹੁਕਮਨਾਮਾ ਦਿੱਤਾ? ਇਤਿਹਾਸਕ ਤੌਰ 'ਤੇ ਦੂਜਾ, ਬਟਾਲੇ ਸ਼ਹਿਰ ਦੇ ਅੰਦਰ ਬਾਬਾ ਬੁੱਢਾ ਜੀ ਨੇ ਮੁੱਖ ਵਾਕ ਲਿਆ ਅਤੇ ਹੁਕਮਨਾਮਾ ਆਇਆ

ਆਏ ਦਿਲ ਕਬਜ਼ ਕਬਜ਼ਾ ਕਾਦਰ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ ਜਬ ਅਜਰਾਇਲ ਬਫਤਨੀ ਤਬ ਚੇ ਕਾਰੇ ਬਦਾਏ ਹਵਾਲ ਮਲੂਮ ਕਰਦੰ ਪਾਕ ਅੱਲਾ ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਸੰਗਤ ਜੀ ਮੈਂ ਹੁਕਮਨਾਮਾ ਪੜ੍ਹਿਆ, ਆਪ ਜੀ ਨੇ ਸੁਣਿਆ, ਕੋਈ ਸਮਝ ਆਈ ਹੈ ਜੀ? ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਸਾਰਾ ਹੁਕਮਨਾਮਾ ਹੈ ਫਾਰਸੀ ਵਿੱਚ। ਇੱਕ ਵਾਰੀ ਸਾਰੇ ਪਿਆਰ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀ ਕਹੋਗੇ ਕਿ ਸੰਗਤ ਜੀ ਸਮਝ ਆਈ ਨਹੀਂ ਹੈ, ਪਰ ਤੁਸੀਂ ਕਹਿੰਦੇ ਹੋ ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹਦੇ ਵਿੱਚ ਵੀ ਰਾਜ ਹੈ। ਰਾਜ ਕੀ ਹੈ? ਕਿ ਜਿਹੜਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਆ ਹੈ ਉਹ ਸਾਰਾ ਫਾਰਸੀ ਵਿੱਚ, ਅਤੇ ਅਕਬਰ ਬਾਦਸ਼ਾਹ ਕਿਹੜੀ ਭਾਸ਼ਾ ਪੜ੍ਹਿਆ ਹੈ? ਫਾਰਸੀ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ ਉਸੇ ਦੀ ਭਾਸ਼ਾ ਵਿੱਚ ਹੁਕਮਨਾਮਾ ਆਇਆ। ਹੋ ਸਕਦਾ ਸੀ ਗੁਰਮੁਖੀ ਵਿੱਚ ਆਉਂਦਾ, ਪੰਜਾਬੀ ਵਿੱਚ ਆਉਂਦਾ, ਅਤੇ ਉਹਨੂੰ ਸਮਝ ਨਾ ਆਉਂਦੀ। ਜਿਹੜੀ ਉਹਦੀ ਭਾਸ਼ਾ ਹੈ ਉਸੇ ਭਾਸ਼ਾ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮਨਾਮਾ ਦਿੱਤਾ, ਅਤੇ ਹੁਕਮਨਾਮੇ ਦੇ ਬੋਲ ਸਨ ਖਾਕ ਨੂਰ ਕਰਦੰ ਆਲਮ ਦੁਨੀਆਏ। ਪਰਮੇਸ਼ਰ ਨੇ ਖਾਕ ਦੇ ਵਿੱਚ ਆਪਣਾ ਨੂਰ ਪਾਇਆ, ਆਲਮ ਇਹ ਸੰਸਾਰ ਬਣਾ ਦਿੱਤਾ, ਦੁਨੀਆਏ ਇਹ ਦੁਨੀਆ ਬਣਾ ਦਿੱਤੀ। ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ ਖੁਦਾਏ। ਇਹ ਅਸਮਾਨ, ਇਹ ਜ਼ਮੀਨ, ਇਹ ਦਰਖਤ, ਇਹ ਖੁਦਾ ਦੀ ਪੈਦਾਇਸ਼ ਨੇ, ਅੱਲਾ ਦੀ ਪੈਦਾਇਸ਼ ਨੇ। ਬੰਦੇ ਚਸ਼ਮ ਦੀਦੰਗ ਫਨਾਏ। ਐ ਬੰਦੇ ਜੋ ਤੂੰ ਆਪਣੇ ਦੀਦਿਆਂ ਨਾਲ ਵੇਖਦਾ, ਅੱਖਾਂ ਨਾਲ ਵੇਖਦਾ, ਇਹਨੇ ਫਨਾ ਹੋ ਜਾਣਾ। ਆਪ ਜੀ ਨੇ ਹੁਣੇ ਸੁਣਿਆ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਜਦੋਂ ਬਾਦਸ਼ਾਹ ਅਕਬਰ ਨੇ ਸੁਣਿਆ, ਕਹਿੰਦਾ ਕਾਜੀਓ ਮਲਾਣਿਓ ਤੁਸੀਂ ਝੂਠ ਬੋਲਦੇ ਹੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਦਾ ਪੈਗਾਮ ਦਿੰਦੀ ਹੈ। ਇੱਥੇ ਦੀ ਆਰੰਭਤਾ ਹੀ ਇੱਥੋਂ ਹੁੰਦੀ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੰਗਤ ਜੀ ਉਸ ਸਮੇਂ ਕਾਜ਼ੀਆਂ ਨੇ ਸੋਚਿਆ ਸੀ ਕਿ ਮੁਸਲਮਾਨ ਬਾਦਸ਼ਾਹ ਹੈ, ਸਾਡੀ ਸ਼ਿਕਾਇਤ ਨੂੰ ਸੁਣ ਕੇ ਇਸ ਗ੍ਰੰਥ 'ਤੇ ਬੈਨ ਲਾ ਦੇਵੇਗਾ ਕਿ ਪ੍ਰਕਾਸ਼ ਨਹੀਂ ਹੋ ਸਕਦਾ, ਪਰ ਇਹ ਤਾਂ ਉਲਟਾ ਸ਼ਰਧਾਲੂ ਬਣ ਗਿਆ। ਉਸ ਸਮੇਂ ਗਿਆਨੀ ਗਿਆਨ ਸਿੰਘ ਲਿਖਦੇ ਆ ਕਿ ਚੰਦੂ ਦੁਸ਼ਟ, ਮੈਂ ਸ਼ਬਦ ਵਰਤਿਆ ਜੀ ਦੁਸ਼ਟ, ਕਿਉਂ? ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਨੇ ਜਦੋਂ ਇਹਦੀ ਵਚਨ ਸੁਣਿਆ ਕਿ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ, ਅਤੇ ਸੰਗਤ ਕਹਿਣ ਲੱਗੀ ਇਹ ਹੰਕਾਰੀ ਹੈ, ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਇਸਦਾ ਬਹੁਤ ਵੱਡਾ ਹੱਥ ਹੈ, ਚੰਦੂ ਦੁਸ਼ਟ ਦਾ। ਇਹ ਚੰਦੂ ਦੁਸ਼ਟ ਕਹਿਣ ਲੱਗਾ ਬਾਦਸ਼ਾਹ ਅਕਬਰ ਨੂੰ, ਕਹਿਣ ਲੱਗਾ ਕਿ ਇਹਨਾਂ ਸਿੱਖਾਂ ਨੇ ਬਾਦਸ਼ਾਹ ਸਲਾਮਤ ਤੁਹਾਨੂੰ ਖੁਸ਼ ਕਰਨ ਲਈ ਹੁਕਮਨਾਮਾ ਕੱਢ ਕੇ ਰੱਖਿਆ ਸੀ। ਜੇ ਤੁਹਾਡਾ ਬਚਨ ਹੋਵੇ ਤਾਂ ਆਪਾਂ ਫਿਰ ਹੁਕਮਨਾਮਾ ਲਈਏ। ਬਟਾਲੇ ਦੀ ਧਰਤੀ 'ਤੇ ਸੰਗਤ ਜੀ ਦੁਬਾਰਾ ਹੁਕਮਨਾਮਾ ਲਿਆ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਹੁਕਮਨਾਮਾ ਲਿਆ ਅਤੇ ਹੁਕਮਨਾਮਾ ਆਇਆ

ਇਹ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹ ਦਰਵੇਸ਼ ਕਬੂਲ ਦਰਾ ਸਾਰਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਅੰਗਾਂ 'ਤੇ ਹੈ ਜਿੰਨੀ ਇਸਲਾਮ ਦੀ ਸਿੱਖਿਆ ਹੈ ਕਿ ਨਮਾਜ਼ ਕਿਵੇਂ ਪੜ੍ਹਨੀ ਆ ਜਕਾਤ ਕਿਵੇਂ ਦੇਣੀ ਆ ਹੱਜ ਕਿਵੇਂ ਕਰਨੀ ਆ ਹੁਜਰਾ ਕੀ ਹੈ ਬਾਂਗ ਕੀ ਹੈ ਸੰਗਤ ਜੀ ਸਾਰੀ ਇਸ ਹੁਕਮਨਾਮੇ ਦੇ ਵਿੱਚ ਵਿਆਖਿਆ ਜਦੋਂ ਬਾਦਸ਼ਾਹ ਨੇ ਸੁਣਿਆ ਫਿਰ ਕਹਿੰਦਾ ਕਾਜ਼ੀਓ ਮਲਾਣਿਓ ਤੁਸੀਂ ਝੂਠ ਬੋਲਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਦਾ ਪੈਗਾਮ ਦਿੰਦੀ ਹੈ ਸੰਗਤ ਜੀ ਵਿਦਵਾਨ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਹੈ ਪਰ ਇੱਕ ਚੀਜ਼ ਨਹੀਂ ਆ ਪੁੱਛਿਆ ਕਿਹੜੀ ਨਹੀਂ ਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਝੂਠ ਨਹੀਂ ਹੈਗਾ ਕੇਵਲ ਸੱਚ ਦੀ ਬਾਤ ਹੈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਉਸ ਸਮੇਂ ਇੱਕ ਮੁਨਸ਼ੀ ਹੈ ਅਕਬਰ ਦਾ ਉਹਦਾ ਨਾਮ ਹੈ ਸਾਹਿਬ ਦਿਆਲ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਸਾਹਿਬ ਦਿਆਲ ਮੁਨਸ਼ੀ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ ਮੈਨੂੰ ਗੁਰਮੁਖੀ ਆਉਂਦੀ ਹੈ ਮੈਨੂੰ ਪੰਜਾਬੀ ਆਉਂਦੀ ਹੈ ਜੇ ਤੁਹਾਡਾ ਹੁਕਮ ਹੋਵੇ ਤਾਂ ਆਪਾਂ ਦੁਬਾਰਾ ਹੁਕਮਨਾਮਾ ਲਈਏ ਸੰਗਤ ਜੀ ਕਦੀ ਪੜ੍ਹਨਾ ਤਾਂ ਸਾਡਾ ਗ੍ਰੰਥ ਹੈ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਜਦੋਂ ਤੀਜੀ ਵਾਰੀ ਹੁਕਮਨਾਮਾ ਲਿਆ ਗਿਆ ਤੇ ਹੁਕਮਨਾਮਾ ਆਇਆ

ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੁਰੂ ਗ੍ਰੰਥ ਸਾਹਿਬ ਜੀ ਬੋਲੇ ਕਿ ਕੋਈ ਰਾਮ ਰਾਮ ਕਹਿ ਲਵੇ, ਕੋਈ ਅੱਲਾ ਅੱਲਾ ਕਹਿ ਲਵੇ, ਗੱਲ ਤਾਂ ਇੱਕ ਦੀ ਹੋ ਰਹੀ ਹੈ ਨਾ ਜੀ। ਭਾਵੇਂ ਕੋਈ ਆਪਣੇ ਪਿਤਾ ਨੂੰ ਡੈਡ ਕਹਿ ਲਵੇ, ਕੋਈ ਫਾਦਰ ਕਹਿ ਲਵੇ, ਕੋਈ ਪਿਤਾ ਜੀ ਕਹਿ ਲਵੇ, ਗੱਲ ਤਾਂ ਇੱਕ ਹੀ ਹੈ। ਜਦੋਂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਦਿੱਤਾ ਕੋਈ ਬੋਲੇ ਰਾਮ ਰਾਮ, ਬਾਦਸ਼ਾਹ ਅਕਬਰ ਨੇ 51 ਮੋਹਰਾਂ ਕੱਢੀਆਂ ਸੋਨੇ ਦੀਆਂ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰੱਖ ਕੇ ਬਾਦਸ਼ਾਹ ਅਕਬਰ ਨੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਤੇ ਫਿਰ ਕਾਜ਼ੀਆਂ ਨੂੰ, ਮਲਾਣੀਆਂ ਨੂੰ, ਚੰਦੂ ਨੂੰ ਵੀ ਮੱਥਾ ਟੇਕਣਾ ਪਿਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਉਹਨਾਂ ਵਾਸਤੇ ਸੁੰਦਰ ਵਸਤਰ ਦਿੱਤੇ ਤੇ ਧੰਨ ਗੁਰੂ ਅਰਜਨ ਦੇਵ ਜੀ ਵਾਸਤੇ ਖਿਲਤ ਭੇਜੀ, ਖਿਲਤ। ਸੰਗਤ ਜੀ, ਬੜੇ ਇਤਿਹਾਸਕ ਤੌਰ 'ਤੇ ਹੁਕਮਨਾਮੇ ਆਏ ਨੇ, ਪਰ ਸਮੇਂ ਦੀ ਸੀਮਾ ਹੋਣ ਕਰਕੇ ਮੈਂ ਸਾਰਿਆਂ ਨੂੰ ਛੱਡਦਿਆਂ ਹੋਇਆਂ ਅੱਜ ਦੇ ਹੁਕਮਨਾਮੇ 'ਤੇ ਆਉਣਾ ਚਾਹੁੰਦਾ, ਜਿਹੜਾ ਅੱਜ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ। ਸੰਗਤ ਜੀ, ਤੀਜਾ ਘੱਲੂਘਾਰਾ ਜੂਨ 1984 ਦਾ, ਜਦੋਂ ਸਾਡੇ ਦੇਸ਼ ਦੀ ਸਰਕਾਰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਤੋਪਾਂ ਦੇ ਨਾਲ, ਟੈਂਕਾਂ ਦੇ ਨਾਲ ਹਮਲਾ ਕੀਤਾ। ਸੰਗਤ ਜੀ, ਅੱਜ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਤੋਂ ਬਗੈਰ ਨਹੀਂ ਰਹਿ ਸਕਦਾ। ਉਹਦੇ ਮਨ ਦੀ ਭਾਵਨਾ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਿੰਨੀਆਂ ਲੰਬੀਆਂ ਲੈਣਾਂ ਲੱਗੀਆਂ ਨੇ ਕਿ ਮਹਾਰਾਜ ਜੀ ਦਾ ਦਰਸ਼ਨ ਕਰ ਲਈਏ ਅੰਮ੍ਰਿਤ ਵੇਲੇ। ਸਾਡੇ ਦੇਸ਼ ਦੀ ਸਰਕਾਰ ਨੇ ਸੰਗਤ ਜੀ ਐਸਾ ਸਮਾਂ ਵੀ ਲਿਆਂਦਾ ਕਿ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਉਂਦੇ ਨੇ ਕੋਠਾ ਸਾਹਿਬ ਤੋਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ, ਅਤੇ ਹਰਿਮੰਦਰ ਸਾਹਿਬ ਆ ਕੇ ਪ੍ਰਕਾਸ਼ਮਾਨ ਹੁੰਦੇ ਨੇ। ਸੰਗਤ ਜੀ, ਇਹ ਵੀ ਮਰਯਾਦਾ ਖੰਡਿਤ ਹੋ ਗਈ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅਨੇਕਾਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਹੱਦ ਉਦੋਂ ਹੋ ਗਈ ਜਿਸ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀ, ਉਹਨੂੰ ਵੀ ਗੋਲੀਆਂ ਲੱਗੀਆਂ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜੂਨ ਮਹੀਨੇ ਵਿੱਚ ਇਸ ਪਾਵਨ ਸਰੂਪ ਦੇ ਦਰਸ਼ਨ ਕਰਾਉਂਦੀ ਹੈ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਅਤੇ ਮੈਂ ਵੇਖਿਆ ਹੈ ਕਿ ਜਦੋਂ ਸੰਗਤ ਦਰਸ਼ਨ ਕਰਨ ਆਉਂਦੀ ਆ, ਜਦੋਂ ਗੋਲੀ ਨੇ ਸੰਗਤ ਜੀ ਜਿਲਦ ਨੂੰ ਪਾੜਿਆ, ਮਹਾਰਾਜ ਦੇ ਅੰਗਾਂ ਨੂੰ ਚੀਰਦੀ ਹੋਈ ਅੰਦਰ ਧੱਸ ਗਈ, ਜਦੋਂ ਉਸ ਸਰੂਪ ਦੇ ਸੰਗਤ ਦਰਸ਼ਨ ਕਰਦੀ ਹੈ ਤੇ ਉਹਨਾਂ ਦੀਆਂ ਵੈਰਾਗ ਦੇ ਵਿੱਚ ਅੱਖਾਂ ਨਮ ਹੋ ਜਾਂਦੀਆਂ ਨੇ, ਅਥਰੂ ਕਿਰਦੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਜ਼ਾਲਮਾਂ ਨੇ ਤੁਹਾਡੇ ਪਾਵਨ ਸਰੂਪ, ਜਿਹੜੇ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਨੇ, ਕਲਿਆਣਕਾਰੀ ਨੇ, ਠੰਡ ਵਰਤਾਉਣ ਵਾਲੇ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਉਹ ਮਨਹੂਸ ਗੋਲੀ ਵੀ ਵਿਖਾਈ ਜਾਂਦੀ ਹੈ ਜਿਹੜੀ ਮਹਾਰਾਜ ਦੇ ਅੰਗਾਂ ਦੇ ਵਿੱਚ ਆ ਕੇ ਲੱਗੀ ਆ। ਸੰਗਤ ਜੀ, ਕਈ ਵਾਰੀ ਨਾ ਆਪਾਂ ਜਾਣੇ ਅਣਜਾਣੇ ਆਪਣੀ ਸੰਸਥਾ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਆ, ਸਾਨੂੰ ਔਗਣਾਂ ਦਾ ਤਿਆਗ ਕਰਨਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਔਗਣਾਂ ਨੂੰ ਤਿਆਗ ਦਿਓ ਅਤੇ ਗੁਣਾਂ ਨੂੰ ਸੰਗ੍ਰਹਿ ਕਰੋ। ਸੰਗਤ ਜੀ, ਉਹ ਪਾਵਨ ਬੀੜ ਵੀ ਸੰਭਾਲ ਕੇ ਰੱਖੀ ਹੈ ਜੂਨ 1984 ਦੇ ਵਿੱਚ ਜਿਸ ਨੂੰ ਗੋਲੀ ਲੱਗੀ ਆ, ਉਹ ਪਾਵਨ ਬੀੜ ਵੀ ਸੰਭਾਲ ਕੇ ਰੱਖੀ ਹੈ ਜੋ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਸ਼ਹੀਦ ਹੋਈ ਆ, ਉਸ ਬੀੜ ਦੇ ਵੀ ਦਰਸ਼ਨ ਸੰਗਤ ਨੂੰ ਕਰਾਏ ਜਾਂਦੇ ਆ। ਕਿੰਨੇ ਸੰਭਾਲਿਆ ਰਹਿ
ਸਾਡੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਾਏ ਜਾਂਦੇ ਆ। ਸੰਗਤ ਜੀ, ਜਿਹੜੀਆਂ ਗੋਲੀਆਂ ਜੂਨ 1984 ਵਿੱਚ ਲੱਗੀਆਂ, ਅੱਜ ਇਤਿਹਾਸਕ ਤੌਰ 'ਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ। ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਆਟਾ ਮੰਡੀ ਵਾਲੀ ਸਾਈਡ 'ਤੇ ਵੇਖ ਸਕਦੇ ਹੋ, ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਸੰਭਾਲੇ ਹੋਏ ਆ। ਇਧਰਲੇ ਪਾਸੇ ਆ ਜਾਈਏ, ਤੇਜਾ ਸਿੰਘ ਸਮੁੰਦਰੀ ਹਾਲ, ਕਾਰ ਸੇਵਾ ਸੰਪਰਦਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਉਹਨਾਂ 'ਤੇ ਪਿੱਤਲ ਲਗਾ ਦਿੱਤਾ ਕਿ ਇਸ ਜਗ੍ਹਾ 'ਤੇ ਗੋਲੀਆਂ ਲੱਗੀਆਂ ਨੇ। ਕਹਿਣ ਤੋਂ ਭਾਵ ਕਿ ਇਤਿਹਾਸ ਨੂੰ ਸੰਭਾਲਿਆ ਜਾ ਰਿਹਾ ਹੈ, ਸਾਨੂੰ ਭੰਡਣ ਵੱਲ ਨਹੀਂ ਜਾਣਾ ਚਾਹੀਦਾ, ਸਾਨੂੰ ਗੁਣਾਂ ਦੀ ਸੰਗਤ ਕਰਨੀ ਚਾਹੀਦੀ ਆ, ਮਹਾਰਾਜ ਨੇ ਸਮਝਾਇਆ। ਤੋ ਸੰਗਤ ਜੀ ਆਓ, ਧਿਆਨ ਕਰੋ, ਜਿਹੜਾ ਹੁਕਮਨਾਮਾ ਅੱਜ ਆਇਆ ਨਾ, ਮਹਾਰਾਜ ਦੀ ਮਰਜ਼ਾਦਾ ਖੰਡਿਤ ਹੋਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਸੰਗਤ ਜੀ ਕੋਠਾ ਸਾਹਿਬ ਨਹੀਂ ਗਏ, ਨਾ ਕੋਠਾ ਸਾਹਿਬ ਤੋਂ ਆਏ, ਮਹਾਰਾਜ ਦੇ ਸਰੂਪ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਅਤੇ ਜਦੋਂ 7 ਜੂਨ 1984 ਨੂੰ ਪ੍ਰਕਾਸ਼ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਹੁਕਮਨਾਮਾ ਲਿਆ ਗਿਆ, ਅਤੇ ਉਦੋਂ ਆਹ ਹੁਕਮਨਾਮਾ ਆਇਆ ਸੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ। ਸੰਗਤ ਜੀ, ਕੱਲ੍ਹ ਵੀ ਇਹੀ ਗੁਰੂ ਰਾਮਦਾਸ ਜੀ ਨੇ ਹੁਕਮਨਾਮਾ ਦਿੱਤਾ, ਅੱਜ ਫਿਰ ਉਹੀ ਦਿੱਤਾ, ਕੋਈ ਨਾ ਕੋਈ ਕਾਰਨ ਤਾਂ ਹੋਵੇਗਾ ਨਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਸਿੱਖਾ ਰੁਕ ਜਾ, ਵਿਚਾਰ ਕਰ, ਮੈਂ ਤੈਨੂੰ ਕੁਝ ਸਮਝਾਉਣਾ ਚਾਹੁੰਦਾ ਹਾਂ। ਜਿਹੜੇ ਵੀ ਵੱਡੇ ਵਡੇਰੇ ਨੇ, ਜ਼ੁਲਮ ਕਰਨ ਵਾਲੇ ਨੇ, ਪਾਪ ਕਰਨ ਵਾਲੇ ਨੇ, ਉਹਨਾਂ ਨੇ ਖਾਕ ਹੋ ਜਾਣਾ, ਉਹਨਾਂ ਨੇ ਮਿੱਟੀ ਵਿੱਚ ਰਲ ਉਰਲ ਜਾਣਾ। ਅੱਜ ਮਹਾਰਾਜ ਨੇ ਸਮਝਾਇਆ ਕਿ ਕਿਸ ਹਉ ਜਾਚੀ, ਕਿਸ ਆਰਾਧੀ, ਜਾਂ ਸਭ ਕੁਛ ਕੀਤਾ ਹੋਸੀ, ਜੋ ਜੋ ਦੇਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਅਤੇ ਸੰਗਤ ਜੀ, ਜਿਹੜਾ ਆਪਣੇ ਆਪ ਨੂੰ ਉਸ ਸਮੇਂ ਵੱਡਾ ਵਡੇਰਾ ਕਹਾਉਂਦਾ ਸੀ, ਹੰਕਾਰ ਦੇ ਵਿੱਚ ਜਿਹੜਾ ਆਇਆ, ਤੋਪਾਂ ਟੈਂਕਾਂ ਦੇ ਨਾਲ ਹਰਿਮੰਦਰ ਸਾਹਿਬ 'ਤੇ ਭੇਜਿਆ, ਉਹ ਬੀਬੀ ਇੰਦਰਾ ਵਾਕਿਆ ਹੀ ਖਾਕ ਦੇ ਵਿੱਚ ਰਲ ਗਈ। ਜੋ ਗੁਰੂ ਰਾਮਦਾਸ ਜੀ ਨੇ ਹੁਕਮ ਦਿੱਤਾ ਸੀ ਨਾ 7 ਜੂਨ 1984 ਨੂੰ, ਉਹ ਇਨ ਬਿਨ ਸੱਚ ਹੋਇਆ। ਅਤੇ ਮੈਂ ਕਹਿਣਾ ਚਾਹੁੰਦਾ ਹਾਂ, ਅੱਜ ਦੇ ਰਾਜਿਆਂ ਨੂੰ ਵੀ, ਇਕੱਲੇ ਅੱਜ ਦੇ ਰਾਜਿਆਂ ਨੂੰ ਨਹੀਂ, ਆਉਣ ਵਾਲੇ ਸਮੇਂ ਦੇ ਰਾਜਿਆਂ ਨੂੰ ਵੀ ਇਹ ਹੁਕਮਨਾਮਾ ਸਾਨੂੰ ਰਹਿੰਦੀ ਦੁਨੀਆ ਤੱਕ ਪ੍ਰੇਰਨਾ ਕਰਦਾ ਰਹੇਗਾ ਕਿ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਲਿਆਣਕਾਰੀ ਬਾਣੀ ਦੇ ਉੱਪਰ ਹਮਲਾ ਕਰਦਾ ਹੈ, ਸਿਧਾਂਤ 'ਤੇ ਹਮਲਾ ਕਰਦਾ ਹੈ, ਇਤਿਹਾਸ 'ਤੇ ਹਮਲਾ ਕਰਦਾ ਹੈ, ਉਹਦਾ ਇਹੀ ਹਸ਼ਰ ਹੋਣਾ ਹੈ ਕਿ ਜੋ ਜੋ ਦੀਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਅਤੇ ਸੰਗਤ ਜੀ, ਜਿਸ ਦਿਨ 31 ਅਕਤੂਬਰ 1984 ਨੂੰ ਬੀਬੀ ਇੰਦਰਾ ਖਾਕ ਦੇ ਵਿੱਚ ਰਲੀ, ਉਦੋਂ ਫਿਰ ਹੁਕਮਨਾਮਾ ਆਇਆ ਸੀ ਇਤਿਹਾਸ ਵਿੱਚ, ਸੁਣਿਓ। ਮਹਾਰਾਜ ਜੀ ਬੋਲੇ ਗੁਰੂ ਰਾਮਦਾਸ ਜੀ ਦੇ ਦਰ ਤੋਂ ਕਿ ਸੋਰਠ ਮਹੱਲਾ ਤੀਜਾ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪਹਿਰਲਾਦ ਜਨ ਤੁਧ ਰੱਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਐ ਪਰਮੇਸ਼ਰ ਜੀ, ਤੁਸੀਂ ਪ੍ਰਹਲਾਦ ਵਰਗੇ ਸੁਭਾਵਾਂ ਦੀ ਰੱਖਿਆ ਕਰਦੇ ਹੋ, ਅਤੇ ਜਿਨ੍ਹਾਂ ਦਾ ਸੁਭਾਅ ਹਰਨਾਕਸ਼ ਵਰਗਾ ਹੈ ਉਹਨਾਂ ਨੂੰ ਖਤਮ ਕਰ ਦਿੰਦੇ ਹੋ, ਮਾਰ ਦਿੰਦੇ ਹੋ। ਅਤੇ ਜੋ ਮਹਾਰਾਜ ਜੀ ਸਮਝਾ ਰਹੇ ਨੇ, ਫਿਰ ਬੇਨਤੀ ਹੈ ਗਿਆਨੀ ਜੀ ਨੂੰ ਕਿ ਆਓ ਆਰੰਭ ਤੋਂ

ਮੈਂ ਕਿਸ ਦੀ ਅੱਗੇ ਜਾ ਕੇ ਜਾਚਨਾ ਕਰਾਂ, ਕਿਹਦੇ ਦਰ ਦਾ ਮੰਗਤਾ ਬਣਾ, ਕਿਸ ਅਰਾਧੀ ਕਿਹਨੂੰ ਅਰਾਧਾ, ਜਦੋਂ ਪਤਾ ਹੈ ਕਿ ਸਭ ਕੁਝ ਕਰਨ ਕਰਾਉਣ ਵਾਲੇ ਵਾਹਿਗੁਰੂ ਜੀ ਆਪ ਹੋ, ਤੁਹਾਡੇ ਤੋਂ ਬਗੈਰ ਪੱਤਾ ਨਹੀਂ ਹਿੱਲਦਾ। ਇਸ ਕਰਕੇ ਮੈਂ ਸੰਸਾਰ ਦੇ ਰਾਜੇ ਮਹਾਰਾਜਿਆਂ ਦੇ ਅੱਗੇ ਨਹੀਂ ਝੁਕਣਾ। ਮੇਰੇ ਲਈ ਤੇ ਤੁਸੀਂ ਤਾਨ ਵੀ ਤੁਸੀਂ ਹੋ, ਦੀਵਾਨ ਵੀ ਤੁਸੀਂ ਹੋ, ਮਾਣ ਵੀ ਤੁਸੀਂ ਹੋ। ਮੈਨੂੰ ਜੋ ਕੁਝ ਵੀ ਚਾਹੀਦਾ ਹੈ ਤੁਹਾਡੇ ਤੋਂ ਹੀ।

ਚਾਹੇ ਰਾਜੇ ਮਹਾਰਾਜੇ ਨੇ ਸੰਗਤ ਜੀ, ਉਹਨਾਂ ਦਾ ਹਸ਼ਰ ਕੀ ਹੋਣਾ? ਉਹਨਾਂ ਨੇ ਖਾਕ ਵਿੱਚ ਰਲ ਜਾਣਾ, ਮਿੱਟੀ ਵਿੱਚ ਰਲ ਜਾਣਾ। ਧਿਆਨ ਦੇ ਕੇ ਨਿਗਾਹ ਮਾਰੋ ਸਾਂ ਜੀ, ਕਿੱਥੇ ਹੈ ਬਾਬਰ? ਲੱਭਦਾ ਜੀ ਮਿੱਟੀ ਵਿੱਚ ਰਲ ਗਿਆ। ਉਹ ਤੋਂ ਬਾਅਦ ਹਮਾਈਓਂ, ਉਹ ਤੋਂ ਬਾਅਦ ਜਹਾਂਗੀਰ, ਉਹ ਤੋਂ ਬਾਅਦ ਸ਼ਾਹਜਹਾਂ, ਉਹ ਤੋਂ ਬਾਅਦ ਔਰੰਗਜ਼ੇਬ। ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਤਾਬਦੀ ਸਮਾਗਮ ਆਪਾਂ ਪਿਛਲੇ ਸਾਲ ਬਣਾਇਆ ਨਾ ਜੀ, ਅਤੇ ਦਾਸ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਈ ਨਗਰ ਕੀਰਤਨ ਦਾ ਰੂਟ ਬਣਾਉਣ ਲਈ, ਫਿਰ ਨਗਰ ਕੀਰਤਨ ਦੇ ਨਾਲ ਚੱਲਣ ਦੀ। ਸੰਗਤ ਜੀ, ਅਸੀਂ ਨਗਰ ਕੀਰਤਨ ਦਾ ਰੂਟ ਬਣਾਉਂਦਿਆਂ ਬਣਾਉਂਦਿਆਂ ਜਦੋਂ ਔਰੰਗਾਬਾਦ ਗਏ, ਅਹਿਮਦਨਗਰ ਗਏ, ਅਹੱਲਿਆ ਨਗਰ ਜਿਹਨੂੰ ਕਹਿ ਦਿੰਦੇ ਹੁਣ, ਨਾਮ ਬਦਲ ਦਿੱਤਾ, ਔਰੰਗਜ਼ੇਬ ਦੀ ਕਬਰ ਦੇਖੀ ਸੰਗਤ ਜੀ, ਉਹਦੀ ਕਬਰ 'ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ। ਪਰ ਜਿਸ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਸੱਚ ਦੀ ਖਾਤਰ ਜਿਨ੍ਹਾਂ ਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ, ਅੱਜ ਉਹਨਾਂ ਦੇ ਦਰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਅਤੇ ਨਿਸ਼ਾਨ ਸਾਹਿਬ ਝੁੱਲ ਰਹੇ ਆ। ਉਹਨਾਂ ਦੇ ਦਰ ਸੀਸਗੰਜ ਸਾਹਿਬ, ਅਨੰਦਪੁਰ ਸਾਹਿਬ, ਨਿਸ਼ਾਨ ਸਾਹਿਬ ਝੁੱਲ ਰਹੇ ਆ। ਸੰਗਤ ਜੀ, ਜਿੱਥੋਂ ਜਿੱਥੋਂ ਵੀ ਮਹਾਰਾਜ ਦਾ ਸੀਸ ਆਇਆ ਤਰਾਵੜੀ ਦੇ ਅੰਦਰ, ਉੱਥੇ ਨਿਸ਼ਾਨ ਸਾਹਿਬ ਝੁੱਲ ਰਹੇ ਆ। ਅਗਲੇ ਨਾਭਾ ਸਾਹਿਬ, ਕੀਰਤਪੁਰ ਸਾਹਿਬ, ਜਿਹੜਾ ਵੀ ਕੋਈ ਪਾਪ ਕਰਦਾ ਹੈ ਉਹਨੇ ਖਾਕ ਵਿੱਚ ਰਲ ਜਾਣਾ, ਉਹਨੇ ਮਿਟ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਹਨ।

0: ਸਾਰੇ ਸੁੱਖ ਦੇਣ ਵਾਲੇ, ਨੌ ਪ੍ਰਕਾਰ ਦੇ ਖਜ਼ਾਨੇ ਦੇਣ ਵਾਲੇ ਨੇ ਪਰਮੇਸ਼ਰ ਜੀ, ਅਤੇ ਉਹਨਾਂ ਦਾ ਸਰੂਪ ਕੀ ਹੈ? ਨਿਰਭਉ, ਉਹ ਕਿਸੇ ਤੋਂ ਡਰਦੇ ਨਹੀਂ। ਨਿਰੰਕਾਰ, ਉਹਨਾਂ ਦਾ ਕੋਈ ਆਕਾਰ ਨਹੀਂ। ਭਾਵ ਖੰਡਨ, ਸਾਡੇ ਜੰਮਣ ਮਰਨ ਦਾ ਚੱਕਰ ਕੱਟਣ ਵਾਲੇ ਹਨ।
1: ਹਰ ਜੀਓ ਤੇਰੀ ਦਾਤੀ ਰਾਜਾ।
0: ਐ ਹਰੀ ਜੀ, ਮੈਂ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਹੀ ਰਾਜ

ਮਾਨਸ ਬੱਪੜਾ ਮਨੁੱਖ ਵਿਚਾਰਾ ਉਹਨੂੰ ਕੀ ਸਲਾਉਣਾ, ਮੈਂ ਉਸਦਾ ਮੁਹਤਾਜ ਨਹੀਂ ਬਣਦਾ ਮਨੁੱਖਾਂ ਦਾ। ਮਨੁੱਖਾਂ ਦਾ ਮੁਹਤਾਜ ਹੋਣਾ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਮਾਨੁੱਖ ਕੀ ਟੇਕ ਬ੍ਰਿਥੀ ਸਮਾਨ ਦੇਵਨ ਕਹੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨੁੱਖ ਕਹਿ ਕਿਛ ਨਾਹੀ ਹਾਥ। ਮਨੁੱਖ ਦੇ ਹੱਥ ਕੁਛ ਵੀ ਨਹੀਂ ਆ, ਸਭ ਕੁਝ ਕਰਨ ਕਰਾਉਣ ਵਾਲੇ ਨੇ ਪਰਮੇਸ਼ਰ ਜੀ। ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਰਾਜ ਆਉਂਦਾ ਹੈ, ਅਤੇ ਪਰਮੇਸ਼ਰ ਐਸਾ ਰਾਜ ਦਿੰਦਾ ਸੰਗਤ ਜੀ, ਆਪਾਂ ਰੋਜ਼ ਪੜ੍ਹਦੇ ਹਾਂ, ਜਿਨ੍ਹਾਂ ਨੇ ਵੀ ਨਾਮ ਨੂੰ ਆਸਰਾ ਬਣਾ ਲਿਆ, ਬਾਣੀ ਨੂੰ ਆਸਰਾ ਬਣਾ ਲਿਆ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਸਭ ਗਵਾਈਆਂ ਕਰ ਸਾਂਤ, ਸੁਖ ਮਨ ਆਏ ਵਸਿਆ ਜਿਨਿਸ਼ਾ, ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਦਿਸਦੀਆਂ ਏ ਵਡਿਆਈਆਂ। ਰਹਾਓ ਵਾਲੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ

ਮਿਲਾ ਦਿੱਤਾ, ਮਿਲਾਪ ਕਰਾ ਦਿੱਤਾ, ਉਦੋਂ ਕੀ ਹੋਇਆ? ਆਨੰਦ ਭਇਆ, ਸੁਖ ਸਹਿਜ ਸਮਾਨੇ। ਸੰਗਤ ਜੀ, ਗੁਰੂ ਨੇ ਕਿਰਪਾ ਕੀਤੀ, ਜਦੋਂ ਮੇਲ ਮਿਲਾ ਦਿੱਤਾ, ਮਿਲਾਪ ਕਰਾ ਦਿੱਤਾ, ਉਦੋਂ ਕੀ ਹੋਇਆ? ਆਨੰਦ ਭਇਆ, ਸੁਖ ਸਹਿਜ ਸਮਾਨੇ। ਸੰਗਤ ਜੀ ਅੰਦਰ

ਆਤਮਿਕ ਆਨੰਦ ਆ ਗਿਆ, ਸੁੱਖਾਂ ਦੇ ਵਿੱਚ ਸਮਾਈ ਹੋ ਗਈ, ਉਦੋਂ ਤੇ ਫਿਰ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਦੋਂ ਤੇ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ

ਨਾਮ ਨੂੰ ਹੀ ਜਪ, ਨਾਮ ਨੂੰ ਹੀ ਅਰਾਧ, ਅਤੇ ਅੰਨ ਦਿਨ ਹਰ ਰੋਜ਼ ਨਾਮ ਨੂੰ ਹੀ ਵਖਾਇਣ ਕਰ। ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਨਾਮ ਨੇ ਹੀ ਸਾਡੇ ਕੰਮ ਆਉਣਾ ਹੈ। ਅੰਨ ਦਿਨ ਹਰ ਰੋਜ਼ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਉਚਾਰਨ ਕਰਿਆ ਕਰੀਏ ਜੀ।

ਉਪਦੇਸ਼ ਨੂੰ ਸੁਣ ਕੇ ਕਿੰਨਾ ਦਾ ਉਪਦੇਸ਼ ਸਾਧ ਸੰਤਨ ਕਾ ਸਾਧਾਂ ਦਾ ਸੰਤ ਜਣਾਂ ਦਾ ਗੁਰਮੁਖ ਜਣਾਂ ਦਾ ਗੁਰੂ ਦਾ ਉਪਦੇਸ਼ ਸੁਣ ਕੇ ਜਿਹੜੀ ਜਮਾਂ ਦੀ ਮੁਥਾਜੀ ਹੈ ਨਾ ਜੀ ਉਹ ਖਤਮ ਹੋ ਗਈ ਹੁਣ ਜੰਮਣ ਮਰਨ ਦਾ ਡਰ ਮਿਟ ਗਿਆ ਹੁਣ ਵਿਕਾਰਾਂ ਦਾ ਡਰ ਖਤਮ ਹੋ ਗਿਆ ਜਦੋਂ ਗੁਰੂ ਦਾ ਉਪਦੇਸ਼ ਸੁਣਿਆ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਜਦੋਂ ਪੂਰੇ ਗੁਰੂ ਦਾ ਸੰਤ ਜਣਾਂ ਦਾ ਉਪਦੇਸ਼ ਸੁਣਿਆ

ਜੀ ਤੁਹਾਡੀ ਕੌਣ ਕੀਮਤ ਪਾ ਸਕਦਾ ਹੈ? ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਿਉਂਕਿ ਪਰਮੇਸ਼ਰ ਦੇ ਬਾਰੇ ਆਪਾਂ ਪੜ੍ਹਦੇ ਹਾਂ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇ, ਅਮੁੱਲ ਜਾਹੇ, ਅਮੁੱਲ ਭਾਏ, ਅਮੁੱਲਾ ਸਮਾਹੇ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਮਹਾਰਾਜ ਜੀ ਸਮਝਾ ਰਹੇ ਨੇ ਕੀਮਤ ਕੌਣ ਕਰੇ ਪ੍ਰਭ ਤੇਰੀ। ਪਰਮੇਸ਼ਰ ਜੀ ਤੁਹਾਡੀ ਕੋਈ ਕੀਮਤ ਨਹੀਂ ਪਾ ਸਕਦਾ। ਤੂੰ ਸਰਬ ਜੀਆਂ ਦਿਆਲਾ, ਤੁਸੀਂ ਸਾਰੇ ਜੀਵਾਂ 'ਤੇ ਦਿਆਲੂ ਹੋ, ਕਿਰਪਾਲੂ ਹੋ। ਵਾਹਿਗੁਰੂ ਕਿੱਡਾ ਵੱਡਾ ਦਿਆਲਤਾ ਦੇ ਘਰ ਵਿੱਚ ਆਉਂਦਾ ਹੈ, ਉਹ ਕਿੰਨਾ ਦਿਆਲੂ ਹੈ, ਆਓ ਸਰਵਣ ਕਰੀਏ। ਮਹਾਰਾਜ ਸਮਝਾਉਂਦੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਉਹਦੀਆਂ ਬਖਸ਼ਾਂ, ਉਹਦੀ ਦਿਆਲਤਾ ਉਹਨੂੰ ਲਿਖਿਆ ਨਹੀਂ ਜਾ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਵਾਹਿਗੁਰੂ ਜੀ ਕਿੰਨੇ ਦਿਆਲੂ ਨੇ, ਕਿਰਪਾਲੂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਿ ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਭਾਰ, ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਪ, ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੀਤ ਨਾ ਹਾਰੈ। ਉਹ ਏਡਾ ਵੱਡਾ ਦਿਆਲੂ ਹੈ, ਸਾਡੇ ਐਬਾਂ ਨੂੰ ਵੇਖਦਾ, ਸਾਡੇ ਗੁਨਾਹਾਂ ਨੂੰ ਵੇਖਦਾ, ਫਿਰ

ਦੇ ਵਿੱਚ ਸੰਗਤ ਜੀ ਜੋ ਵੀ ਵਰਤਾਰਾ ਵਰਤ ਰਿਹਾ ਹੈ ਉਹ ਪਰਮੇਸ਼ਰ ਦਾ ਕੀਤਾ ਹੋਇਆ ਹੈ। ਕਿੰਨੀ ਵਾਰ ਇਹ ਸੰਸਾਰ ਬਣਿਆ, ਕਿੰਨੀ ਵਾਰ ਖਤਮ ਹੋਇਆ, ਜੋ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਜੀਵਾਂ ਨੂੰ ਭੰਡਾਰੇ ਮਿਲ ਰਹੇ ਨੇ, ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਮਹਾਰਾਜ ਜੀ ਸਮਝਾ ਰਹੇ ਨੇ ਸਭ ਕੁਛ ਕੀਤਾ ਤੇਰਾ ਵਰਤੇ, ਅਸੀਂ ਤੁਹਾਡੇ ਬਾਲ ਹਾਂ, ਅਸੀਂ ਤੁਹਾਡੇ ਬੱਚੇ।

ਜਿਵੇਂ ਪੁੱਤਰ ਤੇ ਸੰਗਤ ਜੀ ਪਿਤਾ ਕਿਰਪਾਲੂ ਹੁੰਦੇ ਨੇ, ਦਿਆਲੂ ਹੁੰਦੇ ਨੇ, ਪਰਮੇਸ਼ਰ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਵੀ ਸਾਡੀ ਰੱਖਿਆ ਕਰੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭੋ ਕਿਹਾ ਕਾੜਾ ਜੀਓ। ਮਾਲਕ ਜੀ ਅਸੀਂ ਤੁਹਾਡੇ ਬੱਚੇ ਹਾਂ ਅਤੇ ਆਪਣੇ ਬੱਚਿਆਂ ਦੀ ਰਖਵਾਲੀ ਕਰੋ। ਮਹਾਰਾਜ ਜੀ ਨੇ ਅੱਗੇ ਸੰਗਤ ਜੀ ਜੋ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ, ਆਓ ਉਸ ਪਾਵਨ ਬਾਣੀ ਦੇ ਨਾਲ ਵੀ ਆਪਣਾ ਮਨ ਜੋੜੀਏ। ਇੱਕ ਵਾਰੀ ਸਾਰੀ ਸੰਗਤ ਫਿਰ ਪਿਆਰ ਨਾਲ ਕਹੋ ਜੀ ਸਤਿ

ਸੰਗਤ ਜੀ, ਸਲੋਕ ਡੱਖਣੇ ਮਹੱਲਾ ਪੰਜਵਾਂ। ਇੱਕ ਇੱਕ ਅੱਖਰ ਮਹਾਰਾਜ ਦੀ ਬਾਣੀ ਦਾ ਨਾ ਸਾਡਾ ਬੜਾ ਧਿਆਨ ਮੰਗਦਾ ਹੈ। ਸ਼ਬਦ ਆਇਆ ਡੱਖਣੇ, ਵਿਦਵਾਨਾਂ ਤੋਂ ਆਪ ਜੀ ਹਰ ਰੋਜ਼ ਸੁਣਦੇ ਹੋ ਕਿ ਦੱਖਣ ਦੇ ਅੰਦਰ ਪੰਜਾਬ ਦਾ ਜਿਹੜਾ ਦੱਖਣ ਵਾਲਾ ਪਾਸਾ ਹੈ, ਇੱਧਰ ਜਿਹੜੇ ਲੋਕ ਰਹਿੰਦੇ ਨੇ ਇਹ ਭਾਸ਼ਾ ਬੋਲਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਸੇ ਭਾਸ਼ਾ ਦੇ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਨੇ ਉਸੇ ਭਾਸ਼ਾ ਦੇ ਵਿੱਚ ਸ਼ਬਦ ਉਚਾਰਨ ਕੀਤਾ। ਮੈਂ ਆਪ ਜੀ ਦਾ ਥੋੜ੍ਹਾ ਜਿਹਾ ਸਮਾਂ ਇਸ ਪਾਸੇ ਲੈਣਾ ਚਾਹੁੰਦਾ ਤਾਂ ਕਿ ਗੱਲ ਸਮਝ ਆਵੇ। ਸੰਗਤ ਜੀ, ਅਸੀਂ ਬੜੇ ਅਮੀਰ ਹਾਂ, ਅਸੀਂ ਬੜੇ ਧਨਾੜ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਕਿ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵ ਹੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਇੰਨੇ ਅਮੀਰ ਹਾਂ, ਇੰਨੇ ਧਨਾੜ ਹਾਂ ਕਿ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵ ਹੈ ਖਰਚੇ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਦੋ ਜਾਈ। ਬੜੇ ਪੱਖਾਂ ਤੋਂ ਅਸੀਂ ਅਮੀਰ ਹਾਂ, ਇਤਿਹਾਸ ਦੇ ਪੱਖ ਤੋਂ ਸਾਡੇ ਵਰਗਾ ਇਤਿਹਾਸ ਕੋਈ ਨਹੀਂ। ਗੁਰਬਾਣੀ ਦੇ ਪੱਖ ਤੋਂ ਸੰਗਤ ਜੀ, ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਧਾਰਮਿਕ ਗ੍ਰੰਥ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਕਰ ਸਕੇ। ਇੱਕ ਅੰਗਰੇਜ਼ ਵਿਦਵਾਨ ਹੋਇਆ ਹੈ, ਉਹਦਾ ਨਾਮ ਹੈ ਡਾਕਟਰ ਟਰੰਪ। ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਖੋਜ ਕੀਤੀ, ਅਤੇ ਡਾਕਟਰ ਟਰੰਪ ਖੋਜ ਕਰਕੇ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 16 ਭਾਸ਼ਾਵਾਂ ਦਾ ਗਿਆਨ। ਕਿੰਨੀਆਂ ਜੀ? 16 ਭਾਸ਼ਾਵਾਂ ਦਾ। ਉਹ ਅੰਗਰੇਜ਼ ਹੈ, ਆਪਾਂ ਸਿੱਖ ਹਾਂ। ਸੰਗਤ ਜੀ, ਮਾਫ਼ ਕਰਨਾ, ਆਪਾਂ ਖੋਜ ਨਹੀਂ ਕਰਦੇ, ਮੱਥਾ ਟੇਕਦੇ ਹਾਂ, ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ, ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਸਮਝਾਇਆ ਹੈ ਕਿ ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰ ਜੋ ਅੰਦਰ ਖਜ਼ਾਨਾ ਭਰਿਆ ਪਿਆ ਹੈ, ਜੇ ਸੰਗਤ ਜੀ ਉਹਨੂੰ ਖੋਲ੍ਹ ਕੇ ਵੇਖਦੇ ਨਹੀਂ, ਫਿਰ ਮਾਣ ਨਹੀਂ ਕਰ ਸਕਦੇ। ਜੇ ਇੱਕ ਬੱਚੇ ਨੂੰ ਪਤਾ ਹੀ ਨਹੀਂ ਹੈ ਕਿ ਮੇਰੇ ਪਿਤਾ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ, ਪ੍ਰੋਪਰਟੀ ਹੈ, ਬੈਂਕ ਬੈਲੈਂਸ ਹੈ, ਉਹ ਆਪਣੇ ਪਿਤਾ 'ਤੇ ਮਾਣ ਨਹੀਂ ਕਰ ਸਕਦਾ। ਅਤੇ ਮਹਾਰਾਜ ਦੀ ਬਾਣੀ ਵਿੱਚ ਕਿੰਨੇ ਰਤਨ ਭਰੇ ਨੇ, ਕਿੰਨੇ ਲਾਲ ਭਰੇ ਨੇ, ਜਵਾਹਰ ਭਰੇ ਨੇ, ਮੋਤੀ ਭਰੇ ਨੇ। ਸੰਗਤ ਜੀ, 16 ਭਾਸ਼ਾਵਾਂ ਬਾਰੇ ਡਾਕਟਰ ਟਰੰਪ ਨੇ ਕਿਹਾ, ਅਤੇ ਡਾਕਟਰ ਟਰੰਪ ਦਾ ਇਹ ਦਾਅਵਾ ਆਪਾਂ ਉਹਨੂੰ ਸੱਚ ਨਹੀਂ ਮੰਨ ਸਕਦੇ। ਜਿੰਨਾ ਬੰਦਾ ਇਹਦੀ ਖੋਜ ਕਰੇਗਾ, ਉਹਨੂੰ ਹੋਰ ਭਾਸ਼ਾਵਾਂ ਲੱਭਦੀਆਂ ਜਾਣਗੀਆਂ। ਮਹਾਰਾਜ ਕਹਿ ਰਹੇ ਨੇ ਡੱਖਣੇ ਦੇ ਵਿੱਚ, ਜੇ ਅੱਜ ਉਹਨਾਂ ਨੇ ਬਾਣੀ ਦੀ ਵਿਚਾਰ ਕਰਨ ਨੂੰ ਕਿਹਾ, ਅਤੇ ਕਿਹਾ ਕਿ ਸੰਗਤ ਦੇ ਨਾਲ ਸਾਂਝ ਵੀ ਪਾਓ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈ, ਆ ਸੰਗਤ ਜੀ ਨੋਟ ਕਰਿਓ। ਪਹਿਲੀ ਭਾਸ਼ਾ ਸੰਸਕ੍ਰਿਤ। ਸੰਸਕ੍ਰਿਤ ਦਾ ਬਦਲਿਆ ਹੋਇਆ ਰੂਪ, ਪ੍ਰਾਕਿਰਤ ਰੂਪ ਸਾਨੂੰ ਮਿਲਦਾ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ, ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਜੇ ਮੈਂ ਹੁਣ ਸਟੇਜ ਤੋਂ ਬੋਲਾਂਗਾ, ਸੰਗਤ ਨੇ ਕਹਿਣਾ ਸਾਨੂੰ ਸਮਝ ਨਹੀਂ ਆਈ, ਕੋਈ ਵਿਦਵਾਨ ਪੰਡਿਤ ਹੋਇਆ ਤਾਂ ਉਹਨੇ ਨਮਸਕਾਰ ਕਰਨੀ ਹੈ, ਮਹਾਰਾਜ ਤੁਹਾਡੀ ਬਾਣੀ ਵਿੱਚ ਇੰਨਾ ਗਿਆਨ। ਆ ਸੁਣਿਓ ਜੀ, ਕਤੰਚ ਮਾਤਾ ਕਤੰਚ ਪਿਤਾ, ਕਤੰਚ ਬੰਤਾ ਵਿਨੋਦ ਸੁਤਾ, ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬ ਅਤੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਸਕ੍ਰਿਤ ਦੇ ਸਲੋਕ, ਸਹਿਸਕ੍ਰਿਤੀ ਦੇ ਸਲੋਕ। ਫਿਰ ਦੂਜੀ ਭਾਸ਼ਾ ਜਿਹਦੇ ਵਿੱਚ ਬੁੱਧ ਧਰਮ ਦੇ ਗ੍ਰੰਥ ਲਿਖੇ ਗਏ, ਉਹਨੂੰ ਕਹਿੰਦੇ ਆ ਪਾਲੀ, ਬੁੱਧ ਧਰਮ ਦੇ ਗ੍ਰੰਥ। ਮਹਾਰਾਜ ਦੀ ਬਾਣੀ ਆਉਂਦੀ ਹੈ ਗਾਥਾ, ਕਰਪੂਰ ਪੋਹਪ ਸੁਗੰਧਾ, ਪਰਸ ਮਨੁੱਖ ਹੈ ਦੇਹੰਗ ਮਲੀਨੰਗ, ਮਜ਼ਾ ਰੁਦਰ ਦਰਗੰਧਾ,
नानक अथ गर्बेन अज्ञानो परमानो परजंत आकाशै दीप लोभ से खंडने गशेन नैन भरेन नानक बिना साधु न सिद्धते। संगत जी तीसरी भाषा अरबी ते फारसी। मैं आप जी नाल आरंभ दे विच शब्द विचारिया सी सारा फारसी विच। होर शब्द सुन लो, जक अर्ज गुफ्तम पेश तो दरगोश कुन करतार हका कबीर करीम तू बेऐब परवदगार। सारा शब्द ना पढ़ा समय की सीमा। गुरु ग्रंथ साहब के अंदर संगत जी संस्कृत भी है, पाली भी है, अरबी भी है, फारसी भी है। गुरु ग्रंथ साहब के अंदर संगत जी मराठी भी है। महाराष्ट्र दे विच बोली जाण वाली, आओ मराठी भाइयो, तुसी वाहिगुरु दी सिमरन करना चाहुंदे हो, तुहानू मराठी चंगी लगदी आ, आओ मराठी विच बोलदे आ। भगत नामदेव जी महाराष्ट्र दे होए, उन्हां दे 61 शब्द गुरु ग्रंथ साहिब विच दर्ज ने। संगत जी कदी कदी हुक्मनामा सुनदे हो सारा मराठी विच। पहल पुरिए पुंडरक वणा तांचे हंसा सगले जना कृष्णा ते जानू हर हर ना चंती नाचना पहलपुर साबरा अथोन प्रसाद मरा आसगा आसुसगा हरका बागरा नाचे पिंदी मैं सागरा नाचंती गोपी जना नैया ते बैरे कना तरक ना चा प्रमिया चा केसवा बचौनी अये मैये एक आन जियो पिंदी उबकले संसारा प्रम प्रम आए तुमचे द्वारा तू कुन रे मैं जी नामा हो जी आला ते निवारना जम कारना। गुरु ग्रंथ साहब दे अंदर संगत जी मराठी। आ महाराष्ट्र विच सुन रहे होणगे वीर, गुरु ग्रंथ साहब दा हिरदा वेखो किड्डा वड्डा। तुसी मराठी बोलदे हो, आओ वाहिगुरु दा सिमरन करिए। गुरु ग्रंथ साहब दे अंदर बंगाली। बंगाल दे रहन वाले ने भगत जयदेव जी। दास उत्थे दुर्गापुर ते आसनसोल कलकत्ते जांदा रहिंदा है। भगत जयदेव जी बंगाल दे रहन वाले ने, उन्हां दा मंदर वेख के आया। दुर्गापुर दीआं संगतां आसनसोल दीआं संगतां ये दो शब्दां नूं संगत जी बंगाली भाषा दे विच वंडदियां ने, दसदियां ने कि गुरु ग्रंथ साहब दे अंदर भगत जयदेव जी नूं थां दित्ती गई है। जदों सिंह साहब जी ने सचखंड श्री हरिमंदर साहब किसी ग्रंथी सिंह नूं रखना, किसी अखंड पाठी साहब नूं सेवा देनी आ, कहिंदे ने भगत जयदेव जी का पदा सुनाओ। संगत जी सुनियो महाराज की बाणी किड्डी अमीर आ। परमाद पुरख मनोपमंग सत आद भाव रतंग परम अद्भुतंग परकिरत परंग जद चिंत सर्वगतंग केवल राम नाम मनोरमंग बद अमृत तत् मयंग नाद नोत जसमरनेन जन्म जराद मरण भयंग। संगत जी सारा शब्द ना पढ़ा क्योंकि घड़ी की सुई मैनू कह रही है ज्ञानी जी समा घट है। बंगाल की भाषा, मराठी भाषा, आ बिहार दे विच यूपी विच जिहड़ी बोली जाती है ब्रज भाषा, गुरु ग्रंथ साहिब दे विच उन्नू भी थां दिता गया। भगत कबीर जी दे संगत जी कई शब्द ने जिहड़े ब्रज भाषा दे विच ने। गुरु ग्रंथ साहिब दे अंदर फॉरन दियां विदेशां दियां लैंग्वेज, फॉरन लैंग्वेज वो किहड़ियां, श्रीलंका दे अंदर संगत जी बोली जाण वाली बोली तन गुरु ग्रंथ साहिब दे अंदर वह भी दर्ज है। उदाहरण के तौर पर मैं व्याख्या नहीं करता, केवल श्लोक पढ़ जाना। गच्छ हो पुत्री राजकुवार नाम भनो सच दूत सवार। गच्छ हो
कोई समझ आई है जी? नहीं आई। क्यों नहीं आई? क्योंकि श्रीलंका विच बोली जाने वाली बोली किन्ने अमीर हाँ जी असी गुरु ग्रंथ साहब महाराज के अंदर किन्निया भाषावां दा ज्ञान। गुरु ग्रंथ साहब दे विचों हुण मैं हिंदी बोलन लग्या आप सारिया ने कहना सानू समझ आ गई है।

ਸਾਰੀ ਬਾਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦੀ ਵਿੱਚ। ਆਓ ਹਿੰਦੂ ਭਰਾਵੋ, ਪਰਮੇਸ਼ਰ ਦਾ ਨਾਮ ਲੈਣਾ ਕੋਈ ਭਾਸ਼ਾ ਦੀ ਬੰਦਿਸ਼ ਨਹੀਂ ਆ। ਆਓ ਹਿੰਦੀ 'ਚ ਲੈਂਦੇ ਹਾਂ। 68 ਸ਼ਬਦ 57 ਸਲੋਕ ਸਾਰੇ ਹਿੰਦੀ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰਮੁਖੀ ਪੰਜਾਬੀ, ਠੇਠ ਪੰਜਾਬੀ, ਇਹਦੇ ਸੰਗਤ ਨੇ ਕਹਿਣਾ ਸਾਨੂੰ ਸਮਝ ਆ ਗਈ ਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸੰਗਤ ਜੀ, ਸੰਸਕ੍ਰਿਤ ਹੈ, ਪਾਲੀ ਹੈ, ਬ੍ਰਜ ਭਾਸ਼ਾ ਹੈ, ਮਰਾਠੀ ਹੈ, ਬੰਗਾਲੀ ਹੈ, ਸ਼੍ਰੀਲੰਕਾ ਦੀ ਬੋਲੀ ਹੈ, ਹਿੰਦੀ ਹੈ। ਜਿੰਨਾ ਕੋਈ ਬੰਦਾ ਖੋਜਦਾ ਜਾਵੇਗਾ, ਆਓ ਲਹਿੰਦੇ ਪੰਜਾਬ ਵਾਲਿਓ, ਵੀਰੋ ਮੁਲਤਾਨ ਵਿੱਚ ਰਹਿਣ ਵਾਲਿਓ, ਸਿਆਲਕੋਟ ਵਿੱਚ ਰਹਿਣ ਵਾਲਿਓ, ਤੁਹਾਨੂੰ ਇਹ ਬੋਲੀ ਚੰਗੀ ਲੱਗਦੀ ਆ, ਆਓ ਇਸੇ ਬੋਲੀ ਵਿੱਚ ਆਪਾਂ ਅੱਲਾ ਦੀ ਇਬਾਦਤ ਕਰਦੇ ਹਾਂ। ਮਹਾਰਾਜ ਜੀ ਸਮਝਾ ਰਹੇ ਆ ਸੰਗਤ ਜੀ, ਲੱਗੜੀਆਂ ਪ੍ਰੀਅੰਨ ਪੇਖੰਦੀਆਂ ਨਾ ਤਿੱਪੀਆਂ, ਜਿਹੜੀਆਂ ਅੱਖਾਂ ਪਤੀ ਪਰਮੇਸ਼ਰ ਦੇ ਮਿਲਾਪ ਦੇ ਵਿੱਚ ਲੱਗ ਗਈਆਂ ਉਹ ਰੱਜਦੀਆਂ ਨਹੀਂ, ਉਹ ਤ੍ਰਿਪਤ ਨਹੀਂ ਹੁੰਦੀਆਂ। ਮੈਂ ਥੋੜ੍ਹਾ ਜਿਹਾ ਰੁਕਾਂ ਤਾਂ ਕਿ ਗੱਲ ਸਮਝ ਆਵੇ। ਸੰਗਤ ਜੀ, ਜੇਕਰ ਸੰਸਾਰੀ ਮਨੁੱਖ ਦੀਆਂ ਅੱਖਾਂ ਵਿਕਾਰ ਵੇਖਦਿਆਂ ਵੇਖਦਿਆਂ ਨਹੀਂ ਤੱਕਦੀਆਂ ਨਾ, ਅਤੇ ਪ੍ਰਭੂ ਦੇ ਪਿਆਰਿਆਂ ਦੀਆਂ ਅੱਖਾਂ ਵੀ ਵਾਹਿਗੁਰੂ ਦਾ ਦੀਦਾਰ ਕਰਦਿਆਂ ਕਰਦਿਆਂ ਨਹੀਂ ਥੱਕਦੀਆਂ। ਸੰਸਾਰੀ ਮਨੁੱਖਾਂ ਦੀ ਗੱਲ ਕਰਦਿਆਂ ਬਾਣੀ ਨੇ ਲਿਖਿਆ ਕਿ ਆਖਣ ਆਖ ਨਾ ਰੱਜਿਆ, ਆ ਮੂੰਹ ਕਹਿ ਕਹਿ ਕੇ ਨਹੀਂ ਰੱਜਿਆ ਨਹੀਂ ਥੱਕਿਆ, ਸੁਣਨ ਨਾ ਰੱਜੇ ਕੰਨ, ਸੰਸਾਰ ਦੀ ਨਿੰਦਾ ਚੁਗਲੀ ਸੁਣ ਸੁਣ ਕੇ ਇਹ ਨਹੀਂ ਰੱਜੇ, ਅੱਖੀਂ ਦੇਖ ਨਾ ਰੱਜੀਆਂ, ਆ ਅੱਖਾਂ ਕਿਸੇ ਦਾ ਪਰਾਇਆ ਰੂਪ ਮੰਦੀ ਨਿਗਾਹ ਨਾਲ ਵੇਖ ਵੇਖ ਕੇ ਨਹੀਂ ਥੱਕਦੀਆਂ। ਗੁਣ ਗਾਹ ਕੇ ਘਰਾਂ ਵੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ। ਜੇ ਸੰਸਾਰੀ ਮਨੁੱਖ ਵਿਕਾਰ ਵੇਖਦਿਆਂ ਵੇਖਦਿਆਂ ਨਹੀਂ ਤੱਕਦਾ, ਤੇ ਪਰਮੇਸ਼ਰ ਦਾ ਪਿਆਰਾ ਵਾਹਿਗੁਰੂ ਦੇ ਦੀਦਾਰ ਕਰਦਿਆਂ ਕਰਦਿਆਂ ਨਹੀਂ ਥੱਕਦਾ, ਉਹਦੀਆਂ ਅੱਖਾਂ ਨਹੀਂ ਤੱਕਦੀਆਂ। ਉਹ ਕਹਿੰਦਾ ਵਾਹਿਗੁਰੂ ਕਰਾਂ ਕੀ, ਤੂੰ ਜੀਵ ਇੱਕ ਦਿੱਤੀ ਹੈ ਮੈਨੂੰ ਕਰੋੜਾਂ ਜੀਵਾਂ ਦੇ, ਹਰ ਜੀਵ ਦੇ ਨਾਲ ਮੈਂ ਤੁਹਾਡੀ ਸਿਫਤ ਕਰਾਂ। ਵਾਹਿਗੁਰੂ ਕਰਾਂ ਕੀ, ਤੁਸੀਂ ਮੈਨੂੰ ਦੋ ਕੰਨ ਦਿੱਤੇ ਨੇ, ਕਰੋੜਾਂ ਕੰਨ ਦਿਓ, ਮੈਂ ਕਰੋੜਾਂ ਕੰਨਾਂ ਦੇ ਨਾਲ ਤੁਹਾਡਾ ਜਸ ਸੁਣਾ। ਆਪਾਂ ਰੋਜ਼ ਪੜ੍ਹਦੇ ਹਾਂ ਜੀ, ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਪ੍ਰਭੂ ਦਾ ਪਿਆਰਾ ਕਹਿੰਦਾ ਹੈ ਕਿ ਕੋਟ ਕਰਨ ਦੀਜੈ ਮੇਰੇ ਸਵਾਮੀ, ਹਰ ਜਸ ਸੁਣੀਏ ਹਰ ਕੇਰੇ ਰਾਮ। ਵਾਹਿਗੁਰੂ ਜੀ ਮੈਨੂੰ ਕਰੋੜਾਂ ਕੰਨ ਦਿਓ, ਮੈਂ ਹਰ ਕੰਨ ਦੇ ਨਾਲ ਤੁਹਾਡੀ ਸਿਫਤ ਸੁਣਾ। ਅਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਾਡੀਆਂ ਅੱਖਾਂ

ਹੁਣ ਦੀਦਾਰ ਕਿੱਥੇ ਕਰਦੀਆਂ ਜੀ, ਤ੍ਰਿਪਤ ਕਿਵੇਂ ਨਹੀਂ ਹੁੰਦੀਆਂ? ਕਹਿੰਦੇ ਪਰਮੇਸ਼ਰ ਹੱਠ ਮੰਜਾਊ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ। ਪਰਮੇਸ਼ਰ ਤੋਂ ਬਗੈਰ ਤਾਂ ਕੋਈ ਥਾਂ ਹੋਰ ਹੈਗੀ ਨਹੀਂ ਆ, ਹਰ ਥਾਂ 'ਤੇ ਵਿਆਪਕ ਹੈ ਜੀ। ਪੜ੍ਹਿਓ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਪਰਮੇਸ਼ਰ ਦੇ ਦੀਦਾਰ ਨਹੀਂ ਹੁੰਦੇ। ਜੋ ਦੀਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਗੁਰੂ ਅਮਰਦਾਸ ਸਮਝਾਉਂਦੇ ਨੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਰੀ ਕਾਇਨਾਤ ਨੂੰ ਵੇਖ ਕੇ, ਖੰਡਾਂ ਬ੍ਰਹਿਮੰਡਾਂ ਨੂੰ ਵੇਖ ਕੇ, ਉੱਗੇ ਹੋਏ ਫੁੱਲਾਂ ਨੂੰ ਵੇਖ ਕੇ, ਸੰਗਤ ਜੀ ਧਰਤੀ 'ਤੇ ਪੈਦਾ ਹੋਏ ਦਰਖਤਾਂ ਨੂੰ ਵੇਖ ਕੇ, ਪ੍ਰਭੂ ਦਾ ਪਿਆਰਾ ਵਿਸਮਾਦਿਤ ਹੋ ਜਾਂਦਾ। ਗੁਰੂ ਰਾਮਦਾਸ ਜੀ ਉਹਨਾਂ ਦਾ ਬਚਨ ਆਪਾਂ ਸੁਣਦੇ ਹੀ ਹਾਂ। ਮਹਾਰਾਜ ਜੀ ਕਹਿੰਦੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸੰਗਤ ਜੀ, ਕਾਇਨਾਤ ਦੇ ਜਰੇ ਜਰੇ ਦੇ ਵਿੱਚੋਂ ਉਹਨਾਂ ਨੂੰ ਪ੍ਰਭੂ ਦੇ

ਜਦੋਂ ਕਥਾ ਨੂੰ ਸੁਣਦੇ ਹਾਂ ਸਾਡੇ ਵਿਕਾਰਾਂ ਦਾ ਸਰੀਰ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਅੰਦਰ ਗੁਣਾਂ ਦਾ ਪ੍ਰਵੇਸ਼ ਸ਼ੁਰੂ ਹੋ ਜਾਂਦਾ। ਅਮਰੀਕਾ ਦੇ ਵਿੱਚ 10 ਦਸੰਬਰ ਮਹੀਨੇ 'ਚ ਸੀ, 22 ਦਸੰਬਰ ਨੂੰ ਵਰਜੀਨੀਆ ਗੁਰੂ ਘਰ ਦੇ ਵਿੱਚ ਕਥਾ ਕੀਤੀ, ਸਿੰਘ ਸਭਾ ਬ੍ਰੈਡ ਕਰੋੜ। ਅੱਜ ਦੀ ਪਾਵਨ ਬਾਣੀ ਤੋਂ ਮੈਂ 2 ਮਿੰਟ ਆਪ ਜੀ ਦੇ ਲੈਣਾ ਚਾਹੁੰਦਾ। ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਕਥਾ ਰਾਹੀਂ ਸੁਣਾਇਆ ਗਿਆ। ਉੱਥੇ ਜਿੱਥੇ ਬੇਅੰਤ ਸੰਗਤ ਆਈ, ਉੱਥੇ ਇੱਕ ਯਹੂਦੀ ਔਰਤ, ਉਹਦਾ ਨਾਮ ਹੈ ਜੂਲੀਆ ਮਾਰਗਰੇਟ, ਉਹ ਵੀ ਕਥਾ ਸੁਣ ਲਈ ਆਈ। ਜਦੋਂ ਕਥਾ ਉਹਨੇ ਸੁਣੀ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ, ਉਹਦੇ ਅੱਖਾਂ ਦੇ ਵਿੱਚ ਵੈਰਾਗ ਅਤੇ ਪ੍ਰੇਮ ਦੇ ਅੱਥਰੂ ਕਰੀ ਜਾਣ, ਸਾਰਾ ਚਿਹਰਾ ਉਹਦਾ ਭਰ ਗਿਆ ਅੱਥਰੂਆਂ ਦੇ ਨਾਲ। ਸੰਗਤ ਨੇ ਜਾ ਕੇ ਉਹਨਾਂ ਨੂੰ ਚੁੱਪ ਕਰਾਇਆ। ਕਥਾ ਕਿਵੇਂ ਮਨ ਨੂੰ ਸਾਫ਼ ਕਰਦੀ ਹੈ, ਕਿਵੇਂ ਵਿਕਾਰਾਂ ਨੂੰ ਧੋਂਦੀ ਆ। ਸੰਗਤ ਜੀ, ਕਥਾ ਤੋਂ ਬਾਅਦ ਉਹ ਜੂਲੀਆ ਮਾਰਗਰੇਟ ਬੀਬੀ ਮੇਰੇ ਕੋਲ ਆਈ ਅਤੇ ਆ ਕੇ ਕਹਿਣ ਲੱਗੀ, ਗਿਆਨੀ ਜੀ, ਮੈਂ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦੀ ਹਾਂ, ਮੇਰੇ ਲਈ ਉੱਥੇ ਤੁਸੀਂ ਰਿਹਾਇਸ਼ ਦਾ ਪ੍ਰਬੰਧ ਕਰ ਦਿਓ ਅੰਮ੍ਰਿਤਸਰ ਸਾਹਿਬ। ਕਰ ਦਿੱਤਾ ਜੀ। 28 ਦਸੰਬਰ ਨੂੰ ਉਹ ਬੀਬੀ ਇੱਥੇ ਆਈ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਅੰਮ੍ਰਿਤ ਪਾਨ ਕਰਕੇ ਜੂਲੀਆ ਮਾਰਗਰੇਟ ਤੋਂ ਜੂਲੀਆ ਕੌਰ ਬਣ ਗਈ। ਸੰਗਤ ਜੀ, ਕਥਾ ਮਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਆ। ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਪ੍ਰਾਣੀ ਮਿਲੇ ਆ ਸੰਸਾਰ ਦੇ ਵਿੱਚ, ਜਿਹੜੇ ਵਾਰੰਵਾਰ ਧੰਨਵਾਦ ਕਰਦੀ ਆ ਕਿ ਮੰਜੀ ਸਾਹਿਬ ਤੋਂ ਜਿਹੜੀ ਕਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕੀਤੀ ਹੈ, ਸਿੰਘ ਸਾਹਿਬਾਨ ਜੀ ਨੇ, ਇਹ ਬੜਾ ਵੱਡਾ ਪਰਉਪਕਾਰ ਕੀਤਾ। ਅਨੇਕਾਂ ਪ੍ਰਾਣੀਆਂ ਦਾ ਜੀਵਨ ਬਦਲਿਆ। ਤਰਨ ਤਾਰਨ ਸਾਹਿਬ ਸੰਗਤ ਜੀ, ਸਟੇਜ ਦੀ ਸੇਵਾ ਕਰਦਿਆਂ ਇੱਕ ਵਾਰੀ ਕਥਾ ਕਰਦਿਆਂ ਸੰਗਤ ਨਾਲ ਸਾਂਝਾ ਕੀਤਾ ਸ਼ੇਖ ਫਤਿਹ ਦਾ ਇਤਿਹਾਸ, ਕਿ ਉਹਨੇ ਤਾਂ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਭੂਮਿਕਾ ਨਿਭਾਈ ਆ ਅਤੇ ਆਪਾਂ ਉੱਥੇ ਖੀਰਾਂ ਲੈ ਕੇ ਜਾਂਦੇ ਹਾਂ। ਜਦੋਂ ਸੰਗਤ ਨੇ ਸੁਣਿਆ, ਇੱਕ ਨਹੀਂ ਸੈਂਕੜੇ ਪ੍ਰਾਣੀ ਆਏ, ਕਹਿੰਦੇ ਗਿਆਨੀ ਜੀ, ਸਾਨੂੰ ਪਤਾ ਨਹੀਂ ਸੀ, ਅੱਜ ਤੋਂ ਬਾਅਦ ਅਸੀਂ ਖੀਰ ਲੈ ਕੇ ਜਾਵਾਂਗੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਅਸੀਂ ਸਿੱਖ ਮਤੇ ਤੋਂ ਕੀ ਲੈਣਾ। ਮਹਾਰਾਜ ਦੀ ਬਾਣੀ। ਸਾਧ ਸੰਗਤ, ਜਦੋਂ ਕਥਾ ਸੁਣੀ ਦੀ ਆ, ਮਨ ਦੀ ਮੈਲ ਉਤਰਦੀ ਆ, ਮਨ ਸਾਫ਼ ਹੁੰਦਾ, ਮਨ ਪਾਵਨ ਹੁੰਦਾ, ਮਨ ਇੰਨਾ ਪਾਵਨ ਹੋ ਜਾਂਦਾ। ਕਬੀਰ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕੈਦ ਕਬੀਰ,

ਸੰਗਤ ਜੀ ਧਿਆਨ ਨਾਲ ਸੁਣਿਓ, ਪਰਮੇਸ਼ਰ ਡੂੰਗਰ ਪਹਾੜਾਂ ਵਿੱਚ ਵੀ ਆ, ਜਲਾਂ ਜਲ ਵਿੱਚ ਵੀ ਆ, ਥਲਾਂ ਧਰਤੀ 'ਤੇ ਵੀ ਆ, ਭੂਮ ਇਸ ਭੂਮੀ 'ਤੇ ਵੀ ਆ, ਅੱਗੇ ਮਹਾਰਾਜ ਜੀ ਕਹਿੰਦੇ ਆ ਬਣਾ ਜੰਗਲਾਂ ਦੇ ਵਿੱਚ ਵੀ ਆ, ਫਲ ਫਲਾਂ ਦੇ ਵਿੱਚ ਵੀ ਆ, ਕੰਦਰਾਂ ਗੁਫਾਵਾਂ ਦੇ ਵਿੱਚ ਵੀ ਆ। ਪਰਮੇਸ਼ਰ ਕਿੱਥੇ ਕਿੱਥੇ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੋ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਬੇ ਹਰੀ, ਈਹਾਂ ਹਰੀ ਊਹਾਂ ਹਰੀ। ਮਹਾਰਾਜ ਜੀ ਸਮਝਾ

ਆਪਣੇ ਸੂਤਰ ਦੇ ਵਿੱਚ ਪਰੋਤਾ ਹੋਇਆ ਹੈ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ। ਉਸ ਪਰਮੇਸ਼ਰ ਨੂੰ ਕਾਇਨਾਤ ਵਿੱਚ ਵੇਖ ਵੇਖ ਕੇ ਜੀਵਨ ਮਿਲਦਾ, ਉਹ ਜੀਵਨ ਮਿਲਦਾ ਹੈ ਜਿਹਦੇ ਬਾਰੇ ਪੜ੍ਹਦੇ ਹਾਂ ਕਿ ਆਖਾਂ ਜੀਵਾਂ ਵਿਸਰੇ ਮਰ ਜਾ।

0: ਮਾਂ ਨੇ ਪਰਮੇਸ਼ਰ ਜੀ ਵਾਹਿਗੁਰੂ ਜੀ ਸਾਡੇ ਪਿਤਾ ਨੇ ਉਹੀ ਸਾਡੀ ਪ੍ਰਤਪਾਲਣਾ ਕਰਨ ਵਾਲੇ ਹਨ।
1: ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ,
0: ਸਾਡੀ ਸਾਰ ਸੰਭਾਲ ਕਰਨ ਵਾਲੇ ਵੀ ਪਰਮੇਸ਼ਰ ਜੀ ਹਨ, ਅਸੀਂ ਉਹਨਾਂ ਦੇ ਬੱਚੇ ਹਾਂ।
1: ਸਹਿਜੇ ਸਹਿਜ ਖਿਲਾ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ। ਅਤੇ ਜੇਕਰ ਨਹੀਂ ਤਾਂ ਆਓ ਖਿੜੇ ਮੱਥੇ ਸ਼ੁਕਰਾਨਾ ਕਰੀਏ ਅੱਜ ਦੇ ਇਸ ਦਿਨ ਦਾ। ਯਾਦ ਰਵੇ ਕਿ ਬਹੁਤ ਰੂਹਾਂ ਜਿਨ੍ਹਾਂ ਨੂੰ ਅੱਜ ਦਾ ਦਿਨ ਨਸੀਬ ਨਹੀਂ ਹੋਇਆ ਹੋਊਗਾ, ਅਤੇ ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਹੋ ਜਿਹੜੇ ਅੱਜ ਦਾ ਦਿਨ ਮਾਣ ਰਹੇ। ਅੱਜ ਇੱਕ ਵਾਰੀ ਫਿਰ ਤੋਂ ਸਾਂਝਾਂ ਪਈਆਂ ਨੇ, ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹਿਣ, ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਤੁਹਾਡੇ ਅੜੇ ਫੜੇ ਕੰਮ ਨਿਪਰੇ ਚੜ੍ਹਨ, ਜੋ ਕੁਛ ਵੀ ਅੱਜ ਦੇ ਦਿਨ ਲਈ ਸੋਚਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਇਸ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਅੱਗੇ ਵੱਧਦੇ। ਅੱਜ 3 ਤਰੀਕ ਹੈ ਜੁਲਾਈ ਦਾ ਮਹੀਨਾ, ਅਤੇ ਅੱਜ ਦਿਨ ਸ਼ੁੱਕਰਵਾਰ ਦਾ। ਸ਼ੁੱਕਰਵਾਰ ਦੇ ਦਿਨ ਆਓ ਉਸ ਰੱਬ ਦੇ ਨਾਂ ਨਾਲ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਉਸ ਦੀ ਕਿਰਪਾ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ, ਇਸੇ ਅਰਦਾਸ ਦੇ ਨਾਲ ਆਓ ਵੱਧਦੇ ਹਾਂ ਅੱਗੇ। ਹਾਂਜੀ ਮੈਲਬਨ
1: ਪ੍ਰਭ ਦੀਨ ਦਇਆਲਾ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਸੜਕਾਂ ਦੇ ਉੱਤੇ ਹੋ ਅਤੇ ਗੱਡੀ ਧਿਆਨ ਦੇ ਨਾਲ ਚਲਾਇਓ ਅੱਜ ਸ਼ੁੱਕਰਵਾਰ ਹੈ ਅਤੇ ਸ਼ੁੱਕਰ ਆ ਕਿ ਸ਼ੁੱਕਰਵਾਰ ਹੈ ਅਤੇ ਅੱਜ ਦੇ ਦਿਨ ਦੀਆਂ ਥੋੜ੍ਹੀਆਂ ਜਿਹੀਆਂ ਹੋਰ ਥੋੜ੍ਹੀਆਂ ਜਿਹੀਆਂ ਵਧੇਰੇ ਖੁਸ਼ੀਆਂ ਦੇ ਨਾਲ ਵੱਧ ਰਹੇ ਹੋ ਗਏ ਅੱਜ ਦੇ ਦਿਨ ਦੇ ਵਿੱਚ ਅੱਗੇ ਅਤੇ ਆਓ ਫਿਰ ਇਸੇ ਫਲੋ ਨੂੰ ਆਪਾਂ ਜਾਰੀ ਰੱਖਦੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ 3 ਤਰੀਕ ਜੁਲਾਈ ਦਾ ਮਹੀਨਾ ਪ੍ਰੋਗਰਾਮ ਦੀ ਰੂਪਰੇਖਾ ਪੁਰਾਣੇ ਜੁੜੇ ਸੱਜਣਾਂ ਨੂੰ ਪਤਾ ਨਵਿਆਂ ਦੇ ਲਈ ਇਹ ਕਿ ਆਪਾਂ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਝਾਤੀ ਮਾਰਾਂਗੇ ਟ੍ਰੈਫਿਕ 'ਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹੇ ਮੌਸਮ ਅਤੇ ਉਸ ਤੋਂ ਬਾਅਦ ਫਿਰ ਲਾਫਟ ਥੈਰੇਪੀ ਹੋਊਗੀ 8 ਵਜੇ ਤੁਸੀਂ ਕਾਲ ਕਰਕੇ ਹੋਲਡ ਦੇ ਉੱਤੇ ਰਹਿ ਸਕਦੇ ਹੋ ਅਤੇ 9 ਵਜੇ ਹੋਣਗੀਆਂ ਖਬਰਾਂ ਅਤੇ 10 ਵਜੇ ਅੱਜ ਦੇ ਦਿਨ ਹੋਊਗਾ ਸਾਡਾ ਖੁੱਲ੍ਹਾ ਅਖਾੜਾ ਸੋ ਖੁੱਲ੍ਹੇ ਅਖਾੜੇ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ ਖੁੱਲ੍ਹੇ ਅਖਾੜੇ ਦੇ ਵਿੱਚ ਤੁਸੀਂ ਆਪਣੀ ਸ਼ੇਰੋ ਸ਼ਾਇਰੀ ਸੁਣਾ ਸਕਦੇ ਹੋ ਗਾਣੇ ਸੁਣਾ ਸਕਦੇ ਹੋ ਕੋਈ ਚੁਟਕਲੇ ਕੋਈ ਹਾਸਾ ਠੱਠਾ ਕੁਛ ਰਹਿ ਗਿਆ ਇਸ ਹਫ਼ਤੇ ਦੇ ਵਿੱਚ ਤੁਹਾਡਾ ਦਰਸ਼ਨ ਕਰਨ ਵਾਲਾ ਕੁਛ ਤੁਹਾਡੇ ਨਾਲ ਚੰਗਾ ਹੋਇਆ ਜਿਹਨੇ ਤੁਹਾਨੂੰ ਖੁਸ਼ੀ ਦਿੱਤੀ ਆ ਉਹ ਤੁਸੀਂ ਸਾਡੇ ਨਾਲ ਵੀ ਸਾਂਝ ਪਾ ਸਕਦੇ ਹੋ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਮੌਸਮ ਜਾਣ ਲੈਂਦੇ ਹਾਂ ਕਿ ਅੱਜ ਕੱਲ੍ਹ ਪਰਸੋਂ ਕਿੱਦਾਂ ਦਾ ਮੌਸਮ ਰਹਿਣ ਵਾਲਾ ਕਿਉਂਕਿ ਬਾਹਰ ਅੰਦਰ ਜਾਣ ਦੇ ਹੋ ਸਕਦੇ ਮਨਸੂਬੇ ਬੱਚਿਆਂ ਨੂੰ ਛੁੱਟੀਆਂ ਉੱਤੋਂ ਆ ਗਿਆ ਸ਼ੁੱਕਰਵਾਰ ਅਗਲੇ ਦਿਨ ਸ਼ਨੀਵਾਰ ਅਤੇ ਉੱਤੋਂ ਅਗਲੇ ਦਿਨ ਐਤਵਾਰ ਅਤੇ ਆਓ ਫਿਰ ਮੌਸਮ ਜ਼ਰੂਰ ਵੇਖ ਲਈਏ ਸਿਡਨੀ ਦੇ ਵਿੱਚ ਮੌਸਮ ਤਾਂ ਅੱਜ ਬਹੁਤ ਵਧੀਆ ਵਾ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅਤੇ ਧੁੱਪ ਬੜੀ ਸੋਹਣੀ ਪਿਆਰੀ ਅਤੇ ਕੱਲ੍ਹ ਦੇ ਦਿਨ ਵੀ ਇਸੇ ਤਰ੍ਹਾਂ ਦਾ ਮੌਸਮ ਐਤਵਾਰ ਦੇ ਦਿਨ ਜ਼ਰੂਰ ਮੀਂਹ ਦੇ ਚਾਂਸ ਨੇ 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ ਅਤੇ ਮੈਲਬਨ ਵਾਲੇ ਪਾਸੇ ਨੂੰ ਵੇਖੀਏ ਅਤੇ ਮੈਲਬਨ ਦੇ ਵਿੱਚ ਅੱਜ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਮੌਸਮ ਦੇ ਵਿੱਚ ਧੁੱਪ ਵੀ ਆ ਅਤੇ ਅੱਗੇ ਚੱਲ ਕੇ ਮੀਂਹ ਦੇ ਚਾਂਸ ਵੀ 60% ਆ ਪਰ ਹਲਕੇ ਜੇ ਬੂੰਦਾਬਾਂਦੀ ਜੀ ਹੋ ਸਕਦੀ ਕਈ ਇਲਾਕਿਆਂ ਦੇ ਵਿੱਚ ਨੌਰਥ ਵੈਸਟ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਦਿਨ ਦੇ ਵਿੱਚ ਕਾਏ ਜੇ ਜ਼ਰੂਰ ਪਰੇਸ਼ਾਨ ਕਰਨਗੀਆਂ ਕੱਲ੍ਹ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਦਾ ਹੀ ਹੈ ਠੰਡ ਲੱਗ ਕੇ ਕੱਲ੍ਹ ਦੇ ਦਿਨ ਥੋੜ੍ਹੀ ਜਿਹੀ ਹੋਰ ਵਾਜੂਗੀ ਤਾਪਮਾਨ 13 ਤੱਕ ਸਿਮਟਦਾ ਨਜ਼ਰ ਆ ਰਿਹਾ ਅਤੇ ਐਤਵਾਰ ਦੇ ਦਿਨ ਕਿਆ ਸੋਹਣਾ ਪਿਆਰਾ ਦਿਨ ਲੱਗਣ ਜਾ ਰਿਹਾ ਮੈਲਬਨ ਦੇ ਵਿੱਚ ਬਹੁਤ ਹੀ ਵਧੀਆ ਧੁੱਪ ਜਾਣੀ ਕਿ ਲੱਗੂਗੀ ਅਤੇ ਬ੍ਰਿਸਬੇਨ ਦੇ ਵਿੱਚ ਵੀ ਅੱਜ ਧੁੱਪ ਲੱਗੂਗੀ ਧੁੱਪ ਕਦੀ ਲੱਗੂਗੀ ਗਰਮੀ ਮਹਿਸੂਸ ਕਰੋਗੇ ਤੁਸੀਂ ਤਾਪਮਾਨ 27 ਤੱਕ ਅੱਜ ਚਲਿਆ ਜਾਣਾ ਵਾ ਬ੍ਰਿਸਬੇਨ ਦੇ ਵਿੱਚ ਅਤੇ ਕੱਲ੍ਹ ਦੇ ਦਿਨ ਦੇ ਲਈ ਫਿਰ ਵਾਪਸੀ ਆ 23 ਤਾਪਮਾਨ ਹੈ ਅਤੇ ਐਤਵਾਰ ਦੇ ਦਿਨ 21 ਤਾਪਮਾਨ ਮੈਕਸੀਮਮ ਸੋ ਇੱਥੇ ਵੀ ਆਪਾਂ ਕਹਿ ਸਕਦੇ ਹਾਂ ਵੀ 3 ਰੰਗ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਹਲਕਾ ਜਿਹਾ ਮੀਂਹ ਵੀ ਐਤਵਾਰ ਸ਼ੋ ਹੋ ਰਿਹਾ ਪਰਥ ਸਵੇਰੇ ਸਵੇਰੇ 12-13 ਤਾਪਮਾਨ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਇੱਥੇ ਵੀ ਬੜੀ ਸੋਹਣੀ ਧੁੱਪ ਲੱਗਣੀ ਹੈ ਕੱਲ੍ਹ ਦੇ ਦਿਨ ਧੁੱਪ ਤਾਂ ਨਹੀਂ ਹੈ ਬੱਦਲਵਾਈ ਆ ਪਰ ਉੱਦਾਂ ਠੀਕ ਮੌਸਮ ਅਤੇ ਐਤਵਾਰ ਦੇ ਦਿਨ ਮੀਂਹ ਦੇ ਚਾਂਸ ਬਣੇ ਰਹਿਣਗੇ ਤਾਪਮਾਨ ਹਾਲਾ 20 ਤੱਕ ਹੀ ਸਿਮਟਦਾ ਨਜ਼ਰ ਆ ਰਿਹਾ ਅਤੇ ਐਡੀਲੇਡ ਦੇ ਵਿੱਚ ਵੀ ਅੱਜ ਸੋਹਣਾ ਮੌਸਮ ਹੈ ਅੱਜ ਸੋਹਣੀ ਧੁੱਪ ਲੱਗ ਜੂਗੀ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸਾਊਥ ਵੈਸਟ ਅਤੇ ਵੈਸਟ ਵਾਲੇ ਪਾਸੇ ਹਲਕੀ ਤੋਂ ਤੇਜ਼ ਗਤੀ ਦੇ ਵਿੱਚ ਹਵਾਵਾਂ ਵਗ ਸਕਦੀਆਂ ਨੇ ਕੱਲ੍ਹ ਦੇ ਦਿਨ ਅਤੇ ਪਰਸੋਂ ਦੇ ਦਿਨ ਵੀ ਬੜਾ ਵਧੀਆ ਪਿਆਰਾ ਦਿਨ ਹੈ ਅੱਜ ਅਤੇ ਕੱਲ੍ਹ ਦੇ ਦਿਨ 40% ਚਾਂਸ ਨੇ ਮੀਂਹ ਪੈਣ ਦੇ ਜਿਹੜੇ ਕਿ ਨਾ ਹੀ ਮੰਨੀਏ ਆਪਾਂ ਅਤੇ ਕੁੱਲ ਮਿਲਾ ਕੇ 3 ਦਿਨ ਬੜੇ ਵਧੀਆ ਨੇ ਤਾਪਮਾਨ ਵੀ ਇੱਕੋ ਜਿਹਾ ਇਕਸਾਰ ਅਤੇ ਹਵਾਟ ਤਸਮਾਨੀਆਂ ਦੇ ਵਿੱਚ ਇੰਨੀ ਦਿਨ ਠੰਡ ਚੱਲ ਰਹੀ ਹੈ ਅਤੇ ਅੱਜ ਵੀ ਠੰਡ ਸਵੇਰੇ ਸਵੇਰੇ ਕਾਫੀ ਹੈ 0 ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ ਵੈਸੇ 6 ਚਲਾ ਗਿਆ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਮੀਂਹ ਦੇ ਚਾਂਸ ਨੇ ਪਰ ਉਸ ਤੋਂ ਪਹਿਲਾਂ ਧੁੱਪ ਦੇਣੀ ਸੋਹਣੀ ਲੱਗ ਜੂਗੀ ਮੀਂਹ ਦੇ ਚਾਂਸ 90% ਬਣੇ ਨੇ ਕੱਲ੍ਹ ਦੇ ਦਿਨ ਮੌਸਮ ਦੇ ਵਿੱਚ ਕਾਫੀ ਖਰਾਬੀ ਹੈ ਤੇਜ਼ ਹਨੇਰੀਆਂ ਵਗ ਸਕਦੀਆਂ ਨੇ ਮੀਂਹ ਦੇ ਚਾਂਸ ਨੇ ਅਤੇ ਐਤਵਾਰ ਦੇ ਦਿਨ ਕਲੀਅਰ ਹੈ ਫਿਰ ਦੁਬਾਰਾ ਤੋਂ ਬੜਾ ਸੋਹਣਾ ਪਿਆਰਾ ਮੌਸਮ ਹਾਲਾਂਕਿ ਠੰਡ ਬਣੀ ਰਹੂਗੀ 10-11 ਤੋਂ ਵਧੇਰੇ ਤਾਪਮਾਨ ਨਹੀਂ ਜਾਣ ਵਾਲਾ ਕੈਨਬਰਾ ਦੇ ਵਿੱਚ ਅੱਜ ਮੌਸਮ ਕਾਫੀ ਖਰਾਬ ਹੈ ਅੱਜ ਤੇਜ਼ ਹਨੇਰੀਆਂ ਤੁਹਾਡੇ ਕਈ ਪ੍ਰੋਗਰਾਮ ਟਾਲ ਸਕਦੀਆਂ ਨੇ ਵੈਸਟ ਨੌਰਥ ਵੈਸਟ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ 10 ਦੇ ਆਸ ਪਾਸ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸ਼ੋ ਹੋ ਰਿਹਾ ਅਤੇ ਇਸ ਟਾਈਮ ਫੀਲ ਲਾਈਕ 1 ਆ ਅਤੇ ਉੱਦਾਂ 7 ਕੁ ਲਾ ਲਓ ਤੁਸੀਂ ਚਲਾ ਗਿਆ ਅਤੇ ਅੱਜ ਦਾ ਮੌਸਮ ਥੋੜ੍ਹਾ ਅਟਪਟਾ 80% ਚਾਂਸ ਨੇ ਮੀਂਹ ਦੇ ਵੀ ਕੱਲ੍ਹ ਅਤੇ ਪਰਸੋਂ ਦੇ ਦਿਨ ਬੜੇ ਸੋਹਣੇ ਮੌਸਮ ਕੈਨਬਰਾ ਦੇ ਵਿੱਚ ਤਾਪਮਾਨ 12-13 ਤੱਕ ਸਿਮਟੂਗਾ ਅਤੇ ਸੋਹਣੀਆਂ ਧੁੱਪਾਂ ਲੱਗਣਗੀਆਂ ਇਸ ਮੌਸਮ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਕੁਛ ਇੱਕ ਖਬਰਾਂ ਬਰਫਾਂ ਦੀਆਂ ਵੀ ਆਉਣ ਲੱਗ ਪਈਆਂ ਇੱਧਰੋਂ ਅਤੇ ਮਾਊਂਟ ਆਥਮ ਵਗੈਰਾ ਦੇ ਵਿੱਚ ਤੁਸੀਂ ਬਰਫਾਂ ਦਾ ਵੀ ਆਨੰਦ ਮਾਣ ਸਕਦੇ ਹੋ ਯਾਨੀ ਕਿ ਸਨੋਅ ਦਾ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਆਓ ਹੁਣ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ ਜੇ ਆਪਾਂ ਹਾਂਜੀ ਟ੍ਰੇਨ ਦੀ ਚਲੋ ਗੱਲ ਕਰ ਲੈਂਦੇ ਹਾਂ ਅਤੇ ਮੈਲਬਨ ਦੇ ਵਿੱਚ ਅੱਜ ਸਾਰੀਆਂ ਹੀ ਟ੍ਰੇਨ ਲਾਈਨਾਂ ਬੜੀਆਂ ਵਧੀਆ ਚੱਲ ਰਹੀਆਂ ਨੇ ਕਿਤੇ ਕੋਈ ਸਮੱਸਿਆ ਨਹੀਂ ਅਤੇ ਜਿਹੜੀ ਕਿ ਬੜੀ ਵਧੀਆ ਗੱਲ ਹੈ ਅਤੇ ਵੀ ਲਾਈਨ ਦੇ ਉੱਤੇ ਜਲੌਂਗ ਦੇ ਉੱਤੇ ਜ਼ਰੂਰ ਅੱਜ ਸਮੱਸਿਆ ਵਾ ਸੋ ਸਰਵਿਸ ਜਿਹੜੀ ਲਾਰਾ ਅਤੇ ਮੈਨਰ ਜੰਕਸ਼ਨ ਦੇ ਦਰਮਿਆਨ ਉੱਥੇ ਕੋਈ ਫਾਲਟ ਪਿਆ ਵਾ ਜਿਹਦੀ ਵਜ੍ਹਾ ਦੇ ਕਰਕੇ ਅੱਜ ਤੁਹਾਡੀ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਗਿਪਸਲੈਂਡ ਦੇ ਉੱਤੇ ਹਲਕੇ ਜਿਹੇ ਡਿਲੇ ਨੇ ਬਾਕੀ ਸਾਰੀਆਂ ਲਾਈਨਾਂ ਠੀਕ ਠਾਕ ਨੇ ਓਕੇ ਰਿਪੋਰਟ ਨੇ ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਉਹ ਤੁਸੀਂ ਮੈਸੇਜ ਕਰ ਦਿਓ 044-717-1674 ਦੇ ਉੱਤੇ ਕੋਈ ਕਿਸੇ ਕਿਸਮ ਦੀ ਤੁਹਾਡੇ ਕੋਲ ਖਬਰ ਸੂਰਤ ਅਤੇ ਉਹ ਤੁਸੀਂ 13-11-70 ਦੇ ਉੱਤੇ ਵੀ ਕਰੋੜ ਨੂੰ ਪਹੁੰਚਾ ਸਕਦੇ ਹੋ ਅਤੇ ਜੇ ਕੋਈ ਐਮਰਜੈਂਸੀ ਦਿਖੇ ਫਿਰ ਤੁਸੀਂ 000 'ਤੇ ਕਾਲ ਕਰ ਸਕਦੇ ਹੋ ਨਹੀਂ ਤਾਂ ਫਿਰ ਸਾਡੇ ਤੱਕ ਪਹੁੰਚਾ ਦਿਓ ਜੇ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰ ਸਕੀਏ ਗ੍ਰੀਨਜ਼ਬੋਰੋ ਤੋਂ ਇੱਕ ਅਪਡੇਟ ਹੈ ਗ੍ਰੀਨਜ਼ਬੋਰੋ ਹਾਈਵੇ ਦੇ ਉੱਤੇ ਇੱਕ ਟਰੱਕ ਖਰਾਬ ਹੋਇਆ ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਸਮੱਸਿਆ ਆ ਸਕਦੀ ਹੈ ਅਤੇ ਵਧੇਰੇ ਸਮਾਂ ਤੁਹਾਨੂੰ ਲੱਗ ਰਿਹਾ ਵਾ ਫਿਲਹਾਲ ਲੇਨਾਂ ਦੋਵਾਂ ਡਾਇਰੈਕਸ਼ਨਾਂ ਦੇ ਵਿੱਚ ਬੰਦ ਦੱਸੀਆਂ ਜਾ ਰਹੀਆਂ ਨੇ ਨੌਰਦਰਨ ਹਾਈਵੇ B75 ਅਤੇ ਇੱਥੇ ਤੁਹਾਨੂੰ ਐਕਸੀਡੈਂਟ ਇੱਕ ਹੋਇਆ ਮਿਲੂਗਾ ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਸਮੱਸਿਆ ਆ ਸਕਦੀ ਹੈ ਇਸ ਤੋਂ ਇਲਾਵਾ ਬਾਕੀ ਸਭ ਠੀਕ ਠਾਕ ਹੈ ਜੀ ਬਾਕੀ ਪੁਰਾਣੀਆਂ ਨੇ ਸਾਰੀਆਂ ਅਪਡੇਟ ਅਤੇ ਆਪਾਂ ਉੱਧਰ ਨੂੰ ਨਹੀਂ ਜਾਂਦੇ ਗ੍ਰੀਨ ਗਲੀ ਰੋਡ ਤੋਂ ਇੱਕ ਹੈਗੀ ਅਪਡੇਟ ਪਰ ਘੰਟਾ ਕੁ ਪਹਿਲਾਂ ਦੀ ਅਤੇ ਜੇ ਕੋਈ ਵਾਹ ਵਾਸਤਾ ਪਿਆ ਤਾਂ ਉਹ ਤੁਸੀਂ ਜ਼ਰੂਰ ਦੱਸ ਦਿਓ ਇੱਧਰ ਸਿਡਨੀ ਵੱਲ ਨੂੰ ਚੱਲੀਏ ਅਤੇ ਰੂਟੀ ਹਿੱਲ ਦਾ ਇਲਾਕਾ M7 ਮੋਟਰਵੇ ਜਿੱਦਾਂ ਹੀ ਤੁਸੀਂ ਵੁੱਡਸਟੋਕ ਐਵਨਿਊ 'ਤੇ ਪਹੁੰਚਦੇ ਹੋ ਅਤੇ ਇੱਕ ਕਾਰ ਖਰਾਬ ਹੋਈ ਹੈ ਅਤੇ ਅੱਜ ਕੱਲ੍ਹ ਗੱਡੀਆਂ ਟਰੱਕ ਬੜੇ ਖਰਾਬ ਹੁੰਦੇ ਨੇ ਸੋ ਇਸ ਵਜ੍ਹਾ ਦੇ ਕਰਕੇ ਸਮੱਸਿਆ ਆ ਰਹੀ ਆ ਤੁਹਾਨੂੰ ਅਤੇ ਸਪੀਡ ਜਿਹੜੀ ਆ ਉਹ ਤੁਹਾਨੂੰ ਘੱਟ ਹੀ ਮਿਲੂਗੀ ਅਤੇ ਘੱਟ ਹੀ ਰੱਖਿਓ ਅਤੇ ਇਸ ਤੋਂ ਇਲਾਵਾ ਬਾਕੀ ਸਭ ਠੀਕ ਠਾਕ ਨਜ਼ਰ ਆ ਰਿਹਾ ਕੋਈ ਖਾਸ ਵੱਡੀ ਕੋਈ ਸਮੱਸਿਆ ਨਹੀਂ ਪਰ ਪੇਸ਼ੈਂਸ ਸਵੇਰੇ ਸਵੇਰੇ ਬਣਾਈ ਰੱਖਿਓ ਚੜ੍ਹਦੀ ਕਲਾ ਬਣਾਈ ਰੱਖਿਓ ਚਿਹਰੇ 'ਤੇ ਖੁਸ਼ੀ ਬਣਾਈ ਰੱਖਿਓ ਉਸ ਰੱਬ ਦੇ ਲਈ ਸ਼ੁਕਰਾਨਾ ਬਣਾਈ ਰੱਖਿਓ ਸੜਕਾਂ ਦੇ ਉੱਤੇ ਹੋ ਅਤੇ ਕਾਲ ਨਾ ਕਰਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਇੰਨੀ ਕੁ ਬੇਨਤੀ ਕਰੋ ਹਰ ਰੋਜ਼ ਨਾਲ ਹੀ ਲੈ ਕੇ ਨਿਕਲਿਆ ਕਰੋ ਅਤੇ ਆਓ ਆਪਾਂ ਹੁਣ ਤੁਹਾਡੇ ਮੈਸੇਜਸ ਵੱਲ ਵੇਖਦੇ ਹਾਂ ਅਤੇ ਮਨ ਸਾਹਿਬ ਐਡੀਲੇਡ ਤੋਂ ਕਹਿੰਦੇ ਕਿ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ ਅਤੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਨੀਤੂ ਜੀ ਐਡੀਲੇਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਮਨ ਸਾਹਿਬ ਨੂੰ ਵਿਸ਼ ਕਰ ਦਿਓ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀ ਕਲਾ ਰੱਖਣ ਤੰਦਰੁਸਤੀ ਬਖਸ਼ਣ ਅਤੇ ਅਰਦਾਸ ਕਰਦੇ ਹਾਂ ਕਿ ਹੈਪੀ ਬਰਥਡੇ ਮਨਿੰਦਰ ਮੇਰੇ ਅਤੇ ਸਾਹਿਬ ਅਤੇ ਅਕਬ ਅਤੇ ਨਿਹਾਲ ਵੱਲੋਂ ਅਤੇ ਸਾਡੇ ਵੀ ਸਾਰਿਆਂ ਵੱਲੋਂ ਮੰਡ ਸਾਹਿਬ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੱਡਾ ਸਾਰਾ ਕੇਕ ਅਤੇ ਸਾਰੇ ਐਡੀਲੇਡ ਦੇ ਲਈ ਅਤੇ ਸਾਰੇ ਪਰਿਵਾਰ ਦੇ ਲਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਦੇ ਵਿੱਚ ਹਾਸੇ ਖੇੜੇ ਇਸੇ ਤਰ੍ਹਾਂ ਬਣੇ ਰਹਿਣ ਜ਼ਿੰਦਗੀ ਦੇ ਇਸ ਨਵੇਂ ਵਰ੍ਹੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਵਧਾਈਆਂ ਇਸੇ ਤਰ੍ਹਾਂ ਖਿੜੇ ਰਹੋ ਆਸ ਪਾਸ ਖੁਸ਼ੀਆਂ ਵੰਡਦੇ ਰਹੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਰੱਬ ਤੁਹਾਨੂੰ ਹੋਰ ਦੁਨੀਆਂ ਚੌਣੀਆਂ ਕਰਕੇ ਖੁਸ਼ੀਆਂ ਦੇਵੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਬਹੁਤ ਸੋਹਣਾ ਸ਼ਬਦ ਕੀਰਤਨ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਮਿਹਰਬਾਨੀ ਰੋਹਿਤ ਕੁਮਾਰ ਜੀ ਤੁਹਾਡੀ ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਅਤੇ ਕੱਲ੍ਹ ਕਹਿੰਦੇ ਨੇ ਡਿਨਰ ਸੀ ਵਾਈਟ ਛੋਲੇ ਅਤੇ ਆਲੂ ਪਾ ਕੇ ਅਤੇ ਐਡ ਮਿਕਸ ਮੱਕੀ ਐਂਡ ਅਜਵੈਨ ਅਤੇ ਡਰਾਈ ਮੇਥੀ ਰੋਟੀ ਵਿਦ ਮਿਕਸ ਸਲਾਦ ਐਂਡ ਰਾਇਤਾ ਵਾਹ ਜੀ ਵਾਹ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਅਤੇ ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ ਕਹਿੰਦੇ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਸਭਨਾਂ ਦੇ ਦੁੱਖ ਦੂਰ ਹੋਣ ਅਰਦਾਸਾਂ ਮਨਜ਼ੂਰ ਹੋਣ ਮਿਹਨਤ ਨੂੰ ਫੁੱਲ ਲੱਗੇ ਫਲ ਲੱਗੇ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ ਅਤੇ ਕਹਿੰਦੇ ਨੇ ਕਿ ਯੈਸਟਰਡੇ ਮਾਈ ਬ੍ਰਦਰ ਕੁਕਡ ਪੈਨ ਪੀਜ਼ਾ ਵਾਹ ਜੀ ਵਾਹ ਧੰਨਵਾਦ ਜੀ ਤੁਹਾਡਾ ਕਰੋ ਇੰਜੋਏ ਲੁੱਕ ਯਮੀ ਯਮੀ ਯਮੀ ਧੰਨਵਾਦ ਬਹੁਤ ਮਿਹਰਬਾਨੀ ਜੱਸੋਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਬੜਾ ਪਿਆਰਾ ਜਿਹਾ ਮੈਸੇਜ ਬੜਾ ਪਿਆਰਾ ਜਿਹਾ ਵਿਚਾਰ ਭੇਜਦੇ ਨੇ ਕਹਿੰਦੇ ਨੇ ਕਿ ਸੱਚ ਗੱਲ ਆ ਇਹ ਕਿ ਹੱਥ ਅੱਤ ਦੀ ਠੰਡ ਵਿੱਚ ਅਤੇ ਦਿਮਾਗ ਅੱਤ ਦੇ ਘਮੰਡ ਵਿੱਚ ਕੰਮ ਨਹੀਂ ਕਰਦੇ ਸ਼ੁਭ ਸਵੇਰ ਧੰਨਵਾਦ ਜਸਵਾਲ ਸਾਹਿਬ ਸ਼ੇਰਗਿੱਲ ਪਰਿਵਾਰ ਵੱਲੋਂ ਵੀ ਗੁੱਡ ਮੋਰਨਿੰਗ ਆ ਚੁੱਕੀ ਹੈ ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਇੱਧਰ ਸੁੱਖ ਜੀ ਪਾ ਚੁੱਕੇ ਨੇ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਬਲਜੀਤ ਵਾਲੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਬਿੰਦਰ ਵਿਰਕ ਜੀ ਗੁੱਡ ਮੋਰਨਿੰਗ ਭੇਜਦੇ ਨੇ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ ਸੁਖਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਬਹੁਤ ਮਿਹਰਬਾਨੀ ਅਤੇ ਜਤਿੰਦਰ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ ਨਾਈਸ ਵੀਕਐਂਡ ਰਹੇ ਧੁਨਾ ਜੁਲਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਸੇਖੋਂ ਸਾਹਿਬ ਵੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਵਲਗੂਲਕਾ ਤੋਂ ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਬਹੁਤ ਮਿਹਰਬਾਨੀ। ਅਤੇ ਚੰਦਨ ਜੀ ਧੰਨਵਾਦ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਮੋਹਿਤ ਜੀ ਵੀ ਧੰਨਵਾਦ ਕਰਦੇ ਨੇ, ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡਾ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਅਤੇ ਮੈਂ ਮਿਸ ਕਰ ਰਿਹਾ ਕਿ ਮਾਨ ਸਾਹਿਬ ਅੱਜ ਮੈਸੇਜ ਆਇਆ ਹੀ ਨਹੀਂ ਆ, ਮਾਨ ਸਾਹਿਬ ਕਿੱਥੇ ਚਲ ਗਏ ਅੱਜ? ਅੱਜ ਮੈਨੂੰ ਲੱਗਦਾ ਛੁੱਟੀ ਛੁੱਟੀ ਕਰ ਲਈ। ਨਹੀਂ ਨਹੀਂ ਨਹੀਂ ਆ ਗਏ ਜੀ, ਆ ਗਏ ਆ ਗਏ, ਧੰਨਵਾਦ, ਮੈਂ ਮੈਸੇਜ ਥੱਲੇ ਤੱਕ ਨਹੀਂ ਪਹੁੰਚ ਪਾਇਆ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ। ਆਪ ਦਾ ਸ਼ੁਕਰਾਨਾ। ਅਤੇ ਸ਼ੁੱਕਰਵਾਰ ਦਾ ਦਿਨ ਅਤੇ 3 ਤਰੀਕ ਅਤੇ ਜੁਲਾਈ ਦਾ ਮਹੀਨਾ ਅਤੇ ਪਿੰਡ ਡੀਨ ਸਾਈਡ ਦੇ ਉੱਤੇ ਚਾਹ ਕੌਫੀ ਭੇਜਦੇ ਨੇ, ਫੁੱਲ ਭੇਜਦੇ ਨੇ, ਬਹੁਤ ਮਿਹਰਬਾਨੀ। ਸੋਨੂ ਬਰਾੜ ਜੀ ਪਿਆਰ ਪਰ ਭਰੀ ਸਤਿ ਸ਼੍ਰੀ ਅਕਾਲ ਪੈਕਨਮ ਤੋਂ ਭੇਜਦੇ ਨੇ। ਕਿਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਇੱਧਰ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਗੁਰਚਰਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅੰਬਰ ਗੁਰਬਾਜ ਅਤੇ ਤਾਜਵੀਰ ਸਾਰੇ ਪਰਿਵਾਰ ਦੇ ਵੱਲੋਂ ਦੇਸੀ ਮਹੀਨੇ ਦੀ ਸਾਂਝ। ਗੁਰਿੰਦਰ ਸੰਧੂ ਜੀ ਆਰੋ ਇਸ ਤਰ੍ਹਾਂ ਪਾਉਂਦੇ ਨੇ, ਕਹਿੰਦੇ ਨੇ ਕਿ ਅੱਜ 19 ਤਰੀਕ ਹੋ ਗਈ ਆ ਅਤੇ ਹਾੜ ਦਾ ਮਹੀਨਾ ਚੱਲ ਰਿਹਾ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਐਡੀਲੇਡ ਤੋਂ ਪਾਉਂਦੇ ਨੇ ਸਾਂਝਾਂ ਐਡੀਲੇਡ ਦੇ ਵਿੱਚ, ਅਤੇ ਅੱਜ ਸੈਣੀ ਸਾਹਿਬ ਪਾਰਟੀ ਹੋਣੀ ਆ ਬੜੀ ਤਗੜੀ, ਅਤੇ ਅੱਜ ਤਾਂ ਜਨਮ ਦਿਨ ਚੱਲ ਰਿਹਾ ਅੱਜ। ਹਰਮੀਤ ਜੀ ਧੰਨਵਾਦ, ਬਹੁਤ ਮਿਹਰਬਾਨੀ ਅਤੇ ਜੀ ਧੰਨਵਾਦ ਜੀ ਤੁਹਾਡਾ ਇਸ ਐਪਰੀਸੀਏਸ਼ਨ ਦੇ ਲਈ। ਤੁਹਾਡੀ ਐਪਰੀਸੀਏਸ਼ਨ ਤੇਲ ਦਾ ਕੰਮ ਕਰਦੀ ਹੈ, ਯਾਨੀ ਕਿ ਫਿਊਲ ਦਾ ਕੰਮ ਕਰਦੀ ਹੈ, ਯਾਨੀ ਕਿ ਐਨਰਜੀ ਦਾ ਕੰਮ ਕਰਦੀ ਹੈ। ਧੰਨਵਾਦ, ਬਹੁਤ ਮਿਹਰਬਾਨੀ। ਅਤੇ ਇੱਧਰ ਭੁਪਿੰਦਰ ਜੰਡੂ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਰੁਪਿੰਦਰ ਸਿੰਘ ਜੀ ਕਹਿੰਦੇ ਕਿ ਆਪ ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਕ੍ਰੇਗੀ ਬੰਦ ਤੋਂ। ਅਤੇ ਹੁਣ ਸਮਾਂ ਆ ਗਿਆ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਆ ਕੇ, ਅਤੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674 ਆ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੇਡੀਓ ਹਾਂਜੀ 1674 ਹੈ, ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ, ਇੱਕ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜੇ ਸਵੇਰੇ ਸਵੇਰੇ ਆਪਾਂ ਖੁਸ਼ ਨਿਕਲਾਂਗੇ ਤਾਂ ਅੱਗੇ ਵੀ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਅਤੇ ਜੇ ਸਵੇਰੇ ਸਵੇਰੇ ਆਪਾਂ ਚਿਹਰੇ 'ਤੇ ਉਦਾਸੀ ਲੈ ਕੇ ਨਿਕਲਾਂਗੇ, ਤਿਊੜੀਆਂ ਲੈ ਕੇ ਨਿਕਲਾਂਗੇ, ਤਾਂ ਫਿਰ ਅੱਗੋਂ ਵੀ ਤੁਹਾਨੂੰ ਤਿਊੜੀਆਂ ਵਾਲੇ ਹੀ ਸਾਰਾ ਦਿਨ ਟੱਕਰਨੇ ਨੇ। ਅਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਖਿੜੇ ਚਿਹਰੇ ਵਾਲੇ ਲੋਕ ਨਾ ਮਿਲਣ। ਸੋ ਜਿੱਦਾਂ ਦੇ ਤੁਸੀਂ ਅੱਗੋਂ ਚਾਹੁੰਦੇ ਹੋ ਉੱਦਾਂ ਦੇ ਅੱਜ ਆਪਾਂ ਉਹ ਆਪ ਬਣ ਕੇ ਪਹਿਲਾਂ ਨਿਕਲਦੇ ਹਾਂ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਹੱਸਦੇ ਖੇਡਦੇ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਰੇਲ ਗੱਡੀ ਦੇ ਡੱਬੇ ਦੇ ਵਿੱਚ, ਸ਼ਾਇਦ ਪਹਿਲੇ ਦਰਜੇ ਦਾ ਡੱਬਾ, ਇੱਕ ਨੌਜਵਾਨ ਲਿਖਾਰੀ ਬੈਠਾ ਸੀ। ਸ਼ਾਇਦ ਉਹ ਕੁਛ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨੂੰ ਸ਼ਾਇਦ ਆਪਣੀ ਨਵੀਂ ਕਵਿਤਾ, ਆਪਣੀ ਨਵੀਂ ਕਹਾਣੀ ਦੀ ਭਾਲ ਸੀ। ਆਪਣੀ ਡਾਇਰੀ ਦੇ ਵਿੱਚ ਇੰਨਾ ਖੁੱਭਿਆ, ਪਤਾ ਹੀ ਨਹੀਂ ਲੱਗਾ ਆਸ ਪਾਸ ਕੀ ਚੱਲ ਰਿਹਾ। ਜਦੋਂ ਇੱਕਦਮ ਨਜ਼ਰਾਂ ਤਾਂ ਚੱਕੀਆਂ ਤਾਂ ਕੀ ਵੇਖਦਾ, ਉਹਦੇ ਸਾਹਮਣੇ ਤਾਂ ਬੜੀ ਇੱਕ ਸੋਹਣੀ ਮੁਟਿਆਰ ਬੈਠੀ ਆ, ਬਹੁਤ ਹੀ ਖੂਬਸੂਰਤ, ਇੰਨੀ ਸੋਹਣੀ ਸ਼ਾਇਦ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਹੀ ਤਸੱਵਰ ਕਰ ਸਕਦਾ ਸੀ, ਜਾਂ ਜਿੱਦਾਂ ਦੀ ਉਹਨੇ ਲਿਖਣ ਲੱਗਿਆ ਸੋਚੀ, ਇੱਦਾਂ ਲੱਗਾ ਜਿੱਦਾਂ ਕੁਛ ਉਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਅਤੇ ਉਹੀ ਚੀਜ਼ ਸਾਕਸ਼ਾਤ ਹੂਬਹੂ ਸਾਹਮਣੇ ਪ੍ਰਗਟ ਹੋ ਗਈ ਹੋਵੇ। ਸ਼ਾਨਦਾਰ ਪਹਿਰਾਵਾ, ਚਿਹਰੇ ਦੇ ਉੱਤੇ ਮਿੱਠੀ ਜੀ ਪਿਆਰੀ ਜੀ ਮੁਸਕਰਾਹਟ ਦੀ ਥਾਂ ਦੇ ਉੱਤੇ ਇੱਕ ਲੰਮੀ ਉਦਾਸੀ, ਪਰ ਇਹਨੇ ਉਦਾਸੀ ਤਾਂ ਨਹੀਂ ਸੀ ਤਸੱਵਰ ਕੀਤੀ, ਇਹ ਤਾਂ ਹਾਸੇ ਵਾਲਾ ਚਿਹਰਾ ਲੱਭ ਰਿਹਾ ਸੀ। ਆਖਿਰਕਾਰ ਇਹ ਇੰਨੀ ਉਦਾਸ ਕਿਉਂ ਬੈਠੀ ਹੈ, ਇੱਦਾਂ ਲੱਗਦਾ ਜਿੱਦਾਂ ਹੁਣੇ ਰੋ ਪਊਗੀ। ਇੰਨਾ ਸੋਹਣਾ ਚਿਹਰਾ, ਇੰਨਾ ਉਦਾਸ ਚੰਗਾ ਨਹੀਂ ਲੱਗਦਾ। ਸੋਚਦਾ ਇਹਨੂੰ ਪੁੱਛਾਂ ਕੀ ਦੁੱਖ ਹੈ, ਸ਼ਾਇਦ ਮੈਂ ਇਹਦਾ ਦੁੱਖ ਵੰਡਾ ਸਕਦਾ ਹਾਂ। ਚਿਹਰੇ ਤੋਂ ਨਜ਼ਰ ਹਟੀ ਤਾਂ ਕੀ ਵੇਖਦਾ ਕਿ ਹੱਥ ਦੇ ਵਿੱਚ ਉਹਨੇ ਨਾਵਲ ਫੜਿਆ। ਕੋਸ਼ਿਸ਼ ਕਰ ਰਿਹਾ ਮੈਂ ਉਹਦੇ ਹੱਥ ਦੇ ਵਿੱਚ ਫੜੇ ਨਾਵਲ ਦਾ ਨਾ ਪੜਾਂ, ਵੇਖਾਂ ਨਾਵਲ ਵਿੱਚ ਕੋਈ ਕਿਰਦਾਰ, ਕੋਈ ਇੱਦਾਂ ਦੀ ਘਟਨਾ ਤਾਂ ਨਹੀਂ ਪੜ ਬੈਠੀ। ਪਰ ਖੈਰ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਿਆ। ਕੁਛ ਦੇਰ ਦੀ ਆਪਣੇ ਆਪ ਦੇ ਨਾਲ ਹੀ ਜਦੋਂ ਜਹਿਦ ਕਸ਼ਮਿਕਸ਼ ਤੋਂ ਬਾਅਦ ਸੋਚਦਾ ਚਲੋ ਜਾ ਕੇ ਪੁੱਛ ਹੀ ਲੈਂਦੇ। ਉਹ ਦੂਰ ਖਿੜਕੀ ਵੱਲ ਨੂੰ ਵੇਖ ਰਹੀ ਸੀ, ਬਾਹਰ ਪਤਾ ਨਹੀਂ ਕਿੰਨੀ ਕੁ ਦੂਰ ਤੱਕ। ਜਿੱਦਾਂ ਜਿੱਦਾਂ ਲਾਗੇ ਗਿਆ ਪਤਾ ਲੱਗਾ ਕਿ ਉਹ ਤਾਂ ਹੌਕੇ ਵੀ ਭਰ ਰਹੀ ਹੈ। ਸ਼ਾਇਦ ਜ਼ਿੰਦਗੀ ਦਾ ਕੋਈ ਵੱਡਾ ਦੁੱਖ, ਬੜਾ ਵੱਡਾ ਹੌਂਸਲਾ ਜਿੱਦਾਂ ਕਿ ਨੌਜਵਾਨ ਲਿਖਾਰੀ ਨੇ ਪੁੱਛਿਆ, ਤੁਸੀਂ ਥੋੜ੍ਹੇ ਉਦਾਸ ਲੱਗਦੇ ਹੋ। ਮੈਂ ਇੱਕ ਲਿਖਾਰੀ ਹਾਂ, ਮੈਂ ਕੁਛ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਹਮਣੇ ਤੁਹਾਡੇ ਹੱਥ ਦੇ ਵਿੱਚ ਨਾਵਲ ਵੇਖਿਆ, ਮਨ ਦੇ ਵਿੱਚ ਆਇਆ ਇੱਕ ਲਿਖਣ ਵਾਲਾ ਇੱਕ ਪੜ੍ਹਨ ਵਾਲੇ ਨੂੰ ਹੈਲੋ ਹਾਏ ਤਾਂ ਕਰ ਹੀ ਸਕਦਾ। ਇੱਕ ਸੋਹਣੇ ਅੰਦਾਜ਼ ਦੇ ਵਿੱਚ ਗੱਲ ਸ਼ੁਰੂ ਕੀਤੀ। ਔਰਤ ਨੇ ਬਾਹਰੋਂ ਨਜ਼ਰਾਂ ਇਹਦੇ ਚਿਹਰੇ ਵੱਲ ਨੂੰ ਘੁਮਾਈਆਂ, ਕੁਛ ਪਲ ਦੇ ਲਈ ਜਿੱਦਾਂ ਉਹਨੂੰ ਭੁੱਲ ਵੀ ਗਿਆ ਹੋਵੇ ਉਹਦੇ ਮਨ ਦੇ ਵਿੱਚ ਕੀ ਉਦਾਸੀ। ਔਰਤ ਨੇ ਇੱਕ ਲੰਮੀ ਭਰੀ ਹੋਈ ਨਜ਼ਰ ਉਸ ਨੌਜਵਾਨ ਦੇ ਚਿਹਰੇ ਦੇ ਉੱਤੇ ਮਾਰੀ ਤਾਂ ਬੋਲੀ, ਜੇਕਰ ਤੁਸੀਂ ਲੇਖਕ ਹੋ ਤਾਂ ਸ਼ਾਇਦ ਫਿਰ ਮੇਰੀ ਆਤਮਾ ਨੂੰ ਹੀ ਸਮਝ ਸਕਦੇ ਹੋ, ਫਿਰ ਆਪ ਹੀ ਬੁੱਝ ਲਓ, ਪੁੱਛਣ ਦੀ ਕੀ ਲੋੜ। ਵੈਸੇ ਮੇਰਾ ਨਾਂ ਅੰਨਾ, ਲੋਕ ਮੈਨੂੰ ਕਹਿੰਦੇ ਨੇ ਮੇਰਾ ਸੁਭਾਅ ਬੜਾ ਵੱਖਰਾ, ਬਿਲਕੁਲ ਅਜੀਬ। ਲੋਕ ਮੈਨੂੰ ਕਹਿੰਦੇ ਨੇ ਮੈਂ ਇੱਕ ਬੁਝਾਰਤ ਵਰਗੀ ਹਾਂ, ਉਹ ਬੁਝਾਰਤ ਜਿਹੜੀ ਸ਼ਾਇਦ ਕਿਸੇ ਕੋਲ ਨਹੀਂ ਬੁੱਝੀ ਗਈ।
ਤੁਸੀਂ ਟਰਾਈ ਕਰਕੇ ਵੇਖ ਲਓ। ਲਿਖਾਰੀ ਨੂੰ ਇਹ ਗੱਲ ਬੜੀ ਦਿਲਚਸਪ ਲੱਗੀ ਅਤੇ ਵੈਸੇ ਵੀ ਇਹ ਗੱਲਬਾਤ ਅੱਗੇ ਤੁਰਨ ਦੇ ਲਈ ਇੱਕ ਸੋਹਣਾ ਮੋੜ ਸੀ। ਉਹਨੂੰ ਲੱਗ ਰਿਹਾ ਸੀ ਜਿੱਦਾਂ ਕਿਸੇ ਨਵੀਂ ਕਹਾਣੀ ਦੇ ਬੀਜ ਫੁੱਟ ਰਹੇ ਹੋਣ। ਉਹਨੂੰ ਇਹ ਲੱਗ ਰਿਹਾ ਸੀ ਜਿਹੜੀ ਉਹ ਕਹਾਣੀ ਦੀ ਭਾਲ ਦੇ ਵਿੱਚ ਹੈ ਸ਼ਾਇਦ ਅੱਜ ਉਹਨੂੰ ਇੱਕ ਸੋਹਣੀ ਕਹਾਣੀ ਮਿਲ ਜਾਵੇ। ਉਸ ਖੂਬਸੂਰਤ ਕੁੜੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਬੋਲਣਾ ਸ਼ੁਰੂ ਕੀਤਾ। ਇੱਦਾਂ ਲੱਗਦਾ ਸੀ ਜਿੱਦਾਂ ਉਹ ਕਿਸੇ ਡੂੰਘੇ ਦਰਦ ਦੇ ਵਿੱਚੋਂ ਬੋਲ ਰਹੀ ਹੋਵੇ। ਕੁਛ ਦੇਰ ਗੱਲਾਂ ਕਰਨ ਤੋਂ ਬਾਅਦ ਸ਼ਾਇਦ ਦੋਵੇਂ ਆਪਸ ਦੇ ਵਿੱਚ ਥੋੜ੍ਹਾ ਖੁੱਲ੍ਹ ਗਏ ਸੀ। ਕਹਿੰਦੀ ਸੀ ਕਿਸੇ ਦਾ ਦਰਦ ਜਾਣਨਾ ਇੰਨਾ ਸੌਖਾ ਥੋੜ੍ਹੀ ਹੁੰਦਾ, ਇੰਨੀ ਛੇਤੀ ਥੋੜ੍ਹੀ ਕਿਸੇ ਦੇ ਨਾਲ ਦੁੱਖ ਫੋਲ ਲਈਦੇ। ਪਰ ਫਿਰ ਮੈਂ ਸੋਚਦੀ ਹਾਂ ਜ਼ਿੰਦਗੀ ਪਤਾ ਨਹੀਂ ਹੈ ਹੀ ਕਿੱਡੀ ਕੁ, ਅਤੇ ਪਤਾ ਨਹੀਂ ਫਿਰ ਕੋਈ ਇਹ ਦੁੱਖ ਪੁੱਛਣ ਵਾਲਾ ਮਿਲੇ ਜਾਂ ਨਾ ਮਿਲੇ। ਕਈ ਵਾਰ ਤਾਂ ਮੈਂ ਬੜਾ ਲੰਮਾ ਸਮਾਂ ਇੰਤਜ਼ਾਰ ਕਰਦੀ ਹਾਂ, ਇਸ ਵਾਰੀ ਤਾਂ ਮੈਂ ਖਾਸਾ ਲੰਮਾ ਇੰਤਜ਼ਾਰ ਕੀਤਾ, ਕੋਈ ਲੱਭਿਆ ਨਹੀਂ ਦੁੱਖ ਸੁਣਨ ਵਾਲਾ। ਇਸ ਕਰਕੇ ਅੱਜ ਜੇ ਕੋਈ ਮਿਲਿਆ ਤਾਂ ਮੈਂ ਉਹਨਾਂ ਸਮਾਂ ਨਹੀਂ ਖਰਾਬ ਕਰੂੰਗੀ ਜਿੰਨਾ ਸ਼ਾਇਦ ਮੈਂ ਪਹਿਲਾਂ ਸੋਚ ਵਿਚਾਰ ਕਰਦੀ ਸੀ। ਇਹਨਾਂ ਕਹਿ ਕੇ ਬੋਲਣ ਲੱਗੀ, ਮੈਂ ਆਜ਼ਾਦੀ ਚਾਹੁੰਦੀ ਹਾਂ, ਮੈਨੂੰ ਇੱਦਾਂ ਲੱਗਦਾ ਮੇਰੀ ਆਤਮਾ ਇੱਕ ਪਿੰਜਰੇ ਦੇ ਵਿੱਚ ਬੰਦ ਹੈ, ਮੈਨੂੰ ਇੱਦਾਂ ਲੱਗ ਰਿਹਾ ਜਿੱਦਾਂ ਮੈਂ ਇੱਕ ਪਿੰਜਰੇ ਦੇ ਵਿੱਚ ਬੰਦ ਪੰਛੀ ਵਾਂਗੂ ਤੜਫੜਾ ਰਹੀ ਹਾਂ, ਮੈਨੂੰ ਇੱਦਾਂ ਲੱਗਦਾ ਮੈਨੂੰ ਕੋਈ ਸਮਝ ਨਹੀਂ ਪਾਉਂਦਾ, ਮੈਨੂੰ ਪਤਾ ਨਹੀਂ ਕਿਉਂ ਸਾਰੇ ਬੁਝਾਰਤੀ ਕਹਿ ਦਿੰਦੇ ਨੇ, ਬੁੱਝਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਮੇਰੇ ਪਤੀ ਉਹ ਸ਼ਹਿਰ ਦਾ ਇੱਕ ਵੱਡਾ ਆਦਮੀ ਸੀ, ਉਹਦੇ ਕੋਲ ਬਹੁਤ ਪੈਸਾ ਸੀ, ਪਰ ਉਹਨੇ ਕਦੀ ਮੇਰੀ ਰੂਹ ਨੂੰ ਨਹੀਂ ਸਮਝਿਆ। ਉਹਨੂੰ ਸ਼ਾਇਦ ਆਪਣੇ ਪੈਸੇ ਦੇ ਨਾਲ ਹੀ ਪਿਆਰ ਸੀ, ਉਹ ਵੱਡਾ ਅਤੇ ਹੋਰ ਵੱਡਾ ਬਣਨਾ ਚਾਹੁੰਦਾ ਸੀ। ਉਹਨੂੰ ਨਹੀਂ ਸੀ ਪਤਾ ਕਿ ਪਿਆਰ ਕੀ ਹੈ, ਉਹਨੂੰ ਨਹੀਂ ਸੀ ਪਤਾ ਸੱਚਾ ਪਿਆਰ ਕੀ ਹੈ, ਉਹਨੂੰ ਨਹੀਂ ਸੀ ਪਤਾ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਉਹਨੂੰ ਨਹੀਂ ਸੀ ਪਤਾ ਕਿ ਔਰਤ ਦੇ ਮਨ ਦੇ ਦਿਲ ਦੇ ਕਈ ਜਜ਼ਬਾਤ ਵੀ ਹੁੰਦੇ ਨੇ, ਉਹ ਸਮਝਣੇ ਪੈਂਦੇ ਨੇ, ਦੁੱਖ ਸੁੱਖ ਫੋਲਣੇ ਪੈਂਦੇ ਨੇ। ਮੈਂ ਕਿਤੇ ਪੜ੍ਹਿਆ ਸੀ ਔਰਤ ਉਦਾਸ ਹੋਵੇ ਤਾਂ ਮਰਦ ਜ਼ਰੂਰ ਦੁੱਖ ਮਨਾਉਂਦਾ, ਜ਼ਰੂਰ ਪੁੱਛਦਾ, ਜਿੱਦਾਂ ਤੁਸੀਂ ਅੱਜ ਪੁੱਛ ਲਿਆ। ਪਰ ਇਹ ਚੀਜ਼ ਘਰ ਦੇ ਵਿੱਚ ਰਹਿ ਕੇ ਉਹਨੂੰ ਕਦੇ ਨਹੀਂ ਮਹਿਸੂਸ ਹੋਈ, ਉਹਨੇ ਕਦੀ ਨਹੀਂ ਪੁੱਛਿਆ ਮੈਂ ਉਦਾਸ ਕਿਉਂ ਹਾਂ। ਕੁਛ ਦੇਰ ਬਾਅਦ ਲਿਖਾਰੀ ਨੇ ਉਹ ਸੀਕੁਐਂਸ ਤੋੜਦਿਆਂ ਪੁੱਛਿਆ, ਅੱਜ ਤੁਹਾਡੇ ਪਤੀ ਨਾਲ ਨਹੀਂ? ਕਹਿਣ ਲੱਗੀ ਨਹੀਂ, ਉਹ ਕੁਛ ਸਮਾਂ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ, ਵੈਸੇ ਵੀ ਜਾਣਾ ਹੀ ਸੀ, ਉਹ ਮੇਰੇ ਨਾਲੋਂ ਉਮਰ ਦੇ ਵਿੱਚ ਲਗਭਗ 3 ਗੁਣਾ ਸੀ। ਮੈਂ ਸੋਚਿਆ ਸੀ ਚਲੋ ਜ਼ਿੰਦਗੀ ਦੇ ਨਾਲ ਇਹ ਵੀ ਸਮਝੌਤਾ ਕਰਕੇ ਵੇਖ ਲੈਂਦੇ। ਮੈਨੂੰ ਲੱਗਦਾ ਸੀ ਜ਼ਿੰਦਗੀ ਦੇ ਵਿੱਚ ਪੈਸੇ ਬਹੁਤ ਜ਼ਰੂਰੀ ਨੇ, ਇਸ ਕਰਕੇ ਮੈਂ ਆਪਣੇ ਘਰਦਿਆਂ ਦੀ ਬਹੁਤੀ ਮੁਖਾਲਫਤ ਕੀਤੀ ਵੀ ਨਹੀਂ, ਮੈਂ ਉਹਦੇ ਨਾਲ ਵਿਆਹ ਕਰਾ ਲਿਆ ਅਤੇ ਉਸ ਤੋਂ ਬਾਅਦ ਇੰਤਜ਼ਾਰ ਕਰਨ ਲੱਗੀ ਕਦੋਂ ਇਹ ਮਰੂ ਅਤੇ ਕਦੋਂ ਮੈਂ ਇਹਦੀ ਦੌਲਤ ਦੇ ਨਾਲ ਸੁਖੀ ਰਹਿ ਸਕੂੰ। ਪਰ ਜਿੰਨਾ ਮੈਂ ਸੋਚਿਆ ਸੀ ਉਹ ਸਖ਼ਤ ਹੱਡੀ ਉਸ ਤੋਂ ਬਹੁਤ ਜ਼ਿਆਦਾ ਸਮਾਂ ਹੰਢਾ ਕੇ ਗਿਆ। ਅੱਜ ਮੈਂ ਉਹੀ ਪਲ ਯਾਦ ਕਰਕੇ ਰੋ ਰਹੀ ਹਾਂ। ਜੇ ਕੁਛ ਪਹਿਲਾਂ ਹੋ ਚੁੱਕਾ ਹੁੰਦਾ ਤਾਂ ਸ਼ਾਇਦ ਮੇਰੇ ਕੋਲ ਜ਼ਿੰਦਗੀ ਦੇ ਹੋਰ ਕਈ ਪਿਆਰੇ ਮਹੀਨੇ ਸਾਲ, ਕੁਛ ਨਾ ਕੁਛ ਤਾਂ ਵਧੇਰੇ ਹੁੰਦਾ। ਲਿਖਾਰੀ ਸੋਚ ਰਿਹਾ ਸੀ ਇਹ ਹੁਣ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਈ। ਲਿਖਾਰੀ ਨੇ ਗੱਲ ਪਲਟੀ ਅਤੇ ਫਿਰ ਦੁਬਾਰਾ ਉਹਦੇ ਹੱਥ ਦੇ ਵਿਚਲੇ ਨਾਵਲ ਦੀ ਗੱਲ ਕਰਨ ਲੱਗ ਪਿਆ। ਤੁਸੀਂ ਬਹੁਤ ਸੋਹਣਾ ਨਾਵਲ ਪੜ੍ਹ ਰਹੇ ਹੋ, ਤੁਹਾਡੀ ਚੋਇਸ ਬਹੁਤ ਵਧੀਆ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਨੇ, ਤੁਸੀਂ ਵਾਕਈ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਹੰਢਾਏ ਨੇ। ਮੈਂ ਕੁਛ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ
ਜਿੱਦਾਂ ਮੇਰੀ ਉਸ ਲਿਖਤ ਦੇ ਤੁਸੀਂ ਨਾਇਕਾ ਹੋਵੋ। ਹੱਸ ਕੇ ਕਹਿਣ ਲੱਗੀ, ਮੈਂ ਦੌਲਤ ਨਹੀਂ ਚਾਹੁੰਦੀ, ਮੈਂ ਕੋਈ ਨਾਇਕਾ ਨਹੀਂ ਬਣਨਾ ਚਾਹੁੰਦੀ, ਮੈਂ ਕਿਸੇ ਕਹਾਣੀ ਦਾ ਹਿੱਸਾ ਨਹੀਂ ਬਣ ਕੇ ਰਹਿਣਾ ਚਾਹੁੰਦੀ। ਸੱਚ ਪੁੱਛੋ ਤਾਂ ਦੌਲਤ ਮੇਰੇ ਲਈ ਉਹ ਕਾਫੀ ਛੱਡ ਕੇ ਗਿਆ ਸੀ। ਸ਼ਾਨੋ ਸ਼ੌਕਤ ਇਹ ਮੇਰੇ ਲਈ ਹੁਣ ਕੁਛ ਮਾਇਨੇ ਨਹੀਂ ਰੱਖਦੇ, ਬਸ ਇੱਕ ਸੱਚੀ ਰੂਹ ਚਾਹੀਦੀ, ਇੱਕ ਦਿਲ ਨੂੰ ਸਮਝਣ ਵਾਲਾ ਇਨਸਾਨ ਚਾਹੀਦਾ, ਉਹ ਜਿਹੜਾ ਮੇਰੇ ਦਿਲ ਦੀਆਂ ਸਾਰੀਆਂ ਸਮਝ ਸਕੇ। ਅਤੇ ਅੱਜ ਮੈਂ ਸ਼ਾਇਦ ਇੱਦਾਂ ਦੇ ਹੀ ਕਿਸੇ ਇਨਸਾਨ ਨੂੰ ਮਿਲਣ ਦੇ ਲਈ ਜਾ ਰਹੀ ਹਾਂ। ਹਾਲੇ ਗੱਲਾਂ ਬਾਤਾਂ ਚੱਲ ਹੀ ਰਹੀਆਂ ਸੀ ਕਿ ਐਨ ਉਸੇ ਵੇਲੇ ਗੱਡੀ ਅਗਲੇ ਸਟੇਸ਼ਨ ਦੇ ਉੱਤੇ ਰੁਕਦੀ ਹੈ। ਉਸ ਔਰਤ ਦਾ ਧਿਆਨ ਖਿੜਕੀ ਤੋਂ ਬਾਹਰ ਨੂੰ ਪਿਆ ਅਤੇ ਜਿੱਦਾਂ ਉਹਦਾ ਚਿਹਰਾ ਇੱਕਦਮ ਖਿੜ ਗਿਆ ਹੋਵੇ, ਜਾਂ ਫਿਰ ਇੱਦਾਂ ਕਹਿ ਲਈਏ ਕਿ ਉਹਨੇ ਆਪਣੇ ਚਿਹਰੇ ਨੂੰ ਧੱਕੇ ਦੇ ਨਾਲ ਹੀ ਖੜਾ ਲਿਆ। ਜਿਹੜਾ ਚਿਹਰਾ ਕੁਛ ਸਮਾਂ ਪਹਿਲਾਂ ਬਿਲਕੁਲ ਉਦਾਸ ਸੀ, ਅੱਖਾਂ ਦੇ ਵਿੱਚ ਅੱਥਰੂ ਆ ਕੇ ਰੁਕੇ ਪਏ ਸੀ, ਉਹਨਾਂ ਹੀ ਅੱਖਾਂ ਦੇ ਵਿੱਚ ਉਹਨੇ ਆਪਣੇ ਰੁਮਾਲ ਦੇ ਨਾਲ ਅੱਖਾਂ ਸਾਫ਼ ਕੀਤੀਆਂ, ਇੱਕ ਛੋਟੇ ਜਿਹੇ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੇਖਿਆ, ਵੱਡੀ ਜਿਹੀ ਮੁਸਕਰਾਹਟ ਦੇ ਨਾਲ ਆਪਣਾ ਥੋੜ੍ਹਾ ਬਹੁਤਾ ਸਮਾਨ ਇਕੱਠਾ ਕਰਕੇ ਉਸ ਵੱਲ ਨੂੰ ਭੱਜੀ। ਹਾਂ, ਜਾਂਦੇ ਜਾਂਦੇ ਕਹਿਣ ਲੱਗੀ, ਤੁਸੀਂ ਜਾਣਨਾ ਚਾਹੋਗੇ ਹੁਣ ਮੈਂ ਇੰਨੀ ਖੁਸ਼ ਕਿਉਂ ਹੋ ਗਈ? ਅਤੇ ਅੱਜ ਮੈਂ ਖੁਸ਼ ਇਸ ਕਰਕੇ ਹਾਂ, ਉਹ ਜਿਹੜਾ ਇਨਸਾਨ ਸਾਹਮਣੇ ਖੜਾ ਹੁਣ ਉਹਨੇ ਮੇਰੀ ਜ਼ਿੰਦਗੀ 'ਤੇ ਆਉਣ ਦੀ ਹਾਮੀ ਭਰਤੀ ਹੈ। ਮੇਰੇ ਪਹਿਲੇ ਘਰ ਵਾਲੇ ਦਾ ਇਹ ਦੂਰ ਦਾ ਰਿਸ਼ਤੇਦਾਰ ਹੈ ਅਤੇ ਮੇਰੇ ਘਰ ਵਾਲੇ ਦੇ ਨਾਲੋਂ ਕਈ ਗੁਣਾ ਵੱਧ ਪੈਸਾ ਇਹਦੇ ਕੋਲੋਂ। ਉਹ ਬਹੁਤ ਦੇਰ ਪਹਿਲਾਂ ਚਾਹੁੰਦਾ ਸੀ ਕਿ ਮੈਂ ਉਹਦੀ ਹੋ ਕੇ ਰਵਾਂ, ਪਰ ਨਹੀਂ, ਸਮਾਜ ਨਾਂ ਦੀ ਵੀ ਕੋਈ ਚੀਜ਼ ਹੈ ਨਾ, ਇਸ ਕਰਕੇ ਹੁਣ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ, ਕਿਉਂਕਿ ਉਹਦੇ ਕੋਲ ਬਹੁਤ ਪੈਸਾ। ਜਦੋਂ ਲਿਖਾਰੀ ਨੇ ਬਾਰੀ ਦੇ ਵਿੱਚੋਂ ਦੀ ਬਾਹਰ ਨੂੰ ਧਿਆਨ ਮਾਰਿਆ, ਉਨੀ ਦੇਰ ਨੂੰ ਔਰਤ ਉਸ ਵਿਅਕਤੀ ਦੇ ਕੋਲ ਪਹੁੰਚ ਚੁੱਕੀ ਸੀ। ਇੱਕ ਮੋਟਾ ਤਾਜ਼ਾ ਥੁਲਥਲਾ ਜਿਹਾ ਇਨਸਾਨ, ਉਮਰ ਦੇ ਵਿੱਚ ਸ਼ਾਇਦ ਉਹ ਵੀ ਉਹਦੇ ਨਾਲੋਂ 3 ਕੁ ਗੁਣਾ ਵੱਡਾ ਹੋਊਗਾ, ਨਹੀਂ ਤਾਂ ਫਿਰ ਦੂਣੀ ਉਮਰ ਤਾਂ ਪੱਕੀ ਆ। ਸ਼ਾਇਦ ਉਹਦੇ ਕੋਲ ਸਹੀ ਢੰਗ ਦੇ ਨਾਲ ਤੁਰਿਆ ਵੀ ਨਹੀਂ ਸੀ ਜਾ ਰਿਹਾ। ਹੱਥ ਦੇ ਵਿੱਚ ਫੁੱਲ ਫੜੀ ਉਸ ਨੌਜਵਾਨ ਕੁੜੀ ਦਾ ਇੰਤਜ਼ਾਰ ਕਰ ਰਿਹਾ ਸੀ। ਅਤੇ ਇੱਥੇ ਲਿਖਾਰੀ ਹੈਰਾਨ ਪਰੇਸ਼ਾਨ, ਸ਼ਾਇਦ ਉਹ ਇਨਸਾਨ ਨੂੰ ਬੁੱਝਣ ਦੀ ਕੋਸ਼ਿਸ਼ ਕਰ ਰਿਹਾ। ਇਹਨੇ ਨੂੰ ਟ੍ਰੇਨ ਤੁਰ ਪਈ ਪਰ ਉਹਦੀਆਂ ਨਜ਼ਰਾਂ ਉੱਥੇ ਦੀਆਂ ਉੱਥੇ ਗੱਟੀਆਂ ਰਹਿ ਗਈਆਂ। ਉਹ ਹਾਲੇ ਤੱਕ ਵੀ ਇਸ ਬੁਝਾਰਤ ਨੂੰ ਬੁੱਝਣ ਦੀ ਕੋਸ਼ਿਸ਼ ਕਰ ਰਿਹਾ, ਸੋਚ ਰਿਹਾ, ਬੀਬਾ ਤੂੰ ਵਾਕਈ ਬੁਝਾਰਤ ਹੈ, ਤੈਨੂੰ ਵਾਕਈ ਨਹੀਂ ਬੁੱਝਿਆ ਜਾ ਸਕਦਾ। ਖਿੜਕੀ ਦੇ ਵਿੱਚੋਂ ਦੀ ਉਹ ਬਾਹਰ ਵੇਖਦਾ ਹੀ ਰਹਿ ਗਿਆ ਅਤੇ ਆਪਣੇ ਆਪ ਦੇ ਵਿੱਚ ਬੁੜਬੜਾ ਰਿਹਾ, ਸੱਚੀ ਇੱਦਾਂ ਹੁੰਦਾ? ਇੱਦਾਂ ਵੀ ਹੋ ਸਕਦਾ। ਪਰ ਫਿਰ ਉਹ ਸੋਚਦਾ, ਹਾਂ, ਇਨਸਾਨ ਤਾਂ ਸ਼ਾਇਦ ਹੈ ਹੀ ਇੱਦਾਂ ਦਾ, ਇਨਸਾਨ ਦਾ ਸੁਭਾਅ ਤਾਂ ਸ਼ਾਇਦ ਹੈ ਹੀ ਲਾਲਚੀ। ਕੁਛ ਦੇਰ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਔਰਤ ਪਿਆਰ ਦੀ ਭਾਲ ਦੇ ਵਿੱਚ, ਇਹਦਾ ਕਿਸੇ ਬੇਜੋੜ ਵਿਆਹ ਤੋਂ ਖਹਿੜਾ ਛੁੱਟਿਆ ਅਤੇ ਹੁਣੇ ਆਪਣੀਆਂ ਖੁਸ਼ੀਆਂ ਦੀ ਭਾਲ ਦੇ ਵਿੱਚ ਆ, ਹੁਣੇ ਆਪਣਾ ਕੋਈ ਹਮ ਉਮਰ ਲੱਭੂਗੀ, ਹੁਣੇ ਜਿਹੜੇ ਪਿਆਰ ਦੀ ਭਾਲ ਦੇ ਵਿੱਚ ਆ ਉਹ ਪਿਆਰ ਇਹਨੂੰ ਮਿਲੂਗਾ, ਹੁਣ ਉਹ ਖੁਸ਼ੀਆਂ ਲੱਭਣਗੀਆਂ। ਪਰ ਨਹੀਂ, ਇਹਨੇ ਕੀ ਕੀਤਾ, ਇਹ ਤਾਂ ਫਿਰ ਪੈਸੇ ਵੱਲ ਨੂੰ ਭੱਜੀ, ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦਾ ਰਸ ਚੱਖ ਲੈਂਦੇ ਹਾਂ ਤਾਂ ਫਿਰ ਸਾਨੂੰ ਉਹ ਹੋਰ ਚਾਹੀਦੀ ਆ, ਅਤੇ ਪੈਸੇ ਦਾ ਰਸ, ਪੈਸੇ ਦਾ ਸਵਾਦ ਇਹ ਤਾਂ ਹੈ ਹੀ ਬੜਾ ਭੈੜਾ। ਵੇਖਿਆ ਜਾਵੇ ਤਾਂ ਇਹ ਕਿਸੇ ਔਰਤ ਦੀ ਜਾਂ ਕਿਸੇ ਕੁੜੀ ਦੀ ਕਹਾਣੀ ਨਹੀਂ, ਕਹਾਣੀਆਂ ਇਨਸਾਨ ਦੇ ਅੰਦਰ ਦੇ ਲਾਲਚ ਦੀ, ਉਹ ਲਾਲਚ ਜਿਹੜਾ ਕਦੀ ਖਤਮ ਨਹੀਂ ਹੁੰਦਾ, ਉਹ ਲਾਲਚ ਜਿਹੜਾ ਸਾਨੂੰ
ਆਪਣੀਆਂ ਖੁਸ਼ੀਆਂ ਆਪ ਪਾਸੇ ਰੱਖ ਕੇ ਭੱਜ ਕੇ ਗੱਲ ਲਾ ਲੈਂਦਾ, ਆਪਣੇ ਆਪ ਨੂੰ ਡੂੰਘੀ ਸੋਚ ਤੋਂ ਪਰੇ ਲੈ ਜਾਂਦਾ। ਵੇਖਿਆ ਜਾਵੇ ਤਾਂ ਇਨਸਾਨ ਦੀਆਂ ਇੱਛਾਵਾਂ ਕੁਛ ਹੋਰ ਹੁੰਦੀਆਂ ਨੇ। ਅੰਦਰੋਂ ਉਹ ਕੁਛ ਹੋਰ ਚਾਹੁੰਦਾ, ਬਾਹਰ ਜ਼ਬਾਨੋਂ ਉਹ ਕੁਛ ਹੋਰ ਬੋਲਦਾ। ਲੋਕ ਆਪਣੇ ਆਪ ਨੂੰ ਇਸੇ ਤਰ੍ਹਾਂ ਦੇ ਨਾਲ ਅਜੀਬੋ ਗਰੀਬ ਸ਼ੋਅ ਜ਼ਰੂਰ ਕਰਦੇ ਨੇ, ਪਰ ਅਸਲ ਦੇ ਵਿੱਚ ਉਹ ਅਜੀਬੋ ਗਰੀਬ ਇਸ ਕਰਕੇ ਦਿਖਦੇ ਨੇ ਕਿਉਂਕਿ ਉਹ ਆਪਣੇ ਲਾਲਚ ਨੂੰ ਲੁਕਾਉਣ ਦੇ ਯਤਨ ਕਰਦੇ ਨੇ। ਉਹ ਆਪਣੇ ਲਾਲਚ ਦੇ ਉੱਤੇ ਇੱਕ ਪਰਦਾ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਨੇ। ਵੇਖਿਆ ਜਾਵੇ ਤਾਂ ਆਪਣੀ ਜ਼ਬਾਨੋਂ ਕੋਈ ਵੀ ਕਦੀ ਤੁਹਾਨੂੰ ਇਹ ਗੱਲ ਨਹੀਂ ਕਹੂਗਾ ਉਹਨੂੰ ਪੈਸੇ ਦੀ ਭੁੱਖ ਆ। ਕਦੀ ਵੀ ਕੋਈ ਇਨਸਾਨ ਇਹ ਨਹੀਂ ਕਹੂਗਾ ਉਹਨੂੰ ਪੈਸੇ ਦਾ ਲਾਲਚ ਹੈ। ਉਹ ਹਮੇਸ਼ਾ ਗੋਲਮੋਲ ਗੱਲਾਂ ਕਰਕੇ ਆਪਣੇ ਆਪ ਨੂੰ ਠੀਕ ਦੱਸਣ ਦੀ ਕੋਸ਼ਿਸ਼ ਕਰੂਗਾ। ਉਹ ਤੁਹਾਨੂੰ ਜ਼ਬਾਨੋਂ ਉਹੀ ਦੱਸੂਗਾ ਜੋ ਵਾਕਈ ਉਹਦੇ ਖੁਸ਼ ਰਹਿਣ ਦੇ ਲਈ ਉਹਨੂੰ ਚਾਹੀਦਾ। ਪਰ ਜਦੋਂ ਪ੍ਰੈਕਟੀਕਲੀ ਆਪਾਂ ਉਸ ਪਾਸੇ ਨੂੰ ਵਧਣਾ ਤਾਂ ਉਹਦੇ ਵੱਧਦੇ ਕਦਮ ਤੁਹਾਨੂੰ ਹਮੇਸ਼ਾ ਪੈਸੇ ਵੱਲ ਨੂੰ ਵੱਧਦੇ ਨਜ਼ਰ ਆਉਣਗੇ, ਲਾਲਚ ਵੱਲ ਨੂੰ ਵੱਧਦੇ ਨਜ਼ਰ ਆਉਣਗੇ। ਇਸ ਇਨਸਾਨ ਨੂੰ ਸਮਝਣਾ ਬਹੁਤ ਔਖਾ, ਬੰਦੇ ਨੂੰ ਸਮਝਣਾ ਬਹੁਤ ਔਖਾ, ਇਹਦੇ ਅੰਦਰ ਦੇ ਲਾਲਚ ਨੂੰ ਸਮਝਣਾ ਬਹੁਤ ਔਖਾ। ਇਸੇ ਕਰਕੇ ਦੁਨੀਆ ਇਹ ਬੰਦਾ ਨਾ ਕਦੀ ਕਿਸੇ ਦੇ ਸਮਝ ਆਇਆ ਅਤੇ ਨਾ ਹੀ ਕਦੀ ਕਿਸੇ ਦੇ ਸਮਝ ਆਉਣਾ, ਕਿਉਂਕਿ ਇਹ ਕਦੀ ਨਹੀਂ ਰੱਜਦਾ। ਇਹ ਸਿਰਫ ਖਾਂਦਾ, ਤੰਗ ਹੁੰਦਾ ਅਤੇ ਫਿਰ ਹੋਰ ਮੰਗਦਾ। ਪਹਿਲਾਂ ਹਾਲੇ ਪਚਿਆ ਨਹੀਂ ਹੁੰਦਾ ਅਤੇ ਉੱਤੋਂ ਹੋਰ ਭਰ ਲੈਂਦਾ। ਇਸੇ ਤਰ੍ਹਾਂ ਖਾ ਖਾ ਕੇ ਆਖਿਰਕਾਰ ਇੱਕ ਦਿਨ ਦੁਨੀਆ ਤੋਂ ਚਲੇ ਜਾਂਦਾ, ਪਰ ਇਸ ਜ਼ਿੰਦਗੀ ਦਾ ਰਸ ਨਹੀਂ ਮਾਣ ਸਕਦਾ ਕਿਉਂਕਿ ਬੰਦੇ ਦੇ ਅੰਦਰ ਲਾਲਚ ਕੁੱਟ ਕੁੱਟ ਭਰਿਆ। ਬੜਾ ਔਖਾ ਇਸ ਲਾਲਚ ਨੂੰ ਕਾਬੂ ਕਰਕੇ ਰੱਖਣਾ ਅਤੇ ਆਪਣੀ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਵੇਖਣੀਆਂ। ਬਹੁਤ ਘੱਟ ਲੋਕ ਜਿਹੜੇ ਆਪਣੀ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਵੱਲ ਨੂੰ ਜਾ ਸਕਦੇ ਨੇ ਕਿਉਂਕਿ ਉਹ ਖੁਸ਼ੀਆਂ ਤਿਆਗ ਮੰਗਦੀਆਂ ਨੇ। ਸ਼ਾਇਦ ਉਹਨਾਂ ਖੁਸ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਨਹੀਂ ਹੁੰਦਾ, ਉਹਨਾਂ ਖੁਸ਼ੀਆਂ ਦੇ ਵਿੱਚ ਸ਼ਾਇਦ ਮਹਿਲ ਮਨਾਰੇ ਸ਼ਾਮਲ ਨਹੀਂ ਹੁੰਦੇ। ਇਸ ਕਰਕੇ ਬੰਦੇ ਨੂੰ ਇਹ ਲੱਗਦਾ ਕਿ ਮੈਂ ਉੱਥੇ ਖੁਸ਼ ਨਹੀਂ ਰਹਿ ਸਕਦਾ ਜਿੱਥੇ ਵੱਡੀ ਗੱਡੀ ਨਹੀਂ ਆ, ਜਿੱਥੇ ਬਹੁਤ ਜ਼ਿਆਦਾ ਪੈਸਾ ਨਹੀਂ ਆ। ਵੇਖਿਆ ਜਾਵੇ ਤਾਂ ਹੁੰਦਾ ਉੱਧਰ ਜਾ ਕੇ ਦੁਖੀ ਹੀ ਆ। ਹੋਇਆ ਨਾ ਦੋਗਲਾ, ਚਾਹੁੰਦਾ ਕੁਛ ਹੋਰ ਆ, ਕਰਦਾ ਕੁਛ ਹੋਰ ਆ, ਰੱਜਦਾ ਬਿਲਕੁਲ ਨਹੀਂ।

ਇਹ ਕਹਾਣੀ ਜਿਹੜੀ ਤੁਸੀਂ ਸੁਣ ਰਹੇ ਸੀ ਇੱਕ ਅਜੀਬੋ ਗਰੀਬ ਔਰਤ ਦੀ, ਇਸ ਕਹਾਣੀ ਦਾ ਨਾਂ ਹੈ ਐਂਟਨ ਚੈਕਅਪ ਦੀ ਇਹ ਲਿਖੀ ਗਈ ਕਹਾਣੀ, ਜਾਂ ਫਿਰ ਇੱਦਾਂ ਕਹਿ ਲਈਏ ਕਿ ਐਂਟਨ ਚੈਕਅਪ ਦੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਇੱਕ ਕਹਾਣੀ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਗਈ।

ਕੋਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 5 2 3

0: set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ, radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set।
1: सोना चाहिदा,
2: भरोसा चाहिदा,
1: क्वालिटी ते बाईबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042।
3: अल्फा,
4: सबसे दमदार और रोमांच कहानी।
3: अल्फा प्रोग्राम उसका चुनना है।
4: शानदार एक्शन एंटरटेनर, 3 जुलाई को।
3: मैं जो बना रहा हूँ वो इतिहास है।
4: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
4: 3 जुलाई को आपके नजदीकी सिनेमा घरों में। अल्फा।
6: दूजा नवा स्टोर ओहन्स रोड एपिंग विच भी है। मनपसंद गद्दियां ते स्टोरेज बेड खरीदने लई कॉन्टेक्ट करो। स्लीप एंड रिलैक्स, वेक अप फीलिंग टोटली रेस्टेड। सर्च अस ऑनलाइन और कॉल 0433-465-492।
7: बलजीत, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
8: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਜਿਹੜੇ ਨਹੀਂ ਆਏ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵ ਭਾਈ ਤੁਸੀਂ ਆ ਜਾਓ। ਅਤੇ ਇੱਕ ਦੋ ਜਣਿਆਂ ਦੀ ਕੌਲ ਮੈਨੂੰ ਲੱਗਦਾ ਵਾ ਵੀ ਕੱਟੀ ਗਈ ਹੈ ਸ਼ਾਇਦ ਮੇਰੇ ਕੋਲੋਂ, ਅਤੇ ਤੁਸੀਂ ਦੁਬਾਰਾ ਭਾਈ ਕੌਲ ਕਰ ਲਿਓ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਇਸ ਸਫ਼ਰ ਦੇ ਵਿੱਚ ਅੱਗੇ ਅਤੇ ਹੱਸਦੇ ਹਾਂ। ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਆ ਸਮਾਂ ਹੱਸਣ ਦਾ ਅਤੇ ਹਾਸੇ ਸਾਨੂੰ ਆਪਣੇ ਅੰਦਰੋਂ ਹੀ ਕੱਢਣੇ ਪੈਣੇ ਨੇ। ਸੋ ਸਵੇਰੇ ਸਵੇਰੇ ਜੇ ਬੱਚਿਆਂ ਦੇ ਨਾਲ ਸਾਨੂੰ ਹੱਸਣ ਨੂੰ ਮਿਲ ਜੇ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ
0: ਨਾਲੇ
1: ਕੋਈ ਵੀ ਨਹੀਂ ਜੀ।
0: ਲੈ ਵੇ, ਜੇ ਆਇਆ ਨਾ ਕੋਈ, ਜੇ ਹੋਇਆ ਕੋਈ ਤੇ ਫਿਰ ਗਜ਼ਿਲੀਅਨ ਹੋ ਜਾਣਾ ਹੈ।
1: ਨਹੀਂ ਹੈਗਾ,
0: ਪੱਕੀ ਪੱਕੀ ਗੱਲ ਹੈ, ਵੇਖ ਲਓ ਇੱਕ ਵਾਰੀ ਫੇਰ ਸੋਚ ਲਓ।
1: ਪੱਕੀ ਗੱਲ ਆ, ਜਿਹੜੇ ਯਸ਼ ਦੀ ਉਹ ਲੇਟ ਹੋ ਗਏ ਯਾਰ,
0: ਵੇਖ ਲਓ
1: ਗੱਲ ਕੀ ਨਹੀਂ ਬਣੀ।
0: 1 2 3 ਮੈਂ ਹੁਣੇ ਹੀ, ਇੱਕ ਮਿੰਟ ਖਲੋ ਯਾਰ, ਹਾਂ ਫੇਰ ਸੋਚ ਲਓ।
1: ਨਾ ਕਰੇ ਉਹਨਾਂ ਨੂੰ
0: ਫੋਨ ਨਹੀਂ ਆਉਣ, ਮੈਂ ਹੁਣੇ ਹੁਣੇ ਮੈਂ ਉਹਨਾਂ ਦਾ ਮਾਈਕ ਔਨ ਕਰਨਾ ਵਾ, ਫੋਨ ਥੋੜੀ ਔਨ ਕਰਨਾ, ਲਾਸਟ ਚਾਂਸ ਹੈ।
1: ਨਹੀਂ ਕੋਈ ਆਇਆ ਹੀ ਨਹੀਂ,
0: ਲਾਸਟ ਚਾਂਸ ਆ, ਲਾਸਟ ਚਾਂਸ।
1: ਓਕੇ, ਕਿਉਂਕਿ ਮੈਨੂੰ ਪਤਾ ਕੋਈ ਵੀ ਨਹੀਂ ਹੈਗਾ,
0: ਪਰ ਲਾਸਟ ਚਾਂਸ ਆ, ਲੱਕੀ ਚਾਂਸ।
1: ਓਕੇ,
0: ਕੀ ਯੈਸ ਕਿ ਨੋ? ਯੈਸ ਕਿ ਨੋ? ਇੰਨਾ ਟਾਈਮ ਨਹੀਂ ਹੈਗਾ।
1: ਯੈਸ,
0: ਕੀ ਕੌਣ ਆ? ਲੈ ਹੋ ਗਿਆ ਫਿਰ, ਗਜ਼ਿਲੀਅਨ ਕਰੋ ਇਹਨੂੰ, ਗਜ਼ਿਲੀਅਨ ਫਾਈਨਲ। ਸਵੇਰੇ ਸਵੇਰੇ ਕਾਬੂ ਕਾਬੂ ਆ ਗਿਆ, ਸਵੇਰੇ ਸਵੇਰੇ
2: ਅੱਜ ਬਣੀ ਗੱਲ, ਕਮਾਈ ਅੱਜ ਹੋ ਗਈ ਬਣੀ,
0: ਅੱਜ ਸਵੇਰੇ ਸਵੇਰੇ ਪੈਸੇ ਬਣੇ, ਅੱਜ
2: ਗਜ਼ਿਲੀਅਨ ਟ੍ਰਿਕ ਕਰਦਾ ਕਿ ਨਹੀਂ।
0: ਹਾਂ ਹੁਣ ਬਣੀ ਗੱਲ, ਇਹ ਕਾਬੂ ਨਹੀਂ ਆਉਂਦਾ ਸਾਡੇ ਕੋਲ।
2: ਕਿੰਨੇ ਗਜ਼ਿਲੀਅਨ ਗਜ਼ਿਲੀਅਨ ਗਜ਼ਿਲੀਅਨ
0: ਅੱਜ ਹੋਏ, ਗਜ਼ਿਲੀਅਨ ਗਜ਼ਿਲੀਅਨ, ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ
2: ਅੱਜ ਨਹੀਂ, ਇਹਨੂੰ ਹਰਾਉਣਾ ਔਖਾ।
0: ਬਹੁਤ ਹੀ ਹੀਰਾ ਬੰਦਾ ਵਾ ਮੇਰਾ ਨਾ, ਫੇਵਰੇਟ ਫੇਵਰੇਟ ਫਰੈਂਡ ਆ ਮੇਰਾ
2: ਇਹ। ਕਮਾਈ ਇੰਨੀ ਜ਼ਿਆਦਾ ਕਰਕੇ ਦਿੰਦਾ ਪਿਆ,
0: ਵੈਸੇ ਵੀ ਗੱਲਾਂ ਬਾਤਾਂ
2: ਉਦਾਂ ਵੀ। ਹਾਂ ਵੈਸੇ
0: ਸ਼ੇਰ ਬੰਦਾ, ਸ਼ੇਰ
2: ਪ੍ਰੋਪਰ, ਹਾਂ ਬੰਦਿਆਂ ਵਰਗਾ, ਹਾਂ ਗੱਭਰੂ ਚੋਬਰ, ਅਪਕਮਿੰਗ ਚੋਪਰ,
0: ਸਾਂਝ ਜੱਟ ਆ, ਸਾਂਝ ਜੱਟ
2: ਹੈ
0: ਨਾ ਫਤਿਹ।
1: ਓਕੇ
0: ਹੈ, ਓਕੇ ਕੀ ਲੈ ਫਿਰ ਅੱਜ?
1: ਅੱਜ ਮੈਂ ਸੁਣਾਉਂਗਾ ਇੱਕ ਬੋਲੀ,
0: ਇੱਕ ਬੋਲੀ। ਓਕੇ
2: ਲਿਆਓ ਜੀ।
1: ਫੈਸ਼ਨ ਕਰਕੇ ਆਈ ਮਾਂ ਦੀ, ਫੈਸ਼ਨ ਕਰਕੇ ਆਈ ਮਾਂ ਦੀ, ਦਿਲ ਬੋਬੇ ਦੇ ਡੰਗੇ ਤੈਨੂੰ ਵੇਖਣ ਨੂੰ,
0: ਬਾਬਾ ਇਨਕਮ ਮੰਗੀ ਨੀ ਤੈਨੂੰ ਵੇਖਣ ਨੂੰ।

0: ਬੱਲੇ ਫਤਿਹ।
1: ਵੈਰੀ ਗੁੱਡ
0: ਫਤਿਹ ਸਿੰਘ,
1: ਬਾਬਾ ਐਨਕਾਂ ਮੰਗੇ ਹੈ।
0: ਥੈਂਕ ਯੂ ਫਤਿਹ,
2: ਥੈਂਕ ਯੂ। ਮਨ ਜੀ ਨਾਲ ਗੱਲ ਕਰ ਲਓ।
0: ਹਾਂਜੀ ਕਰਾਓ, ਲਿਆਓ ਕਰਾਓ ਜੀ, ਕਰਾਓ ਕਰਾਓ। ਸਤਿ ਸ਼੍ਰੀ ਅਕਾਲ ਮਨ।
2: ਪਰ
0: ਜਦੋਂ ਮਨਤ ਉੱਠਦੀ ਵੇ ਨਾ ਤੇ ਉੱਠ ਕੇ ਲੱਗਦਾ ਨੀ ਆ ਵੀ ਸੁੱਤੀ ਉੱਠੀ ਆ,
1: ਹਨਾ,
0: ਫਰੈਸ਼ ਹੁੰਦੀ ਆ
1: ਇਕਦਮ ਫਰੈਸ਼।
0: ਆਵਾਜ਼ ਇਹਦੀ ਢਿੱਲੀ ਢਿੱਲੀ ਨਹੀਂ ਆਉਂਦੀ।
1: ਇਹਦਾ ਰਾਜ਼ ਕੀ ਹੈ ਯਾਰ, ਮੈਂ ਵੀ ਜਾਣਨਾ ਚਾਹੁੰਦਾ
0: ਹੈ ਮਨਤ, ਕਿਉਂ ਕਿੱਦਾਂ?
2: ਪਤਾ ਨਹੀਂ,
0: ਤੁਸੀਂ ਉਸ ਵੇਲੇ ਕਿੱਦਾਂ ਇੰਨੇ ਫਰੈਸ਼ ਹੋ ਜਾਂਦੇ ਹੋ, ਐਨਰਜੀ ਕਿੱਥੋਂ ਆ?
2: ਉਹ ਕਿਉਂਕਿ ਹੋਗਾ ਕਿਉਂਕਿ ਅਸੀਂ ਜਲਦੀ ਸੌ ਜਾਂਦੇ ਹਾਂ ਨਾ, ਤਾਂ ਕਰਕੇ ਫਿਰ।
0: ਹਾਂ, ਇਹ ਸਭ ਤੋਂ ਵੱਡਾ ਰਾਜ਼ ਇਹੋ ਹੀ
1: ਆ, ਬੈਸਟ ਇਹੀ ਹੈ ਵੈਸੇ,
0: ਜਲਦੀ ਸੌ ਜਾਂਦੇ ਹਾਂ ਤੇ ਨਾਲੇ ਇਹ ਨਾ ਹੈਲਦੀ ਹੈਲਦੀ ਖਾਂਦੀ ਹੈ।
1: ਵੈਰੀ ਗੁੱਡ, ਵੈਰੀ ਗੁੱਡ, ਸੋਨੇ ਸੁਹਾਗਾ ਹੈ। ਵੈਰੀ ਗੁੱਡ
0: ਮਨਤ, ਕੀ ਸੁਣਾਓਗੇ
2: ਅੱਜ? ਮੈਂ ਸੁਣਾਉਂਗੀ ਇੱਕ ਬੋਲੀ।
0: ਹਾਂਜੀ।
2: ਮਾਵਾ ਧੀਆ ਕੱਪੜੇ ਧੋਦੀਆਂ, ਫੁੱਟੇ ਨਾ ਫੁੱਟਾ ਜੋੜ ਕੇ, ਹੁਣ ਕਿਉਂ ਬਾਹਰ ਰੋਂਦੀਆਂ, ਧੀਆਂ ਨੂੰ ਸਾਰੇ ਤੋੜ ਕੇ, ਹੁਣ ਕਿਉਂ ਬਾਹਰ ਰੋਂਦੀਆਂ, ਧੀਆਂ ਨੂੰ ਸਾਰੇ ਤੋੜ ਕੇ।
0: ਚੱਕਦੇ
1: ਬੱਲੇ ਬੱਲੇ ਬੱਲੇ ਬੱਲੇ ਬੱਲੇ, ਕਿਆ ਬਾਤ!
0: ਵਾਹ ਮੰਨਤ,
1: ਵੈਰੀ ਗੁੱਡ,
0: ਤੁਸੀਂ ਤਾਂ ਬੜੀਆਂ ਬੋਲੀਆਂ ਯਾਦ ਕਰ ਲਈਆਂ ਕੁੜੀਏ।
1: ਇਹ ਐਡਵਾਂਸ ਲੈਵਲ ਬੋਲੀ ਸੀ। ਹਾਂ
0: ਹਾਂ, ਵੈਰੀ ਗੁੱਡ, ਫੱਟੇ ਨਾ ਫੱਟੇ ਜੋੜਤੇ ਸਵੇਰੇ ਸਵੇਰੇ। ਥੈਂਕ ਯੂ ਮੰਨਤ,
2: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ, ਬਾਏ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਤੇ ਫਤਿਹ, ਤੇ ਹੁਣ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਆ? ਕੀ ਖਾਦਾ ਮਾਨੂ ਬਿੱਲੀ?
1: ਮੈਂ ਤਾਂ ਮੇਮਣੇ ਦੀ ਆਵਾਜ਼ ਕੱਢੀ।
0: ਚਾਹ ਪੀ ਗਿਆ,
1: ਚਾਹ ਚੂ ਦੋਨੋਂ
0: ਪਿੰਨੀ ਵੀ ਖਾ ਲਈ, ਚਾਹ ਦੇ ਨਾਲ ਕੇਲਾ ਖਾਧਾ।
1: ਹਾਂਜੀ, ਤੁਹਾਨੂੰ ਸਾਡਾ ਮੈਨਿਊ ਕਿੱਦਾਂ ਪਤਾ ਲੱਗਾ?
0: ਹਾਂਜੀ,
2: ਅੰਕਲ
0: ਦੇ ਵੀਰੇ ਦੀ ਨਾ ਮੰਮੀ ਨੇ ਬਣਾ ਕੇ ਰੱਖਿਆ ਸੀ ਜਾਂਦਿਆਂ ਨੂੰ। ਕੌਣ ਗੁੱਡ, ਵੀਰਾ ਕੇ ਮੰਮੀ?
1: ਮੰਮਾ ਹਮੇਸ਼ਾ।
0: ਕਿਹਦੇ ਮੰਮਾ, ਕਿਹਦੇ ਮੰਮਾ, ਤੁਹਾਡੇ ਮੰਮਾ ਕੇ ਵੀਰੇ ਦੇ ਮੰਮਾ? ਯਾਰ ਏਡਾ ਸਮਾਰਟ ਕਿੱਦਾਂ ਹੋ ਗਿਆ ਵੀਰਾ ਤੂੰ, ਨਿਕਾਹ ਜਾਂਦਾ ਸੀ
1: ਯਾਰ।
2: ਹਾਂਜੀ
0: ਵੀਰਾ, ਤੂੰ ਤਾਂ ਨਿਕਾਹ ਜਾਂਦਾ ਸੀ, ਤੈਨੂੰ ਤਾਂ ਗੱਲ ਵੀ ਨਹੀਂ ਆਉਂਦੀ ਹੁੰਦੀ, ਤੂੰ ਇੰਨਾ ਸਮਾਰਟ ਹੋ ਗਿਆ।
1: ਇਹ ਲੱਗਦਾ ਹੈਲਦੀ
2: ਖਾਂਦਾ,
0: ਓਏ ਬਿਗ ਹੋ ਗਿਆ ਓਏ ਵੀਰਾ, ਵੀਰੇ ਦਾ ਜੂੜਾ ਵੀ ਵੱਡਾ ਹੋ ਗਿਆ।
1: ਲੈ ਬੱਲੇ,
0: ਵੈਰੀ ਨਾਈਸ ਵੀਰਾ, ਤੁਹਾਡੇ ਨਾਲ ਤੇ ਬੜੀਆਂ ਮਜ਼ਾ ਆਉਂਦਾ ਗੱਲਾਂ ਕਰਕੇ।
1: ਠੰਡ ਲੱਗੀ ਸੀ ਉਹਨੂੰ ਮਾੜੇ ਜੀ, ਹੁਣ ਠੀਕ ਹੋਈ ਹੈ।
0: ਹਾਂਜੀ, ਕਿਚਨ ਕਿਚਨ ਟੁੱਟ ਜਾਂਦੀ ਤੇ ਫਿਕਸ ਨਹੀਂ ਹੁੰਦੀ।
1: ਇਹ ਤਾਂ ਕਿ ਕਿਸੇ ਹਨਾ ਰਿਪੇਅਰ ਵਾਲੇ ਨੂੰ ਫੋਨ ਫੋਨ ਕਰਨਾ ਚਾਹੀਦਾ ਸੀ। ਫਿਕਸ ਵੀ ਹੁੰਦੀ ਹੈ ਤੇ ਟੁੱਟਦੀ ਵੀ ਆ।
0: ਇਦਾਂ ਕਿਹਾ?
2: ਹਾਂਜੀ।
0: ਅੱਛਾ, ਉਹ ਟੁੱਟਦੀ ਟੁੱਟ ਵੀ ਜਾਂਦੀ ਆ ਤੇ ਫਿਕਸ ਵੀ ਹੋ ਜਾਂਦੀ ਆ।
2: ਹਾਂਜੀ।
0: ਓਕੇ, ਕਿਹੜੀ ਚੀਜ਼ ਆ? ਉਹ ਕਿਹੜੀ ਚੀਜ਼ ਆ ਜਿਹੜੀ ਟੁੱਟ ਵੀ ਜਾਂਦੀ ਆ ਤੇ ਫਿਕਸ ਵੀ ਹੁੰਦੀ ਆ, ਇਹ ਕਿਹੜੀ ਚੀਜ਼ ਹੋ ਸਕਦੀ ਆ ਬਾਈ? ਹੋ ਆਉਂਦਾ ਆਉਂਦਾ ਕਿ ਨਹੀਂ ਆਉਂਦਾ?
1: ਸਵੇਰੇ ਟਫ ਹੋ ਗਿਆ ਕੰਮ
0: ਹੈ,
1: ਸਵੇਰੇ ਸਵੇਰੇ ਟਫ ਹੋ ਗਿਆ ਕੰਮ।
0: ਕਾਰ ਕਾਰ ਕਾਰ ਟੋਏ ਕਾਰ
1: ਟੋਏ ਕਾਰ
2: ਨਹੀਂ,
0: ਉਹ ਉਹ ਦੂਸਰੇ ਉਹ ਜਿਹੜੇ ਜੋੜ ਜੋੜ ਕੇ ਬਣਾਉਂਦੇ ਲੈਗੋ
1: ਲੈਗੋ ਲੈਗੋ
0: ਲੈਗੋ,
1: ਇਹ ਤਾਂ ਸਹੀ ਹੈ।
0: ਹਾਂਜੀ,
2: ਜੁਆਜਾ ਵੀ ਹੈ ਗਿਆ,
1: ਕਬੱਡ ਵੀ ਹੈ ਗਿਆ, ਹਾਂ ਵਾਧੂ ਚੀਜ਼ਾਂ ਨੇ, ਫੈਵੀਕੋਲ ਦਾ ਜੋੜ ਸਾਰਿਆਂ ਨੂੰ ਠੀਕ ਕਰ ਦਿੰਦਾ, ਸਭ ਨੂੰ ਦਰੁਸਤ ਕਰ ਦਿੰਦਾ।
0: ਤੇ ਤੁਸੀਂ ਬਣਾ ਲੈਂਦੇ ਹੋ ਲੈਗੋ?
2: ਵੈਰੀ
0: ਗੁੱਡ ਯਾਰ, ਬੜੇ ਤੁਸੀਂ ਓਕੇ ਓਕੇ ਵਾਹ ਇੰਟੈਲੀਜੈਂਟ। ਓਕੇ ਤੇ ਤੁਸੀਂ ਵਿਆਹ ਤੇ ਆਓਗੇ?
2: ਹਾਂਜੀ।
0: ਓਕੇ ਕੀ ਪਾ ਕੇ ਆਓਗੇ? ਕੁੱਤਾ ਜਾਮਾ ਬਾਏ ਬਾਏ ਬਾਏ ਬਾਏ ਬਾਏ ਬਾਏ ਮੂਸਾ, ਸਤਿ ਸ੍ਰੀ ਅਕਾਲ।
1: ਠੀਕ ਹੋ ਤੁਸੀਂ? ਦੱਸੋ ਤੁਸੀਂ ਠੀਕ ਹੋ?
0: ਅਸੀਂ ਠੀਕ ਹੋ।
1: ਜਵਾਬ ਨੀ ਮਿਲ ਰਿਹਾ,
0: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਕੁੜੀਏ
1: ਗਜੇਲਾ
0: ਨਹੀਂ, ਗਜਰੇਲਾ ਤੇ ਘਰ ਮਾਰਿਆ ਸੀ, ਇੱਥੇ ਥੋੜੀ ਮਾਰਦੇ ਪਏ।
2: ਕਿੰਦਾ
0: ਹੈ?
2: ਕਿੰਦਾ
0: ਕੀ?
1: ਕਿੰਦਾ
0: ਕਿੱਦਾਂ ਬਣਾਇਆ?
1: ਸਾਨੂੰ ਖਾਣਾ ਹੀ ਆਉਂਦਾ।
0: ਉਹ ਤੇ ਉਹ ਤੇ ਉਹ ਤੇ ਵੀਰੇ ਦੇ ਮੰਮੀ ਨੇ ਬਣਾਇਆ
1: ਬਣਾਇਆ ਨਾ,
0: ਇਹਨਾਂ ਨੂੰ ਥੋੜੀ ਆਉਂਦਾ।
1: ਗੁੱਡ ਫੋਰ
0: ਨਹੀਂ, ਯਮੀ ਯਮੀ ਯਮੀ ਯਮੀ ਯਮੀ ਯਮੀ
1: ਗਜੇਲਾ ਆਲਵੇਸ ਯਮੀ ਯਮੀ।
0: ਪਹਿਲਾਂ ਗਾਜਰਾਂ ਫੜੀਆਂ, ਗਾਜਰਾਂ ਵਾਸ਼ ਕੀਤੀਆਂ ਹਨਾ, ਫਿਰ ਗਾਜਰਾਂ ਨੂੰ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਕਰਕੇ ਤੇ ਫਿਰ ਉਹਨੂੰ ਨਿਕਾ ਨਿਕਾ ਨਿਕਾ ਨਿਕਾ ਨਿਕਾ ਨਿਕਾ ਕਰ ਲਿਆ ਤੇ ਫਿਰ ਫਿਰ ਫਿਰ ਉਹਨੂੰ ਕੜਾਹੀ ਦੇ ਵਿੱਚ ਪਾਇਆ।
1: ਯੈਸ ਯੈਸ ਯੈਸ,
0: ਤੇ ਕੜਾਹੀ ਦੇ ਵਿੱਚ ਉਹਨੂੰ ਘਿਓ ਪਾ ਕੇ ਤੇ ਕੜਾਹੀ ਦੇ ਵਿੱਚ ਪਾ ਕੇ ਤੇ ਫਿਰ ਉਹਨੂੰ ਕੜਛੀ ਦੇ ਨਾਲ ਕਲਹਲਾਇਆ
1: ਜਿਗ ਜਿਗ ਜਿਗ ਜਿਗ
0: ਤੇ ਫਿਰ ਉਹਨੂੰ ਗਰਮ ਕੀਤਾ। ਫਿਰ ਉਹ ਕਹਿੰਦੀ ਹਾਏ ਹਾਏ ਮੈਨੂੰ ਕੱਢ ਲਓ, ਹਾਏ ਮੈਨੂੰ ਕੱਢ ਲਓ, ਮੈਂ ਮਰ ਗਈ, ਹਾਏ ਮੈਂ ਮਰ ਗਈ, ਹਾਏ ਮੈਂ ਮਰ ਗਈ। ਤੇ ਫਿਰ ਉਹਨੂੰ ਕਿਹਾ ਨਹੀਂ ਹੁਣ ਤੂੰ ਜਿੰਨਾ ਚਿਰ ਯੰਮੀ, ਹਾਂ ਜਿੰਨਾ ਚਿਰ ਤੂੰ ਯੰਮੀ ਨਹੀਂ ਨਾ ਬਣੇਗੀ ਉਹਨਾਂ ਚਿਰ ਤੈਨੂੰ
1: ਛੱਡ ਦੇ,
0: ਉਹਨਾਂ ਚਿਰ ਤੈਨੂੰ ਨਹੀਂ ਛੱਡਣਾ।
2: ਹਾਂ
0: ਫਿਰ ਉਹ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ। ਤੇ ਫਿਰ ਉਹ ਕਹਿੰਦੀ ਓਕੇ ਆਈ ਕਵਿਟ, ਮੈਂ ਹੁਣ ਯੰਮੀ ਬਣੂੰਗੀ। ਤੇ ਫਿਰ ਉਹਨੇ ਕਿਹਾ ਪਲੀਜ਼ ਮੇਰੇ ਵਿੱਚ ਖੰਡ ਪਾ ਦਿਓ, ਮੈਂ ਯੰਮੀ ਬਣਨਾ ਚਾਹੁੰਦੀ ਹਾਂ। ਫਿਰ ਉਹਦੇ ਵਿੱਚ ਖੰਡ ਪਾਈ ਤੇ ਫਿਰ ਉਹ ਬਣ ਗਿਆ ਯੰਮੀ ਯੰਮੀ
1: ਗਜਰੇਲਾ। ਹਾਂ ਉਹ ਡਰਾਈ ਫਰੂਟ ਤਾਂ
0: ਫਿਰ ਉਹਦੇ 'ਚ ਡਰਾਈ ਫਰੂਟ ਪਾਇਆ ਤੇ ਫਿਰ ਉਹ ਕਹਿੰਦੀ ਵੀ ਮੈਂ ਨਾ ਹੋਰ ਸੋਹਣੀ ਬਣਨਾ ਵਾ, ਮੇਰੇ ਵਿੱਚ ਕੁਛ ਖੋਇਆ ਬਣਾ ਕੇ ਪਾਓ।
1: ਓਹੋ
0: ਫਿਰ ਉਹਦੇ ਵਿੱਚ ਖੋਇਆ ਬਣਾ ਕੇ ਪਾਇਆ।
1: ਗੋਡ ਬ੍ਰੋ
2: ਮਾਈ ਗੋਡ,
1: ਯੰਮੀ ਯੰਮੀ। ਮੈਂ ਕਹਿੰਦਾ ਜੇ ਰਾਊਂਡ 2 ਹੋ ਜਾਏ ਗਜਰੇਲੇ ਦਾ।
0: ਫਿਰ ਗਾਜਰ ਨੇ ਕਿਹਾ ਥੈਂਕ ਯੂ ਮੈਨੂੰ ਯੰਮੀ ਬਣਾਉਣ ਦੇ ਲਈ। ਤੇ ਫਿਰ ਸਾਰਿਆਂ ਨੇ ਖਾਧਾ, ਸ਼੍ਰੇਆ ਨੇ, ਵੀਰਾ ਨੇ, ਮੰਮੀ ਨੇ, ਪਾਪਾ ਨੇ, ਕ੍ਰਿਸ਼ਨਾ, ਵੀਰਾ, ਮੈਂ ਨਹੀਂ ਖਾਧਾ।

0: ਅੱਜ ਅੱਜ ਆਪਾਂ ਬਣਾਉਂਗੇ, ਚਲੋ ਠੀਕ ਆ ਬਣਾ ਲਓ, ਕੀ ਸੁਣਾਉਂਗੇ ਕੀ ਗੱਲਾਂ ਇਹੀ ਤੁਹਾਨੂੰ ਪਤਾ, ਤੁਹਾਨੂੰ ਪਤਾ ਤੁਹਾਨੂੰ ਮੈਂ ਨਾ ਗੱਲਾਂ ਦੇ ਕੜਾਹ ਬਣਾਉਣੇ ਵੀ ਸਿਖਾਉਂਗਾ,
1: ਇਹ ਵੀ ਇਹ ਇਹ ਅਗਲੇ ਅਗਲੇ ਲੈਕਚਰ ਚ ਨਾ ਅਗਲੇ ਲੈਸਨ ਚ ਹੀ ਹੈ ਨਾ,
0: ਤੁਹਾਨੂੰ ਕੜਾਹ ਬਣਾਉਣਾ ਵੀ ਸਿਖਾਉਂਗਾ ਮੈਂ, ਠੀਕ ਹੈ? ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਬਾਏ ਬਾਏ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਰਨਵ, ਸਤਿ ਸ੍ਰੀ ਅਕਾਲ ਅਰਨਵ, ਕੀ ਹਾਲ ਹੈ?
2: ਮੈਨੂੰ
0: ਲੱਗਾ ਘਰੋਂ ਬਰੰਟੇ ਲੈਣ ਗਿਆ ਵਾ, ਹੈਗੇ ਬਰੰਟੇ
2: ਇੰਡੀਆ ਹੁੰਦੇ ਹੀ, ਹੁਣ ਨਹੀਂ,
0: ਇੱਥੇ ਨਹੀਂ ਲਏ ਕਦੀ,
1: ਇੱਥੋਂ ਮਿਲ ਜਾਂਦੇ?
0: ਹਾਂ ਓਕੇ, ਇੱਥੇ ਮਿਲ ਜਾਂਦੇ ਪਤਾ,
2: ਨਿਆਣਿਆਂ ਨੂੰ ਖੇਡਣਾ ਨਹੀਂ ਆਉਂਦਾ ਇੱਥੇ।
1: ਓਏ ਯਾਰ,
0: ਆਪਾਂ ਖੇਡੀਏ ਕਿਹ ਦਿਨ?
1: ਆਪਾਂ ਟੂਰਨਾਮੈਂਟ ਕਰਾਨੇ ਆ,
0: ਹੈ? ਚੱਲ ਫਿਰ ਆਪਾਂ ਇਦਾਂ ਕਰਦੇ ਆ, ਆਪਾਂ ਤੇ ਹੁਣ ਹਨਾ, ਆਪਾਂ ਇੱਥੇ ਇੱਥੇ ਖੇਡਦੇ ਆ ਆਪਾਂ,
1: ਸਹੀ ਹੋਇਆ,
0: ਠੀਕ ਆ? ਸਾਡੇ ਕੋਲ ਹੈਗੇ ਰੇਡੀਓ, ਹੈਗੇ ਬੰਟੇ ਸਾਡੇ ਕੋ,
1: ਲੈ ਗੱਲ ਹੀ ਮੁੱਕ ਗਈ ਕਿ
0: ਹਾਂ, ਕਿਹੜੀ ਕਿਹੜੀ ਪਸੰਦ ਕਰਦੇ ਹੋ, ਟਾਨਾ ਕਿ ਗੋਲੀ ਪਿੱਲ?
2: ਗੋਲੀ
0: ਗੋਲੀ
1: ਗੋਲੀ,
0: ਤੁਹਾਡਾ ਵਾਵਾ ਟਾਨਾ ਪੱਕਾ?
2: ਪਤਾ ਨਹੀਂ, ਦੇਖਣਾ ਪੈਣਾ।
0: ਪਹਿਲਾਂ ਕਿੰਨਾ ਗਈ? ਪਹਿਲਾਂ
2: ਪਹਿਲਾਂ ਤੇ ਹੁੰਦਾ ਹੀ,
0: ਪਹਿਲਾਂ ਠੀਕ ਸੀ, ਮੇਰੇ ਕੋ ਮੇਰਾ ਨਹੀਂ ਯਾਰ, ਮੇਰੇ ਕੋ ਨਹੀਂ, ਮੈਨੂੰ ਨਹੀਂ ਯਾਦ ਚ, ਮੈਂ ਲਾਗੇ ਜਾ ਕੇ ਮਾਰ ਲੈਣਾ ਉਹਨਾਂ।
1: ਚਲੋ ਸਾਨੂੰ ਅਲਾਓ ਕਰ ਦਾਂਗੇ, ਤੁਹਾਡੇ ਬੰਦੇ ਹੈ ਨਾ, ਸਾਨੂੰ ਅਲਾਓ ਕਰ ਦਾਂਗੇ।
0: ਕੀ ਸੁਣਾਓਗੇ ਫਿਰ? ਇੱਕ ਮਿੰਟ, ਮੈਂ ਤੇਗ ਨੂੰ ਵੀ ਲੈ ਲਾ ਨਾਲ, ਤੇ ਤੇਗ ਕੱਲੀ ਥੋੜੀ ਹੋਣੀ ਆ ਨਾਲ, ਫਿਰ ਐਂਬਰ ਵੀ ਹੋਣੀ ਆ, ਤੇ ਹਾਂਜੀ ਹਾਂਜੀ ਬਰੰਟੇ ਬਰੰਟੇ ਫਰੈਂਡਸ, ਹਾਂਜੀ,
2: ਨਿੱਕੀ ਜੀ ਕੁੜੀ, ਨਿੱਕੇ ਨਿੱਕੇ ਦੰਦ, ਖਾਂਦੀ ਨਾ ਰੱਜੇ, ਬੰਨ ਲੈਂਦੀ ਪਾਂਡ।
0: ਇਹ ਤੇ ਦੂਸਰੀ ਆ, ਉਹ ਕਿਹੜੀ ਕੱਕੜ ਹੁੰਦੀ ਆ,
1: ਥੈਂਕ ਗੋਡ ਇਟਸ ਫ੍ਰਾਈਡੇ। ਜਵਾਬ ਆ ਨੇਹਾ ਕੱਕੜ ਹੀ ਰਹੂਗਾ ਬਾਈ, ਤੁਸੀਂ ਜੋ ਮਰਜ਼ੀ ਦੇਣਾ
0: ਨੇਹਾ ਕੱਕੜ
1: ਤੋਂ ਸਿਰਾ ਨਹੀਂ ਲੱਗ ਸਕਦਾ
0: ਹੈ, ਹਰਨਾ
1: ਨਿਕਲੇ ਕਰੰਟ ਤੇਰੇ ਯਾਰ ਚ ਹੈ,
0: ਇਹਦਾ ਆਨਸਰ ਆ ਨੇਹਾ ਕੱਕੜ।
1: ਨਹੀਂ
0: ਨਹੀਂ ਯਾਰ,
1: ਲੌਜੀਕਲੀ ਵੇਖੋ ਇਕਦਮ ਸਹੀ ਗਿਆ ਅੰਕਲ ਜੀ ਨੇ,
0: ਫਿਰ ਮਿਸ ਪੂਜਾ ਹੋ ਗਈ ਹੋਰ, ਉਹ ਵੀ ਨਹੀਂ ਆ ਯਾਰ, ਹੋਰ ਕਿਹੜੀ ਨਿੱਕੀ ਜੀ ਕੁੜੀ ਆ ਗਈ
1: ਪਤਾ ਨਹੀਂ ਬਈ।
0: ਚੱਲ ਹਾਰ ਗਈ ਯਾਰ, ਫਿਰ
2: ਉਹ ਹੈਗਾ ਕੀੜੀ।
0: ਓ ਯੂ ਮੀਨ ਐਂਟ?
1: ਐਂਟ,
0: ਓ ਮਾਈ ਗੋਡ, ਓਹੋ, ਥੈਂਕ ਯੂ,
1: ਵੈਰੀ ਨਾਈਸ ਯਾਰ, ਵੈਰੀ ਨਾਈਸ,
0: ਥੈਂਕ
2: ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ,
0: ਸਤਿ ਸ਼੍ਰੀ ਅਕਾਲ, ਥੈਂਕ ਯੂ, ਹੈਵ ਅ ਨਾਈਸ ਡੇ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਆ,
1: ਬੈਸਟ ਬੈਸਟ।
0: ਚਾਹ ਪਾਣੀ ਪੀ ਲਿਆ?
1: ਰਜਾਈ ਛੱਡਣੀ ਸੌਖੀ ਕਿਤੇ, ਔਖਾ ਕੰਮ, ਟਾਈਮ ਲੱਗੂਗਾ ਹਜੇ, ਹਜੇ ਘੰਟਾ ਦੋ ਘੰਟਾ ਰਜਾਈ ਚ ਹੀ ਰਹਿਣਗੇ ਹਨਾ।
0: ਨਹੀਂ ਨਹੀਂ, ਇੰਨਾ ਚਿਰ ਨਹੀਂ, ਨਾ ਨਾ,
1: ਅੱਧਾ ਘੰਟਾ,
0: ਅੱਧਾ ਘੰਟਾ,
1: ਚਲੋ ਅੱਧਾ ਘੰਟਾ ਕਰ ਦਿੰਦੇ
0: ਹੈਨਾ। ਤੇ
2: ਹਾਂਜੀ ਹਾਂਜੀ,
0: ਬੜਾ ਮਜ਼ਾ ਆਉਂਦਾ ਨਾ ਉੱਠ ਕੇ ਰਜਾਈ 'ਚ ਬੈਠੇ ਰਹੋ ਤੇ,
2: ਹਾਂਜੀ ਮੈਨੂੰ ਵਧੀਆ ਲੱਗਦਾ।
1: ਹਾਏ, ਤੁਹਾਡੀ ਆਵਾਜ਼ ਤੇ ਪਤਾ ਲੱਗ ਗਿਆ।
0: ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ, ਤੁਸੀਂ ਉੱਠ ਕੇ ਯਾਦ ਕੀਤੀ ਕਿ ਰਾਤੀ ਯਾਦ ਕਰਕੇ ਸੁੱਤੇ ਹੋ?
2: ਰਾਤੀ?
0: ਓ

0: होमवर्क है प्रॉपर है।
1: अपन ने रात यार खेती सी थोड़ी पर मैंने थोड़ी एक लाइन भूल गई, मम्मा ने थोड़ी मैनू
2: याद कराती उठ
1: के यार की। हाँ जी
2: तेरे सपने च कभी आई बोली?
1: हाँ जी
2: है ना, मैं जदों जो बोली याद करा रात नू तो फिर मेरे सपने च भी आंदी हुंदी है।
0: ओके ओके
2: बड़ी बारी कपड़े धोन गई नू डड्डू ने अक मारी सपने च
3: ਡੱਡੂ ਤੀ ਕਰਦਾ ਵੇ
2: ਉਹਨੇ ਕਿਹਾ ਸੁਪਨੇ ਕਈ ਕਈ ਆਪਣੇ ਲਾਗੇ ਬੰਨੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਹੀ ਡੱਡੂ ਕਰੈਕਟਰ ਬਣ ਜਾਂਦੇ ਆ। ਉਹ ਵੇਖੀਦਾ ਵੀ ਇੱਕ ਬੀਬੀ ਕੱਪੜੇ ਧੋਣ ਡਈ ਆ ਤੇ ਜਦੋਂ ਉਹਦੇ ਧਿਆਨ ਨਾਲ ਉਹਦੇ ਮੂੰਹ ਵੱਲ ਵੇਖੀਦਾ ਤੇ ਉਹ ਪਤਾ ਲੱਗਦਾ ਇਹ ਤਾਂ ਸਹਿਮੀ ਸਾਹਿਬ ਬੈਠੇ ਆ। ਇੱਦਾਂ ਸੁਪਨੇ ਚ ਨਾ ਪੁੱਠੇ ਸਿੱਧੇ ਭੁੰਗ ਜੇ ਪੈਂਦੇ ਰਹਿੰਦੇ ਆ। ਤੁਹਾਡੇ ਹੁੰਦਾ ਨਾ ਇੱਦਾਂ ਤੇ ਹੈ ਨਾ ਸੁਪਨੇ ਚ ਤੇ ਬੜੇ ਕਰੈਕਟਰ ਉੱਤੇ ਥੱਲੇ ਹੁੰਦੇ ਰਹਿੰਦੇ ਆ
0: ਨਾ ਸਪਨੇ ਚ। ਇਹ ਗੱਲ ਸਹੀ ਆ।
2: ਕੀ ਸੁਣਾਓਗੇ ਫਿਰ
1: ਬੋਲੀ?
0: ਹਾਂ ਸੁਣਾਓ।
1: ਕਦੇ ਕਦੇ ਤੇਰੀ ਕਦੇ ਨਾ ਕਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਕਦੇ ਤੇਰੇ
2: ਖੱਟੇ ਮਿੱਠੇ
1: ਜਾਮ ਨੂੰ ਕਦੇ ਨਾ ਕਦੇ
2: ਰਸ
1: ਤੇਰੇ ਰਸ ਪੀਰੇ
2: ਤੁੰਬਾ ਵੱਜਦਾ ਜਾਲਮਾ
1: ਤੁੰਬਾ ਵੱਜਦਾ।

0: ਗਲੀ ਵਿੱਚ ਗੇੜੀ ਮੈਨੂੰ ਭਾਬੀ
1: ਝਿੜਕਦੀ
0: ਦੀ ਨੰਦੀ
1: ਰਹਿੰਦੀ
0: ਨੰਦੀ
1: ਕਿਤੇ
0: ਨੰਦੀ
1: ਵਿੱਚ
0: ਕਿਤੇ ਵਿੱਚ
1: ਨੱਚਦੀ,
0: ਨੱਚਦੀ
1: ਕਿਤੇ
0: ਕਿਤੇ
1: ਵਿੱਚ
0: ਵਿੱਚ
1: ਨੱਚਦੀ ਮੇਰੇ
0: ਨੱਚਦੀ ਮੇਰੇ
1: ਕਾਲਜ
0: ਪੈਂਦੀ
1: ਪੈਂਦੀ। ਵਾਹ,
0: ਵਿੱਚ ਮੇਰੇ ਨਾਲ
1: ਗਲੀ ਵਿੱਚ
0: ਨੱਚਦੇ ਨਾ ਮੇਰੇ
1: ਭਾਬੀ
0: ਭਾਬੀ ਤੂੰ
1: ਝਿੜਕਦੀ
2: ਰਹਿੰਦੀ।
1: ਵੈਰੀ
0: ਨੰਦੀ ਨੰਦੀ ਨੰਦੀ ਕਿਤੇ ਵਿੱਚ ਨੱਚਦੀ
1: ਨੱਚਦੀ ਗਿੱਧੇ ਵਿੱਚ
0: ਕਿਤੇ
1: ਨੱਚ
0: ਵਿੱਚ ਨੱਚਦੀ ਮੇਰੇ
1: ਭਾਬੀ
0: ਤਮਦ ਕਾਲਜ ਮੈਂ ਬੱਲੇ
1: ਦੀ।
0: ਬੱਲੇ ਬੱਲੇ
1: ਵੈਰੀ ਨਾਈਸ,
2: ਬਿਊਟੀਫੁਲ,
1: ਵੈਰੀ ਨਾਈਸ,
2: ਵੈਰੀ ਗੁੱਡ।
1: ਤੇ ਵਾਟ ਹੀ ਕਾਢ ਛੱਡੇ ਤੁਸੀਂ,
2: ਵਾਟ ਕੱਢ ਚੁੱਕੇ ਹੈ,
1: ਹੁਣ ਤੇ ਸਾਰੀ ਆ ਗਈ ਆ। ਥੈਂਕ ਯੂ ਅੰਬਰ,
0: ਥੈਂਕ ਯੂ
1: ਵੀਰ ਜੀ।
0: Weeping.
2: Which is weeping. My kind of people. Very good, very good.
1: Susti boys. Susti boys.
2: Susti boys.
1: So, you know, thande pani de naal amber hath dho ke na, wash wash karke.
2: Oh, good idea.
1: Ja ke te veer ji di neck te lao.
2: Oh, good. Good. Vadiya, vadiya. Please karo, please karo.
1: Hain? Phir phone karke dasyo ki hoya. ਕੱਲੇ ਨਾ ਜਾਇਓ, ਗੁਰਬਾਜ ਨੂੰ ਲੈ ਜਾਓ ਨਾਲ,
2: ਪ੍ਰੋਟੈਕਸ਼ਨ ਨਾਲ ਜ਼ਰੂਰੀ ਹੈ ਬਈ।
1: ਥੈਂਕ ਯੂ ਅਮਰ,
0: ਥੈਂਕ ਯੂ,
1: ਥੈਂਕ ਯੂ,
2: ਥੈਂਕ ਯੂ,
1: ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਕੁੜੀ ਵਿਚੋਲੀ ਅਮਰੂਦ ਦੀ।
2: ਤਕੜੀ ਜ਼ਿੰਮੇਵਾਰੀ,
1: ਭਿੰਡੀ ਤੇ ਅਮਰੂਦ ਦੀ ਵਿਚੋਲੀ ਤਵਨੀਤ ਕੌਰ। ਹੈਲੋ,
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
0: ਮੈਂ ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ,
2: ਠੀਕ ਹੀ ਆ।
1: ਤੁਸੀਂ ਸੁਣਾਓ?
2: ਜ਼ਿੰਮੇਵਾਰੀ ਬਹੁਤ ਪੈ ਗਈ ਆ ਵਿਆਹ ਦੀ ਤਿਆਰੀਆਂ ਚ ਨਾ, ਸਾਡੇ ਟੈਨਸ਼ਨਾਂ ਚ।
1: ਹੋਰ
0: ਫਿਰ ਤੁਸੀਂ ਵੀਕਐਂਡ ਤੇ ਕਰ ਲਓ,
1: ਵੀਕਐਂਡ ਤੇ ਕਰ ਲਈਏ।
2: ਹਾਂ ਵੀ ਠੀਕ ਹੈ ਵੈਸੇ।
1: ਹਾਂ
0: ਵੀਕਐਂਡ ਤੇ ਅਸੀਂ ਫ੍ਰੀ ਹੁੰਦੇ।
1: ਅੱਛਾ, ਤੁਸੀਂ ਫ੍ਰੀ ਹੁੰਦੇ ਹੋ?
2: ਹਾਂ, ਉਹ ਮੇਨ ਡਿਸਕਸ਼ਨ ਫਿਰ ਜਿਹਨਾਂ ਨਾਲ ਕਰਨੀ, ਉਹ ਵੀ ਤਾਂ ਅਵੇਲੇਬਿਲਟੀ ਚਾਹੀਦੀ ਹੈ ਨਾ।
1: ਹਾਂ, ਚਲੋ ਇਦਾਂ ਕਰ ਲੈਨੇ ਆ ਫਿਰ।
2: ਡਨ ਹੋ ਗਿਆ,
1: ਡਨ ਡਨ ਡਨ ਡਨ ਡਨ। ਭਿੰਡੀ ਕਿੰਨੇ ਕਿਲੋ ਤੁਹਾਡੀ ਅੱਜ?
0: ਭਿੰਡੀ ਕਿਲੋ 1 ਕਿਲੋ,
2: 1 ਕਿਲੋ
0: 15
1: ਦੀ,
0: $15,
1: $15
2: ਦੀ। ਵਾਹ
1: ਵਾਹ,
2: ਕਿਹੜੀ ਮਾਰਕੀਟ ਘੁੰਮਾਇਆ
0: ਮੰਮਾ ਨੇ ਕੱਲ ਦੇਖਿਆ।
2: ਫਿਰ ਠੀਕ ਹੈ ਨਾ, ਉਹਨਾਂ ਨੇ
1: ਅਸਲ 'ਚ ਮੰਮਾ ਤਿਆਰੀ ਕਰ ਰਹੇ ਆ,
2: ਰਿਸਰਚ ਉਹਨਾਂ ਦੀ ਸਹੀ ਆ।
1: ਸਾਡਾ ਜਿਹੜਾ ਇੱਕ ਅਮਰੂਦ ਹੈ ਨਾ, ਤੁਹਾਡੀਆਂ ਉਹ 7 ਪਿੰਡੀਆਂ ਦੇ ਜਿੱਡਾ ਬਰਾਬਰ ਆ।
2: ਅੱਛਾ, ਅਸੀਂ ਵੀ ਕੱਲ੍ਹ ਰਿਸਰਚ ਕੀਤੀ।
0: ਮੋਟਾ ਹੈਗਾ?
1: ਹਾਂ, ਮੋਟਾ ਨਹੀਂ, ਖਾਂਦੇ ਪੀਂਦੇ ਘਰ ਦਾ ਵਾ।
2: ਹਾਂ, ਨਹੀਂ ਇੱਦਾਂ ਨਹੀਂ ਕਹੀਦਾ, ਹਾਂ ਖਾਂਦੇ ਪੀਂਦੇ ਘਰ।
1: ਤੁਹਾਡੀ ਭਿੰਡੀ ਤੇ ਸੜੀ ਜੀ ਭਿੰਡੀ ਤੁਹਾਡੀ, ਕੋਈ ਕੱਪੜਾ ਕੁਪੜਾ ਵੀ ਨਹੀਂ ਜੱਚਦਾ ਉਹਨੂੰ ਤੇ। ਓਹੋ, ਮਹਾਰਾਣੀ ਵਿਕਟੋਰੀਆ।
0: ਹਾਂਜੀ,
1: ਵਾਹ।
0: ਅਮਰੂਦ ਰੋਜ਼ ਖਾਂਦਾ ਪੀਂਦਾ ਤਾਂ ਉਹ ਰੋਇਲ ਫੈਮਿਲੀ ਚ ਨਹੀਂ ਹੈਗਾ, ਬਲੋਟਡ ਹੈਗਾ।
2: ਹਾਂ, ਬਲੋਟਡ ਆ, ਉਹ ਬਲੋਟਿੰਗ।
1: ਤੁਹਾਡੀ ਭਿੰਡੀ ਦਾ ਨਾਮ ਡਾਇਨਾ ਤੇ ਨਹੀਂ ਕਿਤੇ?
0: ਨਹੀਂ, ਸਾਡਾ ਪਿੰਡੀ ਦਾ ਨਾਮ ਹੈਗਾ ਪਿੰਡੀ।
1: ਤੁਹਾਡੀ ਭਿੰਡੀ ਦਾ ਨਾਮ ਪਿੰਡੀ?
2: ਇਹ ਇਹ ਸਹੀ ਰੱਖਿਆ ਕੰਮ, ਐਵੇਂ ਕਨਫਿਊਜ਼ਨ ਹੋ ਜਾਂਦੀ ਹੈ ਭਿੰਡੀਆਂ ਨਾਲ, ਜੇ ਕਿਤੇ ਕੁਛ ਹੋਰ ਰੱਖ ਦਿੰਦੇ, ਮੇਥੀ ਰੱਖ ਦਿੰਦੇ। ਹਾਂ, ਕਿੰਨਾ ਔਖਾ ਹੋਣਾ ਸੀ। ਹਾਂ, ਆਹ ਠੀਕ ਕੀਤਾ,
1: ਸਹੀ ਸਹੀ ਗੱਲ ਹੈ, ਸਹੀ ਗੱਲ। ਗੁੱਡ ਗੁੱਡ। ਫਿਰ ਕੀ ਚੱਲ ਰਿਹਾ ਨਵਾਂ ਤਾਜ਼ਾ ਹੁਣ?
0: ਪਿੰਡੀ ਬੋਰਨ ਹੋਈ ਸੀ ਅਫਰੀਕਾ।
1: ਅੱਛਾ, ਅਫਰੀਕਾ ਚ ਬੋਰਨ ਹੋਈ ਸੀ? ਓਕੇ,
2: ਅੱਛਾ, ਫਿਰ ਅਫਰੀਕਨ ਕੁਈਨ ਹੋਈ ਹੈ?
1: ਓਕੇ,
0: ਹਾਂਜੀ, ਅਫਰੀਕਾ ਤੇ ਸਾਊਥ ਏਸ਼ੀਆ।
1: ਓਕੇ,
2: ਅੱਛਾ
1: ਅੱਛਾ ਤੁਸੀਂ ਬੈਕਗ੍ਰਾਉਂਡ ਦੱਸ ਰਹੇ ਹੋ ਦੀ
2: ਠੀਕ ਹੈ ਬਈ ਰਿਸ਼ਤਾ ਵਗੈਰਾ ਜੋੜਨਾ ਪਿਛੋਕੜ ਪਤਾ ਹੋਣਾ ਚਾਹੀਦਾ ਗੁੱਡ ਗੁੱਡ ਗੁੱਡ
0: ਵੈਰੀ ਗੁੱਡ ਅਮਰੂਦ ਕਿੱਥੇ ਤੋਂ ਆਇਆ
2: ਅਮਰੂਦ ਕਿੱਥੋਂ ਆਇਆ ਜੀ
1: ਅਮਰੂਦ ਆ ਖੂਹ ਤੇ ਉੱਗੇ
2: ਅਮਰੂਦ
1: ਪਤਾ ਪਿਆਰ ਨਾਲ ਤੁਹਾਡੀ ਭਿੰਡੀ ਨੂੰ ਕੀ ਕਹਿੰਦਾ ਹਾਏ ਓਕਰਾ
2: ਹਾਏ ਓਕਰਾ
1: ਚਲੋ ਠੀਕ ਆ ਵੇਖੋ ਇਹ ਤੇ ਹੁਣ ਏਦਾਂ ਹੀ ਆ ਤੁਸੀਂ ਜਦੋਂ ਵੇਖੋ ਵਿਆਹ ਜਾਊਗਾ ਉਦੋਂ ਕਰ ਲਿਓ ਪਤਲਾ
2: ਹਾਂ ਏਦਾਂ ਹਾਂ ਇਹ ਵੀ ਗੱਲ ਠੀਕ
1: ਆ ਭਿੰਡੀ
2: ਕਿਤੇ ਮੌਕੇ ਤੇ ਨਾ ਹੀ ਨਾ ਕਰਦੇ
1: ਕੀ ਸੁਣਾਓਗੇ ਫਿਰ ਅੱਜ
0: ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ
1: ਬੱਲੇ ਥੈਂਕ ਯੂ ਤਮਨੀਤ ਬੜੇ ਕੰਮ ਪੈ ਰਹੇ ਕੁੜੀਏ ਤੈਨੂੰ ਅੱਜ ਕੱਲ
2: ਸਹੀ ਗੱਲ ਆ ਸੌਖਾ ਕਿਤੇ ਵਿਚੋਲਗਿਰੀ ਕਰਨਾ
1: ਵਿਚੋਲਾ ਬਣਨਾ ਸਭ ਤੋਂ ਔਖਾ
2: ਸਭ ਤੋਂ ਔਖਾ ਤੁਹਾਨੂੰ ਬਾਅਦ ਚੋਂ ਕਿੰਨਾ ਸਟ੍ਰੈਸ ਰਹਿਣਾ ਕਿ ਵਿਆਹ ਨਿਭੇ ਵਧੀਆ ਰਹਿਣਾ
1: ਹੋਰ ਤੁਹਾਨੂੰ ਤੁਸੀਂ ਗੱਲਬਾਤ
0: ਵੀਰ ਜੀ ਸਾਰਾ ਕੰਬਲ ਸਾਡੇ ਕੋਲ ਖਿੱਚ ਰਿਹਾ
1: ਲਿਓ ਕਰਾਓ ਗੱਲ ਇਹਦੇ ਨਾਲ
2: ਵੀਰ ਜੀ ਨਾ ਯਾਰ ਇੱਕ ਤੇ
1: ਤੁਹਾਡੇ ਕੋਲ ਇੱਕ ਵੀਰ ਜੀ ਨਹੀਂ ਸੰਭਿਆ ਜਾਂਦਾ ਤੁਹਾਡੇ ਕੋਲ
2: ਸਹੀ ਗੱਲ
1: ਲਿਓ ਇੱਧਰ ਯਾਰ ਮੈਂ ਕਰਾਂਗਾ
0: ਕੱਲ ਅਸੀਂ ਵੀਰ ਜੀ ਨੂੰ
1: ਟਾਇਆ ਹੀ ਨਾ
2: ਤਾਂ ਵੀ ਨਹੀਂ ਮੰਨਦਾ
1: ਲਿਓ ਪੁੱਛਦਾ ਮੈਂ ਸਰਦਾਰ ਜੀ ਨੂੰ ਕਿੰਨੇ ਢਾ ਲਿਆ ਇੱਕ ਨੂੰ ਕਹਿੰਦੀ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਇੱਕ ਅੰਕਲ ਇਹਨੂੰ ਗਿਟੇਰ ਗਾ ਲੱਗ
2: ਏਦਾਂ ਨਾ ਕਰੋ ਯਾਰ ਮਾੜੀ ਗੱਲ
1: ਪਤਾ ਨੀ ਹੁਣ ਕਿਹੜਾ ਲੱਗਦਾ
2: ਗਲਤ ਗੱਲ
1: ਇੱਕ ਇਹਨੂੰ ਗਿੱਟੇ ਵਰਗਾ
2: ਲੱਗਦਾ
1: ਹੈ ਅਸ਼ਲੀਨ
2: ਚਲੋ ਕੋਈ ਨੀ
1: ਕਿਹੜਾ ਅੰਕਲ ਲੱਗਦਾ ਗਿੱਟੇ ਵਰਗਾ ਹੈ ਨੀ ਅਸ਼ਲੀਨ
2: ਚਲੋ ਤੁਸੀਂ ਮਾਇੰਡ ਬਣਾਓ
1: ਨੀ ਤੁਸੀਂ ਕੁੜੀਓ ਕੱਲ ਸਰਦਾਰ ਕੋਟ ਛੱਡਿਆ ਸਾਡਾ
2: ਹੈਲੋ
1: ਪਰ ਤੁਸੀਂ ਤੇ ਵੀਰ ਜੀ ਵਾਲੇ ਪਾਸੇ ਹੁੰਦੇ ਹੋ ਹਮੇਸ਼ਾ ਤੁਸੀਂ ਉਹਦੀ ਟੀਮ ਚ ਨੀ ਹੁੰਦੇ ਕਦੀ ਕਦੀ
2: ਇਹ ਮੌਕਾ ਵੇਖ ਕੇ
1: ਡਿਪੈਂਡ
2: ਬੰਦਾ ਸਹੀ ਆ ਹਨਾ ਉਹਦੇ ਨਾਲ
1: ਡਿਪੈਂਡ ਆਨ ਕਿਹੜੇ ਪਾਸੇ ਆਪਣਾ ਕੀ ਸੁਣਾਓਗੇ ਫਿਰ
0: ਇੱਕ ਬੋਲੀ
1: ਹਾਂਜੀ
0: ਚੂਹੇ ਬਲਗੀ ਮੁੱਛਾਂ ਕਾਲੀਆਂ ਨਕਲਾਈਏ
2: ਵਾਕੀ ਫੁੱਫੂ ਵਾਲਾ ਕੰਮ ਸੀ
1: ਉਹ ਤਾਂ ਇੱਦਾਂ ਹੁੰਦਾ ਵਾ ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ ਬਾਂਦਰ ਵਰਗੀ ਬੂਥੀ ਉੱਤੇ ਕਾਲੀ ਨਿਕਲ ਆਈ ਥੈਂਕ ਯੂ ਵੈਸ਼ਲੀ ਕੱਲ ਕਹਿੰਦੇ ਭੀੜ ਬਣ ਗਈ ਹਾਂ ਪਿੱਠ ਨੀ ਲੱਗ
2: ਇੰਗਲਿਸ਼ ਚ ਸਭ ਵੀ ਮਾਫ ਹੋ ਜਾਂਦਾ ਵੈਸੇ
1: ਯਾਰ ਤੈਨੂੰ ਇਹਨਾਂ ਨੇ ਕੁੱਟ ਦੇਣੇ ਫਿਰ
2: ਫਿਰ ਐਵੇਂ ਢਾਏ ਜਾਊਂਗੇ ਯਾਰ ਰਹਿਣ ਦਿਓ
1: ਸਰਦਾਰ ਜੀ
2: ਗੁੱਸਾ ਛੱਡੋ
0: ਫਿਰ ਮੈਂ ਕੀ ਤੇ ਮੈਂ ਕੰਬਲ 'ਚ ਬੈਠੇ ਹੋਏ ਹਾਂ ਮੈਂ ਲੰਬੇ ਪੈਰੇ
1: ਅੱਛਾ ਓਹੋ ਤੰਗ ਕਰਦੇ ਹਨਾ
2: ਨਹੀਂ ਗਲਤ ਗੱਲ ਹੈ ਯਾਰ ਵੈਸੇ
0: ਮੈਂ ਲੰਬੇ ਪੈਰੇ ਹੋ ਕੰਬਲ 'ਚ ਬੈਠੇ ਹੋਏ
1: ਅੱਛਾ ਲੰਮੇ ਪੈ ਕੇ ਤੇ ਕੰਬਲ ਚ ਬੈਠੇ ਹੋਏ ਓਕੇ ਓਕੇ
2: ਓਕੇ ਓਕੇ ਨਹੀਂ ਠੀਕ ਹੈ ਠੰਡ ਵੀ
0: ਮੈਂ ਲੰਬੇ ਬੈਠੇ ਹੋਏ ਹੋ ਮੈਂ ਕੰਬਲ ਚ ਬੈਠੇ ਹੋਏ
2: ਅੱਛਾ ਉਹ ਕੰਬਲ ਨਹੀਂ ਦਿੰਦੇ ਪਏ ਉਹ ਲੰਮੇ ਪਏ ਹੋਏ ਆ ਨਾ
1: ਅੱਛਾ ਅੱਛਾ ਜਦੋਂ ਲੰਮੇ ਪੈਂਦੇ ਤੇ ਲੰਮੇ ਹੋ ਜਾਂਦੇ ਕੰਬਲ ਚ ਪਏ
2: ਓਕੇ ਵਾਹ ਯਾਰ ਇਹ ਤਾਂ ਪਤਾ ਹੀ ਨਹੀਂ ਸੀ ਹੁੰਦਾ ਇਸ ਤਰ੍ਹਾਂ
1: ਕੰਬਲਾਂ
2: ਨੂੰ ਵੀ ਸਿੱਟ ਕਰਾ ਦੋ ਇਹ ਕਿਹੜੀ ਵੱਡੀ ਗੱਲ
0: ਨਹੀਂ
2: ਸਾਨੂੰ ਨੀ ਸਮਝ ਆਉਂਦਾ ਪਿਆ ਲੱਗਦਾ
0: ਤੁਸੀਂ ਕੀ ਕਰਦੇ ਪਏ
1: ਅਸੀਂ
2: ਸਿੱਟ ਕਰਦੇ ਪਏ
1: ਅਸੀਂ ਤੇ ਕੰਬਲ ਬਾਰੇ ਸੋਚਣ ਡਏ ਆ
2: ਕਿ ਉਹ ਕਿੱਦਾਂ ਲੰਮਾ ਹੋਊਗਾ
0: ਤੁਸੀਂ ਕੀ ਕਰਦੇ ਤੁਸੀਂ ਕੀ ਖਾਦਾ
1: ਅਸੀਂ ਖਾਤਾ ਅਸੀਂ ਸਿਰ ਹੀ ਖਾਂਦੇ ਨਿਆਣਿਆਂ ਦਾ ਸਵੇਰੇ ਉੱਠ ਕੇ ਹੈ ਵੀਰ ਜੀ ਤੁਸੀਂ ਕੀ ਖਾਦਾ ਵਾ ਮੈਨੂੰ ਪਤਾ ਲੱਗਾ ਕੁੱਟ ਖਾਧੀ ਤੁਸੀਂ
2: ਕਿਉਂ ਯਾਦ ਕਰਾਉਂਦੇ ਹੋ ਯਾਰ
1: ਮੈਂ ਤੁਹਾਡੀ ਟੀਮ ਚ ਵੀਰ ਜੀ
2: ਗਲਤ ਹੈ ਯਾਰ ਮੈਨੂੰ ਗਲਤ ਹੁੰਦਾ
1: ਮੈਨੂੰ ਦੱਸਿਓ ਇਹਨਾਂ ਦੀ ਨਾ ਬਿਸ਼ਮ ਬਿਸ਼ਮ ਕਰਨੀ ਆਪਾਂ ਇਹ ਤੰਗ ਕਰਦੀਆਂ ਕੁੜੀਆਂ
0: ਹਾਂਜੀ
1: ਤੇ ਮੈਂ ਫਿਰ ਤੁਹਾਡੀ ਟੀਮ ਚ ਆਉਂਗਾ
2: ਬਸ ਮੈਂ ਵੀ ਮੈਨੂੰ ਵੀ ਨਾਲ ਕਾਊਂਟ ਕਰ ਲਓ
1: ਲੈ ਫਿਰ ਤਿੰਨ ਆਪਾਂ ਤਿੰਨ ਜਾਣੇ ਹੋ ਗਏ ਹੁਣ
2: ਨੌਰਥ ਪੋਲ ਦੇ ਗੱਭਰੂ
1: ਡੈਡਾ ਵੀ ਆਪਣੇ
2: ਬਈ
1: ਹੁਣ ਬਣੀ ਗੱਲ
2: ਤਾਂ ਸਟਰੈਂਥ ਹੋ ਗਈ ਤਗੜੀ
1: ਹੁਣ ਆਪਣੀ ਟੀਮ ਵੱਡੀ ਹੋ ਗਈ ਆ ਕੱਲੇ ਨਾ ਪੰਗਾ ਲੈ ਲਈ ਕਿਤੇ ਓਕੇ ਓਕੇ ਕੀ ਸੁਣਾਓਗੇ ਫਿਰ
0: ਇੱਕ ਬੋਲੀ
1: ਹਾਂਜੀ
0: ਬਾਰੀ ਬੱਸੀ ਖੱਤਰ ਗਿਆ ਸੀ ਬਾਰੀ ਬੱਸੀ ਖੱਤਰ ਗਿਆ ਸੀ ਖੱਤਰ ਲਿਆਂਦਾ ਲੱਡੂ ਕੱਪੜੇ
1: ਧੋਂਦੀ ਨੂੰ ਅੱਖ ਮਾਰ ਗਿਆ
0: ਅੱਖ ਮਾਰੇ
1: ਡੱਡੂ
0: ਡੱਡੂ
1: ਡੱਡੂ ਡੱਡੂ
0: ਅੱਖ ਮਾਰੇ
1: ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰੇ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰੇ ਡੱਡੂ
2: ਕਿੱਦਾਂ ਦਾ ਡੱਡੂ ਆ ਤੁਹਾਨੂੰ ਵੀ ਅੱਖ ਮਾਰ ਗਿਆ ਅੰਕਲ ਨੂੰ ਵੀ ਅੱਖ ਮਾਰ ਗਿਆ ਹੈ
0: ਡੱਡੂ
2: ਕੰਮ ਹੋ ਗਿਆ ਹੈ
1: ਇਹ ਤਾਂ ਫਨੀ ਹੋ ਗਿਆ ਗੜੈਂ ਗੜੈਂ ਹੋ ਗਿਆ ਤੇ ਗੜੈਂ ਗੜੈਂ ਗੜੱਪ ਹੋ ਗਿਆ ਥੈਂਕ ਯੂ ਵੀਰ ਜੀ
2: ਥਾਪੀ
1: ਵੱਜੀ ਜਾ ਸਹਿਮੀ ਸਾਹਿਬ ਕਹਿੰਦੇ ਮੇਕ ਸ਼ੋਰ ਕਰ ਲਿਓ ਜਿਹੜੀ ਬੀਬੀ ਦਾ ਭੁਲੇਖਾ ਤੁਹਾਨੂੰ ਪਿਆ ਨਾ ਸੁਪਨੇ 'ਚ ਮਾਸਾ ਮੂੰਹ ਮਤੇ ਲੱਗਦੀ ਹੋਵੇ। ਨਹੀਂ ਨਹੀਂ ਪੂਰੀ ਘੈਂਟ ਹੀ
3: ਹਰ ਬੰਦੇ ਨੂੰ ਆਪਣੀ ਟੈਨਸ਼ਨ ਆ ਬਾਈ।
1: ਆਪਾਂ ਸੁਪਨੇ 'ਚ ਮਾੜੀ ਚੀਜ਼ ਨਹੀਂ ਵੇਖੀਦੀ, ਟੈਨਸ਼ਨ ਨਹੀਂ ਲੈਣੀ, ਟੈਨਸ਼ਨ ਨਹੀਂ ਲੈਣੇ ਗਾ। ਥੈਂਕ ਯੂ ਅਮਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਤੇਕ ਤੇ ਅੰਬਰ ਬੱਲੇ ਬੱਲੇ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਤਿ ਸ਼੍ਰੀ ਅਕਾਲ ਰਣਜੋਤ ਜੀ ਅਤੇ ਭਾਰਦਵਾਜ ਸਾਹਿਬ ਜੀ,
3: ਸਤਿ ਸ਼੍ਰੀ ਅਕਾਲ
1: ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ, ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਮੈਸੇਜ ਕਰ ਰਹੇ ਨੇ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਅਤੇ ਗੁਰਸੇਵਕ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਦੀ ਸਿੱਖਿਆ ਦਾ ਕਹਾਣੀ ਅਤੇ ਗੀਤ ਪਰਮਾਤਮਾ ਸਰਬੱਤਾ ਭਲਾ ਕਰੇ। ਹੈਪੀ ਫਰਾਈਡੇ। ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ, ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਅਤੇ ਮੰਡ ਸਾਹਿਬ ਦਾ ਅੱਜ ਤੁਹਾਨੂੰ ਪਤਾ ਜਨਮ ਦਿਨ ਆ, ਅਤੇ ਮੰਡ ਸਾਹਿਬ 13 ਮੰਡ ਸਾਹਿਬ ਨੂੰ ਮਿਲੇ ਤੋਹਫੇ ਉੱਠਦੇ ਆਈ।
3: ਵਾਹ ਵਾਹ,
1: ਉੱਠਦੇ ਆਈ ਹੈ ਰਸੋਈ ਵਾਲੇ ਟੇਬਲ ਦੇ ਉੱਤੇ ਧਰ ਕੇ।
3: ਅੱਛਾ,
1: ਹਾਂ, ਮਤਲਬ ਚੌਕਲੇਟਾਂ, ਕਾਰਡ, ਪਰਫਿਊਮ, ਲੈਟ ਮੀ ਚੈੱਕ ਕਿਹੜਾ ਪਰਫਿਊਮ ਮਿਲਿਆ ਉਹਨਾਂ ਨੂੰ। ਓਏ, ਘੜੀ ਵੀ ਮਿਲੀ, ਓਏ
3: ਤੁਹਾਡੀ ਬੱਲੇ, ਵਧਾਈਆਂ ਹੋਈਆਂ
1: ਨਾਲ। ਮਤਲਬ ਹੋਰ ਵੀ ਚੀਜ਼ਾਂ, ਵਾਹਵਾ, ਮੈਨੂੰ ਲੱਗਦਾ ਵੀ ਸਾਰੇ ਬੱਚਿਆਂ ਨੇ ਕੁਛ ਨਾ ਕੁਛ ਮੰਡ ਸਾਹਿਬ ਨੂੰ ਲੈ ਕੇ ਦਿੱਤਾ, ਅਤੇ ਪਰਫਿਊਮ ਮੈਨੂੰ ਲੱਗਦਾ ਭਾਬੀ ਜੀ ਨੇ ਲੈ ਕੇ ਦਿੱਤਾ।
3: ਹਾਂ,
1: ਅਤੇ ਇਹ ਸਕੀਮ ਵੈਸੇ ਇਹਨਾਂ ਦੀ ਲੱਗ ਗਈ ਆ।
3: ਅੱਛਾ,
1: ਹਾਂ, ਸਾਰਾ ਕੁਛ ਨਾ ਇਹਨਾਂ ਟੇਬਲ ਜਿਹੜਾ ਹੁੰਦਾ ਨੀ ਬੈਂਚ ਟੋਪ ਕਿਚਨ ਵਾਲਾ,
3: ਯੈਸ ਯੈਸ ਯੈਸ,
1: ਉਹਦੇ ਉੱਤੇ ਉਹਨੂੰ ਸਜਾ ਕੇ ਅਤੇ ਉਹਦੇ ਉੱਤੇ ਸਾਰਾ ਕੁਛ ਰੱਖ ਕੇ ਅਤੇ ਫਿਰ ਕੱਟਿਆ ਕੇਕ।
3: ਵੈਰੀ ਗੁੱਡ, ਵੈਰੀ ਗੁੱਡ।
1: ਇਹ ਫੋਟੋ ਖਿੱਚਣ ਤੋਂ ਬਾਅਦ ਇਹੋ ਹੀ ਇਹਨਾਂ ਨੂੰ ਪਰਾਂ ਨੂੰ ਕਰਕੇ ਅਤੇ ਉੱਥੇ ਹੀ ਇਹਨਾਂ ਨੂੰ ਇਹਨਾਂ ਨੇ ਆਟਾ ਧਰ ਦੇਣਾ। ਇਹਨਾਂ ਦੀ ਸਕੀਮ ਲੱਗ ਗਈ ਹੈ ਇਹਨਾਂ ਨੂੰ। ਮੈਂ ਆਈ ਜ਼ੂਮ ਵੀ ਇਹਨਾਂ ਨੇ ਨਾ ਗੱਲਾਂ ਇੱਦਾਂ ਦੀਆਂ ਕੀਤੀਆਂ ਹੋਣੀਆਂ, ਬਰਥਡੇ ਦੇ ਉੱਤੇ ਨਾ ਤੁਹਾਡਾ ਫੇਵਰੇਟ ਸਾਡਾ ਜੀ ਕਰਦਾ ਸੀ, ਆਪਾਂ ਤੁਹਾਨੂੰ ਨਾ ਗੋਲ ਗੱਪੇ ਬਣਾ ਕੇ ਖਵਾਈਏ, ਤੁਹਾਡੇ ਫੇਵਰੇਟ ਲੱਡੇ ਕਰਾਰੇ ਬਣਾ ਕੇ ਖਵਾਈਏ, ਅਤੇ ਫਿਰ ਪਰ ਤੁਹਾਡੇ ਵਾਲੇ ਜ਼ਿਆਦਾ ਸਵਾਦ ਹੁੰਦੇ ਆ।
3: ਫਸ ਗਏ ਮੰਡ ਸਾਹਿਬ ਹੈ,
1: ਪਰ ਇਹ ਨਹੀਂ ਪਰਵਾਹ ਮਾਰਦੇ।
3: ਅੱਛਾ,
1: ਕੁਕਿੰਗ ਦੇ ਸ਼ੇਅਰ ਨੇ।
3: ਓਕੇ ਓਕੇ,
1: ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ। ਅਤੇ ਰਿਚਰਡ ਜੀ ਕਹਿੰਦੇ ਨੇ ਮੰਡ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ, ਹੈਪੀਨੈਸ, ਹੈਲਥ ਅਤੇ ਸਕਸੈਸ ਦੇਵੇ ਰੱਬ ਤੁਹਾਨੂੰ ਐਡੀਲੇਡ ਦੇ ਵਿੱਚ ਬੈਠਿਆਂ ਨੂੰ, ਅਤੇ ਧੰਨਵਾਦ, ਮਿਹਰਬਾਨੀ। ਹੁਣ ਲੈਂਦੇ ਤੁਹਾਡੇ ਕੋਲ ਜਾ। ਤੂਰ ਸਾਹਿਬ ਕਹਿੰਦੇ ਨੇ ਕਿ ਹਾਫ ਰੈਲੇਟਿਵਸ ਕੰਫਿਊਜ਼ਡ ਕਿ ਅਮਰੂਦ ਦੇ ਵਿਆਹ ਦੇ ਵਿੱਚ ਵਟਣਾ ਲਾਉਣਾ ਕਿ ਕਾਲਾ ਲੂਣ। ਆ ਵੀ ਠੀਕ ਹੈ,
3: ਇਹ ਵੀ ਗੱਲ ਠੀਕ ਹੈ, ਟੈਕਨੀਕੈਲਿਟੀ ਸਾਰੀਆਂ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ,
1: ਹੌਲੀ ਹੌਲੀ ਪਤਾ ਲੱਗੂਗਾ। ਕਰਨ ਕੇ ਪੀ ਜੀ ਕੀ ਭੇਜ ਰਹੇ ਹੋ ਤੁਸੀਂ? ਓਕੇ, ਧੰਨਵਾਦ ਜੀ ਤੁਹਾਡਾ। ਅਤੇ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਚਿੰਟੂ ਪਿਤਾ ਜੀ, ਆਜ ਮੁਝੇ ਇੱਕ ਲੜਕੇ ਨੇ ਮਾਰਾ। ਪਿਤਾ ਜੀ, ਕਿਆ ਤੁਮ ਉਸੇ ਪਹਿਚਾਨ ਸਕਤੇ ਹੋ? ਚਿੰਟੂ, ਹਾਂ ਪਾਪਾ, ਮੈਂ ਉਸਕੇ ਦਾਂਤ ਸਾਥ ਲਾਇਆ ਹੂੰ।
3: ਚਿੰਟੂ ਬਸ ਕਰ ਬਈ,
1: ਖਤਰਨਾਕ
3: ਖਤਰਨਾਕ।
1: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
5: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com। vyimmigration.com.au.
5: Yaad rakho 9077973.
6: Viva Immigration and Education Consultant.
5: Har kadam tuhade naal.
7: Jadon vi comedy movie di gal hundi hai ta ik movie da naam hamesha aunda hai. Oh movie jinne sab nu hasa hasa ke lot pot kita. Oh movie jidi story ne brain rot kita.
8: Kippy Grewal, Binnu Tinno, Sargun Mehta, fer to leke aa rahe ne Punjabi cinema di sab to vaddi franchise Carry On Jatta 4.
6: ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
0: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
4: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤੀ ਮਾਰਨ ਦਾ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਅੱਜ 3 ਤਰੀਕ ਹੈ ਜੁਲਾਈ ਦਾ ਮਹੀਨਾ ਤੇ ਸ਼ੁੱਕਰਵਾਰ ਦਾ ਦਿਨ ਉਹ ਜਾਣਦੇ ਕਿਹੜੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਉਣੇ ਰਹੋ
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਅੱਜ ਜ਼ਿਆਦਾਤਰ ਇੱਕ ਅਮੈਰੀਕਨ ਐਂਗਲ ਰਹੇਗਾ ਉਂਝ ਵੀ ਅਮੈਰੀਕਾ ਦਾ ਬਰਥਡੇ ਹੈ ਹੈਪੀ ਬਰਥਡੇ ਇੰਡੀਪੈਂਡੈਂਸ ਡੇ ਹੈ ਕੱਲ ਨੂੰ ਸੋ ਉਹਦਾ ਵੀ ਜ਼ਿਕਰ ਕਰਾਂਗੇ ਔਰ ਫੀਫਾ ਦੀਆਂ ਖਬਰਾਂ ਦੀ ਸਾਂਝ ਖਾਸ ਤੌਰ ਦੇ ਉੱਤੇ ਤੁਹਾਨੂੰ ਦੱਸਾਂਗੇ ਕਿ ਮੁਹੰਮਦ ਸਲਾਹ ਦੀ ਇਜਿਪਟ ਦੇ ਨਾਲ ਜਦੋਂ ਸੋਕਰੂਜ਼ ਭਿੜੇਗੀ ਕੱਲ ਨੂੰ ਤੇ ਤੁਸੀਂ ਕਿੱਥੇ ਲਾਈਵ ਸਾਈਟਾਂ ਦੇ ਉੱਤੇ ਇੰਜੋਏ ਕਰ ਸਕਦੇ ਹੋ ਹਾਲਾਂਕਿ ਠੰਡ ਦਾ ਟਾਈਮ ਹੈ ਤੜਕੇ ਸਵੇਰੇ ਮੈਚ ਹੈ ਸੋ ਗਰਮ ਹੋ ਕੇ ਜਾਇਓ ਭਾਈ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਤੋਂ ਔਰ ਪਹਿਲੀ ਖਬਰ ਗਜ਼ਾ ਦੇ ਨਾਲ ਜੁੜੀ ਹੋਈ ਜਿੱਥੇ ਕੌਮਾਂਤਰੀ ਖਬਰ ਏਜੰਸੀਆਂ ਦੇ ਮੁਤਾਬਕ ਗਜ਼ਾ ਦੇ ਸਿਹਤ ਮੰਤਰਾਲੇ ਨੇ ਕੁੱਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿਹਾ ਗਿਆ ਹੈ ਕਿ ਜਿੰਨਾ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ ਉਹਨਾਂ ਹਮਲਿਆਂ ਤੋਂ ਬਾਅਦ ਜਿਹੜੇ ਸਿੱਧੇ ਤੌਰ ਦੇ ਉੱਤੇ ਲੋਕ ਮਾਰੇ ਗਏ ਨੇ ਉਹਨਾਂ ਦੀਆਂ ਤਾਂ ਮੌਤਾਂ ਹੋਈਆਂ ਹੀ ਨੇ 76-77 ਹਜ਼ਾਰ ਦੇ ਆਸ ਪਾਸ ਦੀ ਗਿਣਤੀ ਹੈ ਪਰ ਇਹਨਾਂ ਹਮਲਿਆਂ ਤੋਂ ਬਾਅਦ ਹਸਪਤਾਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਜੰਗ ਦੇ ਵਿੱਚ ਜ਼ਖਮੀ ਹੋਏ ਜਾਂ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਏ ਕਰੀਬ 15,000 ਲੋਕਾਂ ਨੂੰ ਇਲਾਜ ਨਹੀਂ ਮਿਲ ਪਾ ਰਿਹਾ ਹਾਲੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ 300 ਲੋਕਾਂ ਦੀ ਮੌਤ ਇਸ ਕਰਕੇ ਹੋਈ ਹੈ ਕਿਉਂਕਿ ਉਹਨਾਂ ਦਾ ਮੈਡੀਕਲ ਇਵੈਕੂਏਸ਼ਨ ਹੀ ਨਹੀਂ ਹੋਇਆ ਯਾਨੀ ਉਹਨਾਂ ਨੂੰ ਜਿਸ ਥਾਂ ਦੇ ਉੱਤੇ ਹਮਲਾ ਹੋਇਆ ਉੱਥੋਂ ਬਾਹਰ ਨਹੀਂ ਕੱਢਿਆ ਜਾ ਸਕਿਆ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਉਹ ਮਾਰੇ ਗਏ ਪਰ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਹੋਇਆਂ ਕਈ ਦਿਨਾਂ ਬਾਅਦ ਉਹਨਾਂ ਦੀ ਤੜਪ ਤੜਪ ਕੇ ਮੌਤ ਹੋਈ ਹੈ ਇਸ ਵਕਤ ਬੁਰੇ ਹਾਲਾਤ ਨੇ ਗਜ਼ਾ ਦੇ ਵਿੱਚ ਹਾਲਾਤ ਨਹੀਂ ਨੇ ਕਿ ਉੱਥੇ ਕਿਸੇ ਕਿਸਮ ਦੀ ਕੋਈ ਮੈਡੀਕਲ ਫੈਸਿਲਿਟੀ ਇਸ ਵਕਤ ਬਚੀ ਹੋਵੇ ਟੈਨ ਨੂੰ ਸਿਹਤ ਮੰਤਰਾਲਾ ਪਰ ਸਿਹਤ ਕਿਸੇ ਦੀ ਵੀ ਉੱਥੇ ਦਰੁਸਤ ਨਹੀਂ ਹੈ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਮੁਤਾਬਕ ਗਜ਼ਾ ਦੇ ਵਿੱਚ 600 ਤੋਂ ਜ਼ਿਆਦਾ ਸਿਹਤ ਕੇਂਦਰਾਂ ਦੇ ਵਿੱਚੋਂ ਫਿਲਹਾਲ ਸਿਰਫ 30 ਹੀ ਪੂਰੀ ਤਰ੍ਹਾਂ ਦੇ ਨਾਲ ਕੰਮ ਕਰ ਪਾ ਰਹੇ ਨੇ ਚੇਤੇ ਕਰਵਾ ਦਈਏ ਕਿ ਗਜ਼ਾ ਦੀ ਆਪਣੀ ਕੋਈ ਸਥਾਨਕ ਸਰਕਾਰ ਨਹੀਂ ਹੈ ਇਸ ਕਰਕੇ ਸੰਯੁਕਤ ਰਾਸ਼ਟਰ ਹੀ ਇਹਨਾਂ 600 ਤੋਂ ਆਸ ਪਾਸ ਜਿਹੜੇ ਸਿਹਤ ਕੇਂਦਰ ਸੀ ਪ੍ਰਾਇਮਰੀ ਸਿਹਤ ਕੇਂਦਰ ਸੀ ਮੁੱਢਲੇ ਸਿਹਤ ਕੇਂਦਰ ਸੀ ਇਹਨਾਂ ਦੀ ਵਿੱਤੀ ਮਦਦ ਕਰਦਾ ਸੀ ਤੇ ਕੌਮਾਂਤਰੀ ਮਦਦ ਦੇ ਨਾਲ ਇਹ ਚੱਲਦੇ ਸੀ ਪਰ ਹੁਣ ਇਜ਼ਰਾਈਲ ਨੇ ਇਹ ਸਾਰੇ ਹੀ ਤਬਾਹ ਕਰ ਦਿੱਤੇ ਨੇ ਇਹ ਕਹਿ ਕੇ ਕਿ ਇਹ ਹਮਾਸ ਦੇ ਅੱਡੇ ਨੇ ਮਦਦ ਪਹੁੰਚਾਉਣ ਵਾਲੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਇਜ਼ਰਾਈਲ ਹੁਣ ਦਵਾਈਆਂ ਤੇ ਜ਼ਰੂਰੀ ਮੈਡੀਕਲ ਉਪਕਰਨ ਤੱਕ ਵੀ ਨਹੀਂ ਗਜ਼ਾ ਪਹੁੰਚਣ ਦੇ ਰਿਹਾ ਉਹਨਾਂ ਦੇ ਉੱਤੇ ਵੀ ਪਾਬੰਦੀਆਂ ਲੱਗ ਰਹੀਆਂ ਨੇ ਹਾਲਾਂਕਿ ਇਜ਼ਰਾਈਲ ਇਹਨਾਂ ਗੱਲਾਂ ਤੋਂ ਇਨਕਾਰ ਹੀ ਕਰਦਾ ਰਿਹਾ ਤੇ ਕਿਹਾ ਹੈ ਕਿ ਅਜਿਹੀ ਕੋਈ ਗੱਲ ਕਦੇ ਹੋਈ ਨਹੀਂ ਹੈ ਉੱਥੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤੇ ਰੂਸ ਦੀ ਤਰਫ ਤੋਂ ਕੀਤੇ ਗਏ ਹਮਲਿਆਂ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੁਣ 18 ਹੋ ਗਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕਰੇਨ ਨੇ ਤਾਬੜਤੋੜ ਹਮਲੇ ਰੂਸ ਦੇ ਉੱਤੇ ਕੀਤੇ ਸੀ ਜ਼ਾਹਰ ਜੀ ਗੱਲ ਹੈ ਕਿ ਰੂਸ ਨੇ ਉਹਨਾਂ ਦਾ ਜਵਾਬ ਤਾਂ ਦੇਣਾ ਹੀ ਸੀ ਕੀਵ ਦੇ ਵਿੱਚ ਰਾਤ ਭਰ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਕੀਵ ਦੇ ਮੇਅਰ ਨੇ ਕੀਵ ਅਸਲ ਚ ਯੂਕਰੇਨ ਦੇਸ਼ ਦਾ ਰਾਜਧਾਨੀ ਸ਼ਹਿਰ ਹੈ ਇੱਥੋਂ ਦੇ ਮੇਅਰ ਨੇ ਯੂਕਰੇਨ ਦੀ ਰਾਜਧਾਨੀ ਦੇ ਉੱਤੇ ਹੋਏ ਹਮਲੇ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ 90 ਲੋਕ ਜ਼ਖਮੀ ਹੋਏ ਨੇ ਔਰ ਉਹਨਾਂ ਨੂੰ ਅਲੱਗ ਅਲੱਗ ਥਾਵਾਂ ਦੇ ਉੱਤੇ ਨਿਸ਼ਾਨਾ ਵੀ ਬਣਾਇਆ ਗਿਆ ਅਸਲ ਦੇ ਵਿੱਚ ਨਿਸ਼ਾਨਾ ਬਣਾਉਣ ਦੇ ਵਿੱਚ ਰਿਹਾਇਸ਼ੀ ਤੇ ਹੋਰ ਦੂਸਰੀਆਂ ਇਮਾਰਤਾਂ ਤਾਂ ਸੀਗੀਆਂ ਹੀ ਪਰ ਇੱਕ ਐਂਬੂਲੈਂਸ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਇੱਧਰ ਵੈਨਜ਼ੂਏਲਾ ਦੇ ਭੂਚਾਲ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਖਬਰਾਂ ਆ ਰਹੀਆਂ ਨੇ ਵੈਸੇ ਤਾਂ ਵੈਨਜ਼ੂਏਲਾ ਦੇ ਵਿੱਚ 24 ਜੂਨ ਨੂੰ ਭੂਚਾਲ ਆਇਆ ਸੀ 2 ਝਟਕੇ ਲੱਗੇ ਸੀ 7.2 ਦੀ ਤੀਬਰਤਾ ਦਾ ਤੇ ਕੁਝ ਹੀ ਸੈਕਿੰਡਾਂ ਚ 7.5 ਦੀ ਤੀਬਰਤਾ ਵਾਲਾ ਭੂਚਾਲ ਪਰ ਵੈਨਜ਼ੂਏਲਾ ਦੇ ਵਿੱਚ ਆਏ ਇਸ ਭੂਚਾਲ ਤੋਂ ਬਾਅਦ ਰੋਜ਼ ਹੀ ਕੌਮਾਂਤਰੀ ਮੀਡੀਆ ਦੇ ਵਿੱਚ ਕਿਸਮ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਪਤਾ ਇਹ ਚੱਲਿਆ ਕਿ 8 ਦਿਨ ਤੱਕ ਫਸੇ ਰਹਿਣ ਦੇ ਬਾਅਦ ਇੱਕ ਵਿਅਕਤੀ ਨੂੰ ਜ਼ਿੰਦਾ ਬਚਾਇਆ ਗਿਆ ਅੱਜ ਤੋਂ 3 ਦਿਨ ਪਹਿਲਾਂ ਇੱਕ 5 ਦਿਨ ਮਲਬੇ ਚ ਦਬੀ ਹੋਈ ਮਹਿਲਾ ਨੂੰ ਵੀ ਬਚਾਉਣ ਦੀ ਖਬਰ ਤੁਹਾਡੇ ਨਾਲ ਅਸੀਂ ਇਹਨਾਂ ਹੀ ਖਬਰਾਂ ਚ ਸਾਂਝੀ ਕੀਤੀ ਸੀ 140 ਟਨ ਮਲਬੇ ਦੇ ਥੱਲੇ ਫਸੇ ਹੈਨੋਨ ਗਿੱਲ ਦਾ ਪਤਾ ਲੱਗਣ ਤੋਂ 100 ਘੰਟੇ ਦੇ ਬਾਅਦ ਉਸ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਦੱਸ ਦਈਏ ਕਿ ਇਸ ਦੇ ਪਰਿਵਾਰ ਵਾਲਿਆਂ ਨੇ ਤੱਕ ਸੂਚਨਾ ਦੇ ਦਿੱਤੀ ਗਈ ਵੈਨਜ਼ੂਏਲਾ ਚਿਲੀ ਕੋਸਟਾਰੀਕਾ ਅਲ ਸਲਵਾਡੋਰ ਮੈਕਸੀਕੋ ਪੁਰਤਗਾਲ ਤੇ ਅਮਰੀਕਾ ਦੀਆਂ ਟੀਮਾਂ ਦੀ ਤਰਫ ਤੋਂ ਫਿਲਹਾਲ ਬਚਾਅ ਮੁਹਿੰਮਾਂ ਇੱਥੇ ਚਲਾਈਆਂ ਜਾ ਰਹੀਆਂ ਨੇ ਅਮਰੀਕਾ ਦੀ ਖਬਰ ਸਾਂਝੀ ਕੀਤੀ ਹੋਇਆ ਤਾਂ ਅਗਲੀ ਖਬਰ ਭਾਰਤੀ ਪਰਿਵਾਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਅਮਰੀਕਾ ਦੇ ਇੱਕ ਹੋਟਲ ਦੇ ਵਿੱਚ ਲੱਗੀ ਭਿਆਨਕ ਅੱਗ ਦੇ ਚਲਦਿਆਂ ਗੁਜਰਾਤ ਦੇ 3 ਲੋਕਾਂ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਘਟਨਾ ਦੇ ਵਿੱਚ ਅਮਰੀਕਾ ਦੇ ਮੈਸਾਚੁਸਟਸ ਸੂਬੇ ਦੇ ਅੰਦਰ ਵੂਸਟਰ ਸ਼ਹਿਰ ਦੇ ਵਿੱਚ ਇਹ ਵਾਪਰੀ ਘਟਨਾ ਚ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਨਡਿਆੜ ਦੇ ਰਹਿਣ ਵਾਲੇ ਇਹ ਵਿਅਕਤੀ ਦੱਸੇ ਗਏ ਨੇ, ਹਿਤੇਸ਼ ਬਾਈ ਸੁਥਾਰ। ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਹੀਨਾ ਬੇਨ ਸੁਥਾਰ ਤੇ ਉਹਨਾਂ ਦੀ ਧੀ ਇਸ਼ਾਨੀ ਸੁਥਾਰ ਦੀ ਮੌਤ ਹੋਈ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਤੇਸ਼ ਬਾਈ ਆਪਣੇ ਪਰਿਵਾਰ ਸਣੇ ਤੇ ਕੁਝ ਹੋਰਨਾਂ ਲੋਕਾਂ ਦੇ ਨਾਲ ਅਮਰੀਕਾ ਦੇ ਵਿੱਚ ਕੁਝ ਸਾਲ ਪਹਿਲਾਂ ਸ਼ਿਫਟ ਹੋਏ ਸੀ। ਹਿਤੇਸ਼ ਬਾਈ ਉਸੇ ਇਕੋਨੋ ਲੌਜ ਮੋਟਲ ਦੇ ਵਿੱਚ ਕੰਮ ਕਰਦੇ ਸੀ ਜਿੱਥੇ ਇਹ ਅੱਗ ਲੱਗੀ ਹੈ। ਐਤਵਾਰ ਦੇਰ ਰਾਤ ਕਰੀਬ 1:30 ਵਜੇ ਮੋਟਲ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਦੋਂ ਇਹਨਾਂ ਦਾ ਪਰਿਵਾਰ ਕਮਰੇ ਦੇ ਵਿੱਚ ਹੀ ਸੀ। ਅੱਗ ਇੰਨੀ ਤੇਜ਼ੀ ਦੇ ਨਾਲ ਅਚਾਨਕ ਫੈਲੀ ਕਿ ਪਰਿਵਾਰ ਫਸਿਆ ਹੀ ਰਹਿ ਗਿਆ। ਕੁਝ ਹੀ ਦੇਰ ਦੇ ਵਿੱਚ ਕਮਰਾ ਹੀ ਨਹੀਂ ਪੂਰੇ ਮੋਟਲ ਨੂੰ ਅੱਗ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਕਮਰਾ ਨੰਬਰ 121 ਦੇ ਵਿੱਚ ਜਿਹੜਾ ਕਿ ਥੋੜਾ ਪਰੇ ਸੀ ਦੂਰ, ਉਹਦੇ ਚ ਠਹਿਰਿਆ ਇੱਕ ਵਿਅਕਤੀ ਜਿਸਨੇ 911 ਤੇ ਕਾਲ ਕਰਕੇ ਉਸ ਵਕਤ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ। ਦੱਸ ਦਈਏ ਕਿ ਹਾਲ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ। ਇਹ ਥਾਂ ਵੀ ਇੱਕ ਰਿਮੋਟ ਇਲਾਕਾ ਦੱਸਿਆ ਗਿਆ ਜਿੱਥੇ ਇਹ ਅੱਗ ਲੱਗਣ ਦੀ ਘਟਨਾ ਇਸ ਮੋਟਲ ਦੇ ਵਿੱਚ ਵਾਪਰੀ ਹੈ। ਉੱਥੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਲਗਭਗ 125 ਸਾਲ ਪੁਰਾਣੇ ਇੱਕ ਇਤਿਹਾਸਕ ਗੁਰਦੁਆਰੇ ਨੂੰ ਢਾਣ ਦਾ ਮਾਮਲਾ ਕੱਲ ਦੇ ਦਿਨ ਤੁਹਾਡੇ ਨਾਲ ਖਬਰਾਂ ਚ ਸਾਂਝਾ ਕੀਤਾ ਗਿਆ ਸੀ। ਸਿੱਖ ਭਾਈਚਾਰੇ ਦੇ ਵਿੱਚ ਹੁਣ ਖਾਸਾ ਰੋਹ ਦੇਖਣ ਨੂੰ ਮਿਲ ਰਿਹਾ ਪਾਕਿਸਤਾਨ ਤੇ ਉੱਥੋਂ ਦੀ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੇ ਖਿਲਾਫ਼। ਇਹ ਗੁਰਦੁਆਰਾ ਲਾਹੌਰ ਦੇ ਨੇੜੇ ਫਾਰੂਕਾਬਾਦ ਸਥਿਤ ਹੈ। ਭਾਰਤ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਸਤਿਕਾਰਕ ਸਿੱਖ ਧਾਰਮਿਕ ਸਥਾਨ ਦੇ ਵਿਰੁੱਧ ਪਹਿਲਾਂ ਤੋਂ ਸੋਚੀ ਸਮਝੀ ਭੰਨ ਤੋੜ ਦੀ ਕਾਰਵਾਈ ਵੀ ਕਰਾਰ ਦਿੱਤਾ। ਭਾਰਤ ਨੇ ਜ਼ਿੰਮੇਦਾਰ ਲੋਕਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿੱਖ ਸੰਗਠਨਾਂ ਨੇ ਵੀ ਸਥਾਨਕ ਏਜੰਸੀਆਂ ਨੂੰ ਦਖਲ ਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਲਾਕੇ ਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਤਰਫ ਤੋਂ ਵਿਰੋਧ ਵੀ ਦਰਜ ਕੀਤਾ ਗਿਆ, ਪ੍ਰਦਰਸ਼ਨ ਵੀ ਕੀਤੇ ਗਏ ਨੇ। ਬੁੱਧਵਾਰ ਦੇ ਦਿਨ ਤਾਂ ਪੰਜਾਬ ਦੇ ਘੱਟ ਗਿਣਤੀ ਪੰਜਾਬ ਯਾਨੀ ਪਾਕਿਸਤਾਨ ਦੇ ਪਾਸੇ ਦਾ ਪੰਜਾਬ, ਉੱਥੋਂ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਫਾਰੂਖਾਬਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦਾ ਦੌਰਾ ਕੀਤਾ, ਇਸ ਦੇ ਤੁਰੰਤ ਪੁਨਰ ਨਿਰਮਾਣ ਦਾ ਐਲਾਨ ਵੀ ਕੀਤਾ। ਇਸ ਦਰਮਿਆਨ ਸ਼ੇਖਪੁਰਾ ਦੇ ਡਿਪਟੀ ਕਮਿਸ਼ਨਰ ਤੇ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਸੀ ਉਹ ਵੀ ਮੌਕੇ ਦੇ ਉੱਤੇ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ ਔਕਫ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਥਾਨਕ ਵਪਾਰੀ ਨੇ ਸੰਬੰਧਿਤ ਵਿਭਾਗ ਤੋਂ ਬਗੈਰ ਕੋਈ NOC ਪ੍ਰਾਪਤ ਕਰਦਿਆਂ ਗੁਰਦੁਆਰੇ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਸੀ, ਜਿਸ ਦੀ ਜਾਣਕਾਰੀ ਸਥਾਨਕ ਕੌਂਸਲ ਨੂੰ ਵੀ ਨਹੀਂ ਸੀ। ਪਰ ਉਹਨਾਂ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਪਸ਼ਟ ਕਰ ਦਿੱਤਾ ਕਿ ਸੂਬੇ ਦੇ ਵਿੱਚ ਘੱਟ ਗਿਣਤੀ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਸਰਕਾਰ ਵਚਨਬੱਧ ਹੈ। ਇਸ ਤੋਂ ਪਹਿਲਾਂ ਔਕਫ ਜ਼ਮੀਨ ਵਜੋਂ ਇਹ ਜਾਇਦਾਦ ਰਜਿਸਟਰਡ ਨਹੀਂ ਸੀ, ਇਹ ਵੀ ਗੱਲ ਕਹੀ ਜਾ ਰਹੀ ਸੀ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਈਰਾਨ ਦੇ ਨਾਲ ਜੁੜੀ ਹੋਈ ਹੈ। ਜਿਵੇਂ ਖਬਰਾਂ ਦੇ ਵਿੱਚ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਅਸੀਂ ਕੀਤੀ ਸੀ, ਇੱਕ ਅੰਦਾਜ਼ਾ ਲਗਾਇਆ ਸੀ ਕਿ ਹੋ ਸਕਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਈਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਮੌਕੇ ਹਾਜ਼ਰ ਨਾ ਹੋਣ। ਪਰ ਇੰਜ ਲੱਗ ਰਿਹਾ ਸੀ ਕਿ ਹੋ ਸਕਦਾ ਹੈ ਕਿ ਐਸ ਜੈਸ਼ੰਕਰ ਨੂੰ ਭੇਜ ਦਿੱਤਾ ਜਾਵੇ ਜਾਂ ਕਿਸੇ ਹੋਰ ਦੂਸਰੇ ਕੈਬਨਿਟ ਮੰਤਰੀ ਨੂੰ ਭੇਜਿਆ ਜਾਵੇ। ਪਰ ਭਾਰਤ ਦੀ ਤਰਫ ਤੋਂ ਅਮਰੀਕਾ ਤੇ ਇਜ਼ਰਾਈਲ ਦੀਆਂ ਨਿਗਾਹਾਂ ਦੇ ਵਿੱਚ ਆਉਣ ਤੋਂ ਬਚਣ ਦੇ ਖਾਤਰ ਹੁਣ ਕੁਝ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਤਾਂ ਜ਼ਰੂਰ ਹੋਵੇਗੀ। ਦੱਸ ਦਈਏ ਕਿ ਦੁਨੀਆਂ ਭਰ ਦੇ ਨੇਤਾ ਤੇ ਜਿਹੜੇ ਸਿਆਸਤਦਾਨ ਨੇ ਉਹ ਇਸ ਜਨਾਜ਼ਾ ਤਾਂ ਨਹੀਂ ਕਹਿ ਸਕਦੇ ਪਰ ਇਸ ਆਖਰੀ ਵਿਦਾਇਗੀ ਸਮਾਰੋਹ ਹੈ ਜਿਹੜਾ ਉਸਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਵੀ ਅੰਤਮ ਸੰਸਕਾਰ ਦੇ ਵਿੱਚ ਇਸ ਵਫ਼ਦ ਦੇ ਅੰਦਰ ਹਿੱਸੇਦਾਰੀ ਲੈਣ ਦੀ ਗੱਲ ਕੀਤੀ ਹੈ। ਰੂਸ ਦੇ ਜਿਹੜੇ ਵਿਦੇਸ਼ ਮੰਤਰੀ ਨੇ, ਕਿਉਂਕਿ ਰੂਸ ਦੇ ਰਾਸ਼ਟਰਪਤੀ ਤਾਂ ਵਿਦੇਸ਼ ਦੌਰਿਆਂ ਨੂੰ ਪਹਿਲਾਂ ਹੀ ਅਵੋਇਡ ਕਰਦੇ ਨੇ, ਪਰ ਰੂਸ ਦੇ ਵਿਦੇਸ਼ ਮੰਤਰੀ ਸਰਗੀਓ ਵੀ ਇੱਥੇ ਪਹੁੰਚ ਰਹੇ ਨੇ ਤੇ ਭਾਰਤ ਦੀ ਤਰਫ ਤੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਬਿਹਾਰ ਦੇ ਗਵਰਨਰ ਸੈਯਦ ਅਤਾ ਹਸਨੈਨ ਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਵਿੱਤਰ ਮਾਰਗਰੇਟਾ 3 ਜੁਲਾਈ ਨੂੰ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਪਹੁੰਚ ਚੁੱਕੇ ਨੇ। ਦੱਸ ਦਈਏ ਕਿ ਤਹਿਰਾਨ ਦੇ ਵਿੱਚ 4, 5, 6, 7 ਤੇ 8 ਜੁਲਾਈ ਨੂੰ ਇਹ ਅਲੱਗ ਅਲੱਗ ਪ੍ਰੋਗਰਾਮ ਰੱਖੇ ਗਏ ਨੇ। ਤਹਿਰਾਨ ਸ਼ਹਿਰ ਜਿਹੜਾ ਕਿ ਇਰਾਨ ਦਾ ਰਾਜਧਾਨੀ ਸ਼ਹਿਰ ਹੈ, ਆਯਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਵਿੱਚ 2 ਕਰੋੜ ਤੋਂ ਵਧੇਰੇ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੋਣੀ ਹੈ। ਦੁਨੀਆਂ ਭਰ ਤੋਂ ਜਿਹੜੇ ਸਿਆਸਤਦਾਨਾਂ ਨੂੰ ਇੱਥੇ ਸੱਦਿਆ ਗਿਆ, ਸ਼੍ਰੀਲੰਕਾ, ਪਾਕਿਸਤਾਨ, ਚੀਨ, ਰੂਸ ਦੇ ਅਲੱਗ ਅਲੱਗ ਜਿਹੜੇ ਸਿਆਸਤਦਾਨ ਨੇ ਸਿਖੜਲੇ, ਉਹ ਇੱਥੇ ਪਹੁੰਚ ਰਹੇ ਨੇ। ਇਸ ਦਰਮਿਆਨ ਜਿਹੜੇ ਸੈਯਦ ਅਤਾ ਹਸਨੈਨ ਨੇ, ਉਹਨਾਂ ਦੇ ਬਾਰੇ ਜ਼ਰੂਰ ਚਰਚਾ ਹੁਣ ਛਿੜ ਪਈ ਹੈ ਕਿ ਆਖਿਰਕਾਰ ਉਹਨਾਂ ਨੂੰ ਭੇਜਣ ਦੇ ਪਿੱਛੇ, ਇੱਕ ਬਿਹਾਰ ਦੇ ਗਵਰਨਰ ਨੂੰ ਭੇਜਣ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ। ਖੈਰ, ਇਸਦੇ ਕੂਟਨੀਤਿਕ ਕਾਰਨ ਤਾਂ ਬਹੁਤ ਸਾਰੇ ਹੋ ਸਕਦੇ ਨੇ, ਪਰ ਭਾਰਤ ਸਰਕਾਰ ਨੇ ਫਿਲਹਾਲ ਇਹ ਤਰਕ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਆਸਟ੍ਰੇਲੀਆ, ਨਿਊਜ਼ੀਲੈਂਡ ਦੌਰਾ ਵੀ ਜਲਦੀ ਹੋਣਾ, ਹਾਲਾਂਕਿ ਉਹ ਅਗਲੇ ਹਫ਼ਤੇ ਤੱਕ ਨਹੀਂ ਹੋਣ ਲੱਗਿਆ। ਪਰ ਇਸ ਦਰਮਿਆਨ ਉਹ ਇਰਾਨ ਪਹੁੰਚ ਨਹੀਂ ਕਰ ਸਕਦੇ ਤੇ ਉਹਨਾਂ ਦੇ ਨਿੱਜੀ ਰੁਝੇਵੇਂ ਜਿਹੜੇ ਨੇ ਹੋਰ ਉਹ ਚੱਲੇ ਹੋਏ ਨੇ। ਖੈਰ, ਇਸ ਵਕਤ ਭਾਰਤ ਸ਼ਾਇਦ ਇਰਾਨ ਦੇ ਨਾਲ ਖੜਾ ਨਾ ਹੋ ਕੇ ਇਜ਼ਰਾਈਲ ਦੇ ਨਾਲ ਆਪਣੀ ਦੋਸਤੀ ਦੀ ਤਾਂ ਜ਼ਰੂਰ ਦਾਅਵੇਦਾਰੀਆਂ ਨੂੰ ਮਜ਼ਬੂਤ ਕਰ ਰਿਹਾ ਹੋਏਗਾ, ਪਰ ਇਸ ਦੇ ਨਾਲ ਭਾਰਤ ਤੇ ਇਰਾਨ ਦੇ ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਸੰਬੰਧਾਂ ਦੇ ਉੱਤੇ ਸਵਾਲ ਜ਼ਰੂਰ ਉੱਠਣ ਲੱਗ ਪੈਣਗੇ। ਉੱਥੇ ਭਾਰਤ ਸਰਕਾਰ ਹੁਣ ਇਸ ਵਕਤ ਲਗਾਤਾਰ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਜਿਹੜਾ ਨਿਸ਼ਾਨੇ ਸਾਧ ਰਹੀ ਹੈ। ਜਿਵੇਂ ਹੀ ਵਟਸਐਪ ਯੂਜ਼ਰ ਨੇਮ ਰਿਜ਼ਰਵੇਸ਼ਨ ਲਾਂਚ ਹੋਇਆ, ਵਟਸਐਪ ਦੇ ਫੀਚਰ ਦੇ ਉੱਤੇ ਵਿਵਾਦ ਖੜਾ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਧੋਖਾਧੜੀ ਤੇ ਘੁਟਾਲੇ ਦੇ ਮਾਮਲਿਆਂ ਨੂੰ ਵਧਾ ਸਕਦਾ ਹੈ। ਭਾਰਤ ਸਰਕਾਰ ਨੇ ਭਾਰਤ ਦੇ ਵਿੱਚ ਵਟਸਐਪ ਨੂੰ ਇਸ ਨਵੇਂ ਫੀਚਰ ਨੂੰ ਲਾਂਚ ਕਰਨ ਤੋਂ ਰੋਕ ਦਿੱਤਾ ਹੈ। ਵਟਸਐਪ ਨੂੰ ਨੋਟਿਸ ਭੇਜਣ ਤੋਂ ਬਾਅਦ ਹੁਣ ਆਈਟੀ ਮੰਤਰਾਲੇ ਨੇ ਟੈਲੀਗ੍ਰਾਮ ਤੇ ਸਿਗਨਲ ਵਰਗੀ ਕੰਪਨੀਆਂ ਨੂੰ ਵੀ ਨੋਟਿਸ ਭੇਜ ਦਿੱਤੇ ਨੇ। ਦੋਵਾਂ ਪਲੇਟਫਾਰਮਸ ਨੂੰ ਉਹਨਾਂ ਦੇ ਯੂਜ਼ਰ ਨੇਮ ਫੀਚਰ ਤੇ ਨਕਲ ਦੀ ਦੁਰਵਰਤੋਂ ਨੂੰ ਰੋਕਣ ਦੇ ਬਾਰੇ ਜਾਣਕਾਰੀ ਮੰਗੀ ਹੈ। ਹਾਲਾਂਕਿ ਇਹ ਕੰਪਨੀਆਂ ਪਹਿਲਾਂ ਤੋਂ ਹੀ ਭਾਰਤ ਦੇ ਵਿੱਚ ਚੱਲ ਰਹੀਆਂ ਨੇ, ਪਰ ਕਿਹਾ ਜਾ ਰਿਹਾ ਸੀ ਕਿ ਵਟਸਐਪ ਦੇ ਵਿੱਚ ਵੀ ਕੁਝ ਇਹੀ ਫੀਚਰ ਆਇਆ ਜੋ ਟੈਲੀਗ੍ਰਾਮ ਤੇ ਸਿਗਨਲ 'ਚ ਹੈ। ਹੁਣ ਤੱਕ ਤਾਂ ਭਾਰਤ ਸਰਕਾਰ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ, ਪਰ ਵਟਸਐਪ ਨੂੰ ਨੋਟਿਸ ਦੇਣ ਤੋਂ ਬਾਅਦ ਭਾਰਤ ਸਰਕਾਰ ਨੂੰ ਹੁਣ ਟੈਲੀਗ੍ਰਾਮ ਤੇ ਸਿਗਨਲ ਦੀ ਵੀ ਯਾਦ ਆ ਗਈ ਹੈ। ਜ਼ਿਕਰਯੋਗ ਹੈ ਕਿ ਵਟਸਐਪ ਨੇ ਇਸ ਤੋਂ ਪਹਿਲਾਂ ਫੀਚਰ ਨੂੰ ਰੋਕੇ ਜਾਣ ਤੋਂ ਬਾਅਦ ਕੰਪਨੀ ਨੇ ਜਵਾਬ ਦਿੱਤਾ ਸੀ ਕਿ ਕਿਹਾ ਸੀ ਕਿ ਮਸ਼ਹੂਰ ਹਸਤੀਆਂ ਦੇ ਨਾਮ, ਸਰਕਾਰੀ ਸੰਸਥਾਵਾਂ ਜਾਂ ਪ੍ਰਮਾਣਿਤ ਮੇਟਾ ਖਾਤਿਆਂ ਦੇ ਨਾਮ ਜਿਹੜੇ ਨੇ ਉਹ ਰਾਖਵੇਂ ਰੱਖੇ ਜਾਣਗੇ। ਉਸ ਨਾਮ ਦੇ ਉੱਤੇ ਕੋਈ ਵੀ ਯੂਜ਼ਰ ਨੇਮ ਅਕਾਊਂਟ ਨਹੀਂ ਬਣਾ ਦਿੱਤਾ ਜਾਏਗਾ। ਉਦਾਹਰਨ ਦੇ ਤੌਰ ਦੇ ਉੱਤੇ ਨਰਿੰਦਰ ਮੋਦੀ ਦੇ ਨਾਮ ਤੋਂ ਕੋਈ ਵੀ ਵਟਸਐਪ ਅਕਾਊਂਟ ਨਹੀਂ ਬਣ ਸਕੇਗਾ, ਜਾਂ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਦੇ ਨਾਮ ਤੋਂ ਨਹੀਂ ਬਣ ਸਕੇਗਾ। ਪਰ ਭਾਰਤ ਸਰਕਾਰ ਇਸ ਤਰਕ ਤੋਂ ਸੰਤੁਸ਼ਟ ਨਹੀਂ ਹੈ। ਉੱਥੇ ਦਿੱਲੀ ਦੇਹਰਾਦੂਨ ਹਾਈਵੇ ਦੇ ਉੱਤੇ ਗੱਡਿਆਂ ਦੀ ਵਾਇਰਲ ਵੀਡੀਓ ਆਉਣ ਤੋਂ ਬਾਅਦ NHAI ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ ਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ। NHAI ਦਾ ਕਹਿਣਾ ਹੈ ਕਿ ਦਿੱਲੀ ਦੇਹਰਾਦੂਨ ਇਕਨੋਮਿਕ ਕੋਰੀਡੋਰ ਦੇ ਉੱਤੇ ਮੀਂਹ ਤੋਂ ਬਾਅਦ ਗੱਡੇ ਜਿਹੜੇ ਪਏ ਨੇ, ਟੋਏ ਪਏ ਨੇ, ਉਸਦੇ ਚੱਲਦਿਆਂ ਜਿਹੜੀਆਂ ਪਰੇਸ਼ਾਨੀਆਂ ਆਮ ਲੋਕਾਂ ਨੂੰ ਆ ਰਹੀਆਂ ਨੇ, ਰਾਹਗੀਰਾਂ ਨੂੰ ਆ ਰਹੀਆਂ ਨੇ, ਉਸ ਤੋਂ ਉਹਨਾਂ ਨੂੰ ਖੇਦ ਜ਼ਾਹਰ ਕਰਦੇ ਨੇ। ਇਸ ਹਿੱਸੇ ਨੂੰ ਠੀਕ ਵੀ ਕਰ ਦਿੱਤਾ ਗਿਆ ਤੇ ਆਮ ਟ੍ਰੈਫਿਕ ਦੇ ਲਈ ਖੋਲ੍ਹ ਵੀ ਦਿੱਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ। ਕੇਂਦਰ ਸਰਕਾਰ ਤੇ ਵਾਰ ਕਰਦਿਆਂ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 14 April 2026 ਨੂੰ ਦਿੱਲੀ ਦੇਹਰਾਦੂਨ ਐਕਸਪ੍ਰੈਸ ਹਾਈਵੇ ਦਾ ਉਦਘਾਟਨ ਕੀਤਾ ਸੀ। 12,000 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇ ਇਸ ਐਕਸਪ੍ਰੈਸ ਵੇ ਦੇ ਵਿੱਚ 2 ਮਹੀਨਿਆਂ ਦੇ ਅੰਦਰ ਅੰਦਰ ਹੀ 2 ਟੋਏ ਤਾਂ ਪੈ ਵੀ ਚੁੱਕੇ ਨੇ। ਇਹ ਦਿਖਾਉਂਦਾ ਹੈ ਕਿ ਐਕਸਪ੍ਰੈਸ ਵੇ ਨੂੰ ਬਣਾਉਣ ਦੇ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਤੇ ਪੈਸਿਆਂ ਦੀ ਬੰਦਰਬਾਟ ਕੀਤੀ ਗਈ ਹੈ। ਇਹ ਪਹਿਲਾਂ ਦਾ ਐਸਾ ਕੋਈ ਮਾਮਲਾ ਨਹੀਂ ਹੈ ਜਦੋਂ ਦੇਸ਼ ਦੇ ਵਿੱਚ ਕੋਈ ਪੁਲ, ਸੜਕ, ਹਾਈਵੇ, ਪਾਣੀ ਦੀ ਟੈਂਕੀ, ਰੇਲਵੇ ਸਟੇਸ਼ਨ, ਇੱਥੋਂ ਤੱਕ ਕਿ ਏਅਰਪੋਰਟ ਦੀਆਂ ਛੱਤਾਂ, ਹਰ ਇਨਫਰਾਸਟ੍ਰਕਚਰ ਢਹਿ ਰਿਹਾ ਹੋਵੇ। ਸਾਫ਼ ਹੈ ਕਿ ਮੋਦੀ ਸਰਕਾਰ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਦੇ ਨਾਮ ਦੇ ਉੱਤੇ ਘਾਤਕ ਜਿਹੜਾ ਢਾਂਚਾ ਖੜਾ ਕਰ ਰਹੀ ਹੈ। NHAI ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਇਸ ਘਟਨਾ ਦੇ ਉੱਤੇ ਪਾਣੀ ਜਮ੍ਹਾਂ ਹੋਣ ਦੇ ਚੱਲਦਿਆਂ ਇਹ ਟੋਇਆ ਪੈ ਗਿਆ ਹੋਏਗਾ, ਕਿਉਂਕਿ ਉੱਥੇ ਪੱਕਾ ਕ੍ਰੋਸ ਡਰੇਨੇਜ ਸਿਸਟਮ ਹਲੇ ਚਾਲੂ ਨਹੀਂ ਸੀ ਕੀਤਾ ਗਿਆ। ਹਾਲਾਂਕਿ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਬਦਕੋਈ ਜਿਹੜੀ ਉਹ ਕੇਂਦਰ ਸਰਕਾਰ ਦੀ ਹੋ ਰਹੀ ਹੈ ਕਿ ਜਿਸ ਹਾਈਵੇ ਨੂੰ ਵਰਲਡ ਕਲਾਸ ਹਾਈਵੇ ਦੱਸਿਆ ਜਾ ਰਿਹਾ ਸੀ, ਜਿਸ ਦੀਆਂ ਅਲੱਗ ਅਲੱਗ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਸੀ, ਉਸ ਹਾਈਵੇ ਦਾ ਹੁਣ ਹਾਲ ਕੀ ਨਿਕਲਿਆ ਹੈ। ਉਧਰ DRI ਯਾਨੀ ਕਿ ਖੁਫੀਆ ਮਹਿਕਮਾ ਹੁੰਦਾ ਜਿਹੜਾ ਰੈਵਨਿਊ ਦਾ, ਰੈਵਨਿਊ ਡਿਪਾਰਟਮੈਂਟ ਦਾ, ਉਹਨਾਂ ਦੇ ਅਧਿਕਾਰੀਆਂ ਨੇ ਵੈਸਟ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਵਿੱਚ ਬੰਗਲਾਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਚਾਕਦੇ ਤੋਂ 7 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 24 ਕਿਲੋ ਸੋਨਾ ਬਰਾਮਦ ਕੀਤਾ ਹੈ। ਦੱਸ ਦਈਏ ਕਿ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਥੱਲੇ ਜ਼ਰੂਰ ਆਈਆਂ ਨੇ, ਪਰ ਇਸ ਦਰਮਿਆਨ ਤਸਕਰੀ ਵੀ ਵਧੀ ਹੈ। ਬਾਵਜੂਦ ਭਾਰਤ ਸਰਕਾਰ ਜਾਂ ਪ੍ਰਧਾਨ ਮੰਤਰੀ ਤਾਂ ਲੋਕਾਂ ਨੂੰ ਇਹੀ ਕਹਿ ਰਹੇ ਨੇ ਕਿ ਸੋਨਾ ਨਾ ਖਰੀਦੋ, ਪਰ ਤਸਕਰੀ ਨਾ ਕਰੋ, ਇਸ ਕਿਸਮ ਦੀਆਂ ਘਟਨਾਵਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ। ਖਬਰਾਂ ਦੇ ਮੁਤਾਬਕ ਕੱਪੜਿਆਂ ਦੇ ਅੰਦਰ ਬੰਨ ਕੇ 180 ਗੋਲਡ ਬਾਰ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ। ਹਾਲਾਂਕਿ ਸੋਨਾ ਵਿਦੇਸ਼ੀ ਬਾਜ਼ਾਰ ਦੇ ਵਿੱਚ ਬਣਿਆ ਦੱਸਿਆ ਗਿਆ ਔਰ ਇਸ ਦਾ ਅੰਦਾਜ਼ਾ

ਯਾਨੀ ਕਿ ਆਸਟ੍ਰੇਲੀਆ ਅਮਰੀਕਾ ਦੇ ਇੰਡੀਪੈਂਡੈਂਸ ਡੇ ਦੇ ਨਾਲ ਜੁੜੀ ਹੋਈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਦਰਜਨਾ ਇਮਾਰਤਾਂ ਨੂੰ ਲਾਲ, ਚਿੱਟੇ ਤੇ ਨੀਲੇ ਰੰਗ ਦੇ ਵਿੱਚ ਰੰਗਿਆ ਜਾਏਗਾ। ਮੈਲਬਰਨ, ਪਰਥ, ਬ੍ਰਿਸਬੇਨ ਤੇ ਡਾਰਵਿਨ ਦੇ ਵਿੱਚ ਇਹਨਾਂ ਇਮਾਰਤਾਂ ਨੂੰ ਅਮਰੀਕੀ ਝੰਡੇ ਦੇ ਰੰਗ ਦੇ ਵਿੱਚ ਰੰਗਿਆ ਜਾ ਰਿਹਾ। ਅਮਰੀਕੀ ਝੰਡਾ ਤਾਂ ਨਹੀਂ, ਪਰ ਅਮਰੀਕੀ ਝੰਡੇ 'ਚ ਤਿੰਨ ਰੰਗ ਹੀ ਹੁੰਦੇ ਨੇ, ਲਾਲ, ਚਿੱਟਾ ਤੇ ਨੀਲਾ, ਦੁਨੀਆ ਦੇ ਜ਼ਿਆਦਾਤਰ ਝੰਡਿਆਂ 'ਚ ਹੁੰਦੇ ਨੇ। ਪਰ ਕੱਲ ਦਾ ਦਿਨ ਵਿਸ਼ੇਸ਼ ਇਸ ਕਰਕੇ ਹੈ ਕਿਉਂਕਿ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ। ਅਮਰੀਕੀ ਅੰਬੈਸੀ ਤੇ ਜਿੰਨੇ ਵੀ ਕੌਂਸੁਲੇਟ ਨੇ ਉਹਨਾਂ ਦੀਆਂ ਇਮਾਰਤਾਂ ਨੂੰ ਤਾਂ ਇਹਨਾਂ ਰੰਗਾਂ ਦੇ ਵਿੱਚ ਹੀ, ਅਮਰੀਕੀ ਝੰਡੇ ਦੇ ਰੰਗ 'ਚ ਰੰਗਿਆ ਹੀ ਜਾ ਰਿਹਾ। ਪਰ ਜਿਹੜੀਆਂ ਪਬਲਿਕ ਬਿਲਡਿੰਗਸ ਨੇ, NSW, ਸਾਊਥ ਆਸਟ੍ਰੇਲੀਆ, ACT ਕੈਨਬਰਾ ਤੇ ਤਸਮੇਨੀਆ, ਇਹਨਾਂ ਨੂੰ ਬਿਲਕੁਲ ਵੀ ਇਸ ਦੇ ਲਈ ਵਰਤਿਆ ਨਹੀਂ ਜਾਏਗਾ। ਹਾਂ, ਵਿਕਟੋਰੀਆ ਤੇ ਕੁਇਨਜ਼ਲੈਂਡ ਦੀਆਂ ਬਿਲਡਿੰਗਸ ਨੂੰ ਜ਼ਰੂਰ ਵਰਤਿਆ ਜਾ ਸਕਦਾ ਹੈ, ਪਰ ਸਿਡਨੀ ਦੇ ਓਪੇਰਾ ਹਾਊਸ ਤੋਂ ਲੈ ਕੇ ਕੈਨਬਰਾ ਦੇ ਪਾਰਲੀਮੈਂਟ ਹਾਊਸ ਤੱਕ, ਜਿਹੜੇ ਆਮ ਤੌਰ ਦੇ ਉੱਤੇ ਕਿਸੇ ਵੀ ਅਹਿਮ ਮੌਕੇ ਦੇ ਉੱਤੇ ਰੰਗ ਦਿੱਤੇ ਜਾਂਦੇ ਨੇ, ਉਹਨਾਂ ਦੇ ਵਿੱਚ ਇਸ ਕਿਸਮ ਦੀਆਂ ਰੋਸ਼ਨੀਆਂ ਰਾਤ ਵੇਲੇ ਨਹੀਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਇਹ ਅਜਿਹੇ ਸਮੇਂ ਦੇ ਵਿੱਚ ਇਹ ਸਾਂਝ ਪੈ ਰਹੀ ਹੈ ਜਦੋਂ ਆਸਟ੍ਰੇਲੀਆ ਅਮਰੀਕਾ ਦੇ ਨਾਲ ਆਪਣੇ ਕੂਟਨੀਤਿਕ ਸੰਬੰਧਾਂ ਦੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ। ਨਾ ਤਾਂ ਅਮਰੀਕਾ ਨੇ ਟੈਰਿਫ ਦੇਣ ਦੇ ਵਿੱਚ ਆਸਟ੍ਰੇਲੀਆ ਦੀ ਘੱਟ ਕਰਨ 'ਚ ਆਸਟ੍ਰੇਲੀਆ ਦੀ ਕੋਈ ਮਦਦ ਕੀਤੀ ਹੈ, ਤੇ ਨਾ ਹੀ ਵਪਾਰਕ ਰਾਹਦਾਰੀਆਂ ਖੋਲੀਆਂ ਨੇ। ਬਲਕਿ ਇਰਾਨ ਜੰਗ ਦੇ ਵਿੱਚ ਆਸਟ੍ਰੇਲੀਆ ਦੇ ਉੱਤੇ ਟਰੰਪ ਨੇ ਇਲਜ਼ਾਮ ਹੀ ਮੜੇ ਸੀ। ਦੱਸ ਦਈਏ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਆਸਟ੍ਰੇਲੀਆ ਨੇ ਹਰ ਵਕਤ ਅਮਰੀਕਾ ਦਾ ਸਾਥ ਦਿੱਤਾ, ਪਰ ਇਸ ਵਕਤ ਤਾਂ ਆਸਟ੍ਰੇਲੀਆ ਦੇ ਵਿੱਚ ਹੋਏ ਇੱਕ ਤਾਜ਼ਾ ਸਰਵੇਖਣ 'ਚ ਜਿਹੜਾ USSC ਨੇ ਕਰਵਾਇਆ ਸੀ, ਉਹਦੇ 'ਚ ਇਹ 1000 ਤੋਂ ਵਧੇਰੇ ਲੋਕਾਂ ਤੋਂ ਪੁੱਛਿਆ ਗਿਆ ਸੀ। ਮਈ 2026 'ਚ ਸਰਵੇਖਣ ਹੋਇਆ ਸੀ, ਉਹਦੇ 'ਚ ਤਾਂ ਬਹੁਤੇ ਲੋਕਾਂ ਨੇ ਇਹ ਵੀ ਮੰਨਿਆ ਕਿ ਡੋਨਲਡ ਟਰੰਪ ਦੀ ਜਿਹੜੀ ਆਹ ਦੂਸਰੀ ਵਾਰ ਦੀ ਰਾਸ਼ਟਰਪਤੀ ਕਾਰਜਕਾਲ ਵਾਲੀ ਟਰਮ ਹੈ, ਇਸ ਦੇ ਵਿੱਚ ਆਸਟ੍ਰੇਲੀਆ ਦੇ ਲਈ ਅਮਰੀਕਾ ਕੋਈ ਲਾਹੇਵੰਦ, ਕੋਈ ਫਾਇਦੇਮੰਦ ਜਿਹੜਾ ਭਾਈਵਾਲ ਨਹੀਂ ਹੈ। ਲਗਭਗ 40% ਲੋਕ ਜਿਹੜੇ ਨੇ, 45% ਲੋਕ, ਉਹਨਾਂ ਨੇ ਇਸ ਗੱਲ ਤੋਂ ਸਹਿਮਤੀ ਜ਼ਾਹਰ ਕੀਤੀ ਹੈ ਕਿ ਡੋਨਲਡ ਟਰੰਪ ਦੇ ਦੂਸਰੀ ਜਿਹੜੀ ਰਾਸ਼ਟਰਪਤੀ ਦੀ ਟਰਮ ਹੈ, ਉਸ ਦੇ ਵਿੱਚ ਆਸਟ੍ਰੇਲੀਆ ਦੇ ਲਈ ਇਹ ਬੇਹੱਦ ਹਾਨੀਕਾਰਕ ਸਾਬਤ ਹੋਈ ਹੈ। ਹੋਰ ਤਾਂ ਹੋਰ ਇਹ ਵੀ ਗੱਲ ਕਹੀ ਗਈ ਹੈ ਕਿ ਡੋਨਲਡ ਟਰੰਪ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾ ਰਹੇ ਨੇ। ਇਸ ਗੱਲ ਤੋਂ ਲਗਭਗ 65% ਲੋਕ ਸਹਿਮਤੀ ਰੱਖਦੇ ਨੇ, ਤੇ ਮਹਿਜ਼ 17% ਲੋਕਾਂ ਦਾ ਇਹ ਕਹਿਣਾ ਹੈ ਕਿ ਨਹੀਂ, ਐਸਾ ਕੋਈ ਗੱਲ ਨਹੀਂ ਹੈ, ਡੋਨਲਡ ਟਰੰਪ ਨੇ ਨੁਕਸਾਨ ਨਹੀਂ ਪਹੁੰਚਾਇਆ। ਹੋਰ ਤਾਂ ਹੋਰ ਹਰ 5 ਦੇ ਵਿੱਚੋਂ ਇੱਕ ਆਸਟ੍ਰੇਲੀਅਨ ਵਿਅਕਤੀ ਇਹ ਵੀ ਮੰਨਦਾ ਕਿ ਅਮਰੀਕਾ ਨੇ ਏਸ਼ੀਆ ਪੈਸੀਫਿਕ ਖਿੱਤੇ ਦਾ ਨੁਕਸਾਨ ਹੀ ਕੀਤਾ। 36% ਲੋਕਾਂ ਨੇ ਅਮਰੀਕਾ ਨੂੰ ਇਸ ਪੂਰੇ ਖਿੱਤੇ ਦੇ ਲਈ ਇੱਕ ਖਤਰਨਾਕ ਪਲੇਅਰ ਦੇ ਤੌਰ ਦੇ ਉੱਤੇ ਦੇਖਿਆ ਹੈ। ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਦੀ ਤਰਫ ਤੋਂ ਮਨਾਇਆ ਜਾ ਰਿਹਾ ਹੈ ਅਮਰੀਕਾ ਨੂੰ ਜਾਂ ਨਹੀਂ, ਹਾਲਾਂਕਿ ਸਰਕਾਰ ਦੇ ਅਧਿਕਾਰੀ ਤਾਂ ਅਜਿਹਾ ਨਹੀਂ ਕਹਿ ਰਹੇ, ਪਰ ਸਿਡਨੀ ਓਪੇਰਾ ਹਾਊਸ, ਜਿਹਨੂੰ ਅਕਸਰ ਇਸ ਕਿਸਮ ਦੀ ਗਤੀਵਿਧੀਆਂ ਦੇ ਲਈ ਵਰਤ ਲਿਆ ਜਾਂਦਾ ਸੀ, ਸੈਂਟ ਪੈਟ੍ਰਿਕ ਡੇ ਆਸਟ੍ਰੇਲੀਆ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਆਇਰਲੈਂਡ ਦਾ ਦਿਨ ਹੈ, ਪਰ ਉਸ ਨੂੰ ਹਰੇ ਪੀਲੇ ਰੰਗ ਦੇ ਵਿੱਚ ਰੰਗ ਦਿੱਤਾ ਜਾਂਦਾ ਹੈ ਓਪੇਰਾ ਹਾਊਸ ਨੂੰ। ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਜਦੋਂ 75ਵੀਂ ਵਰ੍ਹੇਗੰਢ ਸੀ, ਉਦੋਂ ਵੀ ਜਿਹੜਾ ਓਪੇਰਾ ਹਾਊਸ ਸੀ ਉਸਨੂੰ ਤਿਰੰਗੇ ਦੇ ਵਿੱਚ ਰੰਗਿਆ ਗਿਆ ਸੀ। ਹੋਰ ਤਾਂ ਹੋਰ ਯੂਕਰੇਨ ਦੇ ਖਿਲਾਫ ਜਿਹੜੀ ਰੂਸ ਦੀ ਜੰਗ ਸੀ, ਰੂਸ ਦੇ ਨਾਲ ਤਾਂ ਆਸਟ੍ਰੇਲੀਆ ਦੀ ਨਹੀਂ ਬਣਦੀ, ਆੜੀ ਨਹੀਂ ਹੈ, ਪਰ ਯੂਕਰੇਨ ਦੇ ਹੱਕ ਦੇ ਵਿੱਚ ਜਿਹੜੀਆਂ ਯੂਕਰੇਨ ਦੇ ਝੰਡੇ ਦੀਆਂ ਰੰਗਦਾਰ ਨੇ ਰੰਗ ਨੇ ਉਹਨਾਂ ਨੂੰ ਓਪੇਰਾ ਹਾਊਸ ਦੀ ਪੱਤੀਆਂ ਦੇ ਉੱਤੇ ਲਿਆਂਦਾ ਗਿਆ ਸੀ। ਇਜ਼ਰਾਈਲ ਦੇ ਨਾਲ ਵੀ ਆਸਟ੍ਰੇਲੀਆ ਨੇ ਆਪਣੀ ਸਾਂਝ ਪਾਈ ਹੋਈ ਹੈ। ਹੋਰ ਤਾਂ ਹੋਰ ਬ੍ਰਿਸਬੇਨ ਤੇ ਪਰਥ ਦੇ ਵਿੱਚ ਵੀ ਜਿਹੜੀਆਂ ਬੋਲੀਵੀਆ ਦੀ ਪਿਛਲੇ ਸਾਲ 200 ਸਾਲਾ ਵਰ੍ਹੇਗੰਢ ਮਨਾਈ ਗਈ ਸੀ, ਉਸ ਨੂੰ ਵੀ ਬ੍ਰਿਸਬੇਨ ਤੇ ਪਰਥ ਦੀਆਂ ਸਰਕਾਰੀ ਇਮਾਰਤਾਂ ਨੂੰ ਰੰਗ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਅਮਰੀਕਾ ਦੇ ਨਾਲ ਆਸਟ੍ਰੇਲੀਆ ਦੀ ਸਾਂਝ ਰਹੀ ਹੈ, ਅਮਰੀਕਾ ਦੇ ਝੰਡੇ ਨੂੰ ਓਪੇਰਾ ਹਾਊਸ ਦੇ ਉੱਤੇ ਤੇ ਕੈਨਬਰਾ ਦੇ ਪਾਰਲੀਮੈਂਟ ਹਾਊਸ ਦੇ ਉੱਤੇ ਦਿਖਾਇਆ ਗਿਆ ਸੀ, ਪਰ ਉਹ 2021 ਦੇ ਵਿੱਚ। ਤੇ ਹੁਣ ਸਾਊਥ ਆਸਟ੍ਰੇਲੀਆ, ਤਸਮੇਨੀਆ, ACT, NSW ਫਿਲਹਾਲ ਇਸ ਤੋਂ ਗੁਰੇਜ਼ ਕਰਨਗੇ। ਹਾਂ, ਅਮਰੀਕਾ ਦਾ ਜਿਹੜਾ ਅੰਬੈਸਡਰ ਦਾ ਘਰ ਹੈ ਕੈਨਬਰਾ ਦੇ ਵਿੱਚ ਤੇ ਕੌਂਸਲ ਜਨਰਲ ਦੀਆਂ ਇਮਾਰਤਾਂ ਨੇ ਸਿਡਨੀ ਦੇ ਵਿੱਚ, ਉਹਨਾਂ ਨੂੰ ਤਾਂ ਜ਼ਰੂਰ ਰੰਗਿਆ ਜਾਏਗਾ। ਪਰ ਸਿਡਨੀ ਓਪੇਰਾ ਹਾਊਸ ਦੇ ਨਾਲ ਜੁੜਿਆ ਹੋਇਆ ਇੱਕ ਨਿਯਮ ਜਿਹੜਾ ਇੱਥੋਂ ਦੇ ਬੁਲਾਰੇ ਨੇ ਖਬਰੀ ਅਦਾਰਿਆਂ ਦੇ ਨਾਲ ਸਾਂਝਾ ਕੀਤਾ, ਕਿਹਾ ਹੈ ਕਿ 2024 ਦੇ ਅਖੀਰ ਦੇ ਵਿੱਚ NSW ਸਰਕਾਰ ਨੇ ਓਪੇਰਾ ਹਾਊਸ ਦੇ ਨਾਲ ਜੁੜਿਆ ਇੱਕ ਨਿਯਮ ਲਿਆਂਦਾ ਸੀ। ਉਹ ਇਹ ਸੀ ਕਿ ਕਿਉਂਕਿ ਇਹ ਵਰਲਡ ਹੈਰੀਟੇਜ ਸਾਈਟ ਹੈ, ਇਸ ਕਰਕੇ ਇੱਥੇ ਕਿਸੇ ਵੀ ਦੇਸ਼ ਦੇ ਝੰਡੇ

ਜਿਹੜੇ ਨੇ ਉਹਨਾਂ ਨੂੰ ਸਿਰਫ ਔਰ ਸਿਰਫ ਕਿਸੇ ਲਿਮਿਟਿਡ ਸਰਕਮਸਟੈਂਸਿਸ ਦੇ ਵਿੱਚ ਹੀ ਲਿਆਂਦਾ ਜਾਏਗਾ, ਨਹੀਂ ਤੇ ਓਪੇਰਾ ਹਾਊਸ ਨੂੰ ਆਸਟ੍ਰੇਲੀਅਨ ਝੰਡੇ ਤੇ ਐਵਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਝੰਡਿਆਂ ਦੇ ਲਈ ਹੀ ਰੱਖਵਾਂ ਰੱਖਿਆ ਜਾ ਸਕਦਾ ਜੇ ਭਵਿੱਖ ਦੇ ਵਿੱਚ ਇਹਨਾਂ ਨੂੰ ਰੰਗਣਾ ਹੈ ਤਾਂ। ਆਮ ਤੌਰ ਦੇ ਉੱਤੇ ਵਿਵਿਡ ਦਾ ਸ਼ੋਅ ਵੀ ਹੁੰਦਾ ਓਪੇਰਾ ਹਾਊਸ ਦੇ ਉੱਤੇ, ਪਰ ਉਹ ਕਿਸੇ ਕਿਸਮ ਦੇ ਨਾਲ ਪੋਲੀਟੀਕਲ ਜਿਹੜੇ ਪ੍ਰਤੀਕ ਨੇ ਉਹਦੇ ਉੱਤੇ ਨਹੀਂ ਦਿਖਾਏ ਜਾਂਦੇ। ਦੱਸ ਦਈਏ ਕਿ ਓਪੇਰਾ ਹਾਊਸ ਨੂੰ ਇਹ ਫੈਸਲਾ ਇਸ ਕਰਕੇ ਲੈਣਾ ਪਿਆ ਸੀ ਕਿਉਂਕਿ ਜਦੋਂ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ ਤਾਂ ਇਜ਼ਰਾਈਲ ਦਾ ਜਿਹੜਾ ਝੰਡਾ ਸੀ ਉਹ ਓਪੇਰਾ ਹਾਊਸ ਦੇ ਉੱਤੇ ਦਿਖਾਇਆ ਗਿਆ ਸੀ, ਔਰ ਉਸ ਤੋਂ ਬਾਅਦ ਇੱਕ ਵੱਡੇ ਪ੍ਰਦਰਸ਼ਨ ਵੀ ਹੋਏ ਸੀ ਓਪੇਰਾ ਹਾਊਸ ਦੇ ਬਾਹਰ। ਸੈਂਕੜਿਆਂ ਦੀ ਗਿਣਤੀ ਚ ਫਲਸਤੀਨੀ ਝੰਡੇ ਲੈ ਕੇ ਲੋਕ ਇੱਥੇ ਇਕੱਠੇ ਹੋ ਗਏ ਸੀ। ਪੁਲਿਸ ਥੋੜੀ ਪੈ ਗਈ ਸੀ, ਬਲਕਿ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਪ੍ਰਦਰਸ਼ਨਕਾਰੀ ਕੁਝ ਵੱਡੀ ਜਿਹੜੀ ਘਟਨਾ ਨੂੰ ਅੰਜਾਮ ਦੇ ਸਕਦੇ ਸੀ। ਹਾਲ ਫਿਲਹਾਲ ਕਿੱਥੇ ਕਿੱਥੇ ਅਮਰੀਕੀ ਝੰਡੇ ਜਿਹੜੇ ਬਣਨਗੇ, ਅੰਕਲ ਸੈਮ ਨੂੰ ਤੁਸੀਂ ਆਪਣੀ ਸ਼ਰਧਾਂਜਲੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਆਪਣੀ ਵਧਾਈਆਂ ਜ਼ਰੂਰ ਦੇਣੀਆਂ ਨੇ। 250ਵੀਂ ਜਿਹੜੀ ਆਜ਼ਾਦੀ ਦੀ ਵਰੇਗੰਢ ਹੈ। ਮੈਲਬਨ ਦਾ ਫਲਿੰਡਰ ਸਟ੍ਰੀਟ ਸਟੇਸ਼ਨ ਜ਼ਾਹਰ ਜੀ ਗੱਲ ਹੈ ਕਿ ਇੱਕ ਲੈਂਡਮਾਰਕ ਬਿਲਡਿੰਗ ਹੈ। ਇਸ ਤੋਂ ਇਲਾਵਾ ਮੈਲਬਨ ਟਾਊਨ ਹਾਲ, ਆਰਟਸ ਕੌਂਸਲ ਮੈਲਬਨ ਤੇ ਓਲਡ ਟ੍ਰੈਜਰੀ ਬਿਲਡਿੰਗ ਹੈ ਜਿਹੜੀ ਨੈਸ਼ਨਲ ਗੈਲਰੀ ਆਫ ਵਿਕਟੋਰੀਆ, ਇਹਨਾਂ ਨੂੰ ਰੰਗਿਆ ਜਾਏਗਾ। ਪਰਥ ਦੇ ਵਿੱਚ ਜਿਹੜੀ ਸਿਟੀ ਆਫ ਪਰਥ ਦੀ ਬਿਲਡਿੰਗ ਹੈ, ਇਸ ਤੋਂ ਇਲਾਵਾ ਕੌਂਸਲ ਹਾਊਸ, ਗ੍ਰਾਹਮ ਫਾਰਮਰ ਫ੍ਰੀਵੇ ਟਨਲ, ਗ੍ਰੇਟ ਨਾਰਦਰਨ ਹਾਈਵੇ ਪੋਰਟ ਹੈਡਲੈਂਡ ਦੇ ਵਿੱਚ ਪੈਂਦਾ ਜਿਹੜਾ, ਤੇ ਮੈਡਾ ਗਰੁੱਪ ਬ੍ਰਿਜ, ਮਾਊਂਟ ਸਟ੍ਰੀਟ, ਪੈਡੈਸਟ੍ਰੀਅਨ ਬ੍ਰਿਜ, ਇਹਨਾਂ ਨੂੰ ਵੀ ਰੰਗਿਆ ਜਾਏਗਾ। ਬ੍ਰਿਸਬੇਨ ਦੇ ਵਿੱਚ ਸਟੋਰੀ ਬ੍ਰਿਜ, ਵਿਕਟੋਰੀਆ ਬ੍ਰਿਜ, ਕੈਂਗਰੂ ਪੁਆਇੰਟ ਬ੍ਰਿਜ, ਰੈੱਡ ਕਲਿਫ ਪਲੇਸ, ਇਹਨਾਂ ਸਕਲਪਚਰਸ ਨੂੰ ਵੀ ਅਮਰੀਕੀ ਝੰਡੇ ਦੇ ਵਿੱਚ, ਸਿਟੀ ਹਾਲ ਤੋਂ ਲੈ ਕੇ ਕਿੰਗ ਜਾਰਜ ਸਕੁਅਰ ਤੱਕ ਅਮਰੀਕੀ ਝੰਡੇ ਦਿਖਾਏ ਜਾਣਗੇ। ਤੇ ਡਾਰਵਿਨ ਦੇ ਵਿੱਚ ਪਾਰਲੀਮੈਂਟ ਹਾਊਸ ਤੇ ਡਾਰਵਿਨ ਕਨਵੈਨਸ਼ਨ ਸੈਂਟਰ ਨੂੰ ਅਮਰੀਕੀ ਝੰਡਿਆਂ ਦੇ ਵਿੱਚ ਰੰਗਿਆ ਜਾਣਾ ਹੈ। ਹੈਸ਼ਟੈਗ ਫਰੀਡਮ 250। ਅਮਰੀਕਾ ਦੀ ਗੱਲ ਤੁਰੀ ਹੋ ਹੈ ਤਾਂ ਆਸਟ੍ਰੇਲੀਆ ਦੀ ਤੁਲਨਾ ਅਮਰੀਕਾ ਦੇ ਨਾਲ ਕਿਤੇ ਵੀ ਨਹੀਂ ਜਾਣੀ ਚਾਹੀਦੀ, ਜਿੰਨਾ ਉੱਥੇ ਅਪਰਾਧ ਹੈ, ਖਾਸ ਤੌਰ ਦੇ ਉੱਤੇ ਨਿਊਯਾਰਕ ਵਰਗਾ ਵੱਡਾ ਸ਼ਹਿਰ। ਪਰ NSW ਤੇ ਸਿਡਨੀ ਸ਼ਹਿਰ ਨਿਊਯਾਰਕ ਨੂੰ ਵੀ ਟੱਪ ਜਾਂਦਾ ਹੈ ਇਸ ਅਗਲੀ ਖਬਰ ਦੇ ਵਿੱਚ। ਕਿਹਾ ਜਾ ਰਿਹਾ ਹੈ ਕਿ NSW ਦੇ ਵਿੱਚ ਹੁਣ ਪਾਰਕਿੰਗ ਫਾਈਨਸ ਇਸ ਹੱਦ ਤੱਕ ਲੱਗਦੇ ਨੇ ਔਰ ਇੰਨੇ ਮਹਿੰਗੇ ਹੋ ਚੁੱਕੇ ਨੇ ਕਿ ਦੇਸ਼ ਦਾ ਤਾਂ NSW ਮੋਹਰੀ ਸੂਬਾ ਬਣ ਹੀ ਚੁੱਕਿਆ ਪਾਰਕਿੰਗ ਫਾਈਨਸ ਦੇ ਮਾਮਲੇ ਦੇ ਵਿੱਚ, ਪਰ ਅਮਰੀਕਾ ਨੂੰ ਵੀ ਪਿੱਛੇ ਛੱਡ ਗਿਆ। ਅਮਰੀਕਾ ਦੇ 5 ਵੱਡੇ ਸ਼ਹਿਰਾਂ ਨੂੰ ਵੀ NSW ਪਿੱਛੇ ਛੱਡ ਗਿਆ ਹੈ। ਉਹ ਇਸ ਕਰਕੇ ਕਿ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਐਕਸਪਾਇਰਡ ਪਾਰਕਿੰਗ ਮੀਟਰ ਹੈ ਇਹਦਾ ਚਲਾਨ ਜਿਹੜਾ ਹੁਣ ਘੱਟੋ ਘੱਟ $144 ਕਰ ਦਿੱਤਾ ਗਿਆ। 1 ਜੁਲਾਈ ਨੂੰ ਬਹੁਤ ਸਾਰੇ ਨਿਯਮ ਤਬਦੀਲੀਆਂ ਹੋਈਆਂ ਨੇ, ਇਹ 1-1, 2-2, 4-4, 5-5, $10 ਕਰਕੇ ਜੁਰਮਾਨੇ ਵੀ ਵਧਾ ਦਿੱਤੇ ਗਏ ਨੇ, ਕਿਤੇ ਭੁਲੇਖਿਆਂ ਦੇ ਵਿੱਚ ਨਾ ਰਹਿ ਜਾਇਓ। ਬ੍ਰਿਸਬੇਨ ਦੇ ਵਿੱਚ ਹਾਲੇ ਵੀ ਇਸ ਐਕਸਪਾਇਰਡ ਪਾਰਕਿੰਗ ਮੀਟਰ ਦਾ, ਯਾਨੀ ਜੇ ਤੁਸੀਂ 2 ਘੰਟੇ ਲਈ ਗੱਡੀ ਖੜਾਈ ਹੈ ਤੇ 2 ਘੰਟੇ 10 ਮਿੰਟ ਹੋ ਗਏ, ਜਿਹਨੂੰ ਕਿ ਐਗਜ਼ੰਪਸ਼ਨ ਵੀ ਨਹੀਂ ਮੰਨਿਆ ਜਾ ਸਕਦਾ, ਤਾਂ ਫਿਰ ਤੁਹਾਡਾ ਜਿਹੜਾ ਚਲਾਨ ਹੈ NSW ਦੀ ਸੜਕਾਂ ਦੇ ਉੱਤੇ ਔਸਤਨ $144 ਆਉਂਦਾ। ਬ੍ਰਿਸਬੇਨ ਦੇ ਵਿੱਚ $129 ਆਉਂਦਾ, ਸਿਟੀ ਆਫ ਬ੍ਰਿਸਬੇਨ ਜਿਹੜਾ ਲੈਂਦੀ ਹੈ, ਤੇ ਮੈਲਬਨ CBD ਚ $102 ਆਉਂਦਾ। ਮੈਲਬਨ ਹਲੇ ਵੀ ਸਿਡਨੀ ਦੇ ਮੁਕਾਬਲੇ ਚਲਾਨ ਦੇ ਮਾਮਲੇ ਦੇ ਵਿੱਚ ਸਸਤਾ ਹੈ, ਕਿਉਂਕਿ NSW ਚ ਜੇਕਰ ਸਾਰੇ ਹੀ ਚਲਾਨ ਦੇਖੇ ਜਾਣ ਤਾਂ ਬਹੁਤ ਮਹਿੰਗੇ ਨੇ। ਇਹੀ ਸੇਮ ਚਲਾਨ ਹੈ ਜੇ ਨਿਊਯਾਰਕ ਸਿਟੀ ਦੇ ਵਿੱਚ ਹੋਵੇ ਤਾਂ ਉਹ $70 ਦਾ ਪੈਂਦਾ, ਔਰ ਆਸਟ੍ਰੇਲੀਅਨ ਡਾਲਰ ਦੀ ਗੱਲ ਕਰ ਰਹੇ ਹਾਂ, ਅਮਰੀਕੀ ਡਾਲਰ ਦੇ ਵਿੱਚ ਨਹੀਂ। ਬਲਕਿ ਅਮਰੀਕਾ ਦੇ ਵਿੱਚ ਤਾਂ ਜਿਹੜੇ ਚਲਾਨ ਨੇ ਉਹਨਾਂ ਨੂੰ ਹੁਣ ਇਨਫਲੇਸ਼ਨ ਦੇ ਨਾਲ ਇੰਡੈਕਸ ਕਰ ਦਿੱਤਾ ਗਿਆ ਕਿ ਜਿਵੇਂ ਜਿਵੇਂ ਮਹਿੰਗਾਈ ਵਧਦੀ ਉਵੇਂ ਉਵੇਂ ਚਲਾਨ ਵਧਣ, ਯਾਨੀ ਕਿ ਬਹੁਤਾ ਬੋਝ ਨਾ ਪਵੇ। ਪਰ NSW ਚ ਐਸਾ ਨਹੀਂ ਹੈ, ਡਜ਼ਨਟ ਮੈਟਰ ਕਿ ਮਹਿੰਗਾਈ ਕਿੰਨੀ ਵਧੀ ਹੈ, ਚਲਾਨ ਮਹਿੰਗਾਈ ਤੋਂ ਕਈ ਗੁਣਾ ਟੱਪ ਕੇ ਇੱਥੇ ਲੱਗਣਗੇ। ਮੰਨਿਆ ਇਹ ਜਾਂਦਾ ਹੈ ਕਿ NSW ਦੇ ਵਿੱਚ ਜਿਹੜੀਆਂ ਮਾਮੂਲੀ ਪੈਨਲਟੀਜ਼ ਤੋਂ ਲੈ ਕੇ ਪਾਰਕਿੰਗ ਦੀਆਂ ਅਲੱਗ ਅਲੱਗ 50 ਡਿਫਰੈਂਟ ਕਿਸਮ ਦੀਆਂ ਇਨਫਰਿੰਜਮੈਂਟ ਨੋਟਿਸ ਇੱਥੇ ਦਿੱਤੇ ਜਾਂਦੇ ਨੇ, $800 ਤੱਕ ਦੇ ਇਨਫਰਿੰਜਮੈਂਟ ਨੋਟਿਸ ਵੀ ਮਿਲਦੇ ਨੇ, ਪਾਰਕਿੰਗ ਟਿਕਟਸ ਜਿਹੜੀਆਂ ਮਿਲਦੀਆਂ ਨੇ। ਪਿਛਲੇ 1 ਸਾਲ ਦੇ ਵਿੱਚ, 1 ਵਿੱਤੀ ਵਰ੍ਹੇ ਦੀ ਵੀ ਗੱਲ ਕਰ ਰਹੇ ਹਾਂ ਆਪਾਂ, 2025-26 ਚ 13 ਲੱਖ ਪਾਰਕਿੰਗ ਫਾਈਨਸ ਪੂਰੇ NSW ਦੇ ਵਿੱਚ ਦਿੱਤੇ ਗਏ ਸੀ ਔਰ ਲਗਭਗ ਬਿਲੀਅਨ ਨੂੰ ਹੱਥ ਲੱਗ ਹੀ ਗਿਆ ਸੀ। $800 ਮਿਲੀਅਨ ਤੋਂ ਜ਼ਿਆਦਾ ਕਮਾਈ ਜਿਹੜੀ ਉਹ ਸਿਰਫ ਪਾਰਕਿੰਗ ਫਾਈਨਸ ਦੇ ਵਿੱਚ NSW ਦੀਆਂ ਅਲੱਗ ਅਲੱਗ ਕੌਂਸਲਸ ਨੇ ਔਰ ਇੱਥੋਂ ਦੀ ਸੂਬਾਈ ਸਰਕਾਰ ਨੇ ਕਮਾਈ ਕੀਤੀ ਹੈ। ਹੁਣ ਇਹਨਾਂ ਦੇ ਵਿੱਚ ਇੱਕ ਗੱਲ, ਇਹ ਵੀ ਇੱਕ ਫੈਕਟ ਹੈ ਜਿਹੜਾ ਕਿ ਸੁਣ ਕੇ ਤੁਸੀਂ ਹੈਰਾਨ ਹੋਵੋਗੇ, ਭਾਰਤ ਚ ਇੰਨੀ ਛੇਤੀ ਇੱਕ ਜਵਾਕ ਨਹੀਂ ਜੰਮਦਾ ਜਿੰਨਾ NSW ਚ ਇੱਕ ਚਲਾਨ ਹੋ ਜਾਂਦਾ। ਹਰ 24 ਸੈਕਿੰਡ ਦੇ ਵਿੱਚ NSW ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਚਲਾਨ ਹੋ ਰਿਹਾ, ਯਾਨੀ ਹਰ 1 ਘੰਟੇ ਚ 29,000 ਚਲਾਨ ਹੋ ਰਹੇ ਨੇ ਅੱਜ ਦੀ ਤਰੀਕ ਦੇ ਅੰਦਰ ਪੂਰੀ ਸਟੇਟ ਜਾਂ ਅਲੱਗ ਅਲੱਗ ਲੋਕਲ ਗਵਰਨਮੈਂਟ ਦੇ ਵਿੱਚ। ਲੋਕਲ ਕੌਂਸਲ ਰੇਂਜਰਸ ਨੇ ਤਾਂ
11 ਲੱਖ ਤੋਂ ਵੱਧ ਚਲਾਨ ਦਿੱਤੇ ਨੇ। ਇਸ ਤੋਂ ਇਲਾਵਾ ਬਾਕੀ ਦੇ ਚਲਾਨ ਜਿਹੜੇ ਉਹ ਸੂਬਾਈ ਸਰਕਾਰ ਦੇ ਨਾਲ ਜੁੜੇ ਹੋਏ ਹੁੰਦੇ ਨੇ। ਸਿਟੀ ਆਫ ਸਿਡਨੀ, ਜ਼ਾਹਰ ਜੀ ਗੱਲ ਹੈ ਕਿ ਸਭ ਤੋਂ ਵੱਧ ਪਾਰਕਿੰਗ ਫਾਈਨਸ ਦੇਣ ਦੀ ਸੂਚੀ ਦੇ ਵਿੱਚ ਦੇਸ਼ ਦਾ ਸਭ ਤੋਂ ਮੋਹਰੀ ਕੌਂਸਲ ਹੈ ਔਰ ਸਭ ਤੋਂ ਵੱਧ ਕਮਾਈ ਵੀ ਇਹ ਕਰਦੇ ਨੇ। ਘੱਟੋ ਘੱਟ 200 ਸਟਾਫ ਮੈਂਬਰ ਤਾਂ ਇਹਨਾਂ ਨੇ ਚਲਾਨ ਕੱਟਣ ਦੇ ਲਈ ਰੱਖਿਆ ਹੋਇਆ ਕਿ ਜਾਓ ਜਾ ਕੇ ਲੋਕਾਂ ਦੀਆਂ ਕਾਰਾਂ ਦੇ ਉੱਤੇ ਟਿਕਟਾਂ ਛਪਕਾਓ। ਕੈਂਟਰਬਰੀ ਬੈਂਕਸਟਾਊਨ ਕੌਂਸਲ ਦੂਸਰੇ ਨੰਬਰ ਦੇ ਉੱਤੇ ਆਉਂਦੀ ਹੈ। ਇਸ ਤੋਂ ਬਾਅਦ ਫਿਰ ਨਾਰਥ ਸਿਡਨੀ ਵੇਵਰਲੀ ਕੌਂਸਲ ਜਿਹੜੀਆਂ ਨੇ ਇਸ ਮਾਮਲੇ 'ਚ ਸਭ ਤੋਂ ਵੱਧ ਚਲਾਨ ਦੇ ਰਹੀਆਂ ਨੇ ਲੋਕਾਂ ਨੂੰ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅੱਜ ਦੇ ਦਿਨ ਸਿਡਨੀ ਨੂੰ ਮਿਲਣ ਜਾ ਰਹੇ ਦੂਸਰੇ ਹਵਾਈ ਅੱਡੇ ਦੇ ਮੌਕੇ ਦੇ ਉੱਤੇ ਇੱਕ ਸਮਿਟ ਨੂੰ ਸੰਬੋਧਨ ਕਰਨ ਆ ਰਹੇ ਨੇ ਔਰ ਇਸ ਮੌਕੇ ਲਿਵਰਪੂਲ ਕੌਂਸਲ ਦੇ ਜਿਹੜੇ ਮੇਅਰ ਨੇ, ਜੇਕਰ ਉਹਨਾਂ ਦਾ ਦੌਰ ਲੱਗਿਆ ਪ੍ਰਧਾਨ ਮੰਤਰੀ ਨੂੰ ਮਿਲਣ ਦਾ, ਤਾਂ ਕਈ ਅਖਬਾਰਾਂ ਦੇ ਵਿੱਚ ਉਹਨਾਂ ਨੇ ਆਪਣੇ ਹਵਾਲੇ ਦੇ ਨਾਲ ਖਬਰਾਂ ਲਗਵਾਈਆਂ ਨੇ ਕਿ ਜੇ ਪ੍ਰਧਾਨ ਮੰਤਰੀ ਮੈਨੂੰ ਮਿਲੇ ਤਾਂ ਮੈਂ ਉਹਨਾਂ ਨੂੰ ਦੱਸੂਗਾ ਕਿ $1 ਬਿਲੀਅਨ ਕਿਵੇਂ ਬਚਾਉਣੇ ਨੇ ਤੇ 90 ਘਰਾਂ ਨੂੰ ਤਹਿਸ ਨਹਿਸ ਹੋਣ ਤੋਂ ਕਿਵੇਂ ਬਚਾਉਣਾ ਹੈ। ਅਸਲ 'ਚ ਫੈਡਰਲ ਤੇ ਸਟੇਟ ਗਵਰਨਮੈਂਟ ਨੇ ਰਲ ਕੇ ਜਿਹੜਾ 4-ਲੇਨ ਹਾਈਵੇ ਹੈ ਲਿਵਰਪੂਲ ਨੂੰ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਜੋੜਨ ਵਾਲਾ, ਉਹਦੇ ਤੇ 15th Avenue ਨਾਮ ਦੀ ਜਿਹੜੀ ਸੜਕ ਹੈ ਉਸਨੂੰ ਅਪਗ੍ਰੇਡ ਕਰਨ ਦੇ ਵਾਸਤੇ ਇਹ $2.5 ਬਿਲੀਅਨ ਦੀ ਰਕਮ ਰੱਖੀ ਹੈ। ਹੁਣ ਲਿਵਰਪੂਲ ਦੇ ਮੇਅਰ ਨੈਡ ਮੋਨਿਮ ਦਾ ਕਹਿਣਾ ਹੈ ਕਿ ਘੱਟੋ ਘੱਟ 90 ਘਰ ਵੀ ਬਚ ਜਾਣਗੇ ਤੇ ਮੈਂ $1 ਬਿਲੀਅਨ ਵੀ ਬਚਾ ਦੂੰਗਾ। ਅਸੀਂ ਦੱਸਦੇ ਹਾਂ ਉਹਨਾਂ ਨੂੰ ਕਿ ਇਸ ਦਾ ਵਿਕਲਪ ਕੀ ਹੈ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਸੜਕ ਤੁਸੀਂ ਬਣਾ ਰਹੇ ਹੋ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੈ, ਅਸੀਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਇੱਕ ਸੜਕ ਤੁਹਾਨੂੰ ਪ੍ਰਪੋਜ਼ ਕਰ ਸਕਦੇ ਹਾਂ, ਪਰ ਇਸ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਦੇ ਲਈ ਵੀ ਇੱਕ ਲੇਨ ਬਣ ਸਕਦੀ ਹੈ। ਯਾਨੀ ਉਸੇ ਸੜਕ ਤੋਂ ਇੱਕ ਐਕਸਟਰਾ ਲੇਨ ਬਣਾ ਕੇ ਤੁਸੀਂ ਜਿਹੜੀ ਬੱਸ ਵੀ ਗੁਜ਼ਾਰ ਸਕਦੇ ਹੋ। ਹੋਰ ਤਾਂ ਹੋਰ, ਇਸ ਦੇ ਨਾਲ 90 ਘਰ ਜਿਹੜੇ ਨੇ ਉਹ ਵੀ ਬਚ ਜਾਣਗੇ ਤਹਿਸ ਨਹਿਸ ਹੋਣ ਤੋਂ, ਕਿਉਂਕਿ ਇਹ ਜਿਹੜੀ ਸੜਕ ਹੈ, ਜਿਹੜਾ ਵਿਕਲਪ ਰੋਡ ਹੈ, ਇਹ ਆਸਟਰਲ ਵੈਸਟ ਹੌਕਸਟਨ ਮਿਡਲਟਨ ਗ੍ਰਾਂਚ ਤੇ ਇਹ ਜਿਹੜੇ ਵੀ ਇੱਥੇ ਦੇ ਲੋਕ ਨੇ ਉਹਨਾਂ ਦੀਆਂ ਉਹਨਾਂ ਦੇ ਘਰਾਂ ਦੇ ਵਿੱਚੋਂ ਹੋ ਕੇ ਇਹ ਸੜਕ ਨਿਕਲਣੀ ਹੈ। 22,000 ਮੋਟਰਿਸਟ ਜਿਹੜੇ ਨੇ ਉਹ ਇਸ ਸੜਕ ਦਾ ਇਸਤੇਮਾਲ ਕਰਨਗੇ ਜਦੋਂ ਹੁਣ ਇਹ ਨਵਾਂ ਹਵਾਈ ਅੱਡਾ ਸ਼ੁਰੂ ਹੋ ਜਾਣਾ ਔਰ 2036 ਤੱਕ ਇਹ ਗਿਣਤੀ 3 ਤੋਂ ਵੀ ਜ਼ਿਆਦਾ ਹੋ ਜਾਏਗੀ। ਇਸ ਕਰਕੇ ਇਸ ਵਿਕਲਪ ਦੇ ਬਾਰੇ ਪ੍ਰਧਾਨ ਮੰਤਰੀ ਸੁਣਨਾ ਚਾਹਣਗੇ ਕਿ ਟੂ ਮੱਚ ਲੇਟ ਹੋ ਗਿਆ। ਪ੍ਰਧਾਨ ਮੰਤਰੀ ਨੂੰ ਪਤਾ, ਪਰ ਪ੍ਰਧਾਨ ਮੰਤਰੀ ਪੈਸੇ ਦੀ ਗੱਲ ਦੇ ਉੱਤੇ ਕਦੇ ਚੁੱਪ ਨਹੀਂ ਰਹਿੰਦੇ। ਕੱਲ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਦੇਸ਼ ਦੀਆਂ 4 ਵੱਡੀਆਂ ਕੰਸਲਟੈਂਸੀ ਫਰਮਸ ਜਿਹਦੇ ਵਿੱਚ EY ਅਰਨੈਸਟ ਐਂਡ ਯੰਗ ਵੀ ਸ਼ਾਮਲ ਹੈ, ਉਹਨਾਂ ਦੇ ਉੱਤੇ ਸਰਕਾਰ ਕੁਝ ਪਾਬੰਦੀਆਂ ਲਗਾਉਣ ਦੇ ਬਾਰੇ ਸੋਚ ਰਹੀ ਹੈ, ਕੁਝ ਨਵੇਂ ਲਾਸ ਲਿਆਉਣ ਦੇ ਬਾਰੇ ਸੋਚ ਰਹੀ ਹੈ ਤਾਂ ਕਿ ਲੂਪ ਹੋਲ ਜਿਹੜੇ ਨੇ ਉਹ ਖਤਮ ਹੋ ਸਕਣ। ਦੱਸ ਦਈਏ ਕਿ ਉਹ 2 ਨੌਜਵਾਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਿੱਜੀ ਬੈਂਕ ਖਾਤੇ ਤੱਕ ਪਹੁੰਚ ਕਰ ਲਈ ਸੀ, ਜਿਹੜੇ ਕਿ ਅਰਨੈਸਟ ਐਂਡ ਯੰਗ ਨਾਮ ਦੀ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਬਤੌਰ ਗ੍ਰੈਜੂਏਟ ਟ੍ਰੇਨਰ, ਔਰ ਹਾਲਾਂਕਿ ਇਹ ਕੰਪਨੀ ਦੇ ਵਿੱਚ ਪੱਕੇ ਰੋਲ ਤੇ ਵੀ ਨਹੀਂ ਸੀ, ਪਰ ਇਹ ਕੰਪਨੀ ਜਾਂ ਐਸੇ ਅਦਾਰੇ ਜਾਂ ਐਸੀਆਂ ਹੋਰ ਵੀ ਕਿੰਨੀਆਂ ਕੰਸਲਟੈਂਸੀ ਕੰਪਨੀਆਂ ਨੇ ਜਿਨ੍ਹਾਂ ਦੀ ਆਸਟ੍ਰੇਲੀਅਨ ਲੋਕਾਂ ਦੇ ਨਿੱਜੀ ਖਾਤਿਆਂ ਤੱਕ ਪਹੁੰਚ ਹੈ। ਇਹ ਇੱਕ ਸਰਕਾਰ ਦੇ ਲਈ ਬੜੀ ਵੱਡੀ ਚਿੰਤਾ ਦਾ ਵਿਸ਼ਾ ਸੀ। ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬੈਂਕ ਅਕਾਊਂਟ ਸੇਫ ਨਹੀਂ ਹੈ, ਤਾਂ ਬਾਕੀਆਂ ਦੀ ਤਾਂ ਕੀ ਉਹ ਔਕਾਤ ਰਹਿ ਗਈ ਇਸ ਵਕਤ। ਦੱਸ ਦਈਏ ਕਿ ਫਿਲਹਾਲ ਫਿਲਿਪ ਈਜ਼ਾ ਨਾਮ ਦਾ 25 ਸਾਲ ਦਾ ਨੌਜਵਾਨ ਤੇ ਉਸਦਾ ਭਰਾ ਪੌਲ ਈਜ਼ਾ 21 ਸਾਲ ਦਾ ਨੌਜਵਾਨ ਇਹ ਮੈਰਿਕਵਿਲ ਦੇ ਘਰ ਦੇ ਵਿੱਚ ਫਿਲਹਾਲ ਆਪਣੇ ਆਪ ਨੂੰ ਬੰਦ ਰੱਖ ਰਹੇ ਨੇ। ਬਹੁਤ ਸਾਰੇ ਟੀਵੀ ਚੈਨਲਾਂ ਦੇ ਪੱਤਰਕਾਰ, ਬੜੀਆਂ ਸਾਰੀਆਂ ਡਾਕੂਮੈਂਟਰੀ ਬਣਾਉਣ ਵਾਲੇ ਇਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ, ਪਰ ਇਹ ਘਰ ਦਾ ਦਰਵਾਜ਼ਾ ਨਹੀਂ ਖੋਲ ਰਹੇ। ਹੁਣ ਤੁਸੀਂ ਸੋਚੋਗੇ ਕਿ ਇਹ ਘਰ ਦੇ ਵਿੱਚ ਹੈਗੇ ਵੀ ਕਿਉਂ ਨੇ। ਅਸਲ ਦੇ ਵਿੱਚ ਡਾਊਨਿੰਗ ਸੈਂਟਰਲ ਲੋਕਲ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ, ਜਿੱਥੇ ਇਹਨਾਂ ਨੂੰ ਫਿਲਹਾਲ ਬੇਲ ਦੇ ਦਿੱਤੀ ਗਈ ਸੀ ਔਰ ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਣੀ ਹੈ। ਉਦੋਂ ਤੱਕ ਜਾਂ ਪਤਾ ਨਹੀਂ ਕਦੋਂ ਤੱਕ ਇਹ ਦੋਵੇਂ ਭਰਾ ਫਿਲਹਾਲ ਆਪਣੇ ਆਪ ਨੂੰ ਨਜ਼ਰਬੰਦ ਘਰ ਦੇ ਵਿੱਚ ਹੀ ਰੱਖਣਗੇ। ਉਧਰ ਅਰਨੈਸਟ ਐਂਡ ਯੰਗ ਨੇ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਕੋਈ ਵੀ ਟਿੱਪਣੀ ਦੇਣ ਤੋਂ ਗੁਰੇਜ਼ ਕੀਤਾ, ਮੀਡੀਆ ਦੀ ਟਿੱਪਣੀਆਂ ਦਾ ਉਹ ਜਵਾਬ ਨਹੀਂ ਦੇ ਰਹੇ। ਵਿਕਟੋਰੀਆ ਦੇ ਵਿੱਚ ਵੀ 2 ਨੌਜਵਾਨਾਂ ਦੇ ਨਾਲ ਜੁੜੀ ਹੋਈ ਖਬਰ, ਪਰ ਇੱਥੇ ਵੱਖਰੇ ਕਿਸਮ ਦੇ ਅਪਰਾਧ ਹੁੰਦੇ ਨੇ। ਵਿਕਟੋਰੀਆ ਦੇ ਵਿੱਚ ਹੁਣ ਤੱਕ ਸਿਗਰਟਾਂ ਦੀਆਂ ਦੁਕਾਨਾਂ ਜਲਾਉਣ ਦੀਆਂ ਖਬਰਾਂ ਸਾਹਮਣੇ ਆਈਆਂ, ਫਿਊਲ ਸਟੇਸ਼ਨਾਂ ਦੇ ਅੰਦਰ ਦੀਆਂ ਦੁਕਾਨਾਂ ਜਲਾਉਣ ਦੀਆਂ ਖਬਰਾਂ ਸਾਹਮਣੇ ਆਈਆਂ। ਫਿਰ ਇਹ ਵੀ ਦੱਸਿਆ ਤੁਹਾਨੂੰ ਕਿ ਪੱਬ ਬਾਰ ਵੀ ਜਿਹੜੇ ਨੇ ਉਹ ਵੀ ਨਿਸ਼ਾਨੇ ਤੇ ਨੇ। ਹੁਣ ਤਾਂ ਹੱਦ ਹੀ ਹੋ ਗਈ ਹੈ। ਵਿਕਟੋਰੀਆ ਦੇ ਵਿੱਚ ਹੁਣ ਇੱਕ ਗੱਡੀਆਂ ਵੇਚਣ ਵਾਲੀ ਕੰਪਨੀ ਜਿਹੜੀ ਰਿਚਮੰਡ ਦੇ ਵਿੱਚ ਪੈਂਦੀ ਹੈ, ਐਸਟਨ ਮਾਰਟਿਨ ਦੀ ਡੀਲਰਸ਼ਿਪ, ਉੱਥੇ ਵੀ ਫਾਇਰ ਬੰਬਿੰਗ ਜਿਹੜੀ ਹੈ ਨੌਜਵਾਨਾਂ ਦੀ ਤਰਫ ਤੋਂ ਕੀਤੀ ਗਈ ਹੈ ਔਰ ਇਹ ਆਪਣੇ ਆਪ ਦੇ ਵਿੱਚ ਬੜੀ
ਖਤਰਨਾਕ ਇੱਕ ਰੁਝਾਨ ਹੈ ਕਿ ਨੌਜਵਾਨ ਚਾਹੇ ਸਿਰਫ ਆਪਣੇ ਮਜ਼ੇ ਦੇ ਲਈ, ਚਾਹੇ ਸੋਸ਼ਲ ਮੀਡੀਆ ਦੇ ਉੱਤੇ ਛਾਏ ਰਹਿਣ ਦੇ ਲਈ, ਜਾਂ ਫਿਰ ਕੁਝ ਕੁ 100,000 ਰੁਪਏ ਦੇ ਲਈ ਇਸ ਕਿਸਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਦੱਸ ਦਈਏ ਕਿ ਘੱਟੋ ਘੱਟ $5,00,000 ਦੀ ਤਾਂ ਮੈਕਲੇਰਨ ਸਪੋਰਟਸ ਕਾਰ ਇਸ ਸ਼ੋਰੂਮ ਦੇ ਅੰਦਰ ਖੜੀ ਹੁੰਦੀ ਹੈ, ਹੋਰ ਵੀ ਮਹਿੰਗੀਆਂ ਤਰੀਨ ਕਾਰਾਂ ਖੜੀਆਂ ਹੁੰਦੀਆਂ ਨੇ। ਫਿਲਹਾਲ ਇਸ ਸ਼ੋਰੂਮ ਨੂੰ ਬੰਦ ਕਰ ਦਿੱਤਾ ਗਿਆ, ਪੁਲਿਸ ਦੀ ਤਰਫ ਤੋਂ ਮੌਕਾ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਟੀਨੇਜਰ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਪਰ ਕਿਉਂਕਿ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਨਾਮ ਪਤੇ ਥਾਂ ਟਿਕਾਣੇ ਨਹੀਂ ਦੱਸੇ ਜਾਂਦੇ ਅਪਰਾਧੀਆਂ ਦੇ, ਖਾਸ ਤੌਰ ਦੇ ਉੱਤੇ ਨੌਜਵਾਨ ਅਪਰਾਧੀਆਂ ਦੇ, ਅਪਰਾਧੀਆਂ ਦੇ ਤਾਂ ਦੱਸ ਦਿੱਤੇ ਜਾਂਦੇ ਨੇ ਜਦੋਂ ਕਥਿਤ ਤੌਰ ਤੇ ਦੋਸ਼ ਆਇਦ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਮਾਮਲੇ ਚਲੇ ਜਾਂਦੇ ਨੇ, ਪਰ ਫਿਲਹਾਲ ਇਸ ਨੌਜਵਾਨ ਦੀ ਸਾਂਝ ਨਹੀਂ ਪਾਈ ਗਈ ਹੈ। ਪੋਰਟ ਮੈਲਬਨ ਦੇ ਵਿੱਚ ਜਿਹੜਾ ਚੈਰੀ ਸੇਲਸ ਸੈਂਟਰ ਹੈ, ਇੱਥੇ ਵੀ 6 ਮਾਰਚ ਨੂੰ ਇੱਕ ਇਸੇ ਕਿਸਮ ਦੇ ਨਾਲ ਫਾਇਰ ਬੰਬਿੰਗ ਕੀਤੀ ਗਈ ਸੀ, ਪਰ ਗੱਡੀਆਂ ਦੀਆਂ ਏਜੰਸੀਆਂ ਦੇ ਅੰਦਰ ਇਸ ਕਿਸਮ ਦੇ ਨਾਲ ਫਾਇਰ ਬੰਬਿੰਗ ਕੀਤੀ ਜਾਣੀ ਕੋਈ ਚੰਗਾ ਰੁਝਾਨ ਨਹੀਂ ਹੈ। ਇਹੀ ਕਾਰਨ ਹੈ ਕਿ ਵਿਕਟੋਰੀਆ ਨੂੰ ਅਪਰਾਧਾਂ ਦੀ ਕੈਪੀਟਲ ਦਾ ਦਰਜਾ ਮਿਲਦਾ ਜਾ ਰਿਹਾ ਹੈ, ਤੇ ਇਹੀ ਕਾਰਨ ਹੈ ਸਾਡੀ ਆਖਰੀ ਇਸ ਖਬਰ ਦੇ ਵਿੱਚ, ਜਿੱਥੇ ਹੁਣ ਜਸਿੰਟਾ ਐਲਨ ਦੀ ਤੁਲਨਾ ਡੋਨਲਡ ਟਰੰਪ ਦੇ ਨਾਲ ਹੋਣ ਲੱਗ ਪਈ ਹੈ। ਡੋਨਲਡ ਟਰੰਪ ਦੇ ਜਿਹੜਾ ਸਰਨੇਮ ਹੈ ਟਰੰਪ, ਉਸ ਨੂੰ ਹੁਣ ਅੰਗਰੇਜ਼ੀ ਦੀ ਡਿਕਸ਼ਨਰੀ ਦੇ ਵਿੱਚ ਤਬਾਹੀ ਜਾਂ ਤਹਿਸ ਨਹਿਸ ਕਰਨ ਦੇ ਸਿਨੋਨੀਅਮ ਦੇ ਤੌਰ ਤੇ ਵੀ ਜਾਣਿਆ ਜਾਣ ਲੱਗ ਪਿਆ, ਯਾਨੀ ਕਿ ਯੂ ਹੈਵ ਟਰੰਪਡ ਮਾਈ ਹਾਊਸ ਜਾਂ ਯੂ ਹੈਵ ਟਰੰਪਡ ਮਾਈ ਅਸਾਈਨਮੈਂਟ, ਯਾਨੀ ਕਿ ਤੂੰ ਤਬਾਹੀ ਉਹ ਮਚਾਈ ਹੈ। ਇਸੇ ਤਰੀਕੇ ਦੇ ਨਾਲ ਹੁਣ ਕਿਤੇ ਵਿਕਟੋਰੀਆ ਦੇ ਵਿੱਚ ਜਸਿੰਟਾ ਐਲਨ ਦਾ ਜਿਹੜਾ ਸਰਨੇਮ ਹੈ, ਯੂ ਹੈਵ ਐਲਨਡ ਐਵਰੀਥਿੰਗ, ਇਹ ਨਾ ਕਿਤੇ ਹੋ ਜਾਵੇ, ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਹੁਣ ਵਿਕਟੋਰੀਆ ਦੇ ਵਿੱਚ ਇੱਕ ਤਾਜ਼ਾ ਸਰਵੇਖਣ ਚ ਜ਼ਿਆਦਾਤਰ ਲੋਕ ਜਸਿੰਟਾ ਐਲਨ ਦੀ ਪ੍ਰੀਮੀਅਰਸ਼ਿਪ ਤੋਂ ਨਾਖੁਸ਼ ਨਜ਼ਰ ਆ ਰਹੇ ਨੇ। ਹੈਰਾਲਡ ਸਨ ਦੀ ਤਰਫ ਤੋਂ ਐਸੀਆਂ ਖਬਰਾਂ ਲਗਾਤਾਰ ਲਗਾਈਆਂ ਜਾ ਰਹੀਆਂ ਪਿਛਲੇ 2 ਜਾਂ 3 ਮਹੀਨਿਆਂ ਤੋਂ, ਇੰਨੀਆਂ ਖਬਰਾਂ ਜਿਹੜੀਆਂ ਸੀ ਉਹ ਐਂਥਨੀ ਅਲਬਨੀਜ਼ ਦੀ ਸਾਖ ਨੂੰ ਢਾਹ ਲਾਉਣ ਦੇ ਲਈ ਨਹੀਂ ਲੱਗੀਆਂ, ਜਿੰਨੀਆਂ ਜਸਿੰਟਾ ਐਲਨ ਨੂੰ ਗੱਦੀ ਤੋਂ ਲਾਹਣ ਦੇ ਲਈ ਲੱਗੀਆਂ ਨੇ। ਲੀਡਰਸ਼ਿਪ ਸਪਿੱਲ ਵੀ ਹੋ ਹਟਿਆ, ਧਰਨੇ ਮੁਜ਼ਾਹਰੇ ਵੀ ਹੋ ਹਟੇ, ਪਰ ਜਸਿੰਟਾ ਐਲਨ ਆਪਣੀ ਕੁਰਸੀ ਤੇ ਬਰਕਰਾਰ ਨੇ। ਪਰ ਉਹਨਾਂ ਨੂੰ ਹੁਣ ਹਾਈਲੀ ਟੌਕਸਿਕ ਦਾ ਇੱਕ ਟੈਗ ਅਖਬਾਰ ਦੀ ਤਰਫ ਤੋਂ ਦਿੱਤਾ ਗਿਆ, ਕਿਉਂਕਿ ਕਿਹਾ ਗਿਆ ਹੈ ਕਿ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਪ੍ਰੀਮੀਅਰ ਦੀ ਜਿਹੜੀ ਜਸਿੰਟਾ ਐਲਨ ਦੀ ਗੱਦੀ ਹੈ ਉਹ ਬਣੀ ਰਹਿਣੀ ਚਾਹੀਦੀ ਹੈ। 43% ਲੋਕ ਨੈਗੇਟਿਵ ਦੇ ਵਿੱਚ ਚਲੇ ਗਏ ਨੇ। ਵੈਸੇ ਤਾਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਪਿਛਲੇ ਹਫ਼ਤੇ ਖਬਰ ਸਾਂਝੀ ਕੀਤੀ ਸੀ ਕਿ ਇਸ ਵਕਤ ਜਸਿੰਟਾ ਐਲਨ ਦੇਸ਼ ਦੇ ਜਿੰਨੇ ਵੀ ਸਟੇਟਸ ਨੇ, ਜਿੰਨੇ ਵੀ ਉਹਨਾਂ ਚ ਪ੍ਰੀਮੀਅਰ ਨੇ ਜਾਂ ਟੈਰੀਟਰੀਜ਼ ਚ ਚੀਫ ਮਿਨਿਸਟਰ ਨੇ, ਸਭ ਤੋਂ ਹੇਠਲੇ ਪਾਏਦਾਨ ਦੇ ਉੱਤੇ ਨੇ ਮਕਬੂਲੀਅਤ ਦੇ ਮਾਮਲੇ ਦੇ ਵਿੱਚ, ਯਾਨੀ ਕਿ ਉਹਨਾਂ ਨੂੰ ਕੋਈ ਘੱਟ ਹੀ ਲੋਕ ਉੱਥੇ ਪਸੰਦ ਕਰ ਰਹੇ ਨੇ ਵਿਕਟੋਰੀਆ ਦੇ ਵਿੱਚ। ਪਰ ਹੁਣ ਬਾਰ ਬਾਰ ਸਵਾਲ ਇਹ ਪੈਦਾ ਹੋ ਰਹੇ ਨੇ ਕਿ ਡਿਪਟੀ ਪ੍ਰੀਮੀਅਰ ਬੈਨ ਕੈਰੋਲ ਨੂੰ ਆਖਿਰਕਾਰ ਲੇਬਰ ਪਾਰਟੀ ਚੜਾ ਕੇ ਉੱਤੇ ਕਿਉਂ ਨਹੀਂ ਲਿਆਂਦੀ। ਲੇਬਰ ਪਾਰਟੀ ਨੂੰ ਲੱਗਦਾ ਹੈ ਕਿ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੀਆਂ ਸੂਬਾਈ ਚੋਣਾਂ ਨੇ, ਤੇ ਕੁਝ ਹੀ ਮਹੀਨਿਆਂ ਪਹਿਲਾਂ ਬੈਨ ਕੈਰੋਲ ਨੂੰ ਪ੍ਰੀਮੀਅਰ ਬਣਾ ਦੇਣਾ ਤੇ ਜਸਿੰਟਾ ਐਲਨ ਨੂੰ ਪ੍ਰੀਮੀਅਰ ਦੀ ਗੱਦੀ ਤੋਂ ਹਟਾ ਦੇਣਾ, ਵੈਸੇ ਵੀ ਲੇਬਰ ਦੇ ਕੋਈ ਖਾਸ ਚਾਂਸ ਨਜ਼ਰ ਨਹੀਂ ਆਉਂਦੇ ਕਿਤੇ ਇਹ ਨਾ ਹੋਵੇ ਕਿ ਲੇਬਰ ਦੇ ਲਈ ਮੁਕਾਬਲਾ ਬਿਲਕੁਲ ਹੀ ਰਹਿ ਜਾਵੇ। ਅਜਿਹੇ ਦੇ ਵਿੱਚ ਬੈਂਡੀਗੋ ਈਸਟ ਦੀ ਜਿਹੜੀ ਸਾਈਟ ਹੈ, ਜਿਹੜੀ ਜਸਿੰਟਾ ਐਲਨ ਦੀ ਆਪਣੀ ਸੀਟ ਹੈ, ਉਸ ਸੀਟ ਤੋਂ ਵੀ ਉਹਨਾਂ ਨੂੰ ਚੁਣੌਤੀ ਮਿਲਦੀ ਨਜ਼ਰ ਆ ਰਹੀ ਹੈ। ਤਾਜ਼ਾ ਸਰਵੇਖਣ ਚ ਦੱਸਿਆ ਗਿਆ ਕਿ ਨੈਸ਼ਨਲ ਪਾਰਟੀ ਦੇ ਕੈਂਡੀਡੇਟ ਐਂਡਰਿਊ ਲੈਥਲਿਨ ਦੀ ਇੱਥੋਂ ਮਕਬੂਲੀਅਤ ਵਧੀ ਹੈ ਔਰ ਜਸਿੰਟਾ ਐਲਨ ਦੀ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ, ਉਹਨਾਂ ਦੀ ਪ੍ਰਸਿੱਧੀ ਦੇ ਵਿੱਚ ਖਟਾਸ ਆਈ ਹੈ। ਲੇਬਰ ਪਾਰਟੀ ਦੀ ਇਹ ਪੱਕੀ ਸੀਟ ਬੈਂਡੀਗੋ ਈਸਟ ਤਾਂ ਜਾਏਗੀ ਉਹ, ਪਰ ਇਸ ਦੇ ਨਾਲ ਲੱਗਦੇ ਆ ਲੇਬਰ ਬੈਂਡੀਗੋ ਵੈਸਟ, ਰਿਪੋਨ, ਯੂਰੇਕਾ, ਹੇਸਟਿੰਗਸ ਦੀਆਂ ਸੀਟਾਂ ਤੋਂ ਵੀ ਆਪਣਾ ਆਧਾਰ ਗੁਆ ਸਕਦੀ ਹੈ। ਖੇਡ ਜਗਤ ਦੇ ਵੱਲ ਆ ਜਾਈਏ ਹੁਣ। ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 32 ਦੇ ਵਿੱਚ ਆਸਟ੍ਰੇਲੀਆ ਦਾ ਮੁਕਾਬਲਾ ਇਜਿਪਟ ਦੇ ਨਾਲ, ਔਰ ਇਸ ਇਤਿਹਾਸਕ ਮੌਕੇ ਦੇ ਉੱਤੇ ਆਸਟ੍ਰੇਲੀਆ ਪੂਰੀ ਬਾਹ ਲਗਾਏਗਾ। ਡੂ ਔਰ ਗੈਟ ਆਊਟ ਆਫ ਦੀ ਟੂਰਨਾਮੈਂਟ, ਡੂ ਔਰ ਡਾਈ ਤਾਂ ਨਹੀਂ ਕਹਿ ਸਕਦੇ ਕਿਉਂਕਿ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋਣ ਦੇ ਲਈ, ਇਸੇ ਕਰਕੇ ਇਹਨਾਂ ਨੂੰ ਨੌਕਆਊਟ ਮੈਚਿਸ ਕਿਹਾ ਜਾ ਰਿਹਾ। ਰਾਊਂਡ ਆਫ 32 ਦੇ ਵਿੱਚ ਮੁਹੰਮਦ ਸਲਾਹ, ਜਿਹੜੇ ਕਿ ਇੱਕ ਸਟਾਰ ਖਿਡਾਰੀ ਨੇ ਇਜਿਪਟ ਦੇ, ਉਹਨਾਂ ਦੇ ਖਿਲਾਫ ਆਸਟ੍ਰੇਲੀਆ ਦੀ ਸੋਕਰੂਜ਼ ਟੀਮ ਜਦੋਂ ਉਤਰੇਗੀ ਤਾਂ ਕਿੱਥੇ ਕਿੱਥੇ ਤੁਸੀਂ ਇਹ ਮੈਚ ਲਾਈਵ ਦੇਖ ਸਕਦੇ ਹੋ। ਘਰਾਂ ਦੇ ਵਿੱਚ ਦੇਖਣਾ ਤਾਂ ਦੇਖੋ ਜੀ ਸਦਕੇ, ਪਰ ਉਹ ਮਾਹੌਲ ਜੇ ਬਣਾਉਣਾ ਤਾਂ ਸਿਡਨੀ ਦੇ ਵਿੱਚ ਡਾਰਲਿੰਗ ਹਾਰਬਰ ਦੇ ਟੰਬਲੋਂਗ ਪਾਰਕ, ਪਰ ਸਾਜਰੇ ਪਹੁੰਚਣਾ ਪੈਣਾ। ਕਿਵੇਂ ਪਹੁੰਚਣਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਤੇ ਵੈਸੇ ਹੀ ਇੰਨੀ ਸਾਜਰੇ ਮੈਚ ਹੈ ਇਹ। ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਸਵੇਰੇ 4 ਵਜੇ ਮੈਚ ਸ਼ੁਰੂ ਹੋ ਜਾਣਾ,
ਈਸਟਰਨ ਸਟੈਂਡਰਡ ਟਾਈਮ ਯਾਨੀ ਕਿ ਮੈਲਬਨ ਸਿਡਨੀ ਦੇ ਸਮੇਂ ਦੇ ਮੁਤਾਬਕ। ਓਲੰਪਿਕ ਪਾਰਕ ਦੇ ਵਿੱਚ ਕੈਥੀ ਫ੍ਰੀਮੈਨ ਪਾਰਕ ਆ, ਉੱਥੇ ਬਹੁਤ ਵੱਡੀ ਸਕਰੀਨ ਲੱਗੀ ਹੋਈ ਹੈ, ਤੇ ਪੈਰਾਮੈਟਾ ਦੇ ਵਿੱਚ ਤਾਂ ਸੈਂਟਨੇਰੀ ਸਕੁਏਅਰ ਦੇ ਵਿੱਚ ਸਕਰੀਨ ਲੱਗੀ ਹੋਈ ਹੈ। ਪਿਛਲੀ ਵਾਰ ਵੀ ਇੱਕ ਕਰੇਜ਼ ਦੇਖਣ ਨੂੰ ਮਿਲਿਆ ਸੀ। ਮੈਲਬਨ ਦਾ ਫੈਡਰੇਸ਼ਨ ਸਕੁਏਅਰ ਇੱਕ ਆਈਕੋਨਿਕ ਸਾਈਟ ਹੈ, ਜਿੱਥੇ ਬਿਲਕੁਲ ਫੈਡਰੇਸ਼ਨ ਸਕੁਏਅਰ ਦੇ ਉੱਤੇ ਜਿਹੜੇ ਇੱਕ ਭੀੜ ਵਰਗਾ ਮਾਹੌਲ ਹੋਏਗਾ। ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਗਿਣਤੀ ਸੀਮਤ ਕਰ ਦਿੱਤੀ ਗਈ ਹੈ, 7,000 ਤੋਂ ਵਧੇਰੇ ਲੋਕ ਇੱਥੇ ਐਂਟਰ ਨਹੀਂ ਕਰਨ ਦੇ ਨੇ। ਫਿਰ ਇਸ ਤੋਂ ਇਲਾਵਾ ਜੇ ਤੁਹਾਨੂੰ ਨਾ ਮੌਕਾ ਲੱਗਿਆ, ਮੈਲਬਨ ਰੈਕਟੈਂਗੂਲਰ ਸਟੇਡੀਅਮ ਚਲੇ ਜਾਇਓ ਜਾਂ ਡੌਕਲੈਂਡ ਸਟੇਡੀਅਮ ਚਲੇ ਜਾਇਓ। ਬ੍ਰਿਸਬੇਨ ਵਾਲੇ ਲੋਕ ਸਾਊਥ ਬੈਂਕ ਕਲਚਰਲ ਫੋਰਕੋਰਟ ਦੇ ਵਿੱਚ ਇਕੱਠੇ ਹੋ ਸਕਦੇ ਨੇ। ਸ਼ਾਮ ਵੇਲੇ ਤਾਂ ਉੱਥੇ ਭੀੜ ਲੱਗੀ ਹੁੰਦੀ ਹੈ, ਪਰ ਤੜਕੇ ਸਵੇਰੇ ਕਿਵੇਂ ਦਾ ਮਾਹੌਲ ਹੋਏਗਾ ਦੇਖਣ ਨੂੰ ਮਿਲੇਗਾ। ਐਡੀਲੇਡ ਦੇ ਵਿੱਚ ਦੀ ਡਰਾਈਵ, ਪਰਥ ਦੇ ਵਿੱਚ ਨਾਰਥ ਬ੍ਰਿਜ, ਪਿਆਜ਼ਾ, ਤੇ ਕੈਨਬਰਾ ਦੇ ਵਿੱਚ ਯੂਨੀਵਰਸਿਟੀ ਆਫ ਕੈਨਬਰਾ ਰਿਫੈਕਟਰੀ ਤੇ ਗ੍ਰੇਮਾ ਪੈਲੇਸ, ਇੱਥੇ ਤੁਸੀਂ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ, ਜਾ ਕੇ ਦੇਖੋ। ਜ਼ਿਆਦਾਤਰ ਸਾਰੀਆਂ ਹੀ ਸਕਰੀਨਸ ਦੇ ਉੱਤੇ ਬ੍ਰੌਡਕਾਸਟਿੰਗ ਜਿਹੜੀ ਉਹ 1 ਘੰਟਾ ਪਹਿਲਾਂ ਸ਼ੁਰੂ ਹੋ ਜਾਣੀ ਹੈ, ਕਿਉਂਕਿ ਮੈਚ ਦਾ ਪ੍ਰੀ ਕੈਪ ਜਿਹੜਾ ਉਹ ਆਉਂਦਾ ਹੈ। ਦੋਵਾਂ ਟੀਮਾਂ ਦੇ ਆਂਕਲਨ ਆਉਂਦੇ ਨੇ, ਖਿਡਾਰੀਆਂ ਦੇ ਬਾਰੇ ਦੱਸਿਆ ਜਾਏਗਾ, ਸੋ ਇਹ ਸਾਰਾ ਕੁਛ ਸ਼ੁਰੂ ਹੋ ਜਾਣਾ। ਪਰ ਜਿਵੇਂ ਕਿ ਸਿਡਨੀ ਔਰ ਮੈਲਬਨ ਦੀਆਂ ਸਾਈਟਸ ਨੇ, ਜਿੰਨਾ ਧੱਕਾ ਇੱਥੇ ਪੈਣਾ, ਲੋਕੀ ਮੰਨਿਆ ਜਾ ਰਿਹਾ ਕਿ ਸਵੇਰੇ 1 ਵਜੇ ਹੀ ਜਾਣੇ ਚੜ੍ਹਦੇ ਵੇਲੇ, ਅੰਮ੍ਰਿਤ ਵੇਲੇ ਤੋਂ ਵੀ ਪਹਿਲਾਂ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ। ਸੋ ਸਾਰੀ ਰਾਤ ਇਹ ਸਾਈਟਸ ਖੁੱਲੀਆਂ ਰਹਿਣਗੀਆਂ। ਐਡੀਲੇਡ, ਪਰਥ, ਕੈਨਬਰਾ, ਡਾਰਵਿਨ ਦੇ ਵਿੱਚ ਜਿਹੜੇ ਨੇ ਸਮੇਂ, ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਤੁਸੀਂ ਪਹੁੰਚ ਸਕਦੇ ਹੋ। ਜਿੰਨੇ ਵੀ ਵੈਨਿਊਜ਼ ਨੇ ਉਹਨਾਂ ਦੇ ਉੱਤੇ ਮੌਸਮ ਦੀ ਵੀ ਥੋੜੀ ਜਿਹੀ ਸਾਂਝ ਪਾ ਲੈਂਦੇ ਹਾਂ। ਕੱਲ ਨੂੰ ਉਸ ਵਕਤ ਜਦੋਂ ਮੈਚ ਸ਼ੁਰੂ ਹੋਏਗਾ, ਸਿਡਨੀ ਦੇ ਵਿੱਚ 11 ਡਿਗਰੀ ਸੈਲਸੀਅਸ ਪਾਰਾ ਹੋਣਾ ਹੈ, ਕਲੀਅਰ ਹੈ, ਵੈਸੇ ਬਾਰਿਸ਼ ਨਹੀਂ ਹੈਗੀ। ਮੈਲਬਨ ਚ 9 ਡਿਗਰੀ ਸੈਲਸੀਅਸ ਹੈ, ਠੰਡ ਜ਼ਿਆਦਾ ਹੈ ਸਿਡਨੀ ਨਾਲੋਂ, ਤੇ ਕਲਾਉਡੀ ਵੀ ਹੈ। ਬ੍ਰਿਸਬੇਨ ਦੇ ਵਿੱਚ ਟੈਂਪਰੇਚਰ ਬੇਸ਼ੱਕ 12 ਡਿਗਰੀ ਸੈਲਸੀਅਸ ਹੋਏਗਾ, ਪਰ ਕਲਾਉਡੀ ਹੋਏਗਾ। ਐਡੀਲੇਡ ਦੇ ਵਿੱਚ ਵਧੀਆ ਹੋਣਾ, 15 ਡਿਗਰੀ ਸੈਲਸੀਅਸ ਕਲਾਉਡੀ ਹੋਣਾ, ਧੁੱਪ ਤਾਂ ਨਹੀਂ ਕਹਿ ਸਕਦੇ ਕਿਉਂਕਿ ਤੜਕੇ ਸਵੇਰੇ ਮੈਚ ਹੈ। ਪਰਥ ਚ 8 ਡਿਗਰੀ ਸੈਲਸੀਅਸ ਪਰ ਕਲੀਅਰ ਹੈ। ਕੈਨਬਰਾ ਵਾਲੇ ਥੋੜਾ ਜਿਹਾ ਜਗਾੜ ਕਰਕੇ ਜਾਣ, ਅੰਗੀਠੀ ਉਹ ਰੱਖ ਕੇ ਜਾਇਓ ਚਾਹੇ ਆਪਣੇ ਕੰਬਲੀ ਦੇ ਅੰਦਰ, 4 ਡਿਗਰੀ ਸੈਲਸੀਅਸ ਤਾਪਮਾਨ ਹੈ ਤੇ ਕਲਾਉਡੀ ਹੋਏਗਾ। ਤੇ ਦੇਖੋ ਆਸਟ੍ਰੇਲੀਆ ਵਰਸਿਸ ਇਜਿਪਟ ਮੈਚ, ਨਿਊ ਸਾਊਥ ਵੇਲਸ ਦੇ ਲਈ, ਸਿਡਨੀ ਦੇ ਲਈ ਖਾਸ ਗੱਲ ਇਹ ਹੈ ਕਿ NSW ਦੀ ਸਰਕਾਰ ਨੇ ਪਬਲਿਕ ਟਰਾਂਸਪੋਰਟ ਦਾ ਇੱਕ ਖਾਸ ਧਿਆਨ ਰੱਖਿਆ। ਜਿਵੇਂ LGBTQ ਭਾਈਚਾਰੇ ਦੇ ਲਈ ਜਦੋਂ ਮਾਰਡੀ ਗ੍ਰਾਸ ਹੁੰਦੀ ਹੈ ਤਾਂ ਉਦੋਂ ਸਾਰੀ ਰਾਤ ਇਸ ਵਾਰ ਬੱਸਾਂ ਬੁੱਸਾਂ ਚਲਾਈਆਂ ਸੀ, ਟ੍ਰੇਨਾਂ ਚਲਾਈਆਂ ਸੀ, ਕੁਝ ਉਸੇ ਤਰੀਕੇ ਦੇ ਨਾਲ ਕ੍ਰਿਸਮਿਨਸ ਸਰਕਾਰ ਫੀਫਾ ਵਿਸ਼ਵ ਕੱਪ ਦੇ ਇਸ ਭੇੜ ਦੇ ਵਿੱਚ ਇਜਿਪਟ ਦੇ ਖਿਲਾਫ ਜਿਹੜਾ ਮੈਚ ਹੋਣਾ ਆਸਟ੍ਰੇਲੀਆ ਦਾ, ਇਹਦੇ ਲਈ ਮੈਟਰੋ ਸਰਵਿਸਿਸ, ਟ੍ਰੇਨ ਸਰਵਿਸਿਸ, ਲਾਈਟ ਰੇਲ ਸਰਵਿਸਿਸ ਪਹਿਲਾਂ ਹੀ ਸ਼ੁਰੂ ਕਰ ਰਹੀ ਹੈ। ਮੈਟਰੋ ਸਰਵਿਸਿਸ ਤਾਂ ਹਰ 20-20 ਮਿੰਟ ਦੇ ਵਿੱਚ ਚੱਲਣਗੀਆਂ, 1:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ। ਉਸ ਤੋਂ ਬਾਅਦ ਫਿਰ ਨਾਰਮਲ ਫ੍ਰੀਕੁਐਂਸੀ ਤੇ ਆ ਜਾਣਗੀਆਂ, 10-10 ਮਿੰਟ ਚ ਹੋਣਗੀਆਂ, ਪਰ ਉਦੋਂ ਤੱਕ ਤਾਂ ਮੈਚ ਹੀ ਮੁੱਕ ਜਾਏਗਾ। ਤੇ ਜਿਹੜੀਆਂ ਸਿਡਨੀ ਟ੍ਰੇਨਸ ਨੇ ਉਹ ਸਾਰੀਆਂ ਹੀ ਚੱਲਣੀਆਂ, ਐਨ ਧੁਰ ਤੋਂ ਲੈ ਕੇ ਲੈਪਿੰਗਟਨ ਤੋਂ ਲੈ ਕੇ ਸਿਟੀ ਤੱਕ, ਪੈਨਰਿਥ ਤੋਂ ਲੈ ਕੇ ਸਿਟੀ ਤੱਕ, ਹੌਨਸਬੀ ਤੋਂ ਲੈ ਕੇ ਸਿਟੀ ਤੱਕ, ਮੈਕਾਰਥਰ ਤੋਂ ਲੈ ਕੇ ਸਿਟੀ ਤੱਕ, ਇਹ ਸਾਰੀਆਂ ਟ੍ਰੇਨਾਂ ਸਵੇਰੇ 2 ਵਜੇ ਹੀ ਸ਼ੁਰੂ ਹੋ ਜਾਣਗੀਆਂ। ਆਮ ਤੌਰ ਦੇ ਉੱਤੇ 4 ਵਜੇ ਸਵੇਰੇ ਟ੍ਰੇਨਾਂ ਸ਼ੁਰੂ ਹੁੰਦੀਆਂ ਨੇ। ਸਿਡਨੀ ਓਲੰਪਿਕ ਪਾਰਕ ਦੇ ਵਿੱਚ 3 ਵਜੇ ਸ਼ੁਰੂ ਹੋਣਗੀਆਂ, ਪਰ ਜਿਹੜੀਆਂ ਲਾਈਟ ਰੇਲ ਸਰਵਿਸਿਸ ਨੇ, ਆਮ ਤੌਰ ਤੇ 4:30 ਵਜੇ ਲਾਈਟ ਰੇਲ ਸਭ ਤੋਂ ਪਹਿਲੀ ਤੁਰਦੀ ਹੈ, ਸੋ ਜਿਹੜੀਆਂ L1, L2, L3 ਲਾਈਨਸ ਨੇ ਉਹ 2:30 ਵਜੇ ਸ਼ੁਰੂ ਹੋ ਜਾਣੀਆਂ ਨੇ। ਸੋ ਤੁਸੀਂ ਟੰਬਾਲੌਂਗ ਪਾਰਕ ਜਾਓ ਜਾਂ ਸਿਡਨੀ ਓਲੰਪਿਕ ਪਾਰਕ, ਕੈਥੀ ਫ੍ਰੀਮੈਨ ਪਾਰਕ ਪਹੁੰਚੋ, ਕਿਤੇ ਵੀ ਤੁਸੀਂ ਪਹੁੰਚ ਸਕਦੇ ਹੋ ਜੇਕਰ ਜਾ ਕੇ ਇਹ ਮੈਚ ਦੇਖਣੇ ਨੇ। ਅੱਜ ਦੇ ਮੈਚਾਂ ਦਾ ਥੋੜਾ ਜਿਹਾ ਬਿਆਰਾ ਦਿੰਦੇ ਹੋਏ ਚੱਲੀਏ। ਰਾਊਂਡ ਆਫ 32 ਦੇ ਵਿੱਚ ਜਦੋਂ ਖਬਰਾਂ ਲਾਈਵ ਪੜ੍ਹ ਰਹੇ ਹਾਂ, ਇੱਕ ਜ਼ਬਰਦਸਤ ਮੈਚ ਜਿਹੜਾ ਪੁਰਤਗਾਲ ਵਰਸਿਸ ਕੋਰੇਸ਼ੀਆ ਦੇਖਣ ਨੂੰ ਮਿਲ ਰਿਹਾ, ਤੇ ਸਪੇਨ ਦਾ ਮੈਚ ਮੁੱਕ ਚੁੱਕਿਆ। ਸਪੇਨ ਹੁਣ ਰਾਊਂਡ ਆਫ 32 ਨੂੰ ਆਸਟਰੀਆ ਨੂੰ 3-0 ਦੇ ਨਾਲ ਹਰਾ ਕੇ ਅੱਗੇ ਚਲਾ ਗਿਆ। ਹਾਲਾਂਕਿ ਯਮਿਨ ਯਮਾਲ ਜਿਹੜੇ ਸੀ ਉਹ ਕੋਈ ਗੋਲ ਨਹੀਂ ਕਰ ਸਕੇ। ਵਾਰਸਬੈਲ ਦਾ 36ਵੇਂ ਮਿੰਟ ਤੇ 89ਵੇਂ ਮਿੰਟ ਚ ਇੱਕ ਗੋਲ ਹੋਇਆ ਤੇ ਪਾਰੋ ਦਾ 96ਵੇਂ ਮਿੰਟ ਚ ਗੋਲ ਹੋਇਆ, ਪਰ ਮੁੱਕਦੀ ਗੱਲ ਇਹ ਕਿ ਆਸਟਰੀਆ ਹੁਣ ਇਸ ਟੂਰਨਾਮੈਂਟ ਚੋਂ ਬਾਹਰ ਹੈ। ਸਵਿਟਜ਼ਰਲੈਂਡ ਤੇ ਅਲਜੀਰੀਆ ਦਾ ਮੈਚ ਵੀ ਹੋਣਾ, ਤੇ ਰੋਨਾਲਡੋ ਦੀ ਟੀਮ ਦਾ ਮੈਚ ਫਿਲਹਾਲ ਤੁਸੀਂ ਹੁਣ ਖਬਰਾਂ ਦੇ ਬੁਲੇਟਿਨ ਤੋਂ ਪਹਿਲੇ ਹੋ ਕੇ ਨਾਲ ਨਾਲ ਲਗਾ ਲਿਓ। ਤੇ ਇਜਿਪਟ ਦਾ ਮੈਚ ਜਿਹੜਾ ਜਿਵੇਂ ਪਿਛਲੀ ਵਾਰ ਅਸੀਂ ਰੇਡੀਓ ਤੋਂ ਲਾਈਵ ਪ੍ਰਸਾਰਣ ਕੀਤਾ, ਤੜਕ ਸਵੇਰ ਵੇਲੇ ਤਾਂ ਨਹੀਂ ਕਰ ਸਕਾਂਗੇ, ਪਰ ਖਬਰਾਂ ਦੇ ਬੁਲੇਟਿਨ ਚ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚੋਂ ਦਿਓ ਇਜਾਜ਼ਤ, ਧੰਨਵਾਦ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04-33-280-252 ਤੇ।